0: ਓਕੇ ਓਕੇ ਮਾਨ ਸਾਹਿਬ ਪੈਗ ਲਾਉਣੇ ਆ, ਕੋਈ ਨਾ ਫਿਕਰ ਨਾ ਕਰੋ, ਦੋ ਸਾਨੂੰ ਦੋ ਚਾਰ ਮਿੰਟ ਅਤੇ ਫਿਰ ਪੈਗ ਵੀ ਲਗਾਉਣੇ ਆ ਸਾਰਿਆਂ ਦਾ। ਇੰਡੀਅਨ ਫਰੂਟਲੈਂਡ ਨੂੰ ਸਾਰੇ ਯਾਦ ਰੱਖੋ, ਵਧੀਆ ਟੋਪ ਦੇ ਗਰੋਸਰੀ ਸਟੋਰ ਦੀ ਭਾਲ 'ਚੋਂ। ਇੰਡੀਅਨ ਫਰੂਟਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, ਛੇ ਨਹੀਂ, ਮਤਲਬ ਸੱਤ ਜਾਂ ਅੱਠ ਲੋਕੇਸ਼ਨ ਹੁਣ ਹੋ ਗਈਆਂ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਦੀਆਂ। ਸੋ ਜ਼ਰੂਰ ਜਾਓ, ਨਾਲੇ ਇਹਨਾਂ ਦਾ ਤੰਦੂਰੀ ਗ੍ਰਿਲ ਰੈਸਟੋਰੈਂਟ ਹੈ ਹਰ ਇੱਕ ਸਟੋਰ ਦੇ ਨਾਲ, ਸੋ ਵਿਜ਼ਿਟ ਕਰੋ। ਮਨਜੀਤ ਸਾਡੇ ਨਾਲ ਨੇ ਅਪਲਾਈਅੰਸ ਜੰਕਸ਼ਨ ਤੋਂ, ਇੱਕ ਵਾਰ ਫਿਰ ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਤੇ ਹੁਣ ਗੱਲ ਕਰਾਂਗੇ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ। ਸੋ ਜੇ ਤੁਸੀਂ 65 ਇੰਚ ਦੇ ਟੀਵੀ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 65 ਇੰਚ ਦਾ ਮਿੰਨੀ ਐਲਈਡੀ 4K ਸੈਮਸੰਗ ਬ੍ਰਾਂਡ ਦਾ ਟੀਵੀ ਹੈ, ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $799 ਜੇ 75 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 75 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ, 2026 ਦਾ ਲੇਟੈਸਟ ਮਾਡਲ ਹੈ, ਜਿਹੜਾ ਕਿ $1400 ਦੀ ਪ੍ਰਾਈਸ ਤੋਂ ਘਟਾ ਕੇ $899 ਦੇ ਵਿੱਚ ਐਕਸਕਲੂਸਿਵ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਦੇ ਉੱਪਰ ਅਸੀਂ ਲੈ ਕੇ ਦੇ ਰਹੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਤੁਸੀਂ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਜੇ ਪੇਅਰ ਦੇਖ ਰਹੇ ਹੋ ਤਾਂ ਸਿਰਫ $1099 $1099 ਚ ਵਾਸ਼ਰ ਤੇ ਡਰਾਇਰ ਦਾ ਸੈੱਟ ਤੁਸੀਂ ਟੌਪ ਲੋਡ ਦੇ ਵਿੱਚ, ਤੇ ਜੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਸੈੱਟ ਦੇਖ ਰਹੇ ਹੋ ਤਾਂ $2200 ਦੀ ਵੈਲਿਊ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ, ਜਿਹੜਾ ਕਿ ਸਿਰਫ $1499 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-950-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 0005 4 ਮਨਜੀਤ ਦਾ ਕੁਇਕ ਫੋਨ ਨੰਬਰ ਹੈ ਤੇ ਉਸੇ ਨਾਲ ਨਾਲ ਤੁਸੀਂ ਇੱਕ ਮੈਸੇਜ ਲਵਾਨਾ ਵੈਲਨੈਸ ਸਪਾ ਦਾ ਯਾਦ ਰੱਖੋ ਬਈ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਸਟੀਲਸ ਤੇ ਤੁਹਾਡੇ ਲਈ ਓਪਨ ਹੈ ਤੁਸੀਂ ਇੱਕ ਵਾਰ ਪਹੁੰਚੋ ਜ਼ਰੂਰ 341 ਪਾਰਕਰ ਸਕੁਏਅਰ ਏਅਰਪੋਰਟ ਸਟੀਲਸ ਦੇ ਕੋਰਨਰ ਤੇ ਜੇ ਤੁਸੀਂ ਮਸਾਜ ਕਰਵਾਉਣਾ ਇਹਨਾਂ ਕੋਲ ਆਰ ਐਮ ਟੀ ਵੀ ਨੇ ਤੇ ਜੇ ਤੁਹਾਡੇ ਕੋਲ ਬਿਲਿੰਗ ਸੋਰੀ ਇੰਸ਼ੋਰੈਂਸ ਹੈਗੀ ਹੈ ਤਾਂ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਜ਼ਰੂਰ ਕਰ ਦੇਣਗੇ ਜੇ ਨਹੀਂ ਤੁਹਾਡੇ ਕੋਲ ਇੰਸ਼ੋਰੈਂਸ ਤਾਂ $80 ਵਾਲਾ ਮਸਾਜ ਸਿਰਫ $75 ਚ ਠੀਕ ਹੈ ਇੱਕ ਘੰਟੇ ਦਾ ਹਾਈਡਰਾਫੇਸ਼ੀਅਲ 150 ਦੀ ਥਾਂ ਦੇ ਵਿੱਚ 130 ਚ ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ 200 ਚ ਵੈਕਸਿੰਗ 120 ਦੀ ਥਾਂ ਤੇ ਤੁਹਾਡੇ ਲਈ ਸਿਰਫ 100 ਦੇ ਵਿੱਚ ਸੋ ਤੁਸੀਂ ਜ਼ਰੂਰ ਪਹੁੰਚੋ ਕਿਸੇ ਨੂੰ ਸਾਇਆਟਿਕਾ ਬੈਕ ਪੇਨ ਹੋ ਰਹੀ ਹੈ ਬਹੁਤ ਜ਼ਿਆਦਾ ਡੋਂਟ ਵਰੀ ਇੱਕ ਵਾਰ ਵਿਜ਼ਿਟ ਕਰ ਲਓ ਤੁਸੀਂ ਲਵਾਨਾ ਵੈਲਨੈਸ ਸਪਾ 4168815385 ਏਅਰਪੋਰਟ ਰੋਡ ਐਂਡ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਲੋਕੇਟਡ ਨੇ ਜ਼ਰੂਰ ਤੁਸੀਂ ਇਹਨਾਂ ਨੂੰ ਇੱਕ ਵਾਰ ਮੌਕਾ ਦਿਓ ਗਲੋਬਲ ਕੰਫਰਟ ਏਅਰ ਤੁਸੀਂ ਏਸੀ ਦੀ ਰਿਪੇਅਰ ਕਰਾਉਣੀ ਹੈ ਗਰਮੀ 'ਚ ਤਾਂ ਯਾਰ ਬਿਨਾਂ ਏਸੀ ਤੋਂ ਬੱਸ ਹੋ ਜਾਂਦੀ ਹੈ ਏਸੀ ਦੀ ਰਿਪੇਅਰ ਕਰਾਉਣੀ ਹੈ ਜਾਂ ਤੁਸੀਂ ਨਵੀਂ ਫਰਨਿਸ ਨਵਾਂ ਏਸੀ ਲਗਵਾਉਣਾ ਤੁਹਾਨੂੰ $1800 ਤੱਕ ਦਾ ਰੀਬੇਟ ਮਿਲ ਰਿਹਾ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਜੀ ਨੂੰ ਫੋਨ ਕਰ ਲਓ 9057909080 ਨੰਬਰ ਹੈ 9057909080 ਗਲੋਬਲ ਕੰਫਰਟ ਏਅਰ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਜ਼ਰੂਰ ਕਰਨਾ ਸੋ ਜਿਵੇਂ ਕਿ ਸਾਰਿਆਂ ਨੂੰ ਆਲਰੇਡੀ ਜਾਣਕਾਰੀ ਮਿਲ ਚੁੱਕੀ ਹੈ ਅਸੀਂ ਕੁਝ ਦਿਨਾਂ ਤੋਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਕੱਲ੍ਹ ਨੂੰ ਯਾਨੀ ਕਿ 8 ਤਾਰੀਖ ਨੂੰ ਸਵੇਰੇ 10 ਵਜੇ ਸ਼ੁਰੂ ਹੈ ਇੱਕ ਬਹੁਤ ਹੀ ਵੱਡੇ ਲੈਵਲ ਦੀ ਕਾਨਫਰੰਸ 7ਵੀਂ ਇੰਟਰਨੈਸ਼ਨਲ ਹਿਊਮੈਨਿਟੀ ਕਾਈਂਡਨੈਸ ਐਂਡ ਲਵ ਦੀ ਕਾਨਫਰੰਸ ਹੋ ਰਹੀ ਹੈ ਪੈਰਾਮਾਊਂਟ ਫਾਈਨ ਫੂਡ ਸੈਂਟਰ ਮਿਸਿਸਾਗਾ ਵਿਖੇ ਹਲੀਮੀਆਂ ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਆ ਰਹੀ ਹੈ ਵੀ ਕੈਨੇਡਾ ਦੇ ਵਿੱਚ ਅਤੇ ਕੱਲ੍ਹ ਨੂੰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਬਿਲਕੁਲ ਫਰੀ ਐਂਟਰੀ ਹੈ ਫਰੀ ਫੂਡ ਹੈ ਇੰਟਰਟੇਨਮੈਂਟ ਹੈ ਸਵੇਰੇ 9 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੈ ਪੈਰਾਮਾਊਂਟ ਫਾਈਨ ਫੂਡ ਸੈਂਟਰ ਮਿਸਿਸਾਗਾ 5500 ਰੋਜ਼ ਚੇਰੀ ਪਲੇਸ ਦੁਨੀਆ ਭਰ ਤੋਂ ਲੋਕ ਪਹੁੰਚ ਰਹੇ ਨੇ ਇੰਗਲੈਂਡ ਤੋਂ ਜਰਮਨੀ ਤੋਂ ਇੰਡੀਆ ਤੋਂ ਆਸਟ੍ਰੇਲੀਆ ਤੋਂ ਅਰਜਨਟੀਨਾ ਤੋਂ ਪੈਨਮਾ ਤੋਂ ਮੈਂ ਕਹਿੰਦਾ ਕੋਈ ਐਸੀ ਕੰਟਰੀ ਹੈ ਨਹੀਂ ਜਿੱਥੋਂ ਲੋਕ ਨਹੀਂ ਪਹੁੰਚ ਰਹੇ ਸੋ ਬਹੁਤ ਹੀ ਵੱਡੀ ਕਾਨਫਰੰਸ ਹੈ ਅਤੇ ਸਾਡੇ ਨਾਲ ਪਲਵਿੰਦਰ ਸਿੰਘ ਜੀ ਪੰਡੋਰੀ ਇੰਡੀਆ ਤੋਂ ਜੁੜ ਚੁੱਕੇ ਨੇ ਤੇ ਅਮਰਜੋਤ ਸਿੰਘ ਜੀ ਸਿਡਨੀ ਆਸਟ੍ਰੇਲੀਆ ਤੋਂ ਤੇ ਗੁਰਮੀਤ ਜੀ ਇੱਥੋਂ ਤੇ ਗੱਲਬਾਤ ਕਰਦੇ ਆ HKL ਦੀ ਟੀਮ ਦੇ ਨਾਲ। ਸੋ ਵੈਲਕਮ ਜੀ, ਪੰਜਾਬੀ ਲਹਿਰਾਂ ਦੇ ਵਿੱਚ ਸਵਾਗਤ ਹੈ। ਹੈਲੋ ਜੀ, ਵੈਲਕਮ ਜੀ। ਓ ਇੱਕ ਸੈਕਿੰਡ, ਮੈਨੂੰ ਲੱਗਦਾ ਮੈਂ ਨਹੀਂ ਸੀ ਜੁਆਇਨ ਕੀਤਾ ਹੋਇਆ। ਓਕੇ ਓਕੇ ਓਕੇ ਓਕੇ। ਸੋ ਬਹੁਤ ਸਵਾਗਤ ਹੈ ਜੀ ਸਾਡੇ ਨਾਲ। ਇੱਕ ਵਾਰ ਫਿਰ ਮੈਂ ਜਾਣਕਾਰੀ ਦੇ ਦੇਵਾਂ ਕਿ ਪਲਵਿੰਦਰ ਸਿੰਘ ਜੀ ਪੰਡੋਰੀ ਇੰਡੀਆ ਤੋਂ, ਅਮਰਜੋਤ ਸਿੰਘ ਜੀ ਸਿਡਨੀ ਤੋਂ ਤੇ ਗੁਰਮੀਤ ਜੀ ਸਾਡੇ ਇੱਥੋਂ ਜੁੜ ਚੁੱਕੇ ਨੇ। ਸੋ ਵੈਲਕਮ ਜੀ, ਪੰਜਾਬੀ ਦੇ ਨਾਲ ਸਵਾਗਤ ਹੈ।
2: ਧੰਨਵਾਦ ਜੀ।
0: ਸੋ ਮੈਂ ਕੁਝ ਦਿਨਾਂ ਤੋਂ ਦੇਖ ਰਿਹਾ ਕਿ ਹੁਣ ਇੰਡੀਆ ਤੋਂ ਵੀ ਤੁਹਾਡੇ ਨਾਲ ਗੱਲਬਾਤ ਹੋ ਰਹੀ

0: ਵੱਖੋ ਵੱਖਰੇ ਏਜ ਗਰੁੱਪ ਵਾਲੇ ਜਿਹੜੇ ਕੈਂਪੇਨਸ ਕਰਦੇ ਆ, ਸਾਈਨ ਅਪ ਕੈਂਪੇਨਸ ਮੌਲਾਂ ਵਿੱਚ ਜਾ ਕੇ, ਬਾਹਰ ਪਬਲਿਕ ਵਿੱਚ ਜਾ ਕੇ ਇਹਦੇ ਬਾਰੇ ਜਾਣੂ ਕਰਦੇ ਆ, ਉਸ ਐਫਰਟ ਦੇ ਸਦਕਾ ਜੀ ਇਹ 2 ਸਾਲਾਂ ਵਿੱਚ ਅੱਜ 91 ਕੰਟਰੀਜ਼ ਤੱਕ ਇਹ ਲੈ ਪਹੁੰਚ ਗਈ ਆ, ਮੂਵਮੈਂਟ ਬਣ ਗਈ ਵਿਸ਼ਵ ਪੱਧਰੀ।
1: ਕੀ ਬਾਤ ਹੈ, 91 ਕੰਟਰੀਜ਼ ਐਂਡ ਬਹੁਤ ਹੀ ਇੱਕ ਕਮਾਲ ਦੀ ਸੋਚ ਨੂੰ ਲੈ ਕੇ ਲੋਕ ਜੁੜੇ ਨੇ, ਹਿਊਮਿਲਿਟੀ, ਕਾਈਂਡਨੈਸ ਐਂਡ ਲਵ। ਸੋ ਜਿਵੇਂ ਕਿ ਸਭ ਨੂੰ ਆਲਰੇਡੀ ਪਤਾ ਕਿ ਦੁਨੀਆਂ ਦੇ ਵਿੱਚ ਬਹੁਤ ਸਾਰੀ ਇੱਕ ਨਫ਼ਰਤ ਫੈਲ ਰਹੀ ਹੈ, ਬਹੁਤ ਸਾਰੇ ਲੋਕ ਸਟ੍ਰੈਸ ਦੇ ਵਿੱਚ ਨੇ, ਬੜੇ ਲੋਕ ਕੱਲ ਮਕੱਲੇ ਆਪਣੇ ਆਪ ਨੂੰ ਸਮਝਣ ਲਿਖਿਆ ਸਾਡਾ ਕੋਈ ਪਿਆਰ ਕਰਨ ਵਾਲਾ ਹੈ ਨਹੀਂ ਗਾ, ਅਸੀਂ ਇੰਡੀਪੈਂਡੈਂਟ, ਅਸੀਂ ਇਕੱਲੇ ਹਾਂ। ਸੋ ਇਹ ਜਿਹੜੀ ਕਾਨਫਰੰਸ ਕੱਲ ਨੂੰ ਹੋ ਰਹੀ ਹੈ, ਆਪਣਾ ਐਚ ਕੇ ਐਲ ਦਾ ਕੀ ਗੋਲ ਹੈ ਕਿ ਜਿਹੜੇ ਲੋਕ ਕਾਨਫਰੰਸ ਤੇ ਪਹੁੰਚ ਰਹੇ ਨੇ, ਕਾਨਫਰੰਸ ਤੋਂ ਪਹਿਲਾਂ ਤੇ ਕਾਨਫਰੰਸ ਤੋਂ ਬਾਅਦ ਉਹਨਾਂ ਦਾ ਕੀ ਆਊਟਕਮ ਹੋਣਾ ਚਾਹੀਦਾ ਤੇ ਕੀ ਗੇਨ ਕਰਕੇ ਉਹ ਨਿਕਲਣ?
2: ਹਾਂਜੀ, ਜਿੱਦਾਂ ਨਾ ਤੁਸੀਂ ਪਹਿਲਾਂ ਵੀ ਗੱਲ ਇਸ ਟੌਪਿਕ ਤੇ ਕੀਤੀ ਆ ਕਿ ਜਿਹੜਾ 2 ਸਾਲ ਦੇ ਵਿੱਚ ਵਿੱਚ ਇਹ 93 ਕੰਟਰੀਆਂ ਦੇ ਵਿੱਚ ਇਸ ਲਹਿਰ ਦਾ, ਇਸ ਮੂਵਮੈਂਟ ਦਾ ਪਹੁੰਚਣਾ, ਉਹਦੇ ਪਿੱਛੇ ਜੀ ਮੇਨ ਜਿਹੜੀ ਚੀਜ਼ ਆ ਇਹ ਗੁਰਬਾਣੀ ਦਾ ਚਾਨਣ ਆ, ਜਿੱਦਾਂ ਮਹਾਰਾਜ ਦੀ ਪੰਕਤੀ ਆ ਕਿ ਗੁਰਬਾਣੀ ਇਸ ਜਗ ਮਹਿ ਚਾਨਣ। ਸੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਆ, ਮਿਟਤ ਨੀਵੀ ਨਰਕ ਗੁਣ ਚੰਗਈਆਂ ਤੱਤ, ਅਸੀਂ ਇਸ ਮਹਾਰਾਜ ਦੇ ਉਪਦੇਸ਼ ਨੂੰ ਲੈ ਕੇ, ਇਸ ਸੰਦੇਸ਼ ਨੂੰ ਲੈ ਕੇ ਪੂਰੇ ਮਨੁੱਖਤਾ ਤੱਕ ਪਹੁੰਚਾਉਣ ਦਾ ਸਾਡਾ ਇਹ ਉਪਰਾਲਾ ਕਿ ਤਾਂ ਕਿ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਕਿ ਇਹ ਏਡੀ ਵੱਡੀ ਜਿਹੜੀ ਚੀਜ਼ ਆ, ਇਹ ਲੋਕ ਤਾਂ ਤਰਸੇ ਪਏ ਆ ਜਿੱਦਾਂ ਨਫ਼ਰਤ, ਹਉਮੈ, ਹੰਕਾਰ, ਈਰਖਾ ਇਹਦੇ ਵਿੱਚ। ਸੋ ਉਹ ਜਿਹੜੀ ਉਹ ਚੀਜ਼ ਆ ਜਿਹੜੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਕੱਲ ਨੂੰ ਜਿਹੜੀ ਕਾਨਫਰੰਸ ਇੱਥੇ ਹੋਣ ਜਾ ਰਹੀ ਆ ਉਹਦੇ ਵਿੱਚ ਜਿਹੜੇ ਲੋਕ ਆਉਣਗੇ, ਪਹਿਲੀ ਗੱਲ ਤਾਂ ਜਿਹੜੇ ਲੋਕ ਲਗਭਗ 25 ਤੋਂ 30 ਕੰਟਰੀਜ਼ ਤੋਂ ਇੱਥੇ ਇਹਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਆ, ਬਹੁਤ ਹੀ ਊਰਜਾਵਾਨ ਲੋਕ, ਜਾਗਦੇ ਸਿਰਾਂ ਵਾਲੇ, ਮੁਹੱਬਤਾਂ ਵਾਲੇ, ਪਿਆਰਾਂ ਵਾਲੇ ਲੋਕਾਂ ਦਾ ਇਕੱਠ ਹੋਊਗਾ। ਦੂਜੇ ਜਿਹੜੇ ਸਾਡੇ ਸਪੀਕਰ ਹੋਣਗੇ ਉਹ ਜਿੱਦਾਂ ਕਹਿ ਲਓ ਕਿ ਇਨਲਾਈਟਮੈਂਟ ਦੇ ਨਾਲ ਸੰਬੰਧਿਤ, ਜੋ ਸਾਡੇ ਚੇਤਨਾ ਨੂੰ ਜਗਾਉਣ ਵਾਲੀਆਂ ਉਹਨਾਂ ਦੀਆਂ ਸਪੀਚਸ ਹੋਣਗੀਆਂ, ਜਾਂ ਜੋ ਸਮਾਜ ਵਿੱਚ ਵਰਤਾਰੇ ਵਰਤਰੇ ਅੱਜ ਕੱਲ ਜਿੱਦਾਂ ਨਫ਼ਰਤਾਂ ਵਾਲੇ, ਉਹਨਾਂ ਨੂੰ ਕਿਵੇਂ ਹੈਂਡਲ ਕਰਨਾ, ਸਾਡੇ ਅੰਦਰਾਂ ਦੇ ਵਿੱਚ ਕਿਵੇਂ ਚਾਨਣ ਫੈਲੇ, ਉਸ ਵਿਸ਼ੇ ਤੇ ਹੀ ਸਾਰਾ ਇਹ ਰੂਹਾਨੀਅਤ ਟੱਚ ਤੇ ਸਮਾਜ ਨੂੰ ਕਿਵੇਂ ਸਹੀ ਸੇਧ ਦਿੱਤੀ ਜਾਵੇ ਉਸ ਦੇ ਮੁਤਲਕ ਹੀ ਸਾਰੀ ਕਾਨਫਰੰਸ ਹੋਵੇਗੀ।
1: ਸੋ ਆਪਣੇ ਇੱਥੇ ਸਪੀਕਰਸ ਵੀ ਹੋਣਗੇ ਤੇ ਮੈਨੂੰ ਕੱਲ ਪਰਸੋਂ ਵੀ ਕੁਝ ਹੋਰ ਸੱਜਣ ਦੱਸ ਰਹੇ ਸੀ ਕਿ ਮੈਡੀਟੇਸ਼ਨ ਵੀ ਹੋਵੇਗੀ ਤੇ ਹੋਰ ਕੀ ਕੀ ਇਸ ਕਾਨਫਰੰਸ ਦੇ ਉੱਤੇ ਜਿਹੜੇ ਸਾਡੇ ਦਰਸ਼ਕ ਪਹੁੰਚ ਰਹੇ ਨੇ ਕੀ ਐਕਸਪੈਕਟ ਕਰ ਸਕਦੇ ਨੇ?
2: ਹਾਂਜੀ, ਜਿਵੇਂ ਇਸ ਤੋਂ ਇਲਾਵਾ ਇੱਕ ਪੈਨਲ ਡਿਸਕਸ਼ਨ ਹੋਣਗੀ ਤੇ ਉਸ ਤੋਂ ਇਲਾਵਾ ਜੇ ਆਡੀਅੰਸ ਵਿੱਚ ਕੁਐਸਚਨ ਹੋਣਗੇ ਉਹਦੇ ਆਨਸਰ ਵੀ ਕੀਤੇ ਜਾਣਗੇ, ਮੈਡੀਟੇਸ਼ਨ ਵੀ ਹੋਊਗਾ ਜੀ, ਤੇ ਇਸ ਦੇ ਨਾਲ ਨਾਲ ਕੁਝ ਐਂਟਰਟੇਨਮੈਂਟਸ ਲਈ ਵੀ ਕੁਝ ਨਾ ਕੁਝ ਜ਼ਰੂਰ ਇਦਾਂ ਦੇ ਚੀਜ਼ਾਂ ਹੋਣਗੀਆਂ।
1: ਸੋ ਬਿਲਕੁਲ ਇਹ ਸਭ ਨੂੰ ਅਸੀਂ ਜਾਣਕਾਰੀ ਦੇ ਦਈਏ ਕਿ ਬਿਲਕੁਲ ਫ੍ਰੀ ਐਂਟਰੀ ਹੈ, ਇਹਦੀ ਕੋਈ ਟਿਕਟ ਨਹੀਂ, ਬਸ ਸਵੇਰੇ 9 ਵਜੇ ਰਜਿਸਟ੍ਰੇਸ਼ਨ ਸ਼ੁਰੂ ਜ਼ਰੂਰ ਹੋ ਰਹੀ ਹੈ। ਸੋ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਫ੍ਰੀ ਐਂਟਰੀ, ਫ੍ਰੀ ਫੂਡ, ਇੰਟਰਟੇਨਮੈਂਟ, ਜਿਵੇਂ ਕਿ ਹੁਣੇ ਭਾਈ ਸਾਹਿਬ ਦੱਸ ਕੇ ਹਟੇ ਨੇ, ਅਤੇ 7ਵੀਂ ਇੰਟਰਨੈਸ਼ਨਲ ਕਾਨਫਰੰਸ ਹੈ। ਇਟਲੀ ਵਰਗੀਆਂ ਕੰਟਰੀਜ਼ ਤੋਂ ਬਾਅਦ ਹੁਣ ਟੋਰਾਂਟੋ ਦੇ ਵਿੱਚ ਹਿਊਮਿਲਿਟੀ, ਕਾਈਂਡਨੈਸ ਐਂਡ ਲਵ ਦੀ ਕਾਨਫਰੰਸ ਕੱਲ੍ਹ ਨੂੰ 5500 ਰੋਜ਼ ਚੇਰੀ ਪਲੇਸ, ਪੈਰਾਮਾਊਂਟ ਫਾਈਨ ਫੂਡ ਸੈਂਟਰ, ਮਿਸਿਸਾਗਾ ਵਿਖੇ ਕਰਵਾਈ ਜਾ ਰਹੀ ਹੈ। ਅਤੇ ਜੋ ਲੋਕਾਂ ਨੇ ਪਿਛਲੀਆਂ ਕੁਝ ਕਾਨਫਰੰਸਿਸ ਅਟੈਂਡ ਕੀਤੀਆਂ, ਪਹਿਲੀ ਪਹਿਲੀ ਵਾਰ ਅਟੈਂਡ ਕੀਤੀਆਂ, ਉਹਨਾਂ ਦਾ ਤੁਹਾਨੂੰ ਫੀਡਬੈਕ ਕੀ ਮਿਲਿਆ ਕਾਨਫਰੰਸ ਤੋਂ ਬਾਅਦ?
3: ਹਾਂਜੀ, ਬਹੁਤ ਵਧੀਆ ਤੁਹਾਡਾ ਸਵਾਲ। ਸਭ ਤੋਂ ਪਹਿਲਾਂ ਤੇ ਜਿਹੜੇ ਸਰੋਤਿਆਂ ਨੇ, ਜਿਹੜੇ ਸੱਜਣ ਆਏ ਉੱਥੇ, ਕਈ ਵਾਰੀ ਆਪਾਂ ਨੂੰ ਹੁੰਦਾ ਸੁਭਾਅ ਆਪਣਾ ਕਿ ਆਪਾਂ ਥੋੜੀ ਦੇਰ ਵਿੱਚੋਂ ਜਾ ਆਉਂਦੇ, ਉਹਨਾਂ ਨੇ ਬਾਹਰ ਆਉਂਦੇ ਕਿਹਾ ਕਿ ਵੀ ਫੀਲ ਸੋਰੀ ਕਿ ਅਸੀਂ ਸਿਰਫ ਥੋੜੇ ਸਮੇਂ ਲਈ ਆਏ, ਸਾਨੂੰ ਸਾਰਾ ਸਮਾਂ ਆਉਣਾ ਚਾਹੀਦਾ ਸੀ, ਕਿਉਂਕਿ ਉਹਦੇ ਵਿੱਚ ਪ੍ਰੈਕਟੀਕਲ ਸੇਧ ਬਹੁਤ ਮਿਲਦੀ ਹੈ, ਥਿਓਰੀਟੀਕਲ ਜਿਹੜੀ ਆਪਾਂ ਨੂੰ ਸੇਧ ਆ ਉਹ ਤਾਂ ਮਿਲਦੀ ਰਹਿੰਦੀ ਹੈ ਮੀਡੀਆ ਥਾਣੇ ਵੀ, ਹੋਰ ਸਥਾਨਾਂ ਤੋਂ ਵੀ, ਪਰ ਪ੍ਰੈਕਟੀਕਲੀ ਜਿਹੜੇ ਕੁਐਸਚਨ ਆਨਸਰ ਜਦੋਂ ਕੋਈ ਚੀਜ਼ ਉੱਥੇ ਹੁੰਦੀ ਹੈ, ਤੁਹਾਡੇ ਅੰਦਰ ਸਵਾਲ ਆਉਂਦਾ ਤੇ ਤੁਸੀਂ ਪੁੱਛਦੇ ਹੋ ਤੇ ਉਹਦਾ ਜਵਾਬ ਤੁਹਾਨੂੰ ਉੱਥੇ ਮਿਲ ਜਾਂਦਾ, ਉਹਦੇ ਨਾਲ ਤੁਹਾਡੇ ਅੰਦਰ ਜਿਹੜੀ ਆ ਐਨਰਜੀ ਜਿਹੜੀ ਆ ਉਹ ਗਰੋ ਕਰਦੀ ਹੈ। ਤੇ ਨਾਲ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਟਿਕਟ ਮਾਸਟਰ ਤੇ ਅਵੇਲੇਬਲ ਨੇ ਟਿਕਟਾਂ, ਅੱਜ ਹੀ ਆਪਾਂ ਹੁਣੇ ਜੁਆਇਨ ਕਰ ਸਕਦੇ ਹਾਂ ਜਾਂ HKL.org ਮੇਨ ਪੇਜ ਦੇ ਉੱਤੇ ਟਿਕਟ ਦਾ ਬਟਨ ਆ, ਉਹਨੂੰ ਪ੍ਰੈਸ ਕਰਕੇ ਆਪਾਂ ਆਪਣੀਆਂ ਸੀਟਾਂ ਰਾਖਵੀਆਂ ਕਰ ਸਕਦੇ ਹਾਂ ਜੇ ਪਰਿਵਾਰ ਦੇ ਮੈਂਬਰ

0: ਪੰਜ ਚਾਰ ਜਣੇ ਆਪਾਂ ਆਉਣਾ ਤੇ ਉਹ ਔਰ ਸਭ ਤੋਂ ਜਿਹੜੀ ਇੱਕ ਮਾਣ ਵਾਲੀ ਗੱਲ ਹੈ ਇਸ ਆਰਗੇਨਾਈਜੇਸ਼ਨ ਦੇ ਸੇਵਾਦਾਰਾਂ ਵੱਲੋਂ ਕਿ ਇਸ ਯੂਥ ਲੀਡ ਕਰਕੇ ਇੱਥੋਂ ਦੇ ਜੰਮੇ ਬੱਚੇ ਉਹ ਸੇਵਾਵਾਂ ਕਰਦੇ ਨੇ ਤੇ ਉਹਨਾਂ ਦੀ ਇਨਵੋਲਵਮੈਂਟ ਸਭ ਤੋਂ ਜ਼ਿਆਦਾ ਇਸ ਇਹਨਾਂ ਸੇਵਾਵਾਂ ਵਿੱਚ ਹੁੰਦੀ ਹੈ ਤੇ ਆਪਾਂ ਆਪਣਾ ਇਸ ਵੇਲੇ ਇਹਨਾਂ ਮੁਲਕਾਂ ਦੇ ਵਿੱਚ ਚਿੰਤਨ ਸਭ ਤੋਂ ਵੱਡਾ ਇਹ ਹੈ ਕਿ ਆਪਸੀ ਰਿਸ਼ਤੇ ਫਿੱਕੇ ਪੈ ਰਹੇ ਆ ਤੇ ਬੱਚਿਆਂ ਨਾਲ ਆਪਣੀਆਂ ਦੂਰੀਆਂ ਵਧਦੀਆਂ ਜਾ ਰਹੀਆਂ ਆਪਾਂ ਨੂੰ ਸਮਝ ਨਹੀਂ ਆ ਰਹੀ ਕਿ ਬੱਚੇ ਸਾਡੇ ਨਾਲ ਕਿਉਂ ਨਹੀਂ ਕਲਚਰਲ ਤੌਰ ਤੇ ਰਿਲੀਜੀਅਸ ਫੰਕਸ਼ਨ ਵਿੱਚ ਇਨਵੋਲਵ ਹੁੰਦੇ ਸੋ ਉਹਨਾਂ ਚੀਜ਼ਾਂ ਨੂੰ ਐਡਰੈਸ ਕਰਕੇ ਬੱਚਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਹਾਂ ਵੀ ਇਨਵਾਈਟ ਆਲ ਦ ਯੂਥ ਫਰੋਮ ਬ੍ਰੈਂਪਟਨ ਐਂਡ ਏਰੀਆ ਮਿਸੀਸਾਗਾ ਐਂਡ ਏਰੀਆ ਪਲੀਜ਼ ਕਮ ਐਂਡ ਜੁਆਇਨ ਸੇਵਾ ਰਜਿਸਟ੍ਰੇਸ਼ਨ ਦੀਆਂ ਸੇਵਾਵਾਂ ਨਾਲ ਹੋ ਕੇ ਜਿਹੜੇ ਯੂਥ ਐਕਸਪੀਰੀਅੰਸਡ ਆ ਉਹਨਾਂ ਦੇ ਨਾਲ ਸੇਵਾਵਾਂ ਕਰੋ ਹਰ ਸ਼ਹਿਰ ਦੇ ਵਿੱਚ ਇਹ ਆਨਗੋਇੰਗ ਸੇਵਾਵਾਂ ਨੇ ਇਟਸ ਨੋਟ ਵਨ ਟਾਈਮ ਇਵੈਂਟ ਤੇ ਵੀ ਇਹਨੇ ਖਤਮ ਹੋ ਜਾਣਾ ਇਹ ਆਪਣੀ ਛਾਪ ਛੱਡ ਕੇ ਜਾਂਦਾ ਤੇ ਉਹਦੀ ਜਿਹੜੀ ਗਾਈਡੈਂਸਿਸ ਪਰ ਵੀਕ ਐਵਰੀ ਵੀਕ ਆਉਂਦੀਆਂ ਨੇ ਜਿਵੇਂ ਇਸ ਵੀਕ ਦੀ ਜਿਹੜੀ ਹੈਗੀ ਆ ਗਾਈਡੈਂਸ ਉਹਦੇ ਵਿੱਚ ਇਹ ਆ ਕਿ ਆਪਾਂ ਪ੍ਰੈਕਟਿਸ ਕਰਨਾ ਘਰਾਂ ਦੇ ਵਿੱਚ ਕਿ ਆਪਾਂ ਦੂਸਰੇ ਪਰਿਵਾਰ ਦੇ ਮੈਂਬਰ ਦੇ ਸਿਰਫ ਗੁਣ ਦੇਖਣੇ ਆ ਤੁਹਾਡੇ ਮਨ ਨੇ ਬਾਰ ਬਾਰ ਉਹਨਾਂ ਦੇ ਔਗਣ ਦਿਖਾਉਣੇ ਆ ਤੁਹਾਨੂੰ ਕਈ ਵਾਰੀ ਹੁੰਦਾ ਇਸ ਤਰ੍ਹਾਂ
1: ਬਿਲਕੁਲ
0: ਪਰ ਆਪਾਂ ਆਪਣੇ ਮਾਇੰਡ ਨੂੰ ਚੈਲੰਜ ਕਰਕੇ ਉਹਨਾਂ ਦੇ ਗੁਣ ਦੇਖਣ ਦੀ ਪ੍ਰੈਕਟਿਸ ਕਰਨੀ ਤੇ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਕਰਾਂਗੇ ਤੇ ਆਪਾਂ ਆਪ ਹੀ ਦੇਖ ਲਾਂਗੇ ਕਿ ਕਿਸ ਤਰ੍ਹਾਂ ਸਾਰਾ ਮਾਹੌਲ ਸਖਾਵਾਂ ਹੋ ਜਾਂਦਾ
1: ਬਿਲਕੁਲ ਤੇ ਇੱਕ ਮੇਨ ਗੱਲ ਇਹ ਹੁੰਦੀ ਹੈ ਕਿ ਜਦੋਂ ਨਾ ਤੁਹਾਡੇ ਲਾਈਕ ਮਾਈਂਡਡ ਲੋਕ ਮਿਲਦੇ ਨੇ ਤੇ ਤੁਸੀਂ ਇਕੱਠੇ ਬਹਿਨੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਹੁੰਦੀਆਂ ਜਿਹੜੀਆਂ ਤੁਸੀਂ ਖੁਦ ਆਪ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਸੋ ਇੱਕ ਵਾਰ ਫਿਰ ਕੱਲ੍ਹ ਨੂੰ ਇਹ ਕਾਨਫਰੰਸ ਹੁਣ ਜਾ ਰਹੀ ਹੈ ਤੇ 8 ਤਰੀਕ ਹੈ ਕੱਲ੍ਹ ਨੂੰ 5500 ਰੋਜ਼ ਚੇਰੀ ਪਲੇਸ ਮਿਸੀਸਾਗਾ ਪੇਰਾਮਾਉਂਟ ਫਾਈਨ ਫੂਡ ਸੈਂਟਰ ਸਵੇਰੇ 9 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੈ ਬਾਕੀ ਟਿਕਟ master.ca ਤੇ ਵੀ ਜਾ ਸਕਦੇ ਹੋ ਤੇ ਉਸ ਦੇ ਨਾਲ ਨਾਲ ਮੈਂ ਇੱਕ ਨੰਬਰ ਵੀ ਦੇ ਦਿੰਦਾ 4374342959 4374342959 ਜਾਂ 6478607713 6478607713 13 ਤੇ ਵੀ ਕਾਲ ਕੀਤੀ ਜਾ ਸਕਦੀ ਹੈ ਤੇ ਪਰਵਿੰਦਰ ਜੀ ਤੇ ਅਮਰਜੋਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਗੁਰਮੀਤ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਬੈਸਟ ਵਿਸ਼ਸ ਥੈਂਕ ਯੂ ਜੀ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਇੱਕ ਦੋ ਮੈਸੇਜ ਮੈਂ ਆਪਣੇ ਵੱਲੋਂ ਵੀ ਤੁਹਾਨੂੰ ਦੇ ਦੇਵਾਂ ਯਾਰ ਮੇਰੇ ਮੈਸੇਜ ਵੀ ਬੜੇ ਜ਼ਰੂਰੀ ਨੇ ਇਹ ਵੀ ਹੁਣ ਰਹਿਣੇ ਨਹੀਂ ਚਾਹੀਦੇ ਕਿਉਂਕਿ ਮੈਸੇਜ ਸਾਡੇ ਸਪੋਂਸਰਸ ਦੇ ਅਸੀਂ ਨਾ ਦੇਈਏ ਕਿੱਦਾਂ ਹੋ ਸਕਦਾ ਬਈ ਇਹ ਤਾਂ ਪੋਸੀਬਲ ਹੀ ਨਹੀਂ ਸੋ ਇੱਕ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਮੈਸੇਜ ਹੈ ਤੁਸੀਂ ਅਗਰ ਕਿਸੇ ਨੇ ਵੀ ਜੇ ਤੁਹਾਡੀ ਨਾ ਟਰੱਕ ਯਾਰਡ ਹੈ ਤੁਹਾਨੂੰ ਬਹੁਤ ਫਾਇਦਾ ਟਰੱਕ ਯਾਰਡ ਦੀ ਲਾਈਵ ਮੋਨੀਟਰਿੰਗ ਕਰਾਓ ਇਹਨਾਂ ਨੇ 25-30 ਕੈਮਰੇ ਲਾ ਦੇਣੇ ਆ ਤੇ ਕੋਈ ਸਿਕਿਉਰਿਟੀ ਗਾਰਡ ਦੀ ਲੋੜ ਨਹੀਂ ਹੁਣ ਸਾਰਾ ਡਿਜੀਟਲ ਕੰਮ ਹੈ ਇਹਨਾਂ ਦੀ ਟੀਮ ਬੈਠੀ ਹੈ ਤੁਹਾਡਾ ਇੱਕ ਇੱਕ ਕੈਮਰਾ ਦੇਖ ਰਹੀ ਹੈ ਕੋਈ ਵੀ ਆ ਕੇ ਮੱਖੀ ਬਹਿੰਦੀ ਹੈ ਕੋਈ ਬਿੱਲੀ ਤੁਹਾਡੀ ਯਾਰਡ 'ਚ ਆਉਂਦੀ ਤੁਹਾਨੂੰ ਕਾਲ ਆ ਜਾਣੀ ਹੈ ਭਾਅ ਜੀ ਯਾਰਡ ਦੇ ਵਿੱਚ ਮੱਖੀ ਬੈਠੀ ਹੈ ਅਸੀਂ ਇਹ ਲੋਕੇਸ਼ਨ 'ਤੇ ਅਤੇ ਸਾਰੀ ਚੀਜ਼ ਰਿਪੋਰਟ ਤੁਹਾਨੂੰ ਕੀਤੀ ਜਾਵੇਗੀ 905-520-5200 'ਤੇ ਕਾਲ ਕਰੋ ਮਾਸਟਰ ਜੂਲਰਸ ਨੇ 3000 ਸਕੁਏਅਰ ਫੁੱਟ ਦੇ ਵਿੱਚ ਐਡੀ ਵੱਡੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਬਹੁਤ ਹੀ ਲਗਜ਼ੂਰੀਅਸ ਮਾਸਟਰ ਜੂਲਰ ਏਅਰਪੋਰਟ ਡੇਰੀ ਤੇ ਜਾਓ ਤੇ ਵਧੀਆ ਟੌਪ ਟੌਪ ਟੌਪ ਦੀ ਜੁਲਰੀ ਲਓ ਏਅਰਪੋਰਟ ਮੇਫੀਲਡ ਮਾਸਟਰ ਜੂਲਰਸ ਪਾਈਏ ਪੈਗ ਫਿਰ

ਵਾਹ ਯਾਰ ਬੱਬੂ ਮਾਨ ਵੀ ਫਿਰ ਕਿਆ ਬਾਤ ਹੈ ਨਹੀਂ ਰੀਸਾਂ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਐਂਡ ਗੱਲਾਂ ਬਾਤਾਂ ਤਾਂ ਫਿਰ ਯਾਰ ਰੂਹ ਦੀ ਖੁਰਾਕ ਨੇ ਕਿ ਨਹੀਂ ਗੱਲਾਂ ਬਾਤਾਂ ਕਰੋ ਇੱਕ ਦੂਜੇ ਨਾਲ ਵਧੀਆ ਰੌਣਕ ਮੇਲਾ ਲਾਓ ਐਮੀ ਵਿਰਕ ਆ ਰਿਹਾ ਯਾਰ ਆਪਣਾ ਮਿੱਤਰ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ 30 ਅਗਸਤ ਨੂੰ ਤੇ ਐਮੀ ਵਿਰਕ ਆਇਆ ਹੋਵੇ ਤੇ ਵਾਹ ਵੀ ਵਾਹ ਕਿਆ ਯਾਰ ਰੌਣਕ ਮੇਲਾ ਹੋਊਗਾ ਸੋ ਗੇਟ ਰੈਡੀ ਐਮੀ ਵਿਰਕ ਦਾ ਸ਼ੋਅ ਇੱਥੇ ਆਪਣੇ ਹੁਣ ਲੋਕਲ ਹੋ ਰਿਹਾ ਵੁੱਡਬਾਈਨ ਕਸੀਨੋ ਵਾਲੇ ਵੈਨਿਊ ਦੇ ਵਿੱਚ ਐਮੀ

0: वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही माण महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिसते ओ सचमुच ही हकदार हन। थोड़ा अपना वकील वकील ब्रिज मोहन, कॉन्टैक्ट अस एट bridgemohan.com।
1: वाह भाई वाह जी, 1303 हेलो, 1303 हेलो।
2: मैं कंफर्म करना सी ਤੁਸੀਂ ਹੁਣੇ ਐਡ ਦਿੱਤੀ ਸੀ ਆਪਣਾ ਕਾਰ ਇੱਥੇ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਰਿਲੀਜੀਅਸ ਉਹਦੇ ਬਾਰੇ
1: जानकारी लेनी है लेनी है तुसी कॉल करके ले लियो।
2: ठीक है जी, ठीक है।
1: नंबर है 437 चलो कोई गल नहीं सर, थैंक यू। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987 6477-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477-1916-1987 ਨੰਬਰ। ਵੈਰੀ ਗੁੱਡ, ਕਿਆ ਬਾਤ ਹੈ। ਉਹ ਬੱਲੇ ਬੱਲੇ ਗ੍ਰੈਂਡ ਹੋਮ ਫਰਨੀਚਰ ਤੋਂ ਮੈਸੇਜ ਆਇਆ, ਕਹਿੰਦੇ ਸੁਣ ਰਿਹਾ ਭਾਜੀ ਤੇ ਬੱਬੂ ਮਾਨ ਦਾ ਸ਼ਬਾਬ ਲਾਓ। ਆਹ ਚੱਕੋ ਜੀ,

ਗਾਣੇ ਕਿਆ ਬਾਤ ਹੈ ਨੀ ਰੀਸਾ ਓਕੇ ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾਂ ਪੂਰਾ ਵੀਕਐਂਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਵੀ ਨੰਬਰ ਚਾਹੀਦੇ ਹੈ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਤੇ ਮੈਸੇਜ ਕਰ ਦਿਓ ਪੂਰਾ ਵੀਕਐਂਡ PUN JABILEHRAN ਪੰਜਾਬੀ ਲਹਿਰਾਂ ਇੱਕ ਯਾਰ ਮੈਂ ਵੀਡੀਓ ਪਾਈ ਹੈ ਟਿਕਟੋਕ ਤੇ ਤੁਸੀਂ ਪਲੀਜ਼ ਵੀਰ ਬਣ ਕੇ ਜਾਂ ਕੋਈ ਲੇਡੀਜ਼ ਵੀ ਸੁਣ ਰਹੀਆਂ ਨੇ ਤੁਸੀਂ ਜਾ ਕੇ ਕਮੈਂਟ ਕਰ ਦਿਓ ਚੰਗਾ ਲੱਗੂਗਾ ਹੁਣੇ ਹੁਣੇ ਵੀਡੀਓ ਪਈ ਆ ਸਾਡਾ ਟਿਕਟੋਕ ਪੇਜ ਆ ਪੰਜਾਬੀ ਲਹਿਰਾਂ ਤੇ ਨਾਲੇ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਫਿਰ ਨਾਮ ਪੜ੍ਹ ਲਾਂਗੇ ਯਾਰ ਵੀ ਮੱਖਣ ਨੇ ਰਿਪਲਾਈ ਕੀਤਾ ਪ੍ਰਭਜੋਤ ਨੇ ਵੀ ਕਮੈਂਟ ਕੀਤਾ ਯੂ ਨੋ ਹਰਸ਼ ਨੇ ਵੀ ਕਮੈਂਟ ਕੀਤਾ ਜੋ ਵੀ ਤੁਹਾਡੇ ਨਾਮ ਨੇ ਸਾਡਾ ਟਿਕਟੋਕ ਪੇਜ ਹੈ PUNJABILEHRAN ਜਾਓ ਵੀਡੀਓ ਐਪ ਸਾਡੇ ਟਿਕਟੋਕ ਤੇ ਪੰਜਾਬੀ ਲਹਿਰਾਂ ਤੇ ਉੱਥੇ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਤੇ ਤੁਹਾਡੇ ਕਮੈਂਟ ਅਸੀਂ ਫਿਰ ਪੜਾਂਗੇ ਬਾਅਦ ਦੇ ਵਿੱਚ ਟਿਕਟੋਕ ਪੰਜਾਬੀ ਲਹਿਰਾਂ PUNJABILEHRAN ਤੇ ਪੰਜਾਬੀ ਲਹਿਰਾਂ ਇੱਕ ਮੈਂ ਤੁਸੀਂ ਤੁਹਾਨੂੰ ਨੰਬਰ ਸੋਰੀ ਜ਼ਰੂਰ ਜ਼ਰੂਰ ਦੇਣਾ ਚਾਹੁੰਦਾ ਰਾਜਧਾਨੀ ਸਵੀਟਸ ਦਾ ਤੇ ਆ ਲਓ

0: locations in GTA. For more information, visit rajdhanisweets.ca.
1: ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਅਤੇ ਉਸ ਤੋਂ ਇਲਾਵਾ ਨਵੀਂ ਮੇਕ ਸ਼ੋਰ ਕਰੋ ਕੋਈ ਮੈਸੇਜ ਰਹਿ ਨਾ ਜਾਣ। ਅੱਖਾਂ ਦੀ ਸਰਜਰੀ ਦਾ ਇੱਕ ਨੰਬਰ ਹੈ ਅਤੇ ਅਸੀਂ ਉਹੀ ਵੀਡੀਓ ਪਾਈ ਹੈ ਟਿਕਟੋਕ 'ਤੇ ਜਾ ਕੇ ਦੇਖੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045157। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-470-2070। ਫਿਰ ਖਬਰਾਂ ਵੱਲ ਲੈ ਕੇ ਚੱਲਦੇ ਹਾਂ। HK ਮੂਵਰਸ ਵੱਲੋਂ ਖਬਰਾਂ ਦਾ ਬੁਲੇਟਿਨ ਸਪਾਂਸਰ ਕੀਤਾ ਜਾ ਰਿਹਾ। ਤੁਸੀਂ ਕਿਸੇ ਨੇ ਵੀ ਅਗਰ ਮੂਵ ਹੋਣਾ ਤੇ ਹੁਣ ਇੱਕ ਵਧੀਆ ਮੂਵਿੰਗ ਕੰਪਨੀ ਲੱਭ ਰਹੇ ਹੋ, HK Movers 416-524-6704, 416-524-6704, HK Movers ਦੀ ਟੀਮ ਨੂੰ ਤੁਸੀਂ ਜ਼ਰੂਰ ਕਾਲ ਕਰ ਲਓ। ਉਸ ਤੋਂ ਇਲਾਵਾ ਇੱਕ ਮੈਂ ਤੁਹਾਨੂੰ ਜਾਣਕਾਰੀ ਦਿੰਦਾ, ਇੱਕ ਯਾਰ ਸਲੋਨ ਹੈ ਫੋਰ ਸੇਲ, ਸਲੋਨ ਸੇਲ ਤੇ ਉੱਤੇ ਆ। ਜਿਹੜੀ ਇਹ ਲੋਕੇਸ਼ਨ ਹੈ ਤੁਹਾਨੂੰ ਹੋਰ ਨਹੀਂ ਕਿਤੋਂ ਮਿਲਣੀ, ਸਟੀਲ ਅਤੇ ਟੋਰਬਰਮ ਤੇ ਜਿਹੜੀ ਇਹ ਸਲੋਨ ਵਿਕ ਰਹੀ ਹੈ, ਇਹ ਬਰੈਂਪਟਨ ਦੀ ਸਭ ਤੋਂ ਬਿਜ਼ੀਐਸਟ ਸਲੋਨ ਹੈ। ਤੁਸੀਂ ਮਾਲਕ ਬਣ ਸਕਦੇ ਹੋ, ਤੁਸੀਂ ਬਸ ਜਾਓ ਆਪਣਾ ਕੰਮ ਸ਼ੁਰੂ ਕਰੋ ਤੇ ਇੱਥੇ ਗਾਹਕ ਆਉਂਦੇ ਰਹਿੰਦੇ ਆ ਦਿਨ ਰਾਤ। 9 ਸਟੇਸ਼ਨ ਨੇ, 5 ਮੁੰਡਿਆਂ ਦੇ ਤੇ 4 ਕੁੜੀਆਂ ਦੇ, 3 ਵਾਸ਼ ਸਟੇਸ਼ਨ ਨੇ ਤੇ ਨਾਲ ਬਹੁਤ ਵਧੀਆ ਯਾਰ ਲੋਕੇਸ਼ਨ ਹੈ, ਸਟੀਲ ਨੂੰ ਫੇਸ ਕਰਦੀ, ਪਾਰਕਿੰਗ ਵਾਧੂ ਦੀ ਆ। 6479985152, 6479985152, 6479985152। ਤੁਸੀਂ ਡਕਟ ਕਲੀਨਿੰਗ ਕਰਾ ਲਓ ਵੀਕਐਂਡ ਤੇ, ਫਾਈਵ ਰਿਵਰਸ ਡਕਟ ਕਲੀਨਿੰਗ ਵਾਲੇ ਹਾਜ਼ਰ ਨੇ, ਬੜਾ ਹੀ ਰੀਜ਼ਨੇਬਲ ਰੇਟ। ਫਾਈਵ ਰਿਵਰਸ ਡਕਟ ਕਲੀਨਿੰਗ ਦੀ ਟੀਮ ਦੇ ਨਾਲ ਸੰਪਰਕ ਕਰੋ ਐਂਡ ਡਕਟ ਕਲੀਨ ਕਰਾ ਲਓ ਵੀਕਐਂਡ ਤੇ, ਇਹਨਾਂ ਕੋਲ ਕੁਝ ਕੁ ਸਲੋਟਸ ਅਵੇਲੇਬਲ ਨੇ, ਬੜਾ ਰੀਜ਼ਨੇਬਲ ਰੇਟ ਹੈ। ਫਾਈਵ ਰਿਵਰਸ ਡਕਟ ਕਲੀਨਿੰਗ, ਨੰਬਰ ਨੋਟ ਕਰ ਲਓ ਇਹਨਾਂ ਦਾ, 4376887750, 4376887750। ਰਿਵਰਸ ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਅਵੇਲੇਬਲ ਹੈ। ਉਸ ਦੇ ਨਾਲ ਨਾਲ ਵੀਕਐਂਡ ਦਾ ਟਾਈਮ ਹੈ, ਤੁਸੀਂ ਆਪਣੇ ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਕੋਈ ਰਿਪੇਅਰ ਕਰਾਉਣੀ ਹੈ, ਟਰੱਕ ਦੀ ਅਲਾਈਨਮੈਂਟ ਹੋਣ ਵਾਲੀ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਨੇ, 6472346293। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੇ ਬਹੁਤ ਵੱਡਾ ਡਿਸਕਾਊਂਟ ਲਾਇਆ, ਮਿਲਟਨ 'ਚ ਨਵੀਂ ਲੋਕੇਸ਼ਨ ਖੋਲ੍ਹੀ ਹੈ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਕੋਰਨਰ 'ਤੇ, 10874 ਸਟੀਲਸ ਐਵਨਿਊ ਈਸਟ, 6472346293, 6472346293। 93 ਤੇ ਕਾਲ ਕਰੋ। ਸੋ ਚੱਲਦੇ ਆ ਖਬਰਾਂ ਵੱਲ ਤੇ ਕੱਲ ਨੂੰ ਸਵੇਰੇ ਵੀ ਤੁਸੀਂ 6 ਵਜੇ ਪੰਜਾਬੀ ਲਹਿਰਾਂ ਸੁਣ ਲੈਣਾ, ਕੱਲ ਨੂੰ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਪੰਜਾਬੀ ਲਹਿਰਾਂ, ਤੇ ਫਿਰ ਕੱਲ ਨੂੰ ਸਵੇਰੇ 10 ਵਜੇ ਤੁਹਾਡੇ ਲਈ ਰੇਡੀਓ ਆਵਾਜ਼ ਹਾਜ਼ਰ ਹੈ। ਸੋ ਜੁੜੇ ਰਹੋ ਐਂਡ ਚੱਲਦੇ ਆ ਖਬਰਾਂ ਵੱਲ। ਸੋ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
2: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨਾਲ ਜੁੜੇ ਮਾਮਲਿਆਂ ਉੱਤੇ ਪੰਜਾਬ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਮਾਹਿਰਾਂ ਦੀ ਕਮੇਟੀ ਜਾਂ ਪੈਨਲ ਬਣਾਇਆ ਗਿਆ ਸੀ, ਜਿਸ ਨੇ ਹੁਣ ਸਰਕਾਰ ਨੂੰ ਕਿਹਾ ਕਿ ਉਹ ਇਸ ਕਾਨੂੰਨ ਉੱਤੇ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ 29 ਜੂਨ ਦੇ ਹੁਕਮਾਂ ਉੱਤੇ ਪਾਲਣਾ ਰਿਪੋਰਟ ਪੇਸ਼ ਕਰੇ। ਪੈਨਲ ਨੇ ਦੱਸਿਆ ਕਿ ਜਿਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸਰਕਾਰ ਦਾ 29 ਜੁਲਾਈ ਦਾ ਜਵਾਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਠਾਏ ਗਏ ਬੁਨਿਆਦੀ ਇਤਰਾਜ਼ਾਂ ਨੂੰ ਹੱਲ ਕਰਨ ਵਿੱਚ ਅਸਫਲ ਰਿਹਾ ਹੈ, ਖਾਸ ਕਰਕੇ ਉਹ ਇਤਰਾਜ਼ ਜੋ ਇਸ ਕਾਨੂੰਨ ਦੇ ਉਹਨਾਂ ਉਪਬੰਧਾਂ ਨਾਲ ਸੰਬੰਧਿਤ ਨੇ ਜੋ ਕਿ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਦੇ ਨੇ। ਇਸ ਪੈਨਲ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਜਵਾਬ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ 1 ਮਹੀਨੇ ਦੇ ਸਮੇਂ ਦੇ ਅਖੀਰਲੇ ਦਿਨ ਪ੍ਰਾਪਤ ਹੋਇਆ ਸੀ, ਤੱਥਾਂ ਨੂੰ ਧੁੰਦਲਾ ਕਰਨ ਅਤੇ ਮਾਮਲੇ ਨੂੰ ਅਣਡਿੱਠ ਕਰਨ ਦੀ ਇੱਕ ਕੋਸ਼ਿਸ਼ ਹੈ। ਖਾਲਸਾ ਪੰਥ ਦੀਆਂ ਚਿੰਤਾਵਾਂ 31 ਜੁਲਾਈ 2026 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਨੂੰ ਸਪਸ਼ਟ ਤੌਰ ਉੱਤੇ ਪਹੁੰਚਾ ਦਿੱਤੀਆਂ ਗਈਆਂ ਨੇ। ਇਹ ਵੀ ਇਸ ਪੈਨਲ ਦੇ ਮੈਂਬਰਾਂ ਦਾ ਕਹਿਣਾ ਹੈ। ਸੋ ਕੁੱਲ ਮਿਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਸਰਕਾਰ ਨਾਲ ਬੇਅਦਬੀ ਕਾਨੂੰਨ ਸੰਬੰਧੀ ਗੱਲਬਾਤ ਕਰਨ ਲਈ ਬਣਾਏ ਗਏ ਇਸ ਪੈਨਲ ਨੇ ਫਿਲਹਾਲ ਸਾਰੀ ਕਾਰਵਾਈ ਤੇ ਇੱਕ ਤਰੀਕੇ ਨਾਲ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਪਾ ਦਿੱਤੀ ਹੈ। ਪੰਜਾਬ ਦੀ ਸਿਆਸਤ ਵਿੱਚ ਵੱਡੀ ਚਰਚਾ ਹੁਣ ਇਹ ਚੱਲ ਪਈ ਹੈ ਕਿ ਅਕਾਲੀ ਭਾਜਪਾ ਗੱਠਜੋੜ ਦੁਬਾਰਾ ਹੋ ਸਕਦਾ ਹੈ। ਹੋਇਆ ਇੰਝ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ, ਜਦਕਿ ਇਸ ਮੀਟਿੰਗ ਦੀ ਪਹਿਲਾਂ ਤੋਂ ਕੋਈ ਚਰਚਾ ਨਹੀਂ ਸੀ ਤੇ ਅਚਨਚੇਤ ਹੀ ਇਹ ਮੀਟਿੰਗ ਸਭ ਦੇ ਸਾਹਮਣੇ ਆਈ ਹੈ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਅਕਾਲੀ ਦਲ ਦੇ ਮੁਖੀ ਵਿਚਕਾਰ ਹੋਈ ਇਸ ਉੱਚ ਪੱਧਰੀ ਮੀਟਿੰਗ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਭਾਰੀ ਚਰਚਾ ਛੇੜ ਦਿੱਤੀ ਹੈ ਅਤੇ ਦੋਵਾਂ ਪੁਰਾਣੇ ਸਹਿਯੋਗੀਆਂ ਦੇ ਮੁੜ ਗੱਠਜੋੜ ਵਿੱਚ ਆਉਣ ਬਾਰੇ ਕਿਆਸ ਅਰਾਈਆਂ ਦਾ ਦੌਰ ਤੇਜ਼ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਾਰਲੀਮੈਂਟ ਭਵਨ ਵਿੱਚ ਹੋਈ ਇਸ ਬੈਠਕ ਦੌਰਾਨ ਦੋਵਾਂ ਆਗੂਆਂ ਦਰਮਿਆਨ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਅਹਿਮ ਮੁੱਦਿਆਂ ਉੱਤੇ ਗੱਲਬਾਤ ਹੋਈ ਹੈ। ਹਾਲਾਂਕਿ ਪਾਰਟੀ ਵੱਲੋਂ ਹਾਲੇ ਤੱਕ ਮੀਟਿੰਗ ਦੇ ਅਧਿਕਾਰਤ ਏਜੰਡੇ ਬਾਰੇ ਕੋਈ ਖਾਸ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਅਤੇ ਨਾ ਹੀ ਦੋਹਾਂ ਪਾਰਟੀਆਂ ਵੱਲੋਂ ਗੱਠਜੋੜ ਸੰਬੰਧੀ ਕੋਈ ਬਿਆਨ ਦਿੱਤਾ ਗਿਆ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੀਟਿੰਗ ਕਾਫੀ ਅਹਿਮ ਹੋ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸੀ ਦਿਸ਼ਾ ਨੂੰ ਲੈ ਕੇ ਇਹ ਮੁਲਾਕਾਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਤੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸਾਹਮਣੇ ਆ ਸਕਦਾ ਹੈ। ਤੁਹਾਨੂੰ ਚੇਤੇ ਕਰਾ ਦਈਏ ਕਿ ਸਾਲ 2020 ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣੇ 2 ਦਹਾਕਿਆਂ ਪੁਰਾਣੇ ਗੱਠਜੋੜ ਨੂੰ ਤੋੜ ਲਿਆ ਸੀ ਅਤੇ 2022 ਦੀਆਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੋਵਾਂ ਪਾਰਟੀਆਂ ਨੇ ਵੱਖੋ ਵੱਖਰੇ ਤੌਰ ਤੇ ਲੜੀਆਂ ਸਨ। ਹੁਣ ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਮੁਲਾਕਾਤ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਵੀ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੇ ਆਸਾਰ ਨਜ਼ਰ ਆ ਰਹੇ ਨੇ। ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮੀਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਰਫੋਂ ਅਰਵਿੰਦ ਕੇਜਰੀਵਾਲ ਨੇ ਵੀ ਚੁਟਕੀ ਲਈ ਹੈ। ਕੇਜਰੀਵਾਲ ਨੇ ਐਕਸ ਉੱਤੇ ਤੰਜ਼ ਕੱਸਦਿਆਂ ਲਿਖਿਆ ਕਿ ਨਾਨਾ ਕਰਤੇ ਪਿਆਰ ਤੁਸੀਂ ਸਿੱਕਰ ਬੈਠੇ। ਉਹਨਾਂ ਨੇ ਇਸ ਗਾਣੇ ਦੇ ਲਫ਼ਜ਼ ਲਿਖ ਕੇ ਇਸ ਮੀਟਿੰਗ ਉੱਤੇ ਇੱਕ ਤਰੀਕੇ ਨਾਲ ਵਿਅੰਗ ਕੀਤਾ। ਉਧਰ ਕਾਂਗਰਸ ਦੀ ਤਰਫੋਂ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਇਹਨਾਂ ਦੋਵਾਂ ਧਿਰਾਂ ਦੇ ਇਕੱਠੇ ਹੋਣ ਨਾਲ ਵੀ ਕੋਈ ਤਬਦੀਲੀ ਨਹੀਂ ਆਵੇਗੀ। ਉਧਰ ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੇ ਲੰਘੇ ਕੱਲ ਇੱਕ ਬਿਆਨ ਨੇ ਵੀ ਕਾਫੀ ਚਰਚਾ ਛੇੜੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਇੱਕ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਦਿੱਲੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਜਦੋਂ ਰਾਹੁਲ ਗਾਂਧੀ ਨੂੰ ਪੁੱਛਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਵਿੱਚ ਉਹਨਾਂ ਦੇ ਸਭ ਤੋਂ ਪਸੰਦੀਦਾ ਆਗੂ ਕੌਣ ਨੇ ਤਾਂ ਉਹਨਾਂ ਨੇ ਝੱਟ ਜਵਾਬ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ ਤੇ ਉਹਨਾਂ ਨੂੰ ਅੰਕਲ ਕਹਿ ਕੇ ਵੀ ਸੰਬੋਧਨ ਕੀਤਾ। ਰਾਹੁਲ ਦਾ ਬਿਆਨ ਸਾਹਮਣੇ ਆਉਂਦੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਸੰਭਾਵੀ ਵਾਪਸੀ ਬਾਰੇ ਵੀ ਚਰਚਾ ਸ਼ੁਰੂ ਹੋ ਗਈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੀਡੀਆ ਅਦਾਰੇ ਨਾਲ ਫੋਨ ਉੱਤੇ ਗੱਲ ਕਰਦਿਆਂ ਕਿਹਾ ਕਿ ਰਾਹੁਲ ਦਾ ਉਹਨਾਂ ਬਾਰੇ ਚੰਗਾ ਬੁਰਾ ਉਹਨਾਂ ਨੂੰ ਵਧੀਆ ਲੱਗਾ। ਉਹ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਬਚਪਨ ਤੋਂ ਜਾਣਦੇ ਨੇ ਪਰ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਭਾਜਪਾ ਲਈ ਪ੍ਰਤੀਬੱਧ ਦੱਸਿਆ ਪਰ ਫਿਰ ਵੀ ਰਾਹੁਲ ਦੇ ਇਸ ਬਿਆਨ ਅਮਰਿੰਦਰ ਪ੍ਰਤੀ ਉਹਨਾਂ ਵੱਲੋਂ ਆਖੀ ਗਈ ਗੱਲ ਤੇ ਪੰਜਾਬ ਕਾਂਗਰਸ ਦੀ ਸਥਿਤੀ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ਸੰਬੰਧੀ ਵੀ ਚਰਚਾ ਚੱਲ ਪਈ ਹੈ। ਪੰਜਾਬ ਵਿੱਚ ਨਸ਼ੇ ਦਾ ਸ਼ਿਕਾਰ ਹੋਏ ਲੋਕੀ ਪਿਛਲੇ 4.5 ਸਾਲਾਂ ਵਿੱਚ ਨਸ਼ਾ ਛਡਾਊ ਗੋਲੀ ਦੀਆਂ ਯਾਨੀ ਕਿ ਬੁਪ੍ਰੇਨੋ ਫਾਈਨ ਨਾਂ ਦੀ ਗੋਲੀ ਦੀਆਂ 43 ਕਰੋੜ ਮੁੱਲ ਦੀਆਂ ਗੋਲੀਆਂ ਛੱਕ ਗਏ ਨੇ। ਇਹ ਨਸ਼ੇ ਦੇ ਇਲਾਜ ਲਈ ਲੱਖਾਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਗਈਆਂ ਨੇ। ਹਾਲਾਂਕਿ ਅਸਲ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਪਲਾਈ ਕੀਤੀਆਂ ਗਈਆਂ ਇਹਨਾਂ ਗੋਲੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਜੋ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਲੱਖਾਂ ਕੈਦੀਆਂ ਦੀ ਨਸ਼ੇ ਦੀ ਲੱਤ ਦੀ ਹੱਦ ਨੂੰ ਦਰਸਾਉਂਦਾ ਹੈ। ਇਸ ਸਾਲ ਹੁਣ ਤੱਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜੇਲ੍ਹਾਂ ਵਿੱਚ 9 ਕਰੋੜ ਦੇ ਨੇੜੇ ਗੋਲੀਆਂ ਸਪਲਾਈ ਕੀਤੀਆਂ ਗਈਆਂ ਨੇ ਜੋ ਕਿ ਸਾਲ 2022 ਵਿੱਚ ਸਪਲਾਈ ਕੀਤੀਆਂ 1.17 ਕਰੋੜ ਤੋਂ ਕਿਤੇ ਜ਼ਿਆਦਾ ਨੇ। ਸਾਲ 2022 ਦੇ ਵਿਚਕਾਰ ਹੁਣ ਤੱਕ 40,830 ਕੈਦੀ ਜੇਲ੍ਹਾਂ ਵਿੱਚ ਇਲਾਜ ਲਈ ਰਜਿਸਟਰਡ ਨੇ। ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਪੰਜਾਬ ਸਿਹਤ ਪ੍ਰਣਾਲੀ ਨਿਗਮ ਦੇ ਸਰਕਾਰੀ ਕਾਰੋਬਾਰੀ ਕਮੇਟੀ ਦੀ ਰਿਪੋਰਟ ਪੇਸ਼ ਕਰਦਿਆਂ ਵਿਧਾਨ ਸਭਾ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਧਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਰਿਪੋਰਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਕਿਹਾ ਕਿ ਗੋਲੀਆਂ ਦੀ ਸਪਲਾਈ ਵਧੀ ਹੈ ਕਿਉਂਕਿ ਸਰਕਾਰ ਨੇ ਜੇਲ੍ਹਾਂ ਵਿੱਚ ਇਲਾਜ ਕੇਂਦਰ ਅਤੇ ਟ੍ਰੀਟਮੈਂਟ ਕਲੀਨਿਕ ਬਣਾਏ ਗਏ। ਪਿਛਲੇ ਦਿਨੀ ਇਹ ਖ਼ਬਰ ਆਈ ਸੀ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਰੁੱਖਾਂ ਦੀ ਕਟਾਈ ਨੂੰ ਲੈ ਕੇ ਨਿਯਮ ਸਖ਼ਤ ਕੀਤੇ ਜਾ ਰਹੇ ਨੇ ਤੇ ਇੱਕ ਰੁੱਖ ਵੱਢਣ ਵਾਲੇ ਨੂੰ ਉਸ ਦੀ ਥਾਂ ਕਈ ਰੁੱਖ ਲਾਉਣੇ ਜ਼ਰੂਰੀ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਰੁੱਖਾਂ ਦੀ ਕਟਾਈ ਨੂੰ ਗੈਰ ਕਾਨੂੰਨੀ ਮੰਨਿਆ ਜਾਵੇ। ਇਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਸਾਹਮਣੇ ਆਇਆ ਅਤੇ ਇੱਕ ਰਿਪੋਰਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਵਿੱਚ ਜੰਗਲਾਤ ਖੇਤਰ ਲਗਾਤਾਰ ਘਟਦਾ ਜਾ ਰਿਹਾ ਹੈ। ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਸਭ ਤੋਂ ਘੱਟ ਜੰਗਲਾਤ ਕਵਰ ਹੈ ਯਾਨੀ ਕਿ ਸਿਰਫ 3.67% ਹੀ ਹੈ ਜੋ ਕਿ ਦੇਸ਼ ਦੇ ਸਭ ਤੋਂ ਘੱਟ ਜੰਗਲਾਂ ਵਾਲੇ ਸੂਬਿਆਂ ਵਿੱਚੋਂ ਇੱਕ ਪੰਜਾਬ ਨੂੰ ਬਣਾਉਂਦਾ ਹੈ। ਇੱਥੋਂ ਤੱਕ ਕਿ ਜਦੋਂ ਜੰਗਲਾਂ ਤੋਂ ਬਾਹਰ ਰੁੱਖਾਂ ਦੇ ਕਵਰ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਪੰਜਾਬ ਦਾ ਇਹ ਇਲਾਕਾ ਸਿਰਫ 12.5% ਹੈ ਜੋ ਨੈਸ਼ਨਲ ਫੋਰੈਸਟ ਪਾਲਿਸੀ ਤਹਿਤ ਤੈਅ ਕੀਤੇ ਗਏ 33% ਦੇ ਮਿਆਰ ਤੋਂ ਬਹੁਤ ਹੇਠਾਂ ਹੈ। ਇਹ ਬਿੱਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਤਹਿਤ ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਅੱਗੇ ਤੋਰਿਆ ਅਤੇ ਉਸ ਦੇ ਪਿੱਛੇ ਇਹੀ ਅੰਕੜੇ ਵੱਡਾ ਕਾਰਨ ਮੰਨੇ ਜਾ ਰਹੇ ਨੇ। ਇਸੇ ਤਰ੍ਹਾਂ ਖਬਰ ਤੁਹਾਨੂੰ ਸੁਣਾਉਂਦੇ ਹਾਂ ਕਿ ਪੰਜਾਬ ਵਿੱਚ ਕਰਜ਼ੇ ਦੀ ਕੀ ਸਥਿਤੀ ਹੈ। ਵੈਸੇ ਤਾਂ ਮੁਲਕ ਦਾ ਕੋਈ ਸੂਬਾ ਨਹੀਂ ਜਿਹੜਾ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਉੱਤੇ ਸਭ ਤੋਂ ਵੱਧ 86 ਰੌਲਾ ਰੱਪਾ ਪੰਜਾਬ ਵਿੱਚ ਹੀ ਪੈਂਦਾ ਹੈ। ਤਾਮਿਲਨਾਡੂ ਸੂਬਾ ਕਰਜ਼ਾ ਚੁੱਕਣ ਵਿੱਚ ਪਹਿਲੇ ਨੰਬਰ ਉੱਤੇ ਚੱਲ ਰਿਹਾ ਹੈ ਤੇ ਇਸ ਵੇਲੇ ਤਾਮਿਲਨਾਡੂ ਉੱਤੇ 10 ਲੱਖ ਕਰੋੜ ਦਾ ਕਰਜ਼ਾ ਹੈ। ਸਿਰ ਚੜੇ ਕਰਜ਼ੇ ਦੇ ਮਾਮਲੇ ਉੱਤੇ ਪੰਜਾਬ ਦਾ ਦੇਸ਼ ਭਰ ਵਿੱਚੋਂ 12ਵਾਂ ਨੰਬਰ ਹੈ, ਜਿਸ ਉੱਤੇ ਮਾਰਚ 2026 ਤੱਕ ਕਰਜ਼ਾ 4.13 ਲੱਖ ਕਰੋੜ ਹੋ ਗਿਆ। ਇਸੇ ਤਰ੍ਹਾਂ ਬਿਹਾਰ ਸੂਬੇ ਉੱਤੇ ਵੀ ਕਾਫੀ ਕਰਜ਼ਾ ਹੈ। ਗੁਆਂਢੀ ਸੂਬੇ ਹਰਿਆਣੇ ਨੇ ਵੀ 4 ਲੱਖ ਕਰੋੜ ਦਾ ਕਰਜ਼ਾ ਲਿਆ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਉੱਤੇ ਵੀ 5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ, ਜਦਕਿ ਪੱਛਮੀ ਬੰਗਾਲ ਉੱਤੇ ਵੀ 8 ਲੱਖ ਦੇ ਨੇੜੇ ਦਾ ਕਰਜ਼ਾ ਹੋ ਚੁੱਕਾ ਹੈ। ਸਾਲ 2022 ਵਿੱਚ ਪੰਜਾਬ ਉੱਤੇ ਕੁੱਲ ਕਰਜ਼ਾ 2.82 ਲੱਖ ਕਰੋੜ ਨੂੰ ਪਾਰ ਕਰ ਗਿਆ ਸੀ, ਜਦਕਿ 31 ਮਾਰਚ 2027 ਤੱਕ ਯਾਨੀ ਕਿ ਅਗਲੇ ਸਾਲ ਤੱਕ ਇਹ ਕਰਜ਼ਾ 4.47 ਲੱਖ ਕਰੋੜ ਤੱਕ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਮੌਸਮ ਦੀ। ਪੰਜਾਬ ਦੇ ਲੋਕਾਂ ਨੂੰ ਆਖਿਰਕਾਰ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋਈ ਹੈ। ਪਿਛਲੇ ਤਕਰੀਬਨ 1 ਹਫ਼ਤੇ ਤੋਂ ਮੀਂਹ ਪਏ ਨੇ, ਹਲਕੇ ਤੋਂ ਦਰਮਿਆਨੇ ਮੀਂਹ ਪਏ ਨੇ। ਤਕੜਾ ਮੀਂਹ ਜਾਂ ਕਹਿ ਲਓ ਕਿ ਸਾਉਣ ਦੇ ਮਹੀਨੇ ਦਾ ਝੜੀ ਵਾਲਾ ਮੀਂਹ ਇੱਕ ਵੀ ਹਾਲੇ ਤੱਕ ਨਹੀਂ ਪਿਆ, ਪਰ ਇਸ ਦੇ ਬਾਵਜੂਦ ਲਗਾਤਾਰ ਹੋ ਰਹੀ ਬੱਦਲਵਾਈ ਅਤੇ ਕਿਣਮਿਣ ਵਰਗੇ ਹਾਲਾਤ ਨੇ ਤਾਪਮਾਨ ਜ਼ਰੂਰ ਹੇਠਾਂ ਲਿਆਂਦਾ, ਹੁੰਮਸ ਵੀ ਘਟੀ ਹੈ ਅਤੇ ਮੌਸਮ ਵਿਭਾਗ ਦਾ ਦੱਸਣਾ ਹੈ ਕਿ ਆਉਂਦੇ ਕੁਝ ਦਿਨ ਇਸੇ ਤਰ੍ਹਾਂ ਬੱਦਲਵਾਈ ਅਤੇ ਬੂੰਦਾਬਾਂਦੀ ਦਾ ਆਲਮ ਬਣਿਆ ਰਹਿ ਸਕਦਾ ਹੈ। ਇਸ ਦਰਮਿਆਨ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਮੌਸਮ ਵਿਭਾਗ ਵੱਲੋਂ ਅੱਜ ਅਤੇ ਭਲਕੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਇਸ ਦਾ ਅਸਰ ਵੀ ਪੰਜਾਬ ਦੇ ਮੈਦਾਨੀ ਇਲਾਕਿਆਂ ਉੱਤੇ ਵੇਖਿਆ ਜਾਵੇਗਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਨੀਟ UG ਪੇਪਰ ਲੀਕ ਦੇ ਮਾਮਲੇ ਵਿੱਚ CBI ਦੀ ਚਾਰਜਸ਼ੀਟ ਨੇ ਕੁਸ਼ਚਨ ਪੇਪਰ ਤਿਆਰ ਕਰਨ ਵਾਲੀ ਪ੍ਰਕਿਰਿਆ ਵਿੱਚ ਹੋਈਆਂ ਕੁਤਾਹੀਆਂ ਨੂੰ ਉਜਾਗਰ ਕੀਤਾ ਅਤੇ ਇਹ ਵੀ ਦੱਸਿਆ ਗਿਆ ਹੈ ਕਿ NEET UG ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ NTA ਦੇ 3 ਮਾਹਿਰ ਹੀ ਮੁੱਖ ਸਰੋਤ ਸਨ ਅਤੇ ਉਹਨਾਂ ਦਾ ਹੀ ਨਾਂ ਇਸ ਸੰਬੰਧੀ CBI ਦੀ ਰਿਪੋਰਟ ਵਿੱਚ ਆਇਆ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ IPS ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਬਾਰਡਰ ਜ਼ੋਨ ਦੇ DIG ਹਰਮਨਵੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ। ਦਰਅਸਲ ਦਿੱਲੀ ਦੇ ਜੰਤਰ ਮੰਤਰ ਦੇ ਕਾਕਰੋਚ ਜਨਤਾ ਪਾਰਟੀ ਦੇ ਵਿਰੋਧੀ ਪ੍ਰਦਰਸ਼ਨ ਦੌਰਾਨ ਦਹਿਸ਼ਤੀ ਹਮਲੇ ਦੀ ਸਾਜ਼ਿਸ਼ ਦਾ ਦਾਅਵਾ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਇਸ ਕਾਰਵਾਈ ਦੀ ਸਿਆਸੀ ਅਤੇ ਸਮਾਜਿਕ ਸਫ਼ਾ ਵਿੱਚ ਕਾਫੀ ਚਰਚਾ ਚੱਲ ਰਹੀ ਹੈ। ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਆਖਰੀ ਹਫ਼ਤੇ ਦੌਰਾਨ ਆਰ ਪਾਰ ਦੀ ਲੜਾਈ ਦੀ ਤਿਆਰੀ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਲੱਗ ਗਏ ਨੇ ਅਤੇ ਕਾਂਗਰਸ ਨੇ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਵਿਪ ਜਾਰੀ ਕੀਤਾ ਤੇ ਸਹਿਯੋਗੀ ਪਾਰਟੀਆਂ ਨੂੰ ਵੀ ਇਸ ਲਈ ਅਲਰਟ ਕੀਤਾ ਹੈ। ਕੇਂਦਰੀ ਰੇਲ ਮੰਤਰਾਲੇ ਨੇ ਹੁਣ ਇਹ ਸਪਸ਼ਟ ਕੀਤਾ ਹੈ ਕਿ ਰੇਲ ਦੀ ਯਾਤਰਾ ਦੌਰਾਨ ਛੋਟੇ ਅਪਰਾਧ ਵਿੱਚ ਜੇਲ੍ਹ ਦੀ ਥਾਂ ਹੁਣ ਜੁਰਮਾਨਾ ਹੋਵੇਗਾ ਅਤੇ ਰੇਲਵੇ ਐਕਟ ਦੀਆਂ ਕਈ ਧਾਰਾਵਾਂ ਵਿੱਚ ਇਸ ਸੰਬੰਧੀ ਸੋਧ ਕੀਤੀ ਗਈ ਹੈ, ਤਬਦੀਲੀ ਕੀਤੀ ਗਈ ਹੈ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਲਗਾਤਾਰ ਨਿਤ ਦਿਨ ਸਾਹਮਣੇ ਆ ਰਹੀ ਹੈ। ਲੰਘੇ ਕੱਲ ਵੀ ਬਲਾਚੌਰ ਵਿੱਚ ਕਾਂਗਰਸ ਦੇ ਸਮਾਗਮ ਦੌਰਾਨ ਧੜੇਬੰਦੀ ਨਜ਼ਰ ਆਈ ਅਤੇ ਸਥਾਨਕ ਕਾਂਗਰਸੀਆਂ ਵੱਲੋਂ ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ। ਦੂਜੇ ਬੰਨੇ ਪੰਜਾਬ ਮਾਮਲਿਆਂ ਦੇ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਲਗਾਤਾਰ ਮਤਭੇਦ ਭੁਲਾ ਕੇ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋਣ ਦੀ ਅਪੀਲ ਕਰ ਰਹੇ ਨੇ। ਅਮਰੀਕਾ ਦੀ ਸੈਨੇਟ ਨੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਰੂਸ ਦੇ ਤੇਲ ਅਤੇ ਗੈਸ ਦੀ ਵਿਕਰੀ ਉੱਤੇ ਪਾਬੰਦੀਆਂ ਨਾਲ ਸੰਬੰਧਿਤ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ 100% ਤੱਕ ਟੈਰਿਫ ਲਾਉਣ ਦਾ ਪ੍ਰਬੰਧ ਕਰਨ ਵਾਲਾ ਇਹ ਬਿੱਲ ਅਮਰੀਕਾ ਦੀ ਸੈਨੇਟ ਵਿੱਚ ਪਾਸ ਹੋ ਗਿਆ। ਪੰਜਾਬ ਵਿਧਾਨ ਸਭਾ ਵਿੱਚ ਲੰਘੇ ਕੱਲ ਕੁਝ ਮਤੇ ਅਤੇ ਬਿੱਲ ਪਾਸ ਕੀਤੇ ਗਏ ਨੇ ਤੇ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਗਮ ਹੋਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਰ ਸ਼ਾਮ ਆਤਿਸ਼ਬਾਜ਼ੀ ਦਾ ਅਲੌਕਿਕ ਦ੍ਰਿਸ਼ ਵੀ ਵੇਖਿਆ ਗਿਆ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
5: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
6: ਤੁਸੀਂ ਵੀ रेडियो उड़ान ते अपने बिजनेस नु करो प्रमोट। आज ही अपनी एडवरटाइजमेंट बुक करने लिए कॉल करो प्रभ संधु होरा नु 4378700001 4378700001।
7: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अप्लायंसेस लब रहे सी रेफ्रिजरेटर डिशवॉशर्स स्टोव टीवी बिल्टन अप्लायंसेस तुसी ड्रीम होम अप्लायंसेस नो याद रखो 905-805-3000 ड्रीम होम अप्लायंसेस 905-805-3000 विजिट ड्रीम होम अप्लायंसेस फॉर द बेस्ट प्राइस बेस्ट डील एंड बेस्ट Gifts 905-805-3000 Argentia Road, Mississauga, Dream Home Appliances.
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
5: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
3: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
8: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ

0: ਗ੍ਰੈਂਡ ਹੋਮ ਫਰਨੀਚਰ ਜਿਹੜਾ ਗ੍ਰੈਂਡ ਫਰਨੀਚਰ ਦਲਾਉਣਾ ਬੱਲੀਏ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ।

0: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
1: ਸੱਚ ਕਿਹੋ ਜਿਹਾ ਹੁੰਦਾ
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
3: ਮਿੱਟੀ ਚੁਗਦੀ ਫਸਲ ਸੱਚ ਹੈ
2: ਖਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਸਾਨੂੰ ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਸੋ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਕੀ ਹਾਲ ਚਾਲ ਆ, ਠੀਕ ਠਾਕ ਹੋ ਸਾਰੇ? ਮੈਂ ਫਿਰ ਇੱਕ ਵਾਰ ਸਾਰਿਆਂ ਨੂੰ ਅੱਜ ਦੇ ਖੂਬਸੂਰਤ ਦਿਹਾੜੇ ਹੈਪੀ ਕੈਨੇਡਾ ਡੇ ਦੀਆਂ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ। ਜਿੰਨੇ ਵੀ ਦੋਸਤ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ, ਭੈਣਾਂ ਭਰਾਵਾਂ ਨੇ ਰੇਡੀਓ ਟਿਊਨ ਕੀਤਾ ਹੋਇਆ, ਵੈਸੇ ਅੱਜ ਤਾਂ ਬਹੁਤ ਹੀ ਛੁੱਟੀ ਮਨਾ ਰਹੇ ਆ, ਸੋ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੂੰ ਹੈਪੀ ਕੈਨੇਡਾ ਡੇ। ਅਤੇ ਨਾਲ ਦੀ ਨਾਲ ਜੇ ਤੁਸੀਂ ਅੱਜ ਤਾਂ ਸਪੈਸ਼ਲ ਪੰਜਾਬ

0: ਰਹਿਣਾ ਤੇ ਵੀ ਇਹੀ ਗੱਲਬਾਤ ਕੀਤੀ, ਸਵੇਰੇ ਵੀ ਗੱਲਬਾਤ ਇਹੀ ਕੀਤੀ ਕਿ ਅੱਜ ਸਿਰਫ ਅੱਜ ਰੇਡੀਓ 'ਤੇ ਨਾ ਆਪਾਂ ਗੱਲਬਾਤ ਇਹੀ ਕਰਨੀ ਹੈ ਕਿ ਕੈਨੇਡਾ ਦੀ ਉਹ ਗੱਲ ਕਰਨੀ ਆ, ਹੋਰ ਕੋਈ ਗੱਲ ਨਹੀਂ ਕਰਨੀ, ਕਿਉਂਕਿ ਸਾਨੂੰ ਕੈਨੇਡਾ ਦੀ ਧਰਤੀ ਨੇ ਦਿੱਤਾ ਹੀ ਬਹੁਤ ਕੁਛ ਆ, ਆਜ਼ਾਦੀ ਦਿੱਤੀ, ਫਰੀਡਮ ਦਿੱਤਾ। ਫਰੀਡਮ ਸਿਰਫ ਬੋਲਣ ਦਾ ਹੀ ਨਹੀਂ, ਸਾਨੂੰ ਫਾਈਨੈਂਸ਼ੀਅਲ ਫਰੀਡਮ ਵੀ ਦਿੱਤਾ, ਅਤੇ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਨੂੰ ਤੁਹਾਡੇ ਤੱਕ ਪਹੁੰਚਾਉਣ ਅਤੇ ਆਪਣੇ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਬੋਲਣ, ਪੜ੍ਹਨ, ਸਿਖਾਉਣ 'ਤੇ ਵੀ ਸਾਨੂੰ ਖੁੱਲ੍ਹੀ ਆਜ਼ਾਦੀ ਦਿੱਤੀ, ਅਤੇ ਸਾਡੇ ਵਿਚਾਰਾਂ ਦੀ ਆਜ਼ਾਦੀ ਤਾਂ ਸਾਨੂੰ ਹੈ ਹੀ, ਅਤੇ ਕਿਉਂ ਨਾ ਇਸ ਖੂਬਸੂਰਤ ਮੁਲਕ ਨੂੰ ਆਪਾਂ ਪ੍ਰਣਾਮ ਕਰੀਏ, ਸਿਜਦਾ ਕਰੀਏ, ਸਾਰੇ ਮਨਾਈਏ। ਇਸ ਖੂਬਸੂਰਤ ਦੇਸ਼ ਦੀ ਮੈਂ ਬੜੀ ਤਾਰੀਫ ਕਰਦਾ ਹੁੰਦਾ, ਕਿਉਂਕਿ ਇਹ ਦੁਨੀਆ ਦਾ ਵਾਹਿਦ ਇੱਕ ਐਸਾ ਦੇਸ਼ ਆ ਜਿੱਥੇ ਤੁਸੀਂ ਆਪਣੀ ਭਾਸ਼ਾ ਨੂੰ ਬੜੀ ਆਜ਼ਾਦੀ ਦੇ ਨਾਲ ਮਾਣ ਸਕਦੇ ਹੋ। ਤੁਸੀਂ ਆਮ ਵੇਖਿਆ ਹੋਣਾ ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ, ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਜਿੱਥੇ ਕਿਹਾ ਜਾਂਦਾ ਕਿ ਤੁਸੀਂ ਆਪਣੀ ਮਦਰ ਟੰਗ ਬੋਲ ਸਕਦੇ ਹੋ ਆਪਣੀ ਭਾਸ਼ਾ, ਔਰ ਮਾਂ ਪਿਓ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਕਿ ਤੁਸੀਂ ਆਪਣੀ ਭਾਸ਼ਾ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਬੋਲੋ। ਸੋ ਸਲਾਮ ਕਰਦੇ ਹਾਂ, ਸਿਜਦਾ ਕਰਦੇ ਹਾਂ ਐਸੀ ਖੂਬਸੂਰਤ, ਐਸੀ ਮਹਾਨ ਕੰਟਰੀ ਨੂੰ, ਐਸੇ ਮਹਾਨ ਦੇਸ਼ ਨੂੰ ਜਿਨ੍ਹਾਂ ਨੇ ਸਾਨੂੰ ਪੂਰਨ ਤੌਰ 'ਤੇ ਆਜ਼ਾਦੀ ਬਖਸ਼ੀ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਜਿਹੜੇ ਹੋਏ ਪੰਜਾਬੀ ਦੇ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ, ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਲਵਾਨਾ ਵੈਲਨ ਸਪਾ। ਲਵਾਨਾ ਵੈਲਨ ਸਪਾ ਦਾ ਆਪਾਂ ਮੈਸੇਜ ਅੱਗੇ ਜਾ ਕੇ ਦਿਆਂਗੇ। ਸੋ ਬਹੁਤ ਵਧੀਆ ਇੱਕ ਸਪਾ ਖੁੱਲ੍ਹ ਚੁੱਕਿਆ ਜੀ, ਜਿਹਦੇ ਵਿੱਚ ਬਿਊਟੀ ਸਰਵਿਸ, ਜਿੰਨੀਆਂ ਵੀ ਲੇਡੀਜ਼ ਸਾਡੀਆਂ ਪ੍ਰੋਗਰਾਮ ਸੁਣਦੀਆਂ, ਭੈਣਾਂ ਸਾਡਾ ਪ੍ਰੋਗਰਾਮ ਸੁਣਦੀਆਂ, ਸੋ ਸਾਰੇ ਤਰ੍ਹਾਂ ਦੀਆਂ ਬਿਊਟੀ ਸਰਵਿਸਿਸ ਤੁਹਾਨੂੰ ਮਿਲਣਗੀਆਂ ਲਵਾਨਾ ਵੈਲਨ ਸਪਾ ਤੋਂ। ਇਹਨਾਂ ਕੋਲ ਪ੍ਰੋਫੈਸ਼ਨਲ ਇਕਿਊਪਮੈਂਟ ਦੇ ਨਾਲ ਬਹੁਤ ਸਾਰੀਆਂ ਐਸੀਆਂ ਸੇਵਾਵਾਂ ਜਿਹੜੀਆਂ ਤੁਹਾਨੂੰ ਦੂਰ ਜਾ ਕੇ ਲੈਣੀਆਂ ਪੈਂਦੀਆਂ ਸੀਗੀਆਂ, ਤੁਸੀਂ ਟੋਰਾਂਟੋ ਜਾਂਦੇ ਸੀ, ਤੁਸੀਂ ਮਾਰਕਮ ਜਾਂਦੇ ਸੀ, ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ, ਤੁਸੀਂ ਲਵਾਨਾ ਵੈਲਨਸ ਸਪਾ 'ਤੇ ਪਹੁੰਚ ਸਕਦੇ ਹੋ। ਬਾਡੀ ਕੰਟੋਰਿੰਗ ਵਰਗੀਆਂ ਸੇਵਾਵਾਂ, ਪ੍ਰੀ ਨੈਟਲ ਵਰਗੇ ਮਸਾਜ, ਪੋਸਟ ਨੈਟਲ ਵਰਗੇ ਮਸਾਜ ਤੁਸੀਂ ਬਹੁਤ ਰੇਅਰ ਸੁਣੇ ਹੋਣੇ ਆ, ਸੋ ਉਹ ਤੁਹਾਨੂੰ ਹੁਣ ਲਵਾਨਾ ਵੈਲਨਸ ਸਪਾ 'ਤੇ ਮਿਲ ਜਾਣੇ ਆ। ਅਤੇ ਨਾਲ ਦੀ ਨਾਲ ਬਾਡੀ ਮਸਾਜ, ਨਾਲ ਦੀ ਨਾਲ ਤੁਹਾਨੂੰ ਬੈਕ ਮਸਾਜ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਦੇ ਰਜਿਸਟਰਡ ਥੈਰਾਪਿਸਟ ਇਹਨਾਂ ਕੋਲ ਮਿਲ ਜਾਣੇ ਆ। ਪਰਿਵਾਰਕ ਮਾਹੌਲ, ਹਾਈਜੀਨਿਕ ਮਾਹੌਲ, ਪ੍ਰੋਫੈਸ਼ਨਲ ਇਨਵਾਇਰਮੈਂਟ, ਲਵਾਨਾ ਵੈਲਨੈਸ ਸਪਾ। 416-881-5385 416-881-5385 ਲਵਾਨਾ ਵੈਲਨੈਸ ਸਪਾ। ਜ਼ਰੂਰ ਇੱਕ ਗੇੜਾ ਲਾ ਕੇ ਹੋਏ, ਆਪਣੀ ਅਪੁਆਇੰਟਮੈਂਟ ਬਣਾ ਕੇ ਜਾਇਓ, ਕਿਉਂਕਿ ਬਹੁਤ ਬਿਜ਼ੀ ਨੇ, ਔਰ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ। ਲਵਾਨਾ ਵੈਲਨੈਸ ਸਪਾ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼।

0: ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ, ਕੀ ਹਾਲ ਚਾਲ?
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਤ ਸਾਹਿਬ। ਬਿਲਕੁਲ ਪਰਿਵਾਰਾਂ ਨੇ ਯਾਦ ਰੱਖਣਾ ਫਰਨੀਚਰ ਦੀ, ਤੁਸੀਂ ਕੋਈ ਵੀ ਬਾਇੰਗ ਕਰਨੀ ਚਾਹੁੰਦੇ ਤੇ ਨਾਮ ਪਰਿਵਾਰਾਂ ਨੇ ਇੱਕੋ ਯਾਦ ਰੱਖਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਤੇ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪਰਿਵਾਰਾਂ ਨੂੰ ਪ੍ਰਾਈਜ਼ ਮਿਲਣੀ ਹੈ ਇਸ ਵੀਕਐਂਡ ਤੱਕ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਇਸ ਵੀਕਐਂਡ ਤੱਕ ਤੁਸੀਂ ਜਿਹੜੀਆਂ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਲੈ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਇਸ ਵੀਕਐਂਡ ਤੱਕ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਜਿਹੜੇ ਆ ਲਾਜ਼ਮੀ ਪਰਿਵਾਰਾਂ ਨੂੰ ਦਿੱਤੇ ਜਾਣੇ ਆ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਪਰ ਹਾਈਡ੍ਰੋਲਿਕ ਸਟੋਰੇਜ ਹੋਵੇ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਬਰਾਊਨ ਕਲਰ ਦਾ ਹਾਈਡ੍ਰੋਲਿਕ ਸਟੋਰੇਜ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਕੰਪਲੀਟ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਨਾਲ, ਜਿਹਦੀ ਰੈਗੂਲਰ ਕੀਮਤ $3500 ਸੀ ਪਰ ਇਸ ਵੀਕਐਂਡ ਤੱਕ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਮਿਲਣੀਆਂ ਤੁਹਾਨੂੰ ਸਿਰਫ $1699 ਦਾ। ਪੂਰਾ ਬੈਡਰੂਮ ਸੈੱਟ $1699 ਦਾ ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲ ਜਾਣਾ, ਇੱਕ ਤਾਂ ਪ੍ਰਾਈਜ਼ਾਂ ਘੱਟ ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਤੱਕ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 294 Walker Drive ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 Walker Drive। ਸੋ ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਇਸ ਵੀਕਐਂਡ ਦੇ ਉੱਪਰ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਸੰਧੂ ਸਾਹਿਬ।
0: ਕੀ ਬਾਤ ਹੈ ਜੀ, ਬਿਲਕੁਲ ਜੀ। ਸੋ ਗ੍ਰੈਂਡ ਹੋਮ ਫਰਨੀਚਰ ਤੇ ਅਮੇਜ਼ਿੰਗ ਡੀਲਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ, ਸੋ 905-673-3373, 9053-3337।

ਕੋਈ ਦੱਸ ਸਕਦਾ ਕਿ ਟਿਊਨ ਕਿਹੜੇ ਗਾਣੇ ਦੀ ਆ, ਕਿਹੜੇ ਮਿਊਜ਼ਿਕ ਦੀ ਆ, ਕਿਹੜੇ ਤਰਾਨੇ ਦੀ ਆ? ਕੋਈ ਇਸ ਮਿਊਜ਼ਿਕ ਨੂੰ ਬੁੱਝ ਸਕਦਾ ਤਾਂ ਦੱਸੋ 905-673-3337, ਫਿਰ ਖੁਸ਼ਖਬਰੀ ਵੀ ਦਿਆਂਗੇ। ਜਿਹੜਾ ਇਸ ਗਾਣੇ ਦੀ ਟਿਊਨ ਬੁੱਝੂਗਾ ਨਾ, ਉਹਨੂੰ ਬਸ ਇਸ ਕੰਸਰਟ ਦੀ ਇੱਕ ਟਿਕਟ ਬਿਲਕੁਲ ਮੇਰੇ ਵੱਲੋਂ ਫ੍ਰੀ। 905-673-3337 ਬੁੱਝੋ।

905-673-3337 905-673-3337 905-673-3337 ਜਿਹੜਾ ਇਸ ਮਿਊਜ਼ਿਕ ਦੀ ਟਿਊਨ ਦੱਸ ਦੂਗਾ ਉਸ ਨੂੰ ਮੇਰੇ ਵੱਲੋਂ ਇੱਕ ਟਿਕਟ ਇਸ ਕੰਸਰਟ ਦੀ ਬਿਲਕੁਲ ਫ੍ਰੀ 905-673-3337 905-673-3337 ਜਿਹੜਾ ਮੈਨੂੰ ਇੱਕ ਵਾਰੀ ਮੈਂ ਹੋਰ ਸੁਣਾਊਂਗਾ ਜਿਹੜਾ ਇਸ ਗਾਣੇ ਦੀ ਪਹਿਲੀ ਤਰਜ ਨੂੰ ਸੁਣ ਕੇ ਦੱਸੂਗਾ ਕਿ ਵੀ ਕਿਹੜਾ ਸਿੰਗਰ ਆ ਕਿਹੜਾ ਗੀਤ ਆ ਉਸ ਨੂੰ ਇਸ ਕੰਸਰਟ ਦੀ ਇੱਕ ਟਿਕਟ ਮੇਰੇ ਵੱਲੋਂ ਬਿਲਕੁਲ ਫ੍ਰੀ 905-673-3337

0: ਓਹੋ, ਇਹ ਤਾਂ ਮੈਂ ਸਰਪ੍ਰਾਈਜ਼ ਤੋੜਤਾ ਬਈ। ਐਨੀਵੇ, ਮੇਰਾ ਧਿਆਨ ਕਿਤੇ ਹੋਰ ਹੋ ਗਿਆ ਸੀ, 905-673-33-37। ਹੁਣ ਮੈਂ ਕੋਈ ਹੋਰ ਪੁੱਛੂੰਗਾ ਯਾਰ, ਇਹ ਤਾਂ ਕੰਮ ਖਰਾਬ ਹੋ ਗਿਆ। ਇਹ ਤਾਂ ਮੈਂ ਆਲਰੇਡੀ ਦੱਸ ਚੁੱਕਿਆ ਹਾਂ, 905-673-33-37, 905-673-33-37, ਇਹ ਤਾਂ ਮੈਂ ਦੱਸ ਚੁੱਕਿਆ ਯਾਰ ਆਲਰੇਡੀ। ਇਹ ਮੇਰਾ ਧਿਆਨ ਕਿਤੇ ਹੋਰ ਹੋ ਗਿਆ ਸੀ, ਐਨੀਵੇ ਮੇਰੀ ਤਾਰ ਕਿਤੇ ਹੋਰ ਜੁੜ ਗਈ ਸੀ, 905-673-33-37, ਕਿਉਂਕਿ ਮੇਰਾ ਨਾ ਮਿਊਜ਼ਿਕ ਹੀ ਇੰਨਾ ਵਧੀਆ ਆ, ਆਨੰਦ ਹੀ ਇੰਨਾ ਆ ਰਿਹਾ ਸੀਗਾ, ਸੋ ਮੇਰਾ ਧਿਆਨ ਕਿਤੇ ਹੋਰ ਜੁੜ ਗਿਆ, 905-673-33-37। ਚਲੋ ਐਨੀਵੇ ਅਗਲਾ ਸਵਾਲ ਪਾਉਣੇ ਆ, ਪਹਿਲਾਂ ਉਸ ਤੋਂ ਪਹਿਲਾਂ ਕਾਲ ਲੈ ਲਈਏ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ 6002, ਕੀ ਹਾਲ ਚਾਲ ਜੀ?
1: ਸਤਿ ਸ਼੍ਰੀ ਅਕਾਲ ਭਾਅ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?

0: ਵਧੀਆ ਜੀ ਵਧੀਆ, ਤੁਸੀਂ ਦੱਸੋ।
1: ਪਹਿਲਾਂ ਤਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀਰੇ ਬਹੁਤ ਪਿਆਰ ਸਤਿਕਾਰ ਨਾਲ ਹੈਪੀ ਕੈਨੇਡਾ ਡੇ, ਤੇ ਤੁਸੀਂ ਆਪਣੀ ਮੈਨੂੰ ਸਟੋਰੀ ਦੱਸੋ ਪਹਿਲਾਂ, ਕਦੋਂ ਕੈਨੇਡਾ ਆਏ ਸੀ ਤੇ ਕੈਨੇਡਾ ਬਾਰੇ ਤੁਸੀਂ ਕੀ ਸੋਚਦੇ ਹੋ?
0: ਭਾਜੀ ਮੈਨੂੰ ਹੋ ਗਏ 4 ਸਾਲ ਕੈਨੇਡਾ ਆਏ ਨੂੰ, ਮੇਰੀ ਯੋਰਕਡਲ ਯੂਨੀਵਰਸਿਟੀ ਸੀ।
1: 4 ਸਾਲ
0: ਬਹੁਤ ਬਹੁਤ ਵਧੀਆ ਓਪਰਚੁਨਿਟੀ ਆਪਣੇ ਲਈ, ਜਿਹੜੇ ਆਪਾਂ ਆਪਣੇ ਦੇਸ਼ ਤੋਂ ਇੱਥੇ ਆਉਣੇ ਆ। ਰੀਜ਼ਨ ਇਹ ਆ ਵੀ ਆਪਾਂ ਪੜ੍ਹਾਈ ਦੇ ਨਾਲ ਨਾਲ ਨਾ ਆਪਾਂ ਨੂੰ ਬਹੁਤ ਓਪਰਚੁਨਿਟੀਜ਼ ਮਿਲਦੀ ਨੇ, ਲਾਈਕ ਹੈ ਨਾ ਆਪਾਂ ਆਪਦੇ ਪੈਰਾਂ 'ਚ ਜਿਹੜੇ ਜਿਹੜੇ ਟਾਈਮ 'ਚ ਲੋਕ ਸਟਰਗਲ ਕਰਦੇ ਆ ਇੰਡੀਆ ਜਸਟ ਸਟੱਡੀ
1: ਕਰਦੇ। ਤੁਹਾਨੂੰ 4 ਸਾਲ ਹੋ ਗਏ?
0: ਹਾਂਜੀ
1: ਜੀ।
0: ਜਿਹੜੇ ਟਾਈਮ 'ਚ ਲੋਕ ਸਟੱਡੀ ਕਰਦੇ ਆ ਨਾ
1: ਜੀ,
0: ਜਿਹੜੇ ਟਾਈਮ 'ਚ ਲੋਕ ਸਟੱਡੀ ਕਰਦੇ ਆ ਨਾ ਇੰਡੀਆ ਦੇ ਵਿੱਚ, ਆਪਾਂ ਉੱਥੇ ਨਾਲ ਦੀ ਨਾਲ ਇੱਥੇ ਆ ਕੇ ਆਪਾਂ ਕੀ ਆ ਕੰਮ ਦਾ ਵੀ ਐਕਸਪੀਰੀਅੰਸ ਲੈ ਰਹੇ ਹਾਂ, ਤੇ ਆਪਾਂ ਨੂੰ ਜਦ ਤੱਕ ਆਪਣੀ ਸਟੱਡੀ ਡਨ ਹੁੰਦੀ ਹੈ ਤੇ ਆਪਾਂ ਨੂੰ ਮਾੜਾ ਮੋਟਾ ਆਪਣੇ ਪੈਰਾਂ 'ਤੇ ਸਟੈਂਡ ਕਰ ਦਿੰਦਾ ਕੈਨੇਡਾ
1: ਜੀ। ਸੋ ਤੁਸੀਂ ਮੰਨਦੇ ਹੋ ਨਾ ਵੀ ਕੈਨੇਡਾ ਵਰਗੀ ਦੁਨੀਆ ਦੇ ਵਿੱਚ ਕੋਈ ਧਰਤੀ ਨਹੀਂ ਹੈ?
0: ਹਾਂਜੀ ਹਾਂ, ਆਪਾਂ ਤੁਹਾਡੇ ਨਾਲ ਪ੍ਰੋਪਰ ਐਗਰੀ ਹਾਂ,
1: ਕੈਨੇਡਾ
0: ਵਰਗੀ ਧਰਤੀ ਹੈ ਨਹੀਂ। ਕੈਨੇਡਾ ਬਹੁਤ ਸੋਹਣਾ ਦੇਸ਼ ਆ ਤੇ ਆਪਾਂ ਇੰਡੀਪੈਂਡੈਂਟ ਆ ਸਾਰੇ ਹੈ ਨਾ ਇੱਥੇ।
1: ਸੋ ਬਿਲਕੁਲ ਜੀ। ਸੋ ਬਾਈ ਜੀ ਤੁਸੀਂ ਪ੍ਰੋਫੈਸ਼ਨ ਤੋਂ ਕੀ ਕਰਦੇ ਹੋ?
0: ਬਾਜੀ ਮੈਂ ਸਿੰਗਰ ਹਾਂ।
1: ਅੱਛਾ ਸਿੰਗਰ ਹੋ ਤੁਸੀਂ?
0: ਹਾਂਜੀ, ਮੇਰਾ ਹੁਣੀ ਹੁਣੀ ਗਾਣਾ ਵੀ ਆਇਆ ਆਊਟ ਆਫ ਬਾਉਂਡ।
1: ਓਕੇ, ਆਊਟ ਆਫ ਬਾਉਂਡ ਤੁਹਾਡਾ ਗਾਣਾ ਆਇਆ, ਤੇ ਫਿਰ ਹੋ ਜਾਣ ਦੋ ਦੋ ਹੱਥ। ਅੱਜ ਕੈਨੇਡਾ ਡੇ ਆ, ਅੱਜ 1 ਜੁਲਾਈ ਆ, ਤੇ ਅੱਜ ਆਜੋ ਫਿਰ ਸਰੋਤਿਆਂ ਨੂੰ ਦੱਸੀ, ਪਹਿਲਾਂ ਆਪਣਾ ਨਾਮ ਦੱਸੋ ਔਰ ਯੂਟਿਊਬ ਤੇ ਗਾਣੇ ਦਾ ਨਾਮ ਦੱਸ ਦਿਓ ਤੇ ਆਜੋ ਨਾਲੇ ਸੁਣਾਓ ਦੋ ਬੋਲ।
0: ਮੇਰਾ ਭਾਜੀ ਨਾਮ ਹੈਗਾ ਜੱਸੀ ਬਾਠ।
1: ਜੱਸੀ ਬਾਠ
0: ਤੇ ਗਾਣੇ ਦਾ ਨਾਮ ਹੈਗਾ ਆਊਟ ਆਫ ਬਾਉਂਡ।
1: ਆਊਟ ਆਫ ਬਾਉਂਡ ਆਉਣ ਦਿਓ ਫਿਰ ਦੋ ਬੋਲ ਬਾਈ,
0: ਤੇ ਮੈਂ ਤੁਹਾਨੂੰ ਕੋਈ ਪਿਆਰ ਵਾਲਾ ਵਧੀਆ ਗਾਣਾ ਸੁਣਾ ਰਿਹਾ ਮੈਂ।
1: ਆਜੋ ਆਜੋ ਬਾਈ ਜੀ ਆਜੋ ਆਜੋ।
0: ਉਹ ਸਾਗਰਾਂ ਤੋਂ ਡੀਪ ਅੱਗੇ ਪਰਬਤ ਨੀਵੇਂ ਨੇ, ਦਰਸ਼ਨ ਤੇਰੇ ਜਿਵੇਂ ਨੇਰੇ ਵਿੱਚ ਦੀਵੇ ਨੇ, ਝੁਕਦੇ ਨੇ ਸਿਰੇ ਅੱਗੇ ਪਾਕ ਕੁਰਾਨ ਦੇ ਨੀ, ਤੇਰੇ ਅੱਗੇ ਫੇਲ ਸਾਰੇ ਇੱਤਰ ਜਹਾਨ ਦੇ, ਫਿੱਕੀ ਜੋ ਮਿਠਾਸ ਤੇਰੇ ਅੱਗੇ ਜਿਵੇਂ ਖੀਰ ਦੀ ਨੀ, ਕਰਾਂ ਕੀ ਤਾਰੀਫ ਪੈਣ ਲੱਗੇ ਜਿਵੇਂ ਹੀਰ ਦੀ, ਕਰਾਂ ਕੀ ਤਾਰੀਫ ਪੈਣ ਲੱਗੇ ਜਿਵੇਂ ਹੀਰ ਦੀ। ਹਾਂਜੀ ਭਾਜੀ,
1: ਦੋ ਕੁ ਬੋਲ ਹੋਰ ਸੁਣਾਓ। ਬਣੀ ਨੀ ਗੱਲ, ਆਵਾਜ਼ ਬਹੁਤ ਥੋੜੀ ਖੂਬਸੂਰਤ ਆ ਤੇ ਇੰਨੇ ਕੁ ਨਾਲ ਸਾਡਾ ਢਿੱਡ ਨਹੀਂ ਭਰਨਾ।
0: ਓਕੇ
1: ਹਾਂ
0: ਜ਼ਰੂਰ ਭਾਜੀ ਆਉਣ ਦਾ। ਬਸ ਸਿਰੇ ਉੱਤੋਂ ਚੁੰਨੀ ਤੇਰੀ ਅੱਖ ਜਾਂਦੀ ਚੀਰ ਦੀ, ਸੁਲਫੇ ਦੀ ਲਾਟ ਕੁੜੀ ਅੱਗ ਨਾਲੇ ਖੇਡਦੀ, ਦੇਖਦਾ ਪੰਜਾਬ ਨੂਰ ਫੁੱਲਾਂ ਦਾ ਤੂੰ ਖੋਲਿਆ, ਦੱਸਦੇ ਨੇ ਹਾਸੇ ਸ਼ਾਇਦ ਬੁੱਲਾਂ ਚੋਂ ਸੀ ਚੋ ਗਿਆ, ਦੇ ਦੇ ਤੂੰ ਦਵਾਈ ਲੱਗੇ ਖੁਸਨਾ ਦੇ ਤੀਰ ਦੀ ਨੀ, ਕਰਾਂ ਕੀ ਤਾਰੀਫ ਭੈਣ ਲੱਗੇ ਜਿਵੇਂ ਹੀਰ ਦੀ ਨੀ, ਕਰਾਂ ਕੀ ਤਾਰੀਫ ਭੈਣ ਲੱਗੇ ਜਿਵੇਂ ਹੀਰ ਦੀ।
1: ਕਿਆ ਬਾਤ ਆ ਬਾਈ ਜੀ, ਕਿਆ ਬਾਤ ਆ, ਕਿਆ ਬਾਤ ਆ, ਤੁਸੀਂ ਤਾਂ ਸ਼ਾਗੇ ਹੋ। ਤੇ ਬਾਈ ਜੀ ਆਪਾਂ, ਤੁਸੀਂ ਕੈਨੇਡਾ ਕਦੋਂ ਆਏ ਸੀਗੇ 4 ਸਾਲ ਪਹਿਲਾਂ, ਤੇ ਗਾਇਕੀ ਤੁਸੀਂ ਉਦੋਂ ਤੋਂ ਸ਼ੁਰੂ ਕੀਤੀ ਹੋਈ ਆ?
0: ਭਾਜੀ ਮੈਂ ਇੰਡੀਆ ਲਿਖਦਾ ਸੀ,
1: ਹੈ
0: ਨਾ ਜੀ, ਉਸ ਤੋਂ ਬਾਅਦ ਮੈਂ ਜਦੋਂ ਕੈਨੇਡਾ ਆਇਆ ਪਹਿਲਾਂ ਤਾਂ ਮੈਂ ਨਹੀਂ ਸੋਚਿਆ ਨਾ, ਫਿਰ ਬਾਅਦ ਚੋਂ 2-3 ਸਾਲ ਬਾਅਦ ਮੈਨੂੰ ਇੱਕ ਦੋ ਮੇਰੇ ਫਰੈਂਡ ਮਿਲੇ, ਉਹਨਾਂ ਨੇ ਮੈਨੂੰ ਐਨਕਰੇਜ ਕੀਤਾ ਵੀ ਹੈ ਨਾ ਵੀ ਆਪਾਂ ਅੱਗੇ ਆ ਪ੍ਰੋਫੈਸ਼ਨ ਚ ਜਾ ਸਕਦੇ ਹਾਂ, ਤੇ ਫਿਰ ਮੈਂ ਉਹਨਾਂ ਦੀ ਹੈਲਪ ਲਈ ਤੇ ਮੈਂ ਸਰਚ ਕੀਤਾ ਹੈ ਨਾ
1: ਜੀ,
0: ਤੇ ਸੋ ਮੈਂ ਆ ਫੀਲਡ ਚ ਆਉਣ ਦੀ ਟਰਾਈ ਕਰ ਰਿਹਾ, ਆਪਦੇ ਵੱਲੋਂ ਦੇ ਰਿਹਾ ਬਾਕੀ ਬਾਬੇ ਦੇ ਹੱਥ ਹੈ ਨਾ।
1: ਕਿਆ ਬਾਤ ਹੈ! ਸੋ ਅਸੀਂ ਤੁਹਾਡਾ ਗਾਣਾ ਸੁਣਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਆਊਟ ਆਫ ਬਾਉਂਡ ਜੈਜ਼ੀ ਜੈਜ਼ੀ ਬਾਠ ਹੋਣਾ ਦਾ ਗਾਣਾ ਆਪਾਂ ਸੁਣਦੇ ਹਾਂ, ਤੇ ਬਹੁਤ ਸ਼ੁਕਰੀਆ ਬਾਈ ਜੀ, ਗੁੱਡ ਲੱਕ, ਗੁੱਡ ਵਿਸ਼ਸ ਸਾਡੇ ਵੱਲੋਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
0: ਥੈਂਕ ਯੂ ਭਾਈ।

0: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਵੈਲਕਮ ਵੈਲਕਮ ਵੈਲਕਮ ਟੂ ਰੇਡੀਓ ਉਡਾਨ, ਜਿੱਥੇ ਹਰ ਗੱਲ ਹੁੰਦੀ ਹੈ ਦਿਲ ਤੋਂ, ਜਿੱਥੇ ਹਾਸਾ ਵੀ ਪੋਜ਼ਿਟਿਵਿਟੀ ਵੀ ਹੈ ਅਤੇ ਆਪਣੇ ਪੰਜਾਬੀ ਲੋਕਾਂ ਨਾਲ ਆਪਣੀ ਇੱਕ ਅਜਿਹੀ ਫੀਲਿੰਗ ਵੀ ਹੈ। ਮੈਂ ਤੁਹਾਡਾ ਦੱਸ ਗੁਰਨਾਮ, ਅਤੇ ਅੱਜ ਦੀ ਫਰਾਈਡੇ ਦੀ ਸ਼ਾਮ ਨੂੰ ਲੈ ਕੇ ਆਇਆ ਵੀਕਐਂਡ ਵਾਲੀ ਖਾਸ ਐਨਰਜੀ, ਕਿਉਂਕਿ ਫਰਾਈਡੇ ਕੋਈ ਆਮ ਦਿਨ ਨਹੀਂ ਹੁੰਦਾ। ਮੰਡੇ ਤੋਂ ਥਰਸਡੇ ਤੱਕ ਜਿਹੜਾ ਸਟ੍ਰੈਸ ਸਾਡੇ ਨਾਲ ਰਹਿੰਦਾ ਹੈ, ਫਰਾਈਡੇ 'ਤੇ ਆ ਕੇ ਕਹਿੰਦਾ ਹੈ ਚੱਲ ਭਾਈ ਹੁਣ ਮੇਰੀ ਛੁੱਟੀ, ਵੀਕਐਂਡ ਦੀ ਵਾਰੀ ਹੈ। ਅਤੇ ਸੱਚ ਦੱਸਾਂ ਫਰਾਈਡੇ ਨੂੰ ਬੋਡੀ 'ਤੇ ਕੰਮ 'ਤੇ ਹੁੰਦੀ ਹੈ, ਪਰ ਜਿਹੜਾ ਆਪਣਾ ਮਾਇੰਡ ਆ ਉਹ ਆਲਰੇਡੀ ਵੀਕਐਂਡ ਮਨਾ ਰਿਹਾ ਹੁੰਦਾ ਹੈ। ਤਾਂ ਆਓ ਕੁਝ ਮੈਸੇਜ ਲੈਂਦੇ ਹਾਂ ਆਪਣੇ ਸਪੋਂਸਰਾਂ ਦੇ, ਅਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਵੀਕਐਂਡ ਇੰਜੋਏ। ਜੁੜੇ ਰਹੋ ਸਾਡੇ ਨਾਲ ਰੇਡੀਓ ਉਡਾਨ 905-673-3337 'ਤੇ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਪਾਰਕ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬੋਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਸੀਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts, 905-805-3000, 2915 Argentia Road, Mississauga, Dream Home Appliances.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ,

0: by Tonkin Road in Mississauga. Number 647-262-0000 and home for Hedger. Data grand fire nature the launa baliye.
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

Pizza to go, best pizza in the town. Pizza to go, tandoori paneer pizza, butter chicken pizza, chaat pizza, makhni paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: बाबा शुक्रिया जी रेडियो।
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ BramptonCashAndCarry2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਪੰਜਾਬੀਅਤ ਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਸੋਹਣਿਆਂ ਸੋਹਣਿਆਂ ਚਿਹਰਿਆਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ

0: ਮੈਂ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ। ਬਹੁਤ ਚੰਗੀ ਗੱਲ ਹੈ, ਅੱਜ ਸਾਡਾ ਵਡਭਾਗਾ ਦਿਨ ਹੈ
1: ਜੀ ਜੀ,
0: ਕਿ ਸਾਡੇ ਨਾਲ ਸਾਡੇ ਪੰਜਾਬੀ ਫਿਲਮ ਦੇ ਖਾਸ ਕਲਾਕਾਰ, ਸਾਡੇ ਪੰਜਾਬੀ ਦੀ ਸ਼ਾਨ, ਸਾਡੇ ਪੰਜਾਬੀਆਂ ਦਾ ਮਾਣ ਗੁਰਮੀਤ ਸਾਜਨ ਜੀ, ਜਿਨ੍ਹਾਂ ਨੇ ਘੱਟ ਤੋਂ ਘੱਟ 60 ਤੋਂ 70 ਫਿਲਮਾਂ ਵਿੱਚ ਕੰਮ ਕੀਤਾ, 10 ਟੈਲੀਫਿਲਮਾਂ ਵਿੱਚ ਕੰਮ ਕੀਤਾ ਹੋਇਆ, ਹੋਰ ਕਈਆਂ ਸੀਰੀਅਲ ਦੇ ਵਿੱਚ ਕੰਮ ਕੀਤਾ। ਤੁਸੀਂ ਇਹਨਾਂ ਨੂੰ ਭਲੀ ਭਾਂਤ ਸ਼ਕਲ ਤੋਂ ਜਾਣੂ ਹੋ, ਆਵਾਜ਼ ਤੋਂ ਤੁਸੀਂ ਪਹਿਚਾਣ ਹੀ ਜਾਓਗੇ। ਮੇਰੀ ਮੁਰਾਦ ਹੈ ਗੁਰਮੀਤ ਸਾਜਨ ਜੀ ਤੋਂ, ਅੱਜ ਸਾਡੇ ਨਾਲ ਸਟੂਡੀਓ 'ਚ ਹਾਜ਼ਰ ਨੇ। ਗੁਰਮੀਤ ਜੀ, ਤੁਹਾਨੂੰ ਜੀਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਅਦਾਬ।
2: ਸਤਿ ਸ੍ਰੀ ਅਕਾਲ ਜੀ, ਸਾਰੇ ਪ੍ਰੋਗਰਾਮ ਸੁਣ ਰਹੇ ਮੇਰੇ ਵੀਰਾਂ ਦਾ, ਸਾਡੀਆਂ ਭੈਣਾਂ ਦਾ, ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਔਰ ਅੱਜ ਮੈਂ ਡਾਕਟਰ ਦਲਵੀਰ ਕਥੂਰੀਆ ਜੀ ਔਰ ਮੇਰੇ ਜਿਹੜੇ ਨਾਲ ਅਸੀਂ ਕਾਲਜ 'ਚ ਇਕੱਠੇ ਪੜ੍ਹਦੇ ਰਹੇ ਹਾਂ, ਜੋ ਐਂਕਰਿੰਗ ਕਰ ਰਹੇ ਆ ਸਾਡੇ ਦਰਸ਼ਨਦੀਪ ਜੀ, ਸੋ ਇਹਨਾਂ ਨੂੰ ਅੱਜ ਬਹੁਤ ਸਮੇਂ ਬਾਅਦ ਮਿਲ ਕੇ ਮੈਨੂੰ ਬੜਾ ਅੱਛਾ ਲੱਗ ਰਿਹਾ। ਔਰ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਇਹ ਕਹਿੰਦੇ ਸ਼ੁਰੂ ਕਰਨਾ ਤੁਹਾਡੇ ਨਾਲ, ਮੈਂ ਕਿਹਾ ਕਰ ਲਓ, ਦਰਸ਼ਕਾਂ ਨਾਲ ਵੀ ਕਰਦੇ ਹਾਂ ਆਪਾਂ ਬਹੁਤ ਸਾਰੀਆਂ ਗੱਲਾਂ।
3: ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖ਼ਬਾਰ ਵਿਸ਼ਵ ਪੰਜਾਬੀ ਸਾਂਝ, ਜਿਸ ਦੀ ਐਪ ਡਾਊਨਲੋਡ ਕਰਕੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਸਾਡੇ ਦੋਸਤ ਗੁਰਮੀਤ ਸਾਜਨ ਦੀਆਂ ਕੋਈ ਐਸੀ ਪੰਜਾਬੀ ਫਿਲਮ ਨਹੀਂ ਜਿਹੜੀ ਉੱਥੇ ਨਾ ਚੱਲਦੀ ਹੋਏ, ਨਵੀਆਂ ਪੁਰਾਣੀਆਂ ਸਭ ਫਿਲਮਾਂ ਅਸੀਂ ਉੱਥੇ ਚਲਾਉਂਦੇ ਹਾਂ। ਔਰ ਇਸ ਵੇਲੇ ਦਾ ਪ੍ਰੋਗਰਾਮ ਅਗਰ ਕੋਈ ਦੋਸਤ ਮਿੱਤਰ ਸੱਜਣ ਸਾਡੇ ਨਾਲ ਇਸ ਵੇਲੇ ਜੁੜਨ ਤੋਂ ਰਹਿ ਗਿਆ ਤੇ ਅਗਲੇ ਦਿਨ ਫਿਰ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਉੱਥੇ ਪ੍ਰੋਗਰਾਮ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਕਥੂਰੀਆ ਸਾਹਿਬ ਨੇ ਪੰਜਾਬੀਆਂ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ। ਤੁਹਾਡੇ ਵਿੱਚੋਂ ਵੀ ਕਿਸੇ ਨੇ ਵੀ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੇ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੋਵੇ ਤਾਂ ਤੁਹਾਨੂੰ ਉਸ ਦੀਆਂ ਸੇਵਾਵਾਂ ਫ੍ਰੀ ਆਫ ਕਾਸਟ ਮਿਲ ਸਕਦੀਆਂ ਨੇ। ਸੋ ਅੱਜ ਸਾਡੇ ਲਈ ਬੜੀ ਖੁਸ਼ੀ ਦਾ ਸਬੱਬ ਹੈ। ਪਹਿਲਾਂ ਤਾਂ ਸਾਡਾ ਨੰਬਰ ਰੋਜ਼ ਦੀ ਤਰ੍ਹਾਂ ਉਹੀ 647-367-5353 6473-6753-5353। ਤੁਸੀਂ ਸਾਨੂੰ ਕੋਈ ਕਾਲ ਕਰਨੀ ਹੋਵੇ, ਗੁਰਮੀਤ ਜਿਸ ਤਰ੍ਹਾਂ ਕੁਥੀਰੀਆ ਸਾਹਿਬ ਨੇ ਪਹਿਲੇ ਦੱਸਿਆ ਹੈ ਕਿ 60 ਤੋਂ ਲੈ ਕੇ 70 ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਿਆ ਹੋਏਗਾ। ਕਿਤੇ ਤਾਇਆ ਜੀ ਬਣੇ ਨੇ, ਕਿਤੇ ਥਾਣੇਦਾਰ ਸਾਹਿਬ ਬਣੇ ਹੋਏ ਨੇ, ਕਿਤੇ ਪੁਲਿਸ ਦੇ ਮੁਖਬਰ ਬਣੇ ਹੋਏ ਨੇ, ਤੇ ਕਿਤੇ ਬਹੁਤ ਵਧੀਆ ਅੰਦਾਜ਼ ਦੇ ਵਿੱਚ ਇਹਨਾਂ ਨੇ ਫੁੱਫੜ ਦਾ ਰੋਲ ਅਦਾ ਕੀਤਾ ਹੈ, ਕਿਤੇ ਵਿਚੋਲੇ ਦਾ ਰੋਲ ਅਦਾ ਕੀਤਾ ਹੈ। ਬੜਾ ਵਰਸਟਾਈਲ ਐਕਟਰ ਹੈ ਤੇ 60 ਤੋਂ 70 ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ। 4 ਇਹਨਾਂ ਦੀਆਂ ਮਿਊਜ਼ਿਕ ਐਲਬਮਾਂ ਵੀ ਅਵੇਲੇਬਲ ਨੇ, ਉਸ ਤੋਂ ਇਲਾਵਾ 9 ਟੈਲੀਫਿਲਮਾਂ ਔਰ 5 ਦੂਰਦਰਸ਼ਨ ਦੇ ਸੀਰੀਅਲਸ ਦੇ ਵਿੱਚ ਵੀ ਇਹਨਾਂ ਨੇ ਪਾਰਟੀਸਪੇਟ ਕੀਤਾ ਹੈ। ਅੱਜ ਸਾਡਾ ਸੁਭਾਗ ਹੈ ਕਿ ਕਥੂਰੀਆ ਸਾਹਿਬ ਦੇ ਸੱਦੇ ਦੇ ਉੱਤਰ ਪਹਿਲਾਂ 2 ਦਿਨ ਪਹਿਲਾਂ ਅਸੀਂ ਇਹਨਾਂ ਦਾ ਰੂਬਰੂ ਵੀ ਕੀਤਾ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਜਿਹਦੇ ਬਾਰੇ ਮੈਂ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਵੀ ਦਿੱਤੀ ਸੀ। ਅੱਜ ਸਾਡੀ ਖੁਸ਼ਕਿਸਮਤੀ ਹੈ, ਮੇਰੀ ਖਾਸ ਤੌਰ ਤੇ, ਕਿ ਮੇਰੇ ਦੁਆਰਾ ਹੋਸਟ ਕੀਤੇ ਜਾਂਦੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ ਇਹਨਾਂ ਨੇ ਹਾਜ਼ਰੀ ਭਰੀ ਹੈ। ਹੁਣੇ ਹੁਣੇ ਹਾਜ਼ਰੀ ਇਹ ਲਗਵਾ ਕੇ ਵੀ ਆਏ ਨੇ ਉੱਥੇ ਰੋਜ਼ ਥੀਏਟਰ ਦੇ ਵਿੱਚ, ਜਿੱਥੇ ਅੱਜ ਰੰਗਲੇ ਸਰਦਾਰ ਬਹੁਤ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਇਸ ਵੇਲੇ ਵੀ ਚੱਲ ਰਿਹਾ, ਉੱਥੇ ਅਸੀਂ ਹਾਜ਼ਰ ਸੀ। ਲੇਕਿਨ ਉੱਥੋਂ ਜਲਦੀ ਜਲਦੀ ਨਿਕਲੇ ਹਾਂ ਕਿਉਂਕਿ ਗੁਰਮੀਤ ਜੀ ਦੇ ਪਿੱਛੇ ਬਹੁਤ ਸਾਰੀ ਭੀੜ ਉੱਥੇ ਲੱਗ ਗਈ ਸੀ ਇਹਨਾਂ ਨਾਲ ਫੋਟੋ ਕਰਵਾਉਣ ਦੇ ਲਈ, ਤੇ ਅਸੀਂ ਕਿਹਾ ਵੀ ਅਸੀਂ ਸਾਡੇ ਪ੍ਰੋਗਰਾਮ ਤੋਂ ਲੇਟ ਨਾ ਹੋ ਜਾਈਏ। ਸੋ ਗੁਰਮੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡੀ ਮਿਹਰਬਾਨੀ ਕਿ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਉੱਪਰ, ਕਥੂਰੀਆ ਸਾਹਿਬ ਜਿਸ ਦੀ ਰਹਿਨਮਾਈ ਦੇ ਥੱਲੇ ਪ੍ਰੋਗਰਾਮ ਚੱਲਦਾ, ਤੇ ਦਰਸ਼ਨ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।
2: ਬਹੁਤ ਬਹੁਤ ਜੀ ਧੰਨਵਾਦ ਦਰਸ਼ਨਦੀਪ ਜੀ। ਸੋ ਅੱਜ ਮੈਂ ਸਟੂਡੀਓ ਦੇ ਵਿੱਚ ਆਇਆ, ਤੁਹਾਡੇ ਨਾਲ ਰੇਡੀਓ ਤੇ ਪ੍ਰੋਗਰਾਮ ਕਰ ਰਿਹਾ, ਮੈਨੂੰ ਬੜਾ ਵਧੀਆ ਲੱਗ ਰਿਹਾ। ਔਰ ਇਹ ਜੋ ਮਿਹਰਬਾਨੀ ਹੈ, ਜੋ ਪਹਿਲਾਂ ਆਪਣਾ ਪ੍ਰੋਗਰਾਮ ਵੀ ਹੋਇਆ ਸੀ
1: ਜੀ,
2: ਉਹ ਵੀ, ਔਰ ਡਾਕਟਰ ਦਲਵੀਰ ਕਥੂਰੀਆ ਜੀ ਉਹਨਾਂ ਦੀ ਮਿਹਰਬਾਨੀ ਸਦਕਾ ਅੱਜ ਆਪਾਂ ਇਕੱਤਰ ਹੋਏ ਹਾਂ, ਤੇ ਦਰਸ਼ਕਾਂ ਨਾਲ ਆਪਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸਾਂਝੀਆਂ ਕਰਾਂਗੇ, ਤੇ ਮੈਂ ਸਮਝੂਗਾ ਵੀ तू पा कोई बात ते मैं भरूंगा हंगारा
3: जी जी जी जी जी जी
2: दर्शन दीप हुण कोई बात पाऊगा ते मैं ओदा जवाब देऊंगा।
3: हां चलो आपां शुरुआत करदे आं सवालां जवाबां दी। एक सवाल पुछांगे उस तो बाद लगातार सिलसिला जारी रहूगा। तुहाडे एक सवाल तो बाद साडे नाल हुसनैन अकबर जी जेडे लगातार पिछले 1.5-2 महीने तो मेरा साथ दे रहे ने रेडियो दे उपर, इन्हां नूं वी साडे स्रोते इंतजार करदे हुंदे इन्हां दी। गुरबीर जी देखो कोई भी कलाकार होए ना किसी भी फील्ड का होए किसी भी फील्ड दे विच उन्हें इन्नी प्राप्ति की हो जिन्नी तुसी कर चुके और परमात्मा अल्लाह ताला तुहानूं जो होर बहुत लंबी और तंदुरुस्त उम्र देवे और तुसी इसे तरह ही पलंगा पुटते जाओ इस फील्ड दे विच। हर एक कलाकार का एक स्ट्रगल पीरियड हुंदा है शुरुआत हुंदी है तुहाडी शुरुआत तुसी मैनूं पता जदों आपां कॉलेज दे विच पढ़दे हुंदे सी ते तुहाडा रुझान हुंदा सी म्यूजिक दे विच लेकिन म्यूजिक दे नालों ज्यादा तुहाडी प्राप्ति जिहड़ी होई है ओह फिल्म इंडस्ट्री दे विच पंजाबी फिल्म जगत दे विच होई है ते तुहाडा रुझान जिहड़ा म्यूजिक वल्लों हट के थिएटर दे वल किद्दां आया ते पहली ब्रेक तुहानूं कित्थों मिली जिथे तुहानूं पहचान मिल गई कि गुरमीत साजन नां दा एक आर्टिस्ट फिल्म जगत दे विच है।
2: असल दे विच नो डाउट के संगीत मैं बकायदा सिखिया
3: जी
2: पहला भी और कॉलेज दे विच जाके बकायदा ये सब्जेक्ट हुंदे सी। सो म्यूजिक मैं सिखिया पर नाल नाल थिएटर भी चलदा सी
3: जी जी
2: रंगकर्मी भी सी
3: सुदर्शन मैनी दे नाल
2: सुदर्शन मैनी जी दे नाल
3: जी जी ठीक है जी
2: ते उस तो बाद फिर थिएटर मेरा जेड़ा अपना भी रहा और नाल असी चंडीगढ़ भी बहुत थिएटर करते रहे हैं। सो चंडीगढ़ दे विच भी जेड़ियां साड़ियां जड़ां है एक्टिंग शुरू मतलब जे कहीए फिल्मां दे विच शुरू करन तो पहला जड़ां साड़ियां थिएटर विच सी
3: जी जी जी जी
2: तां गाउण दा विच दर्शनदीप जी इस तरह हुंदा सी कि भई ओदों पैसा बहुत चाहीदा सी
3: एलबम कढवाउण वास्ते
2: एलबम कढवाउण वास्ते कंपनियां
3: फिर गुरमीत एक तू मेरे नाल सहमत होएगा एक ते पैसा चाहीदा सी एक ओदों गायकी नूं इन्ना वधिया प्रोफेशन नहीं समझिया जांदा सी।
2: हां जी
3: मैं तां कई वारी कहिंदा मैनूं भी छोटे हुंदे नूं शौक सी ते मोस्टली घर दे की कहिंदे हुंदे सी बड़ा करक्त जिहा लफ्ज़ जिहा कहि कि कंजरां वाला काम तुसीं फड़िया
2: जी बिलकुल इह जिहड़ा आपणे समें सी ना दर्शनदीप जी ਹੁਣ ਤਾਂ ਭਾਵੇਂ ਉਹ ਆਪਣੇ ਬੱਚੇ ਹੈ ਚਾਹੇ ਕਿਸੇ ਪੇਰੈਂਟਸ ਦੇ ਬੱਚੇ
3: ਤਾਂ
2: ਹੁਣ ਅਗਰ ਉਹ ਕਿਸੇ ਕੋਈ ਵੀ ਕਲਾ ਅਗਰ ਦਿਖਾਉਂਦਾ ਨਾ ਚਾਹੇ ਉਹ ਡਾਂਸ ਕਰਦਾ ਚਾਹੇ ਉਹ ਗਾਉਂਦਾ ਤਾਂ ਉਹਨੂੰ ਪੁਸ਼ ਕਰਦੇ ਆ
3: ਪੁਸ਼ ਕਰਦੇ ਆ
2: ਠੀਕ ਹੈ ਜੀ ਇਹ ਪੁਸ਼ ਕਰਦੇ ਆ ਆਪਣੇ ਜੁੱਤੀਆਂ ਪੈਂਦੀਆਂ
3: ਜੁੱਤੀਆਂ ਪੈਂਦੀਆਂ ਸੀ
2: ਇਹ ਕੀ ਕੰਮ ਫੜਿਆ ਤੁਸੀਂ
3: ਬਿਲਕੁਲ ਬਿਲਕੁਲ ਬਿਲਕੁਲ
2: ਮੈਨੂੰ ਤਾਂ ਇੱਥੇ ਸੋਨੇ ਚਾਂਦੀ ਦੀ ਦੁਕਾਨ ਆ ਇੱਥੇ ਬੈਠ ਕੇ ਤੇ ਆਪਦਾ ਕੰਮ ਕਰ ਇੱਥੇ ਸੋਨਾ ਵੇਚ ਕਿਹੜੇ ਕੰਮਾਂ ਚ ਪਿਆ ਤੂੰ ਢੋਲਕੀਆਂ ਛੈਣੇ ਤੇ ਉਹ ਪਰ ਗੱਲ ਇਹ ਆ ਵੀ ਇਹ ਤਾਂ ਜੋ ਤਨ ਲਾਗੇ ਸੋ ਤਨ ਜਾਣੇ
3: ਬਿਲਕੁਲ ਬਿਲਕੁਲ
2: ਤਾਂ ਉਹ ਤਾਂ ਹੁਣ ਜਦੋਂ ਜਿਹੜਾ ਸੰਗੀਤ ਹੈ ਨਾ ਤਾਂ ਇਹ ਤਾਂ ਚੰਗਿਆੜੀ ਹੈ ਨਾ ਜਿਹੜੀ ਜੰਮਦਿਆਂ ਦੇ ਇਹ ਤਾਂ ਅੰਦਰੋਂ ਉਹ ਪਾਉਂਦਾ ਹੈ
3: ਬਿਲਕੁਲ ਬਿਲਕੁਲ
2: ਮੇਰਾ ਮੌਲਾ ਮੇਰਾ ਅੱਲਾ ਮੇਰਾ ਵਾਹਿਗੁਰੂ ਚੰਗਿਆੜੀ ਸਿੜਦਾ
3: ਗੋਡ ਗਿਫਟਡ ਚੀਜ਼
2: ਹੈ ਹਾਂ ਉਸ ਤੋਂ ਬਾਅਦ ਤਾਂ ਫਿਰ ਆਪਣੀ ਅੱਗੇ ਮਿਹਨਤ ਹੈ ਸੋ ਇਹ ਜਿਹੜੀ ਲਗਨ ਹੈ ਇਹ ਮੈਨੂੰ ਪੂਰੀ ਤਰ੍ਹਾਂ ਰਚ ਚੁੱਕੀ ਜੀ ਮੇਰੇ ਖੂਨ ਚ ਤੇ ਇਹਦੇ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ
3: ਜੀ ਜੀ ਜੀ ਜੀ
2: ਤਾਂ ਬਹੁਤ ਜਿਹੜਾ ਸਟਰਗਲ ਵੀ ਕੀਤੀ ਇਹਦੀ ਖਾਤਰ ਬੜਿਆਂ ਤੋਂ ਚੰਗਾ ਮੰਦਾ ਵੀ ਖਵਾਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਐਕਟਿੰਗ ਦਾ ਮੇਰਾ ਇਹ ਹੋਇਆ ਕਿ ਬਲਕਰਨ ਵੜਿੰਗ ਜੀ ਉਦੋਂ ਫਿਲਮ ਬਣਾਈ ਸੀ ਉਹਨਾਂ ਨੇ ਉਡੀਕਾਂ ਸਾਉਣ ਦੀਆਂ
3: ਪਹਿਲੀ ਬ੍ਰੇਕ ਉਹਦੇ ਚ ਮਿਲੀ
2: ਜੀ ਹਾਂ ਜੇ ਮੈਂ ਕਹਾਂ ਮੇਰੀ ਪਹਿਲੀ ਫਿਲਮ ਉਹੀ ਸੀ ਉਡੀਕਾਂ ਸਾਉਣ ਦੀਆਂ ਤੇ ਅਸੀਂ ਕੈਮਰੇ ਦਾ ਜਿਹੜਾ ਸਾਹਮਣਾ ਕੀਤਾ
3: ਜੀ ਜੀ ਜੀ
2: ਉਸ ਵਕਤ ਮੈਂ ਪ੍ਰਕਾਸ਼ ਗਾਧੂ ਅਮਰ ਨੂਰੀ ਜੀ
3: ਅਮਰ ਨੂਰੀ
2: ਹਨਾ ਗੁਰਚਰਨ ਵਿਰਕ ਜੋ ਗੀਤਕਾਰ ਤੇ
3: ਡਾਇਰੈਕਟਰ
2: ਨਹੀਂ ਆਪਣੇ ਦਰਮਿਆਨ ਤਾਂ ਉਦੋਂ ਜਿਹੜੇ ਇਹ ਸਾਰੇ ਆਰਟਿਸਟ ਸੀ ਨਾ ਤਾਂ ਉਦੋਂ ਇਹਨਾਂ ਦੀਆਂ ਇਹ ਪਹਿਲੀਆਂ ਫਿਲਮਾਂ ਸੀ
3: ਜੀ ਜੀ ਜੀ
2: ਸੋ ਪਹਿਲੀ ਫਿਲਮ ਤੋਂ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਵੀ ਮਤਲਬ ਇਹ ਕੀ ਹੁੰਦਾ ਕੈਮਰਾ ਕਿਵੇਂ ਇਹਦੇ ਮੂਹਰੇ ਕੀ ਹਨਾ
3: ਜੀ ਜੀ
2: ਔਰ ਸਭ ਤੋਂ ਵੱਡੇ ਡਾਇਰੈਕਟਰ ਮੜੀ ਦਾ ਦੀਵਾਲੇ ਸੁਰਿੰਦਰ ਸਿੰਘ ਜੀ
3: ਜੀ ਜੀ ਜੀ
2: ਤਾਂ ਉਹਨਾਂ ਕੋਲੋਂ ਵੀ ਬਹੁਤ ਕੁਛ ਸਿੱਖਿਆ ਉਹਨਾਂ

0: ਤੂੰ ਇੱਥੇ ਆ ਚੰਡੀਗੜ੍ਹ
1: ਜੀ ਜੀ
0: ਠੀਕ ਹੈ ਹੁਣ ਤੈਨੂੰ ਕਿਥੋਂ ਇੱਥੇ ਆਏਗਾ ਤੂੰ ਚਾਰ ਚਾਰ ਘੰਟਿਆਂ ਦਾ ਸਫ਼ਰ ਹੈ ਤੂੰ ਮੈਂ ਆਪਦਾ ਜੁੱਲੀ ਬਿਸਤਰਾ ਬੰਨ ਕੇ
1: ਮੋਹਾਲੀ ਆ ਗਿਆ ਚੰਡੀਗੜ੍ਹ
0: ਮੋਹਾਲੀ ਆ ਗਿਆ
1: ਜੀ ਜੀ ਜੀ
0: ਉਸ ਤੋਂ ਬਾਅਦ ਬਾਬੋ ਐਸੀ ਰੱਬ ਦੀ ਕਰਨੀ ਹੋਈ
1: ਚੱਲ ਸੋ ਚੱਲ
0: ਚੱਲ ਸੋ ਚੱਲ ਹੋ ਗਿਆ ਔਰ ਤੁਸੀਂ ਦੇਖੋਗੇ ਜਸਪਾਲ ਭੱਟੀ ਜੀ ਦਾ ਕਿੱਡਾ ਵੱਡਾ ਨਾਂ ਉਹਨਾਂ ਦੇ ਪ੍ਰੋਫੈਸਰ ਮਨੀ ਪਲਾਂਟ ਦੇ ਵਿੱਚ
1: ਮਨੀ ਪਲਾਂਟ
0: ਮੈਨੂੰ ਕਰੈਕਟਰ ਮਿਲਿਆ ਔਰ ਮੇਨ ਕਰੈਕਟਰ ਪੰਜਾਬੀ ਦੇ ਪ੍ਰੋਫੈਸਰ ਦਾ
1: ਹਾਂ ਹਾਂ ਹਾਂ ਦੇਖਿਆ ਸੀ ਮੈਂ
0: ਜੀ ਜੀ ਹਾਂ ਹਨਾ ਤਾਂ ਉਸ ਵਕਤ ਜਿਹੜਾ ਆਪਣੇ ਸੁਨੀਲ ਗਰੋਵਰ ਹੈ
1: ਜੀ ਜੀ ਜੀ
0: ਗੁੱਥੀ
1: ਹਾਂ ਹਾਂ ਹਾਂ
0: ਤਾਂ ਇਹ ਉਹਦੇ ਵਿੱਚ ਪ੍ਰੋਫੈਸਰ ਮਨੀ ਪਲਾਂਟ ਇਹ ਬਣਿਆ ਸੀ
1: ਬਣਿਆ ਸੀ
0: ਸ਼ਾਇਦ ਇਹਦਾ ਮੇਰੇ ਖਿਆਲ ਇਹਦਾ ਵੀ ਉਹ ਪਹਿਲਾਂ ਹੀ ਸੀ ਉਸ ਤੋਂ ਬਾਅਦ ਤਾਂ ਫਿਰ ਦੋ ਅਕਾਲਗੜ੍ਹ ਤੇ ਬਹੁਤ ਸਾਰੇ ਫਿਰ ਦੂਜਾ ਇਹ ਹੋ ਗਿਆ ਕਿ ਮੇਰਾ ਜਿਹੜਾ ਸੀ ਨਾ ਉਹ ਮੇਨ ਹੀ ਆਇਆ ਕਰੈਕਟਰ ਸਾਰਿਆਂ ਚ
1: ਮੇਨ ਹੀ ਆਇਆ
0: ਫਿਰ ਮੇਰੀ ਗਾਇਕੀ ਤਾਂ ਕਿਧਰੇ ਰਹਿ ਗਈ ਬਾਬੂ ਮੇਰਾ ਰੁਝਾਨ ਉਧਰ ਨੂੰ
1: ਬਿਲਕੁਲ ਚਲੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਗੁਰਮੀਤ ਸਾਜਨ ਨਾਲ ਵੀ ਅਸੀਂ ਗੱਲਾਂ ਬਾਤਾਂ ਬਹੁਤ ਕਰਾਂਗੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਾਲ ਕਰ ਸਕਦੇ ਹੋ ਕਥੂਰੀਆ ਸਾਹਿਬ ਮੇਰੇ ਨਾਲ ਜੁੜੇ ਨੇ ਅੱਜ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਸਾਡਾ ਰੇਡੀਓ ਪ੍ਰੋਗਰਾਮ ਵਿਸ਼ਵ ਪੰਜਾਬੀ ਸਾਂਝ VPS 24 24 ਘੰਟੇ ਚੱਲਣ ਵਾਲਾ ਟੀਵੀ ਚੈਨਲ ਔਰ ਵਿਸ਼ਵ ਪੰਜਾਬੀ ਭਵਨ ਜਿੱਥੇ ਅਸੀਂ ਕਲਾਕਾਰਾਂ ਦੇ ਸਾਹਿਤਕਾਰਾਂ ਦੇ ਔਰ ਆਪਣੇ ਆਪਣੇ ਕਲਾ ਦੇ ਵਿੱਚ ਮਾਹਿਰ ਫਨਕਾਰਾਂ ਦੇ ਰੂਬਰੂ ਕਰਦੇ ਰਹੇ ਨੇ ਕਥੂਰੀਆ ਸਾਹਿਬ ਇਸ ਵਾਰ ਆਪਾਂ ਰੂਬਰੂ ਕੀਤਾ ਹੈ ਗੁਰਮੀਤ ਸਾਜਨ ਦਾ ਔਰ ਨਾਲ ਨਿਰਮਲ ਜੋੜਾ ਜੀ ਵੀ ਸੀ
2: ਜੀ
1: ਤੇ ਤੁਸੀਂ ਅਕਸਰ ਹੀ ਇਸ ਤਰ੍ਹਾਂ ਦਾ ਕੋਈ ਮੌਕਾ ਗਵਾਉਂਦੇ ਨਹੀਂ ਜਦੋਂ ਕੋਈ ਦੋਸਤ ਮਿੱਤਰ ਜਿਸਨੇ ਕਿਸੇ ਵੀ ਖੇਤਰ ਦੇ ਵਿੱਚ ਕੋਈ ਪ੍ਰਾਪਤੀ ਕੀਤੀ ਹੋਵੇ ਤੇ ਉਸ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਬੁਲਾ ਕੇ ਉਸ ਦਾ ਆਦਰ ਵੀ ਕਰਦੇ ਹੋ ਸਤਿਕਾਰ ਵੀ ਕਰਦੇ ਹੋ ਤੇ ਉਸ ਨੂੰ ਸਾਡੇ ਦੋਸਤਾਂ ਮਿੱਤਰਾਂ ਦੇ ਨਾਲ ਬ੍ਰਹਮਟਨ ਦੇ ਵਿੱਚ ਜਿਹੜੇ ਪੰਜਾਬੀ ਨੂੰ ਪੰਜਾਬੀ ਕਲਚਰ ਨੂੰ ਮਿਸ ਕਰਦੇ ਆ ਉਹਨਾਂ ਦੇ ਨਾਲ ਮਿਲਾਉਂਦੇ ਉਹਨੂੰ ਤੁਹਾਨੂੰ ਕਿੰਨੀ ਕੁ ਸੰਤੁਸ਼ਟੀ ਹੁੰਦੀ ਹੈ ਇਸ ਤਰ੍ਹਾਂ ਪੰਜਾਬੀ ਲੋਕਾਂ ਨੂੰ ਆਪਣੇ ਵਿਰਸੇ ਦੇ ਨਾਲ ਆਪਣੇ ਪਿਛੋਕੜ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਲ ਜਦੋਂ ਤੁਸੀਂ ਮਿਲਾਉਂਦੇ ਹੋ
0: ਦੇਖੋ ਦਰਸ਼ਨਦੀਪ ਜੀ ਇਹ ਤਾਂ ਜਨੂੰਨ ਹੁੰਦਾ
1: ਜੀ
0: ਸਾਨੂੰ ਜਨੂੰਨ ਹੈ ਔਰ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਹਿੰਦੇ ਜਿਹੜੀ ਚੀਜ਼ ਦਾ ਤੁਹਾਨੂੰ ਮਨ ਨੂੰ ਸ਼ਾਂਤੀ ਮਿਲੇ ਨਾ ਉਹ ਕੰਮ ਕਰ ਲੈਣਾ ਚਾਹੀਦਾ
1: ਬਿਲਕੁਲ
0: ਜਦੋਂ ਸਾਡਾ ਪੰਜਾਬ ਤੋਂ ਕਲਾਕਾਰ ਕੋਈ ਆਉਂਦਾ ਕੋਈ ਵੀ ਆਰਟਿਸਟ ਆਉਂਦਾ ਸਾਨੂੰ ਚਾਅ ਚੜ ਜਾਂਦਾ ਕੋਈ ਸਾਹਿਤਕਾਰ ਆਉਂਦਾ ਸਾਡੀ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਆਉਂਦਾ
1: ਜਿਹੜਾ
0: ਪੰਜਾਬੀ ਨੂੰ ਪ੍ਰਮੋਟ ਕਰਦਾ ਇਹਨਾਂ ਕਰਕੇ ਅੱਜ ਪੰਜਾਬੀ ਦੇਖੋ ਸੱਤਾ ਸਮੁੰਦਰਾਂ ਦੀ ਪੰਜਾਬੀ ਬਣ ਚੁੱਕੀ ਇਹਨਾਂ ਪੰਜਾਂ ਦਰਿਆਵਾਂ ਦੀ ਪੰਜਾਬੀ ਰਹਿ ਗਈ
1: ਬਿਲਕੁਲ
0: ਔਰ ਅੱਜ ਮੈਂ ਜਿਵੇਂ ਗੁਰਮੀਤ ਸਾਜ ਹੋਣਾ ਗੱਲਬਾਤ ਸੁਣ ਰਿਹਾ ਸੀ ਰੂਬਰੂ ਜੀ ਪਤਾ ਲੱਗਾ ਕਿ ਦੇਖੋ ਕਿ ਦੁਕਾਨਦਾਰ ਹੋਣ ਦੇ ਨਾਤੇ
1: ਬਿਲਕੁਲ ਬਿਲਕੁਲ
0: ਔਰ ਇੱਕ ਬਿਜ਼ਨਸਮੈਨ ਦਾ ਬੱਚਾ ਹੋਵੇ ਇਸ ਪਾਸੇ ਚਲਾ ਜਾਵੇ ਤੇ ਕਦੋਂ ਘਰ ਵਾਲੇ ਚੰਗਾ ਸਮਝਦੇ ਸੀ ਉਦੋਂ
1: ਬਿਲਕੁਲ ਬਿਲਕੁਲ
0: ਮੈਨੂੰ ਇੱਕ ਹੋਰ ਇਹ ਗੱਲ ਯਾਦ ਮੈਂ ਤੁਹਾਨੂੰ ਬਾਅਦ ਗੱਲ ਸੁਣਾਵਾਂਗਾ ਗੁੱਸਾ ਨਹੀਂ ਕਰਨਾ ਬਿਲਕੁਲ ਧਰਮਿੰਦਰ ਦੇ ਪਿੰਡ ਇੱਕ ਸ਼ੂਟਿੰਗ ਹੋਣ ਲੱਗੀ ਪੰਜਾਬੀ ਫਿਲਮਾਂ ਦੀ ਬੜੀ ਪੁਰਾਣੀ ਗੱਲ ਹੈ ਤੇ ਜਦੋਂ ਉੱਥੇ ਵਰਿੰਦਰ ਵੀ ਭਰਾ ਉਹਦਾ ਬਾਕੀ ਸਾਰੇ ਲੱਗੇ ਤੇ ਗਾਣੇ ਸ਼ੂਟਿੰਗ ਹੁੰਦੀ ਪਈ ਸੀ ਪਿੰਡ ਸਾਰਾ ਇਕੱਠਾ ਹੋਇਆ ਹੋਇਆ ਸਾਹਨੇਵਾਲ ਦੇ ਕੋਲ ਤੇ ਉਹ ਇੱਕ ਬਜ਼ੁਰਗ ਬੈਠਾ ਉਹਨੇ ਵੇਖਿਆ ਵੀ ਇਹ ਇੱਕ ਪਹਿਲੋਂ ਆਇਆ ਕਹਿੰਦਾ ਇਹ ਕਿੱਥੋਂ ਦਾ ਕਹਿੰਦਾ ਆਪਣੇ ਸਾਹਨੇਵਾਲ ਦਾ ਕਹਿੰਦਾ ਅੱਛਾ ਮੈਂ ਤਾਂ ਹੀ ਮੈਂ ਕਹਿੰਦਾ ਫਿਰ ਦੂਜੇ ਨੂੰ ਕਹਿੰਦਾ ਕੁੜੀ ਜੀ ਕਿੱਥੋਂ ਦੀ ਜਿਹੜੇ ਸੋਹਣੇ ਦੇ ਕੱਪੜੇ ਪਾ ਕੇ ਤੁਰੀ ਫਿਰਦੀ ਹੈ ਕਹਿੰਦਾ ਬਾਪੂ ਇਹ ਬੰਬੇ ਦੀ ਹੈ ਤਾਂ ਹੀ ਉਹਦੇ ਕਹਿੰਦਾ ਮੈਂ ਉਹ 5-7 ਕਰੈਕਟਰ ਜਦੋਂ ਉਹਨੇ ਪੁੱਛੇ ਕਹਿੰਦਾ ਤਾਂ ਹੀ ਉਹ ਤਾਂ ਮੈਂ ਕਹਿੰਦਾ ਕਹਿੰਦਾ ਬਾਪੂ ਤੂੰ ਕਹਿੰਦਾ ਕੀ ਹੈ ਕਹਿੰਦਾ ਮੈਂ ਕਿਹਾ ਇੰਨੇ ਕੰਜਰੇ ਪਿੰਡ ਨਹੀਂ ਹੋ ਸਕਦੇ ਮਤਲਬ ਕਿ ਇਹੋ ਜਿਹੇ ਨਾਵਣਾ ਲੋਕ ਪੁਕਾਰਦੇ ਹੁੰਦੇ ਸੀ ਉਦੋਂ ਉਹਨਾਂ ਦਿਨਾਂ ਵਿੱਚ ਇਹਨਾਂ ਨੇ ਆਪਣਾ ਦੁਕਾਨਦਾਰੀ ਛੱਡ ਕੇ ਇਸ ਕਿੱਤੇ ਨੂੰ ਅਪਣਾਇਆ ਇਸ ਕਿੱਤੇ ਨੂੰ ਇੰਨਾ ਅਪਣਾਇਆ ਕਿ ਅੱਜ ਦੁਨੀਆਂ ਦੇ ਵਿੱਚ ਨਾਂ ਆਪਣਾ ਬਣਾਇਆ ਔਰ ਅੱਜ ਸਾਡੇ ਜਿਹੜੇ ਬਾਪ ਆ ਜਾਂ ਪੇਰੈਂਟਸ ਆ ਅੱਜ ਬੱਚੇ ਸਾਡੇ ਉਸ ਜਦੋਂ ਕਿਤੇ ਜਾਂਦੇ ਆ ਉਹ ਫਖਰ ਮਹਿਸੂਸ ਕਰਦੇ ਆ ਉਹ ਇਹਨਾਂ ਦੀ ਸਾਰੀ ਘਾਲਣਾ ਘਾਲੀ ਹੋਈ ਹੈ
1: ਬਿਲਕੁਲ
0: ਇਹਨਾਂ ਦੀ ਦੇਣ ਹੈ ਕਿ ਅੱਜ ਇਹਨਾਂ ਨੂੰ ਲੋਕ ਮਾਣ ਦਿੰਦੇ ਤੇ ਅੱਜ ਦੇ ਬੱਚੇ ਜਦੋਂ ਇਸ ਪਾਸੇ ਜਾਂਦੇ ਤੇ ਸਾਡੇ ਮਾਂ ਪਿਓ ਆਪਣੇ ਨੂੰ ਫਖਰ ਮਹਿਸੂਸ ਕਰਦੇ ਆ
1: ਬਿਲਕੁਲ
0: ਸਾਡੇ ਬੱਚੇ ਗਾਉਂਦੇ ਆ ਜਾਂ ਡਾਂਸ ਸਿੱਖਦੇ ਆ ਜਾਂ ਕਿਸੇ ਪਾਸੇ ਜਾਂਦੇ ਆ ਉਹ ਸਾਰੀ ਇਹਨਾਂ ਦੀ ਘਾਲਣਾ ਜਿਹੜੀ ਘਾਲੀ ਹੋਈ ਹੈ ਜਾਂ ਮਾੜਾ ਟਾਈਮ ਇਹਨਾਂ ਨੇ ਦੇਖਿਆ ਹੋਇਆ ਨਾ ਗੱਲਾਂ ਸੁਣੀਆਂ ਹੋਈਆਂ ਅੱਜ ਅਸੀਂ ਉਹਨਾਂ ਦਾ ਫਾਇਦਾ ਉਠਾ ਰਹੇ ਹਾਂ ਸਾਡਾ ਸੋਤੇ ਕੋਲ ਲੈਣ ਤੇ
1: ਚਲੋ ਸਾਡੇ ਇੱਕ ਕਾਲਰ ਨੇ ਜੀ ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
3: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤੁਹਾਨੂੰ ਵੀ ਕਥੂਰੀਆ ਸਾਹਿਬ ਤੇ ਆਪਣੇ ਸਾਡੇ ਬਹੁਤ ਹੀ ਬਹੁਤ ਜ਼ਿਆਦਾ ਅਸੀਂ ਉਹਨਾਂ ਦੇ ਫੈਨ ਆ ਜਿਹੜੇ ਅੱਜ ਤੁਹਾਡੇ ਮੈਂ ਕਹਿੰਦਾ
1: ਸਾਜਨ ਜੀ ਕੋਟਕਪੂਰੇ ਤੋਂ ਹੈ ਕੋਟਕਪੂਰੇ ਤੋਂ
3: ਮੈਂ ਕਿਹਾ ਜੀ ਕੋਟਕਪੂਰਾ ਹੋਵੇ ਪੰਜਾਬ ਹੀ ਹੈ ਪੰਜਾਬ ਕੀ ਹਿੰਦੁਸਤਾਨ ਕਹਾ ਸਾਰਾ ਕੁਝ ਹੀ ਹੈ
1: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
3: ਉਹ ਕਹਿੰਦਾ ਪਤਾ ਕੀ ਕਹਿੰਦਾ ਤੂੰ ਮੇਰੇ ਗੋਲੀ ਮਾਰ ਓਏ ਕਿਆ ਬਾਤ ਹੈ ਉੱਥੇ ਅਸੀਂ ਹਾਰ ਕੇ ਨੀ ਜਾਣਾ ਚਾਹੁੰਦੇ ਉਹ ਸਾਡੇ ਤੰਬੂ ਪਟਾ ਦਿੰਦੇ ਆ ਕਿਆ ਬਾਤ ਹੈ
1: ਨਹੀਂ ਅਸੀਂ ਇਹਨਾਂ ਤੋਂ ਡਾਇਲੋਗ ਵੀ ਇਹਨਾਂ ਉਹਨਾਂ ਦੇ ਸੁਣਾਂਗੇ ਇਹਨਾਂ ਦੀ ਇੱਕ ਦੋ ਫਿਲਮਾਂ
3: ਮੈਂ ਆਹੀ ਸੁਣਨਾ ਆਹੀ ਸੁਣਨਾ ਐਸਾ ਤਕੜਾ ਡਾਇਲੋਗ ਆ ਉਹ ਬਲਬੀਰ ਸਿੰਘ ਨੂੰ ਪਤਾ ਨਹੀਂ ਕਿਹਨੂੰ ਕਹਿ ਰਹੇ ਨੇ

0: ਸ਼ਾਇਦ ਏਦਾਂ ਕੁਛ ਕਰਕੇ ਬੜੀ ਕਿਆ ਬਾਤ ਹੈ। ਮੈਂ ਕਹਿੰਦਾ
1: ਸੁਣਦੇ ਆ ਜੀ ਢੀਂਡਸਾ ਸਾਹਿਬ, ਤੁਹਾਨੂੰ ਡਾਇਲੋਗ ਵੀ ਸੁਣਾਉਣੇ ਆ ਤੇ ਅੱਜ ਗਾਣੇ ਗੁਣੇ ਅਸੀਂ ਘੱਟ ਲਾਵਾਂਗੇ, ਅੱਜ ਗੱਲਾਂ ਬਾਤਾਂ ਦਾ ਸਿਲਸਿਲਾ।
0: ਮੈਂ ਤਾਂ ਗਾਣੇ ਕਿਹਾ ਹੀ ਨੀ, ਮੈਂ ਤਾਂ ਡਾਇਲੋਗ ਹੀ ਦੱਸਤਾ
1: ਹੁਣੇ ਸੁਣਾਉਣੇ ਜੀ, ਹੁਣੇ
2: ਸੁਣਾਉਣੇ। ਅਸੀਂ ਆਪਣੀ ਡਾਇਲੋਗ ਬਾਜੀ ਚਲਾਉਣੀ ਤੇ ਡਾਇਲੋਗ ਬਾਜੀ ਸੁਣਨੀ, ਅੱਜ ਗਾਣਾ ਸੁਣਨਾ ਹੀ ਨਹੀਂ ਕਰਨਾ ਸੀ।
3: ਆਜੋ ਆਪਾਂ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਜਨ ਸਾਹਿਬ। ਮੈਂ ਕਹਿੰਦਾ ਆਹ ਦੇਖੋ ਗੱਲ ਹੋ ਗਈ ਸਾਡੀ, ਤਾਂ
3: ਵਾਹ ਵਾਹ ਜਿੰਦਾ
0: ਬਾਦ ਆ ਗਿਆ,
3: ਵਾਹ ਠੀਕ ਹੈ।
0: ਅਸੀਂ ਨਾ ਯਾਦ ਕਰਦੇ
3: ਹੈ ਜੀ,
0: ਅਸੀਂ ਨਾ ਫੋਨ ਤੇ ਪਹਿਲੀ ਵਾਰ ਗੱਲ ਹੋ ਗਈ, ਅਸੀਂ ਨਾ ਉਹ ਇੰਨਾ ਅਸੀਂ ਐਪਰੀਸ਼ੀਏਟ ਕਰਦੇ ਆ ਪਰਿਵਾਰ ਪੂਰਾ। ਇੱਕ ਦੋ ਮੈਂ ਇੱਕ ਦਿਲ ਦੀ ਗੱਲ ਦੱਸਦੇ ਆ,
1: ਦੱਸੋ
3: ਆਉਣ ਦੇ।
0: ਇੱਕ ਦੋ ਨਾ ਪੰਜਾਬੀ ਫਿਲਮਾਂ ਆਈਆਂ ਨੇ ਜਿੰਨਾ ਚ ਨਾ ਇਹਨਾਂ ਦੀ ਥਾਂ ਤੇ ਕੋਈ ਹੋਰ ਬੰਦਾ ਸੀ,
1: ਤੇ
0: ਉੱਥੇ ਨਾ ਅਸੀਂ ਥੀਏਟਰ ਚ ਮਤਲਬ ਕੈਨੇਡਾ ਦੇ ਇੱਥੇ ਜਿਹੜੇ ਥੀਏਟਰ ਉੱਥੇ ਬੈਠੇ ਸੀ, ਸੋਚਦਾ ਵੀ ਨਾ ਇੱਥੇ ਯਾਰ ਉਹਨਾਂ ਨੂੰ ਪਾਉਣਾ।
1: ਕਿਆ ਬਾਤ ਹੈ, ਵੇਖੋ ਆਮ ਆਦਮੀ, ਆਮ ਆਦਮੀ ਦੀ ਆਬਜ਼ਰਵੇਸ਼ਨ ਹੈ।
3: ਵਾਹ ਜੀ ਵਾਹ,
0: ਹਾਂ
1: ਇਹ ਬਹੁਤ ਵੱਡਾ ਗੁਰਮੀਤ ਜੀ, ਬੜਾ ਵੱਡਾ ਕੰਪਲੀਮੈਂਟ ਹੈ।
0: ਇਹ ਮਿੱਥ ਕੇ ਨਹੀਂ ਹੈ, ਦੇਖੋ ਮੈਂ ਕਦੇ ਇਹਨਾਂ ਦਾ ਪਿੰਡ ਨਹੀਂ ਜਾਣਦਾ, ਮੈਂ ਇਹਨਾਂ ਨੂੰ ਕਦੇ ਮਿਲਿਆ ਨਹੀਂ।
1: ਜੀ ਜੀ
3: ਜੀ ਜੀ ਜੀ,
0: ਮੈਂ ਫਿਲਮਾਂ ਚ ਦੇਖਿਆ, ਆਹ ਤਾਂ ਮੈਂ ਨਾ ਹੁਣੀ ਰੇਡੀਓ ਚਲਾ ਲਿਆ, ਰੋਜ਼ ਹੀ ਚਲਾਉਂਦੇ। ਮੈਂ ਤਾਂ ਪ੍ਰੋਗਰਾਮ ਸੁਣਦਿਆ ਡਾਕਟਰ ਦਰਸ਼ਨਦੀਪ ਜੀ,
1: ਤੇ
0: ਅੱਜ ਜਦੋਂ ਦੱਸਿਆ ਮੈਂ ਕਿਹਾ ਯਾਰ ਤਾਂ ਸਵਾਦ ਆ ਗਿਆ ਗੱਲ।
1: ਚਲੋ ਸ਼ੁਕਰੀਆ ਜੀ, ਢੀਂਡਸਾ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
0: ਇਹ ਇਹ ਜੀ ਨਾ ਮੈਂ ਮੇਰੀ ਗੱਲ ਸੁਣ ਲਓ ਪਲੀਜ਼। ਇਹ ਮੈਂ ਮਤਲਬ ਅੱਠ ਵਾਰ ਦੇਖ ਚੁੱਕਿਆ ਦਾਣਾ ਪਾਣੀ
3: ਮੂਵੀ।
1: ਕੋਈ ਨੀ, ਹੁਣੇ ਤੁਹਾਨੂੰ ਡਾਇਲੋਗ ਸੁਣਵਾਉਣੇ, ਹੁਣੇ ਸੁਣਵਾਉਣੇ
3: ਜੀ, ਆਪਾਂ ਕਰਦੇ ਆ ਢੇਰ ਸਾਰੀਆਂ ਗੱਲਾਂ ਭਾਜੀ।
1: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਸੋ ਦੋਸਤੋ, ਸਾਡੇ ਨਾਲ ਸਾਡੇ ਬਾਬਾ ਗਰੁੱਪ ਦੇ ਮੇਰੇ ਪੱਕੇ ਸਾਥੀ, ਜਿਹੜੇ ਮਹੀਨੇ ਡੇਢ ਮਹੀਨੇ ਤੋਂ, ਤੇ ਹੁਣ ਮੈਨੂੰ ਥੋੜਾ ਜਿਹਾ ਫਿਕਰ ਵੀ ਹੋ ਰਿਹਾ ਕਿ 19 ਅਗਸਤ ਦੀ ਇਹਨਾਂ ਦੀ ਵਾਪਸੀ ਹੈ, ਤੇ ਉਸ ਤੋਂ ਬਾਅਦ ਸਾਡੇ ਦੋਸਤ ਸਰੋਤੇ ਤਾਂ ਇਹਨਾਂ ਨੂੰ ਮਿਸ ਕਰਨਗੇ ਕਰਨਗੇ, ਮੈਂ ਵੀ ਮਿਸ ਕਰੂੰਗਾ। ਮੈਨੂੰ ਇਹ ਸਾਹ ਦਵਾ ਦਿੰਦੇ ਹੋ ਤੁਸੀਂ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ। ਤੇ ਹੁਸਨੈਣ ਜੀ, ਅੱਜ ਤੁਸੀਂ ਜਲਦੀ ਤੋਂ ਜਲਦੀ, ਅੱਜ ਅਸੀਂ ਜ਼ਿਆਦਾ ਟਾਈਮ ਦੇਣਾ ਸਾਜਨ ਜੀ ਨੂੰ, ਤੇ ਤੁਸੀਂ ਕੀ ਕਹਿਣਾ ਚਾਹੋਗੇ ਦੋ ਚਾਰ ਲਫ਼ਜ਼ਾਂ ਦੇ ਵਿੱਚ? ਜੇ ਇੱਕ ਅੱਧਾ ਬੈਂਤ ਸੁਣਾਉਣਾ ਤਾਂ ਹੀਰ ਦਾ ਸੁਣਾ ਦਿਓ, ਕੋਈ ਗੱਲ ਨਹੀਂ। ਤੁਹਾਡੀ ਖਾਸੀਅਤ ਜਿਹੜੀ, ਤੁਹਾਡੀ ਪਹਿਚਾਣ ਹੀ ਜਿਹੜੀ ਨਾ, ਹੀਰ ਵਾਰਿਸ ਦਾ ਬੈਂਤ ਆ ਤੁਹਾਡੀ।
4: ਪਾਈਆਂ ਬਾਜਨਾ ਮਜਲਸਾਂ ਸੌਂਦੀਆਂ ਨੇ,
3: ਵਾਹ ਵਾਹ।
4: ਪਾਈਆਂ

0: ਬਾ ਕਮਾਲ ਤੁਹਾਡਾ ਅੰਦਾਜ਼ ਹੈ ਤੇ ਸਾਡੇ ਸਰੋਤੇ ਤੁਹਾਡੇ ਨਾਲ ਬਹੁਤ ਜੁੜੇ ਨੇ। ਸੋ ਗੁਰਮੀਤ ਜੀ, ਵੈਸੇ ਤਾਂ ਜਿਹੜੀ ਉਹ ਕਹਿੰਦੇ ਮਾਂ ਹੁੰਦੀ ਹੈ ਨਾ, ਮਾਂ ਨੂੰ ਆਪਣੇ ਸਾਰੇ ਪੁੱਤ ਜਿਹੜੇ ਨਾ ਪਿਆਰੇ ਹੁੰਦੇ ਆ
1: ਜੀ,
0: ਪਰ ਫਿਰ ਵੀ ਲਾਡਲਾ ਵੀ ਹੁੰਦਾ ਕੋਈ ਨਾ ਕੋਈ,
1: ਹਾਂ
0: ਹੁੰਦਾ ਨਾ ਲਾਡਲਾ, ਜਿਹਦੇ ਨਾਲ ਜ਼ਿਆਦਾ ਮੁਹੱਬਤ ਹੋਵੇ, ਜ਼ਿਆਦਾ ਪਿਆਰ ਹੋਵੇ। ਤੁਸੀਂ ਦੇਖੋ 60-70 ਫਿਲਮਾਂ ਦੇ ਵਿੱਚ ਕੰਮ ਕੀਤਾ ਹੈ, ਤੁਹਾਨੂੰ ਲੱਗਦਾ ਵੀ ਤੁਹਾਡੇ ਦਿਲ ਦੇ ਨਜ਼ਦੀਕ ਐਸੀ ਫਿਲਮ ਜਿਹੜੀ ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੋਵੇ, ਤੁਹਾਨੂੰ ਲੱਗਦਾ ਹੋਵੇ ਯਾਰ ਆਹ ਫਿਲਮ ਨੇ ਨਾ ਮੈਨੂੰ ਜਿੰਨਾ ਮਾਨਸਿਕ ਤੌਰ ਤੇ ਸਕੂਨ ਦਿੱਤਾ ਹੈ, ਕੰਮ ਕਰਨ ਦਾ ਮਜ਼ਾ ਆਇਆ ਮੈਨੂੰ ਇਸ ਫਿਲਮ ਦੇ ਵਿੱਚ, ਕੋਈ ਇੱਕ ਅੱਧੀ ਹੈ ਸਕਦੀ? ਵੈਸੇ ਮੈਨੂੰ ਲੱਗਦਾ ਵੀ ਇੱਕ ਅੱਧੀ ਹੋਏਗੀ ਤੇ ਨਾ ਇੱਕ।
1: ਹਾਂ ਨਹੀਂ ਆਏ ਫਿਲਮਾਂ ਤਾਂ ਉਹੀ ਤੁਹਾਡੀ ਗੱਲ ਤੇ ਮੈਂ ਫੇਰ ਆਉਣਾ ਕਿ ਫਿਲਮਾਂ ਸਾਰੀਆਂ ਹੀ ਵਧੀਆ ਹੁੰਦੀਆਂ। ਜੋ ਵੀ ਬੰਦਾ, ਜੋ ਪ੍ਰੋਡਿਊਸਰ, ਡਾਇਰੈਕਟਰ, ਰਾਈਟਰ ਜੋ ਫਿਲਮ ਬਣਾਉਂਦੇ ਆ ਨਾ, ਤਾਂ ਆਪਦੇ ਜਾਣੀ ਤਾਂ ਉਹ ਮੁਗਲੇ ਆਜ਼ਮੀ ਬਣਾਉਂਦੇ ਆ।
0: ਬਿਲਕੁਲ ਬਿਲਕੁਲ ਸਹੀ ਗੱਲ।
1: ਉਹ ਕਈ ਵਾਰ ਜੋ ਆਪਾਂ ਸੋਚਿਆ ਹੁੰਦਾ ਉਹ ਲਿਖਿਆ ਨਹੀਂ ਜਾਂਦਾ
0: ਜੀ,
1: ਜੋ ਲਿਖਿਆ ਜਾਂਦਾ
0: ਪਰਫਾਰਮ ਨਹੀਂ ਹੁੰਦਾ,
1: ਉਹ ਗਾਂ ਪਰਫਾਰਮ ਨਹੀਂ ਹੁੰਦਾ
0: ਜੀ,
1: ਉਹੋ ਜਿਹੀ ਫਿਲਮ ਨਹੀਂ ਬਣਦੀ, ਹਨਾ ਜੀ। ਤਾਂ ਉਹ ਥੋੜਾ ਜਿਹਾ ਜਿਹੜਾ ਇਸ ਤਰ੍ਹਾਂ ਦਾ ਕੰਮ ਹੋ ਜਾਂਦਾ। ਪਰ ਫਿਲਮਾਂ ਦੇ ਵਿੱਚੋਂ ਜਿਵੇਂ ਤੁਸੀਂ ਪੁੱਛਿਆ ਨਾ ਕਿ ਫਿਲਮਾਂ ਚੋਂ, ਜਿਵੇਂ ਮੈਂ ਕਹੂੰਗਾ ਕਿ ਅੰਗਰੇਜ਼ ਦਾ ਨਾਮ,
0: ਅੰਗਰੇਜ਼ ਵਾਕਿਆ ਹੀ, ਹਨਾ ਜੀ, ਮੈਂ ਵੀ ਕਹਿ ਰਿਹਾ।
1: ਔਰ ਉਸ ਤੋਂ ਬਾਅਦ ਜਿਹੜੀ ਨਿੱਕਾ ਜੈਲਦਾਰ,
0: ਨਿੱਕਾ ਜੈਲਦਾਰ, ਉਹ ਤਾਏ ਵਾਲੀ ਜਿਹੜੀ ਮਨਰਾਜ ਦਾ ਤਾਇਆ ਜੀ ਜਰੋਲ ਤੁਸੀਂ ਕੀਤਾ,
1: ਉਹ ਤੋਂ। ਔਰ ਦੂਸਰੀ ਇਹਨਾਂ ਚ ਇਹ ਗੱਲ ਸੀ ਕਿ ਡਾਇਲੋਗ ਮੇਰੇ ਸਾਰੇ ਬੜੇ ਮਸ਼ਹੂਰ ਹੋਏ, ਕਿਉਂਕਿ
0: ਮਨਰਾਜ ਦੇ ਤਾਏ ਵਾਲੇ ਦਾ ਇਹ ਵੀ ਨਹੀਂ ਸੀ ਕਿ ਤੁਸੀਂ ਉਹਦੇ ਚ ਛੜੇ ਦਾ ਰੋਲ ਕੀਤਾ ਤੇ ਜਦੋਂ ਵਿਚੋਲਾ ਉਹ ਵਿਚੋਲ ਸਾਕ ਲੈ ਕੇ ਆਉਂਦਾ ਤੇ ਤੁਸੀਂ ਆਪਣਾ ਇੰਟਰਸਟ ਸ਼ੋਅ ਕਰਨ ਲੱਗ ਪੈਂਦੇ, ਭਾਈ ਮੈਂ ਵੀ ਹੈਗਾ ਇੱਥੇ।
1: ਆਹੋ ਆਹੋ, ਉਹ ਸਾਰੀਆਂ ਫਿਰ ਚਲੋ ਆਪਣਾ ਜਗਦੀਪ ਸਿੱਧੂ ਬਾਈ ਦੇ ਲਿਖੇ ਡਾਇਲੋਗ ਸੀ ਉਹ
0: ਜੀ ਜੀ,
1: ਤੇ ਜਦੋਂ ਜਿਵੇਂ ਅੰਗਰੇਜ਼ ਫਿਲਮ ਤੇ ਲਵ ਪੰਜਾਬ ਬਾਅਦ ਚ ਬਣੀ ਨਾਲ ਹੀ, ਉਹ ਬਾਈ ਅੰਬਰਦੀਪ, ਠੀਕ ਹੈ ਜੀ। ਤੋ ਅੰਬਰਦੀਪ ਵੀ ਬਹੁਤ ਵੱਡਾ ਨਾਂ, ਬਹੁਤ ਵੱਡਾ ਰਾਈਟਰ ਹੈ। ਸੋ ਉਹ ਅੰਗਰੇਜ਼ ਫਿਲਮ ਦੇ ਤੇ ਇਹਦੇ ਤੇ ਇਧਰੋਂ ਨਿੱਕਾ ਜੈਲਦਾਰ ਦੇ ਮੇਰੇ ਜਿੰਨੇ ਡਾਇਲੋਗ ਸੀ ਨਾ, ਉਹ ਸਾਰੇ ਹੀ ਬੜੇ ਮਸ਼ਹੂਰ ਹੋਏ।
0: ਕਿਆ ਬਾਤ, ਕਿਆ ਬਾਤ,
1: ਕਿ ਝੋਨੇ ਤੇ ਚੰਦ ਤੇ ਝੋਨਾ ਨਹੀਂ ਬੀਜਿਆ ਜਾ ਸਕਦਾ, ਕਿਉਂਕਿ ਉੱਥੇ ਅਮਰੀਕਨ ਸੁੰਡੀ ਪਹੁੰਚ ਚੁੱਕੀ,
0: ਸੁੰਡੀ ਪਹੁੰਚ ਚੁੱਕੀ,
1: ਹਨਾ। ਤਾਂ ਹੁਣ ਫੇਰ ਉਵੇਂ ਵੀ ਆਂਦਾ ਕਿ ਕੋਈ ਕਹੀ ਜਾਵੇ ਕਿ ਅੰਗਰੇਜ਼ ਫਿਲਮ ਚਾਹੁੰਦਾ ਫੁੱਫੜ ਵਾਸਤੇ ਸਾਗ ਬਣਾ ਲਓ, ਉਹ ਆਂਦਾ ਛੱਡ ਯਾਰ, ਫੁੱਫੜ ਦੇ ਘਰੇ ਕਿਤੇ ਸਾਗ ਹੈ ਨੀ ਗਾ, ਚੱਲ ਆਂਦਾ ਫਿਰ ਧੋਤੀ ਮੂੰਗੀ ਧਰੋ। ਹੈ ਜੀ, ਕੋਈ ਕੁਛ ਕਹੇ, ਫੁੱਫੜ ਬੈਠਾ ਝੱਕ ਕੇ ਵੀ ਅਸਲੀ ਗੱਲ ਇਹ ਕਰ ਰਹੀ ਨੇ, ਉਹ ਬੈਠਾ ਕੁੱਕੜਾਂ ਵੱਲ ਝਾਕੀ ਜਾਵੇ ਜਿਹੜੇ ਚੋਗਾ ਚੁਗਦੇ ਫਿਰਦੇ ਸੀ। ਤੇ ਉਹ ਕਹਿੰਦਾ ਯਾਰ ਫੁੱਫੜਾਂ ਦਾ, ਕਹਿੰਦਾ ਤੁਸੀਂ ਇਉਂ ਕਰੋ ਮੇਰਾ ਨਾ ਘੋੜਾ ਵੱਢ ਲਓ,
0: ਘੋੜਾ ਵੱਢ ਲਓ।
1: ਹਾਂ, ਹੈ ਉਹਦਾ ਫੁੱਫੜਾ ਜੇ ਘੋੜਾ ਵੱਢ ਲਿਆ ਤੇ ਜਾਏਗਾ ਕਾਹਦੇ ਤੇ? ਕਹਿੰਦਾ ਤੁਹਾਡੇ ਰਾਜੀ ਜੇ ਕੁੱਕੜ ਤੇ ਚੜ ਕੇ। ਉਹ ਰਮਜ ਸਮਝ ਗਏ,
0: ਬਿਲਕੁਲ ਬਿਲਕੁਲ,
1: ਫੁੱਫੜਾ ਉਹਦਾ ਅੰਦਰ ਰਿੱਝੀ ਜਾਂਦਾ, ਮਾਵਾਂ ਦਾ ਕੁੱਕੜ ਵੀ ਧਰਿਆ ਅੰਦਰ ਆਦਾ ਰਿੱਝੀ ਜਾਂਦਾ ਆਦਾ, ਹਨਾ। ਤੇ ਉਹ ਜਿੰਨੇ ਡਾਇਲੋਗ ਸੀ ਮਤਲਬ ਸਾਰੀ ਫਿਲਮ, ਚਾਹੇ ਉਹ ਲਵ ਪੰਜਾਬ ਸੀ ਚਾਹੇ ਨਿੱਕਾ ਜੈਲਦਾਰ, ਹਨਾ, ਤਾਂ ਉਹ ਬੜੇ ਵੀ ਭਾਈ ਆਪ ਦਾ ਤੂੰ ਪੁੱਠੇ ਤਵੇ ਵਰਗਾ, ਕੁੜੀ ਤੂੰ ਗੋਰੀ ਚਿੱਟੀ ਭਾਲਦਾ,
0: ਚਿੱਟੀ ਭਾਲਦਾ,
1: ਹਨਾ। ਤੇ ਹੋਰ ਮਤਲਬ ਇਹੋ ਜਿਹੇ ਜਿੰਨੇ ਵੀ ਡਾਇਲੋਗ ਸੀ ਸਾਰੇ, ਐਂ ਤੂੰ ਆਂਦਾ ਫੁੱਫੜਾ ਆਪਦਾ ਐਵੇਂ ਤਾਂਗਾ ਵਿੱਚ ਜੋੜ ਲੈਣਾ, ਇਹ ਤਾਂ ਆਪਣੀ ਭੈਣ ਦੀ ਖਾਤਰ ਆਇਆ ਰਿਸ਼ਤਾ ਲੈ ਕੇ,
0: ਹਨਾ।
1: ਉਹ ਸਾਰੇ ਮਤਲਬ ਜਿੰਨੇ ਵੀ, ਤਿੰਨ ਮੇਰੇ ਪੈਨ ਟੰਗੇ ਆ, ਕੋਟ ਪੈਂਟ ਮੇਰੇ ਪਾਇਆ, ਪੱਗ ਮੇਰੇ ਬੰਨੀ ਹੈ, ਟਾਈ ਮੇਰੇ ਲੱਗੀ ਹੈ, ਹੈ ਲਾਲ ਕਾਰ ਮੇਰੇ ਥਾਈ ਮੇਰੇ ਲੱਗੀ ਹੈ, ਹੈ ਲਾਲ ਕਾਰ ਮੇਰੇ ਥੱਲੇ ਹੈ, ਤੂੰ ਗੱਲਾਂ ਹੋਰ ਕਰੀ ਜਾਂਦਾ ਆ। ਉਹ ਮਤਲਬ ਹਰ ਗੱਲ ਤੇ ਉਹਨੇ ਜਿਹੜੀ ਉਹ ਗੱਲ ਕਹਿਣੀ,
0: ਬਿਲਕੁਲ।
1: ਸਾਡੀ ਕੋਈ ਫਿਲਮ ਸੀਗੀ ਵੇਖੀ ਜਾ ਛੇੜੀ ਨਾ ਵਿੱਚ, ਸੋ ਇਹ ਚੀਜ਼ ਦਾ ਵੀ ਜਿਹੜਾ ਮੈਨੂੰ ਓਹਲਾ ਉਹ ਬਹੁਤ ਮਿਲਿਆ
0: ਜੀ ਜੀ ਜੀ।
1: ਹਾਂ, ਜਿਹੜੇ ਮੇਰੇ ਡਾਇਲੋਗ ਸੀ ਉਹ ਸਾਰੇ। ਦੂਸਰੀ ਗੱਲ, ਅਸਲ ਦੇ ਵਿੱਚ ਜਿਵੇਂ ਸ਼ੋਲੇ ਫਿਲਮ ਸੀ, ਸ਼ੋਲੇ ਫਿਲਮ ਦੇ ਵਿੱਚ ਬੇਸ਼ੱਕ ਕਿਸੇ ਨੇ ਕੋਈ ਕੰਮ ਕੀਤਾ ਹੋਵੇ, ਇੱਕ ਡਾਇਲੋਗ ਬੋਲਿਆ ਸੀ ਚਾਹੇ ਕੁਛ ਵੀ, ਹਰ ਬੰਦਾ ਸਟਾਰ ਹੋ ਗਿਆ,
0: ਸਟਾਰ ਬਣ ਗਿਆ,
1: ਕਿਉਂਕਿ ਉਹ ਫਿਲਮ ਹੀ ਇੰਨੀ ਹਿੱਟ ਹੋਈ। ਤੇ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਦੀ ਸ਼ੋਲੇ ਫਿਲਮ ਸੀ, ਉਹ ਸੀ ਬਾਈ ਅੰਗਰੇਜ਼।
0: ਅੰਗਰੇਜ਼
1: ਅੰਗਰੇਜ਼ ਦੇ ਵਿੱਚ ਜੇ ਕੁੜੀਆਂ ਨੇ ਖੜ ਕੇ ਐਵੇਂ ਚੁੰਨੀਆਂ ਹੀ ਸਿਕਾਈਆਂ ਨਾ, ਠੀਕ ਹੈ, ਕੋਈ ਕੋਲ ਦੀ ਲੰਘੀ ਹੋਈ, ਉਹ ਸਭ ਨਿਗਾਹ ਆ ਗਈ,
0: ਬਿਲਕੁਲ ਬਿਲਕੁਲ,
1: ਵੀ ਆਹ ਯਾਰ ਅੰਗਰੇਜ਼ ਚ ਸੀਗੇ। ਉਹ ਪਹਿਚਾਣ ਚ ਵੀ ਹੋ ਗਈ, ਫਿਲਮ ਇੰਡਸਟਰੀ ਦੀ ਪਹਿਚਾਣ ਚ ਵੀ ਹੋ ਗਈ, ਤਾਂ ਉਹਨਾਂ ਨੂੰ ਵੀ ਅੱਗੇ ਕੰਮ ਮਿਲਣਾ ਸ਼ੁਰੂ।
0: ਅਮਰਿੰਦਰ ਗਿੱਲ ਨੇ ਕੰਮ ਭਾਵੇਂ ਥੋੜੀਆਂ ਫਿਲਮਾਂ ਕੀਤੀਆਂ, ਪਰ ਜਿੰਨੀਆਂ ਕੀਤੀਆਂ ਨਾ ਉਹ ਮਾਰਕੇ ਦੀਆਂ ਫਿਲਮਾਂ ਕੀਤੀਆਂ। ਲਵ ਪੰਜਾਬ ਕਿੱਡੀ ਜ਼ਬਰਦਸਤ ਫਿਲਮ ਸੀ ਉਹਦੀ, ਅੰਗਰੇਜ਼ ਬੜੀ ਜ਼ਬਰਦਸਤ ਫਿਲਮ ਸੀ ਉਹਦੀ, ਬਹੁਤ ਕਮਾਲ ਦੀ ਫਿਲਮ ਸੀ।
1: ਅਸਲ ਚ ਜਿਹੜਾ ਬਾਈ ਕਾਰਜ ਗਿੱਲ ਹੈ ਨਾ,
0: ਕਾਰਜ ਗਿੱਲ ਹੈ
1: ਨਾ, ਤਾਂ ਕਾਰਜ ਗਿੱਲ ਦਾ ਜਿਹੜਾ ਕਾਰਜ ਆ ਨਾ, ਉਹ ਬੜਾ ਸੁਚੱਜੇ ਢੰਗ ਨਾਲ ਕਰਦਾ ਹੈ।
0: ਦੇਖੋ ਕਾਰਜ ਗਿੱਲ, ਗੁਰਮੀਤ, ਮੈਂ ਯੂਥ ਕੋਆਰਡੀਨੇਟਰ ਰਿਹਾ ਸਾਡੇ ਡੀ ਏ ਵੀ ਕਾਲਜ ਅੰਮ੍ਰਿਤਸਰ, ਤੇ ਇਹਨੂੰ ਅਸੀਂ ਭੰਗੜੇ ਦੇ ਟ੍ਰੇਨਰ ਦੇ ਤੌਰ ਤੇ ਕਾਰਜ ਮਹਾਰਾਜ ਨੇ ਮੇਰੇ ਨਾਲ ਕੰਮ ਕੀਤਾ 2-3 ਸਾਲ ਵਾਸਤੇ, ਬਹੁਤ ਨਾਈਸ ਆਦਮੀ।
1: ਸਾਰੇ ਭੰਗੜਾ ਟੀਮ ਸੀ, ਅਮਰਿੰਦਰ ਗਿੱਲ ਵੀ, ਇਹ ਵੀ ਹਨਾ,
0: ਬਿਲਕੁਲ।
1: ਸੋ ਅਮਰਿੰਦਰ ਗਿੱਲ ਨੇ ਜਿਹੜਾ ਸਾਰਾ ਕੰਮ ਹੈ ਉਹ ਕਾਰਜ ਗਿੱਲ ਨੂੰ ਹੀ ਸਾਂਭਿਆ ਹੋਇਆ, ਤੇ ਕਾਰਜ ਗਿੱਲ ਨੂੰ ਭਲੀ ਭਾਂਤ ਪਤਾ ਕਿ ਕਹਾਣੀ ਕਿਹੋ ਜਿਹੀ ਚਾਹੀਦੀ ਹੈ,
0: ਕਹਾਣੀ ਕਿਹੋ ਜਿਹੀ,
1: ਠੀਕ ਹੈ। ਈਵਨ ਉਹ ਮਤਲਬ ਕੈਮਰੇ ਕੋਲੇ ਖੜਾ ਹੁੰਦਾ, ਉਹਨੂੰ ਪਤਾ ਹੈ ਕਿ ਕਿਹੜਾ ਸੀਨ ਥੋੜਾ ਜਿਹਾ ਕਿਵੇਂ ਉਹ ਆਪਦੀ ਮਤਲਬ ਜਿਹੜੀ ਇੰਟਰਫੇਅਰ ਕਰਦਾ ਉਸ ਚ,
0: ਜੀ ਜੀ ਜੀ,
1: ਤਾਂ ਉਹ ਰਲ ਮਿਲ ਕੇ ਇੱਕ ਜਿਵੇਂ ਟੀਮ ਵਰਕ ਹੁੰਦਾ ਨਾ, ਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਇੱਕ ਟੀਮ ਵਰਕ ਹੈ,
0: ਜੀ ਜੀ।
1: ਸੋ ਉਹ ਇੱਕ ਵਧੀਆ ਫਿਲਮ ਇਸੇ ਕਰਕੇ ਹੀ, ਦੇਖੋ ਫਿਲਮ ਦਾ ਚੱਲਣਾ ਨਾ ਚੱਲਣਾ ਕਥੂਰੀਆ ਸਾਹਿਬ ਇਹ ਸਬਜੈਕਟ ਹੀ ਵੱਖਰਾ ਹੈ,
0: ਬਿਲਕੁਲ ਬਿਲਕੁਲ।
1: ਫਿਲਮ ਦਾ ਹਿੱਟ ਹੋ ਜਾਣਾ, ਫਿਲਮ ਦਾ ਘੱਟ ਚੱਲਣਾ, ਫਿਲਮ ਦਾ ਨਾ ਚੱਲਣਾ,
0: ਬਿਲਕੁਲ,
1: ਇਹ ਸਬਜੈਕਟ ਵੱਖਰਾ ਹੈ। ਬਟ ਅਮਰਿੰਦਰ ਗਰੁੱਪ ਜਿਹੜਾ ਕੋਈ ਵੀ ਫਿਲਮ ਬਣਾਉਂਦਾ ਨਾ ਜਿਹੜੀ, ਤਾਂ ਉਹ ਮਤਲਬ ਬਹੁਤ ਸਿਰਮੌਰ ਗੱਲਬਾਤ ਹੁੰਦੀ ਹੈ।
0: ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-300-5353 ਸਾਡਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਗੁਰਮੀਤ ਦੇ ਨਾਲ ਕਰਨੀ ਹੋਵੇ, ਸਾਡੇ ਨਾਲ ਕਰਨੀ ਹੋਵੇ, ਤੇ ਜੀ ਆਇਆਂ ਨੂੰ 647-300-5353। ਕਥੂਰੀਆ ਸਾਹਿਬ, ਤੁਸੀਂ ਵਿਸ਼ਵ ਪੰਜਾਬੀ ਸਭਾ ਨੂੰ ਹੈੱਡ ਕਰਦੇ ਹੋ, ਪੂਰੇ ਵਿਸ਼ਵ ਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਨਾ ਵਿਸ਼ਵ ਪੰਜਾਬੀ ਸਭਾ ਦੀਆਂ ਜਿਹੜੀਆਂ ਇਕਾਈਆਂ ਉਹ ਬਣ ਚੁੱਕੀਆਂ ਨੇ
1: ਜੀ,
0: ਤੇ 7-6 ਵਿਸ਼ਵ ਪੰਜਾਬੀ ਕਾਨਫਰੰਸਾਂ ਤੁਸੀਂ ਕਰਵਾ ਚੁੱਕੇ ਹੋ
1: ਜੀ
0: 3 ਸਾਲਾਂ ਦੇ ਵਿੱਚ, ਇਹ ਬੜੀ ਇਮਾਰਕੇ ਦੀ ਗੱਲ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਤੇ ਹੁਣ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵੀ ਤੁਸੀਂ ਪਲਾਨ ਕੀਤੀ ਹੋਈ ਹੈ, ਤੇ ਇੱਕ ਸਾਡੇ ਕਾਲਰ ਦੀ ਆਪਾਂ ਗੱਲ ਸੁਣਦੀ ਹੈ, ਉਸ ਤੋਂ ਅੱਗੇ ਵਧਦੇ। ਸਤਿ ਸ਼੍ਰੀ ਅਕਾਲ ਜੀ, 4587 ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ। 4587 ਨੰਬਰ ਹੈ ਜੀ ਤੁਹਾਡਾ, ਕਨੈਕਟ ਕੀਤਾ ਹੋਇਆ ਤੁਹਾਨੂੰ।
2: ਹੈਲੋ,
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਨਹੀਂ ਤੁਹਾਡੀ, ਤੁਸੀਂ ਦੁਬਾਰਾ ਕਾਲ ਕਰੋ ਜੀ, ਤੁਹਾਡੀ ਕਾਲ ਨਾ ਡਿਸਕਨੈਕਟ ਹੋ ਗਈ ਤੇ ਕਨੈਕਟ ਹੋ ਨਹੀਂ ਪਾਈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਸਟੂਡੀਓ ਚ ਬੈਠੇ ਨੇ ਜੀ, ਆਪ ਨੂੰ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
2: ਵੈਲਕਮ ਜੀ, ਜੀ ਜੀ, ਵੈਲਕਮ ਟੂ ਕੈਨੇਡਾ ਜੀ।
1: ਹਾਂ ਜੀ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜੀ, ਵੈਲਕਮ ਸਰ, ਸ਼ੁਕਰੀਆ
2: ਜੀ, ਬਹੁਤ ਅੱਛਾ ਲੱਗ ਰਿਹਾ ਜੀ ਤੁਹਾਡੀ ਆਵਾਜ਼ ਸੁਣ ਕੇ।
0: ਤੁਸੀਂ ਕੌਣ ਬੋਲ ਰਹੇ ਹੋ ਜੀ, ਕੀ ਨਾਮ ਤੁਹਾਡਾ?
2: ਬਹੁਤ
1: ਸ਼ੁਕਰੀਆ ਭਾਜੀ, ਇੰਨਾ ਸਾਰਾ ਪਿਆਰ ਕਰਨ ਤੇ ਪਿਆਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਦੋਂ ਮਾਣ ਵਧਾਉਣੇ ਹੋ ਨਾ ਸਾਡਾ, ਤਾਂ ਫਿਰ ਸਾਡਾ ਵੀ ਸਿਰ ਉੱਚਾ ਹੋ ਜਾਂਦਾ।
2: ਹਾਂਜੀ, ਦੇਖ ਕੇ ਤੁਹਾਡੀਆਂ ਮਤਲਬ ਅਦਾਕਾਰੀ ਨਾ ਬਸ ਕੇਵਲ ਲੈ ਜਾਂਦੇ ਜੀ, ਬਿਲਕੁਲ।
1: ਥੈਂਕ ਯੂ, ਥੈਂਕ ਯੂ,
2: ਬਹੁਤ ਅੱਛਾ, ਬਹੁਤ ਅੱਛਾ ਕੰਮ ਕਰ ਰਹੇ
0: ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।
3: ਮੈਂ ਕੰਮ ਕਰਨਾ ਸੀਗਾ, ਮੈਨੂੰ ਨਹੀਂ ਹੁੰਦਾ।
0: ਥੈਂਕ ਯੂ ਵੈਰੀ ਮੱਚ। ਸੋ ਕਥੂਰੀਆ ਸਾਹਿਬ, ਮੈਂ ਤੁਹਾਨੂੰ ਇੱਕ ਪੁੱਛ ਰਿਹਾ ਸੀ ਕਿ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਤੁਸੀਂ ਕਰਵਾ ਰਹੇ ਹੋ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉਹਦੀ ਰੂਪ ਰੇਖਾ ਕੋਈ ਥੋੜੀ ਜਿਹੀ ਦੋਸਤਾਂ ਦੇ ਨਾਲ, ਸਰੋਤਿਆਂ ਦੇ ਨਾਲ ਸ਼ੇਅਰ ਕਰ ਲਓ। ਸਾਡੇ ਇੱਕ ਕਾਲਰ ਹੋਰ ਆ ਗਏ ਨੇ, 6162, ਸਤਿ ਸ਼੍ਰੀ ਅਕਾਲ ਜੀ,
3: ਜੀ ਆਇਆਂ ਨੂੰ ਜੀ,
0: ਸਤਿ ਸ਼੍ਰੀ ਅਕਾਲ,
2: ਸਤਿ
0: ਸ਼੍ਰੀ ਅਕਾਲ
1: ਡਾਕਟਰ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
1: ਜਿਹੜੀ ਬਾਪੂ ਦੀ ਅਰਥੀ ਲੈ ਕੇ ਜਾ ਰਹੇ ਹੁੰਦੇ ਆ, ਉਹਦੇ ਚੋਂ ਵੀ ਚੱਕ ਲੈਂਦਾ ਇਹ ਤਾਂ। ਇਹੋ ਜਿਹੇ ਬੰਦੇ, ਇਹੋ ਜਿਹੇ ਪਾਸ਼ੂ ਹੁੰਦੇ ਆ ਨਾ ਕਈ ਪਿੰਡਾਂ ਦੇ ਵਿੱਚ, ਉਹਨਾਂ ਨੇ ਵਿੱਚੋਂ
0: ਤੁਹਾਡੀ ਆਵਾਜ਼ ਨੀ ਕਲੀਅਰ ਸੁਣ ਰਹੀ, ਪਤਾ ਨੀ ਕਿਉਂ
1: ਕਲੀਅਰ ਨਹੀਂ ਆ ਰਹੀ, ਬੜਾ ਜ਼ੋਰ ਲਾ ਕੇ ਸੁਣਨਾ ਪੈ ਰਿਹਾ। ਤੁਸੀਂ ਸ਼ਾਇਦ ਔਨ ਰੋਡ ਔਨ ਵੇ?
2: ਹਾਂਜੀ ਹਾਂਜੀ, ਹੁਣ ਠੀਕ
1: ਹੈ? ਹਾਂ ਜੀ ਜੀ,
0: ਹੁਣ ਠੀਕ ਹੈ, ਹੁਣ ਠੀਕ ਹੈ, ਠੀਕ ਹੈ।
2: ਹਾਂਜੀ, ਬਾਕੀ
1: ਸ਼ੁਕਰੀਆ, ਸ਼ੁਕਰੀਆ ਸਰ ਜੀ, ਬਹੁਤ ਮਿਹਰਬਾਨੀ,
2: ਬਹੁਤ ਬਹੁਤ ਪਿਆਰ,
0: ਥੈਂਕ ਯੂ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਸੋ ਦੋਸਤੋ, 647-300-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਗੁਰਮੀਤ ਦੇ ਨਾਲ ਜਾਂ ਸਾਡੇ ਰੇਡੀਓ ਪ੍ਰੋਗਰਾਮ ਦੇ ਬਾਰੇ, ਸਾਨੂੰ ਕੋਈ ਐਡਵਾਈਸ ਦੇਣੀ ਹੋਵੇ ਤਾਂ ਵੀ ਖਿੜੇ ਮੱਥੇ ਸਵੀਕਾਰ ਹੈ 647-352-5353। ਕੁਦਰਿਆ ਸਾਹਿਬ ਅਸੀਂ ਗੱਲ ਕਰ ਰਹੇ ਸੀ ਸਾਡੇ ਇੱਕ ਬੀਬੀ ਕੁਲਦੀਪ ਗੋਸਲ ਜੀ, ਸਤਿ ਸ੍ਰੀ ਅਕਾਲ ਜੀ।
3: ਬੀਬੀ ਸਤਿ ਸ੍ਰੀ ਅਕਾਲ।
2: ਬਾਕੀ ਇਹਦਾ ਗਾਣਾ ਤਾਂ ਸੁਣ ਕੇ ਕੰਨ ਐ ਸ਼ਾਂਤ ਹੋ ਜਾਂਦਾ ਬੰਦਾ। ਕਿੰਨੀ ਆਵਾਜ਼ ਅੱਛੀ ਆ, ਕਿੰਨਾ ਇਹ ਉੱਚੀ, ਇਹ ਕਿਤੇ ਜਾਂਦੇ ਆ ਤੇ ਕਮਾਲ ਕਰ ਦਿੰਦੇ ਆ ਪਤਾ। ਇੰਨੇ ਅੰਦਰ ਇਹਨਾਂ ਦੇ ਗਲੇ ਦੇ ਵਿੱਚ ਇੰਨੇ ਉਸ ਰਸਤੇ ਤੇ ਕਹਿੰਦੇ ਬਸੀ ਵਾ, ਇੰਨੀ ਬਸੀ ਵਾ ਤੇ ਇਹਦੀ ਇਹਦਾ ਸੁਣ ਕੇ ਐਨ ਸ਼ਾਂਤੀ ਆ ਜਾਂਦੀ ਮਨ ਨੂੰ, ਵੀ ਹੈ ਕੋਈ ਗਾ ਰਿਹਾ ਸੁਣ ਕੇ। ਸਾਰਿਆਂ ਨੂੰ ਫਿਰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
0: ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ?
4: ਵਧੀਆ ਜੀ ਵਧੀਆ। ਗੁਰਮੀਤ ਜੀ ਨੂੰ ਤੇ ਕਥੂਰੀਆ ਸਾਹਿਬ ਨੂੰ ਤੇ ਆਪਣਾ
0: ਹੁਸਨੈਨ
4: ਹੋਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
0: ਅਸੀਂ ਵੇਖੋ ਜੀ ਡਾਕਟਰ ਨੂੰ ਪੁੱਛ ਰਹੇ ਹਾਂ, ਡਾਕਟਰ ਸਾਹਿਬ ਨੂੰ ਪੁੱਛ ਰਹੇ ਹਾਂ, ਡਾਕਟਰ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ? ਇਹ ਸਵਾਲ ਉਲਟਾ ਜਿਹਾ ਨੀ ਲੱਗਦਾ ਵੈਸੇ? ਹਾਂ, ਤੁਹਾਡਾ ਹਾਲ ਚਾਲ ਪੁੱਛਣਾ, ਤੁਹਾਨੂੰ ਤਾਂ ਦੱਸਣਾ ਚਾਹੀਦਾ ਵੀ ਅਸੀਂ ਭਾਈ ਠੀਕ ਠਾਕ ਆ ਡਾਕਟਰ ਸਾਹਿਬ।
4: ਠੀਕ ਠਾਕ ਹੈ ਜੀ।
0: ਹਾਂ ਚਲੋ, ਡਾਕਟਰ ਸਾਹਿਬ ਕੋਈ ਗੱਲ ਕਰਨੀ ਚਾਹੋਗੇ ਗੁਰਮੀਤ ਹੋਰਾਂ ਨਾਲ? ਮਿਹਰਬਾਨੀ ਸਾਡੇ ਨਾਲ ਜੁੜਨ ਵਾਸਤੇ।
4: ਉਹਨਾਂ ਨੂੰ ਕਹਿਣਾ ਸੀ ਜੇ ਉਹ ਢਿੱਲੇ ਨੇ ਤੇ ਉਹ ਦਵਾਈ ਲੈ ਜਾਂਦੇ।
0: ਕੌਣ?
4: ਹਾਂਜੀ
0: ਹੁਸਨੈਨ ਜੀ, ਹੁਸਨੈਨ ਜੀ ਤੁਸੀਂ ਆਪ ਹੀ ਦੱਸੋ।
6: ਇੰਜ ਨਾ ਕਰੋ, ਹੁਣ ਇੱਕ ਵਾਰ ਬੜੀ ਹੁੰਦੀ ਹੈ ਦਵਾਈ, ਹੁਣ ਵਾਰ ਵਾਰ ਤੇ ਨਾ ਢਿੱਲਿਆ ਕਰੋ।
4: ਤੁਹਾਡੇ ਵਾਸਤੇ ਦਰਵਾਜ਼ਾ ਖੁੱਲਾ ਜੀ, ਕੋਈ ਗੱਲ ਨੀ, ਜਦੋਂ ਮਰਜ਼ੀ ਆਓ ਤੁਹਾਡੇ ਵਾਸਤੇ, ਤੁਹਾਡਾ ਹੀ ਆ।

0: ਬੌਬੀ ਪੰਧੇਰ ਇਹ ਵੀ ਬਹੁਤ ਅੱਛਾ ਇੱਕ ਸਿੰਗਰ ਹੈ, ਇਹ ਬ੍ਰਮਟਨ ਦਾ ਸਿੰਗਰ ਹੈ ਜੀ। ਗੁਰਮੀਤ ਇਹ ਵੀ ਬਹੁਤ ਅੱਛਾ ਸਿੰਗਰ ਹੈ, ਬੜੀ ਮੁੰਡੇ ਦੀ ਆਵਾਜ਼ ਬੜੀ ਖੂਬਸੂਰਤ ਹੈ। ਬੌਬੀ ਕੀ ਹਾਲ ਚਾਲ ਹੈ?
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ।
0: ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਸਾਡੇ ਦੋਸਤ ਗੁਰਮੀਤ ਸਾਜਨ ਜੀ, ਜਿਹੜੇ ਪੰਜਾਬੀ ਫਿਲਮ ਜਗਤ ਦਾ ਜਾਣਿਆ ਪਹਿਚਾਣਿਆ ਨਾਮ ਹੈ, ਸਾਡੇ ਸਟੂਡੀਓ ਦੇ ਵਿੱਚ ਅੱਜ। ਤੇ ਦੋ ਦਿਨ ਪਹਿਲਾਂ ਅਸੀਂ ਇਹਨਾਂ ਦਾ ਰੂਬਰੂ ਵੀ ਕੀਤਾ ਸੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਤੇ ਤੁਸੀਂ ਆਪਣੀ ਵਧੀਆ ਮਧੁਰ ਜੀ ਆਵਾਜ਼ ਤੁਸੀਂ ਗੁਰਮੀਤ ਹੋਰਾਂ ਨੂੰ ਸਾਡੇ ਦੋਸਤ ਨੂੰ ਸੁਣਾਓ। ਇਹ ਵੀ ਖੁਦ ਵੀ ਬਹੁਤ ਅੱਛੇ ਸਿੰਗਰ ਆ, ਅਸੀਂ ਅੱਗੋਂ ਇਹਨਾਂ ਦੀ ਵੀ ਆਵਾਜ਼ ਕਢਾ ਲੈਣੀ ਅੱਜ।
1: ਗੁਰਮੀਤ ਜੀ ਤੁਹਾਨੂੰ ਸਤਿ ਸ੍ਰੀ ਅਕਾਲ, ਵੈਲਕਮ ਟੂ ਕੈਨੇਡਾ ਜੀ।
2: ਸਤਿ ਸ੍ਰੀ ਅਕਾਲ ਵੀਰ, ਸਤਿ ਸ੍ਰੀ ਅਕਾਲ, ਜਿਉਂਦੇ ਵਾਸਦੇ ਰਹੋ।
1: ਮੈਂ ਅੱਛਾ ਹੁਣ ਮੈਂ ਤੁਹਾਡੀ ਆਵਾਜ਼ ਤੋਂ ਜਾਣੂ ਹੋ ਗਿਆ ਵੀ ਕੌਣ ਹੋ ਜੀ।
2: ਹੌਲੀ ਹੌਲੀ ਸੁਧਰ ਜੂਗਾ ਕਥੂਰੀਆ ਸਾਹਿਬ, ਹੌਲੀ ਹੌਲੀ ਸੁਧਾਰ ਲਾਂਗੇ ਸਾਰਾ।
0: ਚਲੋ ਤੂੰ ਬੋਬੀ ਆਪਣੀ ਥੋੜੀ ਜਿਹੀ ਆਵਾਜ਼ ਦੀ ਝਲਕ ਦਿਖਾ ਦੇ।
1: ਜਰੂਰ ਸੁਣਾਵਾਂਗੇ ਜੀ। ਅੱਜ ਐਡੇ ਪਿਆਰੇ ਤੁਸੀਂ ਸਾਰੇ ਕਲਾਕਾਰ ਬੈਠੇ ਹੋ, ਤੁਹਾਨੂੰ ਹੁਸਨੈਨ ਅਕਬਰ ਜੀ ਬੈਠੇ ਨੇ, ਇਹ ਵੀ ਬਾਰਿਸ਼ਾਂ ਦੀ ਹੀਰ ਗਾਉਂਦੇ ਆ, ਮੈਂ ਵੀ ਕੋਸ਼ਿਸ਼ ਕਰਦਾ ਦੋ ਬੋਲ
0: ਜੀ ਜੀ ਆਉਂਦੇ ਆਉਂਦੇ ਆਉਂਦੇ।
1: ਪਹਿਲੋਂ ਰੱਬ ਨੂੰ ਯਾਦ

نبی پاک دا کرن جمال مائے آیا وہی

0: ਰਾਂਝੇ ਯਾਰ ਦੀ ਹੀਰ ਸਿਆਲ ਮਾਈ।
1: ਵਾਹ ਵਾਹ
2: ਵਾਹ, ਬਹੁਤ ਵਧੀਆ, ਖੂਬਸੂਰਤ ਬੋਲੀ, ਤੇਰੀ ਆਵਾਜ਼ ਬਹੁਤ ਵਧੀਆ। ਥੈਂਕ ਯੂ ਵੈਰੀ ਮਚ ਕਾਲ ਕਰਨ ਵਾਸਤੇ, ਬਹੁਤ ਬਹੁਤ ਵਧੀਆ।
3: ਗੋਡ ਬਲੈਸ ਯੂ ਯਾਰ,
0: ਸਾਰਿਆਂ ਦਾ, ਸਾਰਿਆਂ ਨੂੰ ਸਤਿ ਸ੍ਰੀ
3: ਅਕਾਲ, ਸਤਿ ਸ੍ਰੀ ਅਕਾਲ।
2: ਤੁਰੀ ਸਾਹਿਬ, ਤੁਹਾਡੀ ਗੱਲ ਉਦੋਂ ਕੰਪਲੀਟ ਹੋਈ ਨਹੀਂ ਕਿ ਜਿਹੜੀ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਹਦੀ ਰੂਪਰੇਖਾ ਥੋੜੀ ਜਿਹੀ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਦਿਓ।
1: 7ਵੀਂ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਬ੍ਰੈਂਪਟਨ ਦੇ ਵਿੱਚ 114 ਕੈਨੇਡੀ ਰੋਡ ਸਾਊਥ ਤੇ ਹੋ ਰਹੀ ਹੈ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉਹ ਲਈ ਸਾਡੇ ਸੱਦੇ ਪੱਤਰ ਜਾ ਵੀ ਚੁੱਕੇ ਨੇ ਔਰ ਜਾ ਵੀ ਰਹੇ ਨੇ। 2-3-4 ਅਕਤੂਬਰ ਦੀ ਕਾਨਫਰੰਸ ਹੈ, ਸ਼ੁੱਕਰਵਾਰ, ਸ਼ਨੀਚਰਵਾਰ ਤੇ ਐਤਵਾਰ ਨੂੰ ਹੋਏਗੀ। ਸਾਡੇ ਬਾਹਰੋਂ ਕੁਝ ਫਲੋਰੀਡਾ ਤੋਂ ਮਹਿਮਾਨ ਆ ਰਹੇ ਨੇ, ਕੁਝ ਕੈਲੀਫੋਰਨੀਆ ਤੋਂ ਆ ਰਹੇ ਨੇ, ਕੁਝ ਵਾਸ਼ਿੰਗਟਨ ਤੋਂ ਆ ਰਹੇ ਨੇ, ਉਹਦੇ ਕੁਝ ਪਾਕਿਸਤਾਨ ਤੋਂ ਆ ਰਹੇ ਨੇ, ਕਾਫੀ ਜਿਹੜੇ ਸਾਡੇ 50-52 ਜਿਹੜੇ ਨੇ ਲੋਕ ਬਾਹਰੋਂ ਆ ਰਹੇ ਨੇ। ਬਾਕੀ ਸਾਡੇ ਲੋਕਲ ਵੀ ਇੱਥੋਂ ਦੇ ਜਿਹੜੇ ਸਾਡੇ ਸਾਹਿਤਕਾਰ ਹੈਗੇ ਨੇ ਉਹ ਵੀ ਹੋਣਗੇ। ਔਰ ਜਿਹੜਾ ਇਹ ਕਾਨਫਰੰਸ ਹੈ, ਜਿਵੇਂ ਤੁਹਾਨੂੰ ਪਤਾ ਕਿ ਪਹਿਲੀਆਂ ਵੀ ਕਾਨਫਰੰਸਾਂ 2 ਹੋ ਚੁੱਕੀਆਂ, ਇੱਥੇ ਜਿਹੜੀ ਪਹਿਲੀ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਜਿਹੜੀ ਕਾਨਫਰੰਸ ਦੇ ਟੋਪਿਕ ਵਿਚਾਰੇ ਗਏ ਸੀਗੇ। ਸਾਡੀ ਕਾਨਫਰੰਸ ਦਾ ਮਤਲਬ ਹੁੰਦਾ ਕਿ ਕਾਨਫਰੰਸ ਦੇ ਉੱਤੇ ਵਿਚਾਰ ਵਟਾਂਦਰੇ ਹੁੰਦੇ ਆ
2: ਜੀ ਜੀ,
1: ਕਾਨਫਰੰਸ ਕਰਕੇ ਉਹਦਾ ਕੰਮ ਖਤਮ ਨਹੀਂ ਹੋ ਜਾਂਦਾ, ਕਾਨਫਰੰਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ, ਉਹਦੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਆ। ਅੱਜ ਸਾਡੀ ਕਾਨਫਰੰਸ ਦਾ ਵਿਸ਼ਾ ਸਿਰਫ ਔਰਤ ਦੇ ਦੁਆਲੇ ਹੀ ਘੁੰਮਦਾ ਇਸ ਕਾਨਫਰੰਸ ਦਾ
2: ਜੀ ਜੀ ਜੀ,
1: ਔਰਤ ਦਾ ਪਾਕਿਸਤਾਨ ਦੇ ਵਿੱਚ ਕੀ ਸਰੋਕਾਰ ਹੈ, ਔਰਤ ਦਾ ਸਾਡੀ ਪੰਜਾਬੀਅਤ ਨੂੰ ਕੀ ਦੇਣ ਹੈ, ਔਰਤ ਦਾ ਸਾਡੀ ਫਿਲਮ ਇੰਡਸਟਰੀ ਨੂੰ ਕੀ ਦੇਣ ਹੈਗੀ ਹੈ
2: ਜੀ ਜੀ,
1: ਔਰਤ ਜਿਹੜੀ ਸਾਡੇ ਉਹਨੇ ਕਿੰਨਾ ਨਾਮ ਸਾਡੀ ਖੇਡਾਂ ਚ ਕਮਾਇਆ, ਔਰਤ ਅੱਜ ਕਿੱਥੇ ਕਿੱਥੇ ਕੀ ਕੀ ਕੰਮ ਕਰ ਰਹੀ ਹੈ
2: ਜੀ ਜੀ।
1: ਕੋਈ 26 ਟੋਪਿਕ ਅਸੀਂ ਰੱਖੇ ਨੇ ਔਰ ਅਸੀਂ ਨਾਲ ਸਾਡੇ ਜਿੰਨੇ ਵੀ ਸਾਹਿਤਕਾਰ ਨੇ ਉਹਨੇ ਕਿਹਾ ਇਹ ਜਿਹੜੇ ਟੋਪਿਕ ਤੋਂ ਬਾਹਰ ਕਿਸੇ ਨੇ ਜਾਣਾ, ਇਹਦੇ ਵਿੱਚ ਹੀ ਜਿਹੜੇ ਸਾਰੇ ਟੋਪਿਕ ਵਿਚਾਰੇ ਜਾਣਗੇ ਉਹਦੇ ਤੇ ਪਰਚੇ ਲਿਖੇ ਜਾਣਗੇ
2: ਜੀ।
1: ਪਰਚਾ ਜਿਹੜਾ ਬਹੁਤ ਹੀ ਪੰਜਾਬੀ ਜਿਹੜੀ ਸਰਲ ਪੰਜਾਬੀ ਭਾਸ਼ਾ ਵਿੱਚ ਹੋਵੇ, ਜਿਹੜਾ ਕਿਸੇ ਨੂੰ ਸਮਝ ਆ ਜਾਵੇ। ਇਹ ਜਿਹੜੇ ਸਾਡੇ ਪੜ੍ਹੇ ਲਿਖੇ ਜ਼ਿਆਦਾ ਵਿਦਵਾਨ ਆ ਜਾਂਦੇ ਨੇ ਨਾ, ਉਹ ਪਰਚੇ ਇਹੋ ਜਿਹੇ ਕਹਿੰਦੇ ਸਾਡੀਆਂ ਗੱਲਾਂ ਉੱਪਰੋਂ ਨਿਕਲ ਜਾਂਦੀਆਂ, ਸਾਨੂੰ ਸਮਝ ਨਹੀਂ ਲੱਗਦੀਆਂ
2: ਜੀ ਜੀ।
1: ਤਾਂ ਅਸੀਂ ਕਹਿੰਦੇ ਕਿ ਪੰਜਾਬੀ ਇੱਕ ਬਹੁਤ ਹੀ ਅਮੀਰ ਭਾਸ਼ਾ ਹੈਗੀ ਹੈ, ਪਰ ਸਾਡੀ ਪੰਜਾਬੀ ਹਰ ਬੱਚੇ ਨੂੰ ਸਮਝ ਆ ਜਾਂਦੀ ਹੈ। ਇਸ ਕਰਕੇ ਸਾਡਾ ਪਰਚਾ ਜਿਹੜਾ ਹੋਵੇ ਉਹ ਜ਼ਿਆਦਾ ਪੜ੍ਹਿਆ ਲਿਖਿਆ ਵਾਲਾ ਨਾ ਹੋਵੇ, ਬਿਲਕੁਲ ਸਰਲ ਪੰਜਾਬੀ ਭਾਸ਼ਾ ਲਿਖਿਆ ਗਿਆ ਹੋਵੇ। ਜਦੋਂ ਕਿ ਸਾਡੀ ਕਾਨਫਰੰਸ ਬੱਚੇ ਵੀ ਆਉਣ, ਨੌਜਵਾਨ ਵੀ ਆਉਣ, ਤਾਂ ਕਿ ਅਸੀਂ, ਕਿਉਂਕਿ ਸਾਡੀ ਇੱਕੋ ਮਕਸਦ ਹੈ
2: ਜੀ
1: ਕਿ ਅਸੀਂ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਬੱਚੇ ਇਸ ਪੰਜਾਬੀ ਨਾਲ ਜੋੜਨਾ, ਕਿਉਂਕਿ ਕੋਈ ਵੀ ਭਾਸ਼ਾ ਨਹੀਂ ਜਿੰਦੀ ਰਹਿੰਦੀ ਜੇ ਅਗਲੀ ਪੀੜ੍ਹੀ ਤੱਕ ਨਹੀਂ ਜਾਂਦੀ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਅਗਲੀ ਆਉਣ ਵਾਲੀ ਪੀੜ੍ਹੀ ਨੂੰ, ਅਗਲੀ ਆਉਣ ਵਾਲੀ ਸਾਡੀ ਜਨਰੇਸ਼ਨ ਜਿਹੜੀ ਹੈ, ਉਸ ਨੂੰ ਆਪਾਂ ਮਾਂ ਬੋਲੀ ਪੰਜਾਬੀ ਨਾਲ ਕਿਵੇਂ ਜੋੜਨਾ, ਅਸੀਂ ਮਾਂ ਬੋਲੀ ਪੰਜਾਬੀ ਤੋਂ ਕਿਵੇਂ ਉਹਨੂੰ ਅਵੇਅਰਨੈਸ ਲਿਆਉਣੀ ਕਿ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਅਨਪੜ੍ਹਾਂ ਦੀ ਭਾਸ਼ਾ ਨਹੀਂ ਹੈ
2: ਜੀ ਜੀ ਜੀ।
1: ਜਿਵੇਂ ਕਿ ਸਾਡੀ ਪੰਜਾਬੀ ਨੂੰ ਬਹੁਤ ਵਾਰੀ ਕਿਹਾ ਜਾਂਦਾ, ਮੈਂ ਕਈ ਵਾਰ ਕਹਿ ਵੀ ਦਿੰਦਾ ਕਿ ਵਿਚਾਵਟਾਂ ਦੇ ਕਈ ਵਾਰ ਫਰਕ ਵੀ ਪੈ ਜਾਂਦੇ ਆ। ਮੈਂ ਜਦੋਂ ਕਹਿ ਦਿੰਦਾ ਕਿ ਜਦੋਂ ਕਹਿੰਦੇ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ
2: ਜੀ ਜੀ,
1: ਮੈਂ ਹਮੇਸ਼ਾ ਸਟੇਜ ਤੋਂ ਕਹਿੰਦਾ ਪੰਜਾਬੀ ਸਿੱਖਾਂ ਦੀ ਭਾਸ਼ਾ ਨਹੀਂ ਹੈ
2: ਜੀ ਜੀ,
1: ਪੰਜਾਬੀ ਪੰਜਾਬੀਆਂ ਦੀ ਭਾਸ਼ਾ ਹੈ।
2: ਬਿਲਕੁਲ ਸਹੀ ਗੱਲ,
1: ਜੇ ਪੰਜਾਬੀ ਸਿੱਖਾਂ ਦੀ ਭਾਸ਼ਾ ਹੁੰਦੀ ਪੰਜਾਬੀ ਦਾ ਸਿੱਖ ਤਾਂ 500 ਸਾਲ ਪਹਿਲਾਂ ਹੋਇਆ
2: ਜੀ ਜੀ ਜੀ ਜੀ।
1: ਪੰਜਾਬੀ ਸਾਡਾ ਪਹਿਲਾ ਕਵੀ ਬਾਬਾ ਫਰੀਦ ਹੋਇਆ,
2: ਬਾਬਾ ਫਰੀਦ
1: ਨੇ ਪੰਜਾਬੀ ਸ਼ੁਰੂ ਕੀਤੀ ਹੈ
2: ਜੀ ਜੀ।
1: ਔਰ ਜਦੋਂ ਤੁਸੀਂ ਗੂਗਲ ਤੇ ਜਾਂਦੇ ਹੋ ਸਰਚ ਕਰਦੇ ਹੋ ਭਾਸ਼ਾਵਾਂ ਦਾ, 5000 ਸਾਲ ਤੋਂ ਉੱਪਰ ਕੋਈ ਭਾਸ਼ਾ ਨਹੀਂ ਜਾਂਦੀ
2: ਜੀ ਜੀ।
1: ਜਦੋਂ ਪੰਜਾਬੀ ਨੂੰ ਸਰਚ ਕਰਦੇ 5500 ਸਾਲ ਪੁਰਾਣੀ ਭਾਸ਼ਾ ਹੈ,
2: ਬਿਲਕੁਲ ਬਿਲਕੁਲ,
1: ਇਹਦੇ ਚੋਂ ਬੜੀਆਂ ਭਾਸ਼ਾਵਾਂ ਨਿਕਲੀਆਂ ਨੇ, ਇਹ ਕੋਈ ਛੋਟੀ ਮੋਟੀ ਭਾਸ਼ਾ ਨਹੀਂ। ਸਾਨੂੰ ਸਿੱਖਾਂ ਨੂੰ ਮਾਣ ਹੈ ਇਸ ਪੰਜਾਬੀ ਦੇ ਉੱਤੇ ਕਿ ਸਾਡੇ ਗੁਰੂਆਂ ਨੇ, ਸਾਡੇ ਸੰਤਾਂ ਫਕੀਰਾਂ ਨੇ ਇਸ ਭਾਸ਼ਾ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗੀ ਰੱਬੀ ਬਾਣੀ ਦੇ ਦਿੱਤੀ
2: ਜੀ ਜੀ ਜੀ।
1: ਸਾਨੂੰ ਮਾਣ ਹੋਣਾ ਚਾਹੀਦਾ ਕਿਉਂਕਿ ਭਾਸ਼ਾਵਾਂ ਉਦੋਂ ਹੀ ਬਹੁਤ ਸੀਗੀਆਂ, ਉਹਨਾਂ ਨੇ ਇਸ ਭਾਸ਼ਾ ਨੂੰ ਚੁਣਿਆ ਕਿ ਪੰਜਾਬੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਅੰਕਿਤ ਕਰ ਦਿੱਤਾ।
2: ਬਿਲਕੁਲ,
1: ਇਸ ਲਈ ਜੇ ਅਸੀਂ ਕੱਲੀ ਪੰਜਾਬੀ ਸਿੱਖਾਂ ਦੀ ਭਾਸ਼ਾ ਹੁੰਦੀ, 13 ਕਰੋੜ, 13.5 ਕਰੋੜ ਪੰਜਾਬੀ ਤਾਂ ਪਾਕਿਸਤਾਨ ਚ ਬੈਠਾ।
2: ਬਿਲਕੁਲ ਸਹੀ ਗੱਲ ਹੈ,
1: ਸਾਡੇ ਜਿਹੜੇ ਪੰਜਾਬੀ ਨੇ ਸਿਰਫ ਪੰਜਾਬ ਚ 3-3.5 ਕਰੋੜ ਸੀਗੇ, ਜਿਹਨਾਂ ਚੋਂ 80 ਲੱਖ ਪੰਜਾਬੀ ਬਾਹਰ ਆ ਗਿਆ, ਪੰਜਾਬ ਚ 2.70 ਕਰੋੜ ਪੰਜਾਬੀ ਰਹਿ ਗਿਆ
2: ਜੀ ਜੀ।
1: ਉਹਨਾਂ ਵਿੱਚੋਂ ਵੀ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ, ਪੰਜਾਬ ਦਾ ਹਿੰਦੂ ਆਪਣੀ ਭਾਸ਼ਾ ਹਿੰਦੀ ਲਿਖਾਉਂਦਾ
2: ਜੀ ਜੀ ਜੀ,
1: ਸਿੱਖ ਪੰਜਾਬੀ ਲਿਖਾਉਂਦਾ, ਜਿਹੜਾ ਕਿ ਗਲਤ ਹੈ। ਸਾਨੂੰ ਪੰਜਾਬੀਆਂ ਨੂੰ ਆਪਣੀ ਪੰਜਾਬੀ ਤੇ ਮਾਣ ਹੋਣਾ ਚਾਹੀਦਾ, ਜਦੋਂ ਸਾਡੀ ਕਿਤੇ ਪੰਜਾਬ ਚ ਮਰਦਮਸ਼ੁਮਾਰੀ ਹੋਵੇ ਸਾਨੂੰ ਆਪਣੀ ਭਾਸ਼ਾ ਪੰਜਾਬੀ ਲਿਖਾਉਣੀ ਚਾਹੀਦੀ ਹੈ, ਕਿਉਂਕਿ ਨੰਬਰਾਂ ਦੀ ਗਿਣਤੀ ਅੱਗੇ ਜਾ ਕੇ ਚੱਲਦੀ
2: ਜੀ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। ਕਥੂਰੀਆ ਸਾਹਿਬ ਵੱਲੋਂ 2-3-4 ਅਕਤੂਬਰ ਨੂੰ ਜਿਹੜੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਕਾਨਫਰੰਸ ਕਰਵਾਈ ਜਾ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਆਪਣਾ ਆਪਣਾ ਟਾਈਮ ਸਪੇਅਰ ਕਰਕੇ ਰੱਖਣਾ। ਤੁਸੀਂ ਜੁੜੋ, ਜੁੜੇਗੇ 3 ਦਿਨ ਦਾ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਇੱਕ ਹੋਏਗਾ ਇੱਥੇ, ਤੁਹਾਡਾ ਬ੍ਰੇਕਫਾਸਟ, ਲੰਚ, ਡਿਨਰ ਵੀ ਇੱਥੇ ਹੋਏਗਾ, ਔਰ ਬਹੁਤ ਕੰਮ ਦੀਆਂ ਗੱਲਾਂ
1: ਹੋਏਗਾ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਵੀ ਹੋਏਗਾ
2: ਜੀ ਜੀ ਜੀ। ਚਲੋ ਮੈਂ ਵੀ ਵਾਪਸ ਲੈਣਾ ਜੀ ਆਪਣੇ ਲਫ਼ਜ਼ ਜਿਹੜੇ, ਬ੍ਰੇਕਫਾਸਟ, ਲੰਚ, ਡਿਨਰ ਵਾਲੇ। ਸਵੇਰ ਦਾ ਨਾਸ਼ਤਾ ਹੋਏਗਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਵੀ ਹੋਏਗਾ। ਸੋ ਸਾਡੇ ਕਾਲਰ ਨੇ ਢੀਂਸਾ ਸਾਹਿਬ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ। ਰਾਜ ਸਾਹਿਬ, ਇੱਕ ਇਹ ਵੀ ਆ ਕਿ 22 ਅਗਸਤ ਨੂੰ ਨਾ
2: ਜੀ
4: ਆਪਣੇ ਵਿਸ਼ਵ ਪੰਜਾਬੀ ਭਵਨ ਚ
2: ਜੀ
4: ਇੱਕ ਪ੍ਰੋਗਰਾਮ ਹੋਏਗਾ।
2: 12 to 3 ਚਲੋ ਕੋਈ ਗੱਲ ਨੀ, ਤੁਹਾਡੇ ਦਰਸ਼ਨ ਕਰਾਂਗੇ ਉਸ ਦਿਨ ਜੇ ਸਬਬ ਬਣਿਆ
4: ਤੇ ਦੋ ਡਾਕਟਰ ਸਾਹਿਬ ਆਉਣਗੇ ਤੇ ਉੱਥੇ ਸਾਰਾ ਖੁੱਲਾ ਸੱਦਾ
5: ਜੀ।
4: ਔਰ ਦੂਜੀ ਗੱਲ ਹੈ ਕਿ ਆਪਣੇ ਗੁਰਮੀਤ ਸਾਜਨ ਜੀ ਅਸੀਂ ਤਾਂ ਇਹਨਾਂ ਦੇ ਡਾਇਲੋਗ ਇੰਨੇ ਮਤਲਬ ਫੈਨ ਆ, ਪਹਿਲਾਂ ਵੀ ਦੱਸਿਆ
2: ਜੀ,
4: ਜਿੱਦਾਂ ਇਹ ਅਖੀਰਲੀ ਗੱਲ ਤੇ ਕਿੱਲੇ ਹੀ ਜਾਂਦੇ ਆ,
2: ਤੁਸੀਂ ਇਹਨਾਂ ਦੇ ਡਾਇਲੋਗ ਵਾਲੀ ਜੀ ਦੇ ਫੈਨ ਹੋ ਤੇ ਇਹਨਾਂ ਦੀ ਤੁਸੀਂ ਇੱਕ ਹੋਰ ਰੰਗ ਨੀ ਦੇਖਿਆ, ਉਹ ਰੰਗ ਵੀ ਅਸੀਂ ਤੁਹਾਨੂੰ ਦਿਖਾਉਣ ਲੱਗੇ ਹੋਣੇ 2 ਮਿੰਟ ਦੇ ਵਿੱਚ ਵਿੱਚ।
4: ਕਰੋ ਪੇਸ਼ ਅਸੀਂ ਨਾ ਜਿਵੇਂ ਉਹ ਕਹਿੰਦੇ ਦੰਦੇ ਕੱਟੀ ਬੈਠੇ
2: ਹੁਣੇ ਲਾਉਣੇ ਲਓ ਜੀ ਲਓ। ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੈਗੇ 12-14 ਮਿੰਟ ਅਸੀਂ ਥੋੜਾ ਜਿਹਾ ਫਾਇਦਾ ਉਠਾਵਾਂਗੇ ਸਾਡੇ ਦੋਸਤਾਂ ਮਿੱਤਰਾਂ ਦਾ। 647-53-53 ਸਾਡਾ ਨੰਬਰ ਹੈ। ਤੁਸੀਂ ਗੁਰਮੀਤ ਨੂੰ ਜਾਣਦੇ ਹੋ ਐਜ਼ ਏ ਫਿਲਮ ਐਕਟਰ ਦੇ ਤੌਰ ਤੇ, ਜਿਹਨੇ 60 ਤੋਂ 70 ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਆਪਣੀ ਕਲਾ ਦੇ ਜ਼ੋਰ ਦਿਖਾਏ, ਤੁਹਾਡਾ ਮਨੋਰੰਜਨ ਕੀਤਾ। ਲੇਕਿਨ ਸਾਡਾ ਦੋਸਤ ਹੈ ਬਰਜਿੰਦਰਾ ਕਾਲਜ ਦਾ, ਮੈਂ ਇਹਨੂੰ ਜਾਣਦਾ ਗੁਰਮੀਤ ਉਦੋਂ ਸਿੰਗਰ ਵੀ ਹੁੰਦਾ ਸੀ ਕਾਲਜ ਦੇ ਵਿੱਚ, ਅਸੀਂ ਉਦੋਂ ਥੋੜੇ ਜਿਹੇ ਵੱਡੇ ਸਿੰਗਰ ਹੁੰਦੇ ਸੀ, ਇਹ ਨਵਾਂ ਆਇਆ ਸੀ ਤੇ ਇਹ ਪਰ ਸਾਡੇ ਨਾਲ ਅਹੁਦੇ ਦੇ ਵਿੱਚ ਉੱਚਾ ਹੋ ਗਿਆ। ਬਹੁਤ ਸਾਨੂੰ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਕਿ ਸਾਡਾ ਦੋਸਤ ਮਿੱਤਰ ਜਦੋਂ ਇੰਨੇ ਰੁਤਬਾ ਉੱਚਾ ਪ੍ਰਾਪਤ ਕਰ ਲਵੇ, ਇੰਨੀ ਪ੍ਰਸਿੱਧੀ ਪ੍ਰਾਪਤ ਕਰ ਲਵੇ। ਸੋ ਗਾਇਕੀ ਦਾ ਰੰਗ ਵੀ ਗੁਰਮੀਤ ਥੋੜਾ ਜਿਹਾ ਸਾਡੇ ਸਰੋਤਿਆਂ ਦੇ ਨਾਲ ਨਾ ਸ਼ੇਅਰ ਕਰੋ ਤੁਸੀਂ ਜ਼ਰੂਰ।
5: ਜੀ ਜੀ ਜ਼ਰੂਰ, ਆਪਾਂ ਸਾਰੇ ਜਿਹੜੇ ਰਲ ਬੈਠੇ ਆ ਤਾਂ ਮੈਂ ਜਗਜੀਤ ਪਿਆਸਾ ਜੀ ਦਾ ਇੱਕ ਤੁਹਾਨੂੰ ਗੀਤ ਸੁਣਾਉਣ ਲੱਗਾ ਮਹਿੰਗਾਈ ਦੇ ਉੱਪਰ।
2: ਜੀ ਜੀ, ਮਹਿੰਗਾਈ ਤੋਂ ਲੋਕ ਅੱਜ ਕੱਲ ਤੰਗ ਵੀ ਬੜੇ ਵੈਸੇ,
5: ਤੰਗ ਬੜੇ ਆ ਤੇ ਸੋ ਉਹਨਾਂ ਨੇ ਜਿਹੜੀ ਚੀਜ਼ ਲਿਖੀ ਹੈ ਤਾਂ ਉਹ ਮੈਂ ਤੁਹਾਨੂੰ ਸੁਣਾਉਣਾ, ਤਰੰਨਮ ਦੇ ਵਿੱਚ ਮੈਂ ਤੁਹਾਨੂੰ ਸੁਣਾਉਂਗਾ।
2: ਬਿਲਕੁਲ ਬਿਲਕੁਲ।
5: ਤੇਰਾ ਕੀ ਕਰੀਏ ਮਹਿੰਗਾਈਏ ਕਹਿੰਦੇ

0: ਆਈਏ ਕਹਿੰਦੀ ਹੱਟ ਪਿੱਛੇ ਤੇਰਾ ਕੀ ਕਰੀਏ ਮਹਿੰਗਾਈਏ ਕਹਿੰਦੀ ਹੱਟ ਪਿੱਛੇ
1: ਵਾਹ ਵਾਹ
0: ਉਹ ਦੇਸੀ ਘਿਓ ਤੇ ਦੁੱਧ ਨੂੰ ਯਾਰੋ ਅੱਗ ਹੈ ਲੱਗ ਚੱਲੀ
1: ਵਾਹ ਵਾਹ
0: ਦੇਸੀ ਘਿਓ ਤੇ ਦੁੱਧ ਨੂੰ ਯਾਰੋ ਅੱਗ ਹੈ ਲੱਗ ਚੱਲੀ ਕਿਵੇਂ ਹੀਰ ਤੋਂ ਚੂਰੀ ਖਾਈਏ
2: ਕਹਿੰਦੀ ਹੱਟ ਪਿੱਛੇ
0: ਕਿਵੇਂ ਹੀਰ ਤੋਂ ਚੂਰੀ ਖਾਈਏ
2: ਕਹਿੰਦੀ ਹੱਟ ਪਿੱਛੇ
0: ਹੋ ਮੁਰਗ ਮੁਸੱਲਮ ਖਾਣਾ ਤਾਂ ਦੁਸ਼ਵਾਰ ਸੀ ਪਹਿਲਾਂ ਹੀ
1: ਵਾਹ ਵਾਹ ਵਾਹ
0: ਮੁਰਗ ਮੁਸੱਲਮ

0: ਸ਼ੁਕਰੀਆ
1: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਗੁਰਮੀਤ ਜੀ ਤੁਸੀਂ ਤਾਂ ਰੌਣਕ ਹੀ ਲਾਤੀ ਤੇ ਜੁੜੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਸਾਡਾ ਨੰਬਰ ਹੈ ਗੁਰਮੀਤ ਜੀ ਇੱਕ ਹੋਰ ਦੱਸੋ
0: ਹਾਂਜੀ
1: ਕਿ ਹਰ ਕਲਾਕਾਰ ਦਾ ਉਸ ਫੀਲਡ ਦੇ ਵਿੱਚ ਜਦੋਂ ਉਹ ਆਉਂਦਾ ਹੈ ਨਾ ਤੇ ਕੋਈ ਨਾ ਕੋਈ ਉਹਦਾ ਆਈਡੀਅਲ ਵੀ ਹੁੰਦਾ ਜਿਹਨੂੰ ਉਹ ਬੜਾ ਇੰਸਪੀਰੇਸ਼ਨ ਹੁੰਦੀ ਹੈ ਉਸ ਇੰਡਸਟਰੀ ਦੇ ਵਿੱਚੋਂ ਜਿਸ ਫੀਲਡ ਦੇ ਵਿੱਚ ਉਹ ਕੰਮ ਕਰਦਾ ਕਿ ਯਾਰ ਮੈਂ ਇਹਨੂੰ ਦੇਖ ਕੇ ਨਾ ਮੇਰਾ ਮਨ ਕਰਦਾ ਸੀ ਕਿ ਜਿਸ ਸਟੇਜ ਦੇ ਉੱਪਰ ਇਹ ਬੰਦਾ ਅੱਜ ਤੱਕ ਨਾ ਮੈਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਪਹੁੰਚਾ ਕੋਈ ਤੁਹਾਡਾ ਆਈਡੀਅਲ ਫਿਲਮ ਇੰਡਸਟਰੀ ਦੇ ਵਿੱਚ ਜਿਹਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਇੱਛਾ ਜਾਗੀ ਹੋਵੇ ਜਦੋਂ ਛੋਟੇ ਛੋਟੇ ਪੰਜਾਬੀ ਫਿਲਮਾਂ ਦੇਖਦੇ ਸੀ ਕਿ ਕਾਸ਼ ਮੈਂ ਵੀ ਯਾਰ ਪਹੁੰਚ ਜਾਵਾਂ ਜਿੱਥੇ ਤੁਸੀਂ ਅੱਜ ਪਹੁੰਚ ਚੁੱਕੇ ਹੋ
0: ਵਾਹ ਜੀ ਵਾਹ ਦਰਸ਼ਨਦੀਪ ਜੀ ਸਭ ਤੋਂ ਪਹਿਲਾਂ ਤਾਂ ਕਿ ਜਦੋਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਨਾ ਤਾਂ ਉਦੋਂ ਬਸ ਉਦੋਂ ਇੰਨੀ ਜਗਿਆਸਾ ਇਹ ਮਤਲਬ ਜਾਗੀ ਕਿ ਯਾਰ ਸਕਰੀਨ ਤੇ ਐਕਟਰ ਤੇ ਲੋਕ ਵੇਂਹਦੇ ਆ ਯਾਰ ਤਾਲੇ ਮਤਲਬ ਬਸ ਉਹ ਵਧੀਆ ਲੱਗਦਾ ਸੀ ਲੇਕਿਨ ਜਦੋਂ ਥੋੜੇ ਜੇ ਹੋਰ ਅੱਗੇ
1: ਅੱਗੇ
0: ਹੋਏ ਜਦੋਂ
1: ਜੀ ਜੀ
0: ਤਾਂ ਉਦੋਂ ਇਹ ਚਿਣਗ ਵੀ ਪੈ ਚੁੱਕੀ ਸੀ ਗਾਉਣ ਦੀ ਵੀ ਔਰ ਜਿਹੜੀ ਐਕਟਿੰਗ ਦੀ ਵੀ ਤਾਂ ਫੇਰ ਉਹ ਸਭ ਤੋਂ ਪਹਿਲਾਂ ਜਿਹੜਾ ਮੇਰਾ ਆਦਰਸ਼ ਸੀ ਨਾ ਉਹ ਸੀ ਜੀ ਸੁਨੀਲ ਦੱਤ ਸਾਹਿਬ
1: ਅੱਛਾ ਅੱਛਾ ਵੈਰੀ ਗੁੱਡ ਵੈਰੀ ਗੁੱਡ
0: ਠੀਕ ਹੈ ਜੀ ਤੋ ਸੁਨੀਲ ਦੱਤ ਜੀ ਵਾਂਗੂ ਮੈਂ ਬਿਲਕੁਲ ਐਕਟ ਕਰਦਾ ਸੀ ਔਰ ਉਸ ਤੋਂ ਬਾਅਦ ਪਲੱਸ ਨਾਲ ਧਰਮਿੰਦਰ
1: ਪੰਜਾਬੀ ਦੋਨੋਂ ਹੋ ਗਏ ਨਾ
0: ਹਾਂ ਹੈ ਨਾ ਜੀ ਫੇਰ ਜਿਵੇਂ ਕਿ ਓਮਪੁਰੀ ਤੇ ਪ੍ਰਾਣ
1: ਬਿਲਕੁਲ
0: ਇਹ ਸਮੇਂ ਸਮੇਂ ਦੇ ਨਾਲ ਮਤਲਬ ਹਰ ਰੰਗ ਹੁਣ ਵੀ ਜਦੋਂ ਕਦੇ ਮਤਲਬ ਇਹ ਹੁੰਦਾ ਵੀ ਯਾਰ ਕੋਈ ਕਰੈਕਟਰ ਕਰ ਰਹੇ ਹਾਂ ਨਾ ਤਾਂ ਫਿਰ ਦੇਖੀਦਾ ਵੀ ਯਾਰ ਇਹ ਜਿਹੜਾ ਕਰੈਕਟਰ ਹੈ ਇਹ ਕਿਹਦੇ ਤੇ ਫਿੱਟ ਬਹਿੰਦਾ ਐਕਟਰ ਤੇ ਭਲਾ
1: ਜੀ ਜੀ
0: ਕਿ ਜੇ ਇਹਨੂੰ ਓਮ ਪੁਰੀ ਕਰੇ
1: ਉਹ ਕਿਵੇਂ ਕਰੂਗਾ
0: ਤਾਂ ਉਹ ਕਿਵੇਂ ਕਰੂਗਾ ਅਗਰ ਇਹਨੂੰ ਪ੍ਰਾਣ ਸਾਹਿਬ ਕਰਦੇ ਤਾਂ ਉਹ ਕਿਵੇਂ ਜੇ ਇਹਨੂੰ ਮਰੀਸ਼ ਪੁਰੀ ਕਰਦਾ ਤਾਂ ਉਹ ਕਿਵੇਂ ਜਾਂ ਫਿਰ ਕਈ ਵਾਰ ਇਹ ਹੁੰਦਾ ਬਈ ਸਾਨੂੰ ਨਾ ਕੋਈ ਆਪਦੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਕੋਈ ਕਰੈਕਟਰ ਯਾਦ ਆ ਜਾਂਦਾ ਬਈ ਯਾਰ ਆਹ ਜਿਹੜਾ ਇਹਨਾਂ ਉਹ ਫਲਾਨਾ ਬੰਦਾ ਕਰਦਾ ਹੀ ਨਾ ਇਹਨੂੰ ਓਵੇਂ ਕਰਕੇ ਦੇਖੀਏ
1: ਬਿਲਕੁਲ ਸਹੀ ਗੱਲ ਹੈ
0: ਫਿਰ ਉਹਦੀ ਸਾਰੀ ਨਕਲ ਆਪਦੇ ਦਿਮਾਗ ਚ ਲਿਆ ਕੇ ਉਸ ਰੋਲ ਨੂੰ ਉਹਦੇ ਮੁਤਾਬਕ ਜਿਹੜਾ ਢਾਲਣਾ ਜਾਂ ਡਾਇਰੈਕਟਰ ਰਾਈਟਰ ਨੂੰ ਇਹ ਮਤਲਬ ਕਹਿਣਾ ਕਿ ਮੈਂ ਜੀ ਤੁਹਾਨੂੰ ਆਹ ਕਰੈਕਟਰ ਮੈਂ ਕਰਕੇ ਦਿਖਾਵਾਂ ਜੀ ਵੀ ਕਿਵੇਂ ਜੇ ਹੋ ਸਕਦਾ ਜੇ ਠੀਕ ਲੱਗੇ ਤਾਂ ਤਾਂ ਕਈ ਵਾਰੀ ਉਹ ਕਰਕੇ ਦਿਖਾ ਦੇਈਦਾ ਫਿਰ ਉਹ ਉਹਨਾਂ ਨੂੰ ਚੰਗਾ ਲੱਗਦਾ
1: ਜੀ ਜੀ
0: ਵੀ ਹਾਂ ਐਂ ਜੇ ਰੱਖ ਠੀਕ ਹੈ
1: ਤੇ ਪੰਜਾਬੀ ਫਿਲਮ ਜਗਤ ਦੇ ਵਿੱਚ ਕੋਈ ਆ ਤਾਂ ਤੁਸੀਂ ਨਾਮ ਲਏ ਨਾ ਜਿਹੜੇ ਸਾਡੇ ਬਾਲੀਵੁੱਡ ਦੇ ਸਟਾਰ ਹੈ ਸੁਨੀਲ ਦੱਤ ਹੈ ਧਰਮਿੰਦਰ ਹੈ ਪ੍ਰਾਣ ਹੈ ਓਮਪੁਰੀ ਹੈ ਪੰਜਾਬੀ ਫਿਲਮ ਇੰਡਸਟਰੀ ਵੀ ਸਾਡੀ ਬਹੁਤ ਵੱਡੀ ਹੈ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਕਿਸੇ ਨੇ ਇੰਸਪਾਇਰ ਕੀਤਾ
0: ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਤਾਂ ਜੀ ਮੈਂ ਕਹਿ ਸਕਦਾ ਕਿ ਨਹੀਂ ਬਸ ਉਹੀ ਸੀ ਗੱਲ ਵੀ ਨਾ ਦੇਖ ਕੇ ਜੇ ਵਧੀਆ ਲੱਗਦਾ ਸੀ ਵੀ ਸਾਰੇ ਜਿਹੜਾ ਜਾਂ ਉਦੋਂ ਜੇ ਜਿਵੇਂ ਗੁੱਗੂ ਗਿੱਲ ਭਾਜੀ ਆਏ ਹੈ ਯੋਗਰਾਜ ਭਾਜੀ ਚੱਲਦੇ ਸੀ
1: ਜੀ ਜੀ
0: ਹਨਾ ਜੀ ਤਾਂ ਉਹ ਅਸੀਂ ਥੋੜਾ ਜਿਹਾ ਥੀਏਟਰ ਵੱਲ ਸੀ ਸਾਡੀ ਗੱਲਬਾਤ ਥੀਏਟਰ ਦੇ ਵਿੱਚ ਕੁਛ ਹੋਰ ਢੰਗ ਹੁੰਦਾ ਹੈ ਹਨਾ ਜੀ ਨਾਟਕਾਂ ਦੀ ਦੁਨੀਆ ਚ
1: ਜੀ ਜੀ
0: ਥੋੜਾ ਜਿਹੜਾ ਉਹ ਆਪਣੀਆਂ ਪਹਿਲੀਆਂ ਫਿਲਮਾਂ ਚੱਲਦੀਆਂ ਸੀ ਉਹ ਬਹੁਤ ਲਾਊਡ ਚੱਲਦੀਆਂ ਸੀ ਫਿਲਮਾਂ ਤਾਂ ਉਹ ਲੱਗਦਾ ਸਭ ਕੁਛ ਹੀ ਵੈਸੇ ਸਾਰੇ ਜਿਹੜੇ ਆ ਜਾਂਦੇ ਸੀ ਚੰਗੇ ਹੀ ਲੱਗਦੇ ਸੀ ਉਹਨਾਂ ਨੂੰ ਵੇਖ ਕੇ ਹੀ ਵੱਡੇ ਹੋਏ ਆ ਤੇ ਪਰ ਜਦੋਂ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਕੰਮ ਚੱਲਿਆ ਜਦੋਂ ਕਿ ਮਨਮੋਹਨ ਸਿੰਘ ਜੀ ਨੇ ਦੱਸਿਆ ਕਿ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਓਗੇ
1: ਜੀ ਜੀ
0: ਤਾਂ ਲੋਕ ਆਉਣਗੇ ਸਿਨੇਮਿਆਂ ਚ
1: ਬਿਲਕੁਲ
0: ਔਰ ਤੁਹਾਡੇ ਤੁਹਾਨੂੰ ਘਾਟਾ ਵੀ ਨੀ ਪਏਗਾ ਹੁਣ ਤੁਸੀਂ 15-20 ਲੱਖ ਚ ਫਿਲਮ ਬਣਾਉਣੇ ਹੋ ਉਹਨਾਂ ਨੇ ਤੁਹਾਨੂੰ 1-2 ਕਰੋੜ ਲਾ ਕੇ ਫਿਲਮ ਬਣਾ ਕੇ ਦਿਖਾਈ
1: ਜੀ ਜੀ
0: ਤਾਂ ਉਹ ਲੋਕ ਆਏ ਵੀ ਪੈਸੇ ਮੁੜੇ ਵੀ ਉਸ ਤੋਂ ਉਦੋਂ ਦੌਰ ਬਦਲਿਆ ਗੁਰਦਾਸ ਮਾਨ ਨੇ ਵੀ ਇਹਦੇ ਚ ਬਹੁਤ ਹਿੱਸਾ ਪਾਇਆ ਸੋ ਉਦੋਂ ਫਿਰ ਚੱਲ ਸੋ ਚੱਲ ਹੋ ਗਿਆ ਇਸ ਫਿਲਮ ਦਾ ਜਿਹੜਾ ਮਿਆਰ ਸੀ ਉਹ ਬਹੁਤ ਉੱਚਾ ਚਲਾ
1: ਗਿਆ ਚਲੋ ਤੁਹਾਡਾ ਨਾ ਸਫ਼ਰ ਬੜਾ ਲੰਬਾ ਹੋ ਗਿਆ ਹੁਣ 70 ਦੇ ਕਰੀਬ ਤੁਸੀਂ ਫਿਲਮਾਂ ਪੰਜਾਬੀ ਫਿਲਮ ਜਗਤ ਦੀ ਝੋਲੀ ਦੇ ਵਿੱਚ ਪਾਈਆਂ ਆਪਣੇ ਵੱਖਰੇ ਵੱਖਰੇ ਰੋਲਾਂ ਦੇ ਰਾਹੀਂ
0: ਜੀ
1: ਅਜੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੋਏ ਯਾਰ ਕਾਸ਼ ਆਹ ਰੋਲ ਜੇ ਮੈਨੂੰ ਕਿਤੇ ਮਤਲਬ ਇਸ ਤਰ੍ਹਾਂ ਦਾ ਰੋਲ ਅਜੇ ਮਤਲਬ ਮੈਂ ਅਜੇ ਸਫ਼ਰ ਮੇਰਾ ਕੰਪਲੀਟ ਨਹੀਂ ਹੋਇਆ ਅਜੇ ਕਈ ਵਾਰੀ ਹੁੰਦਾ ਨਾ ਕਿ ਮੈਂ ਇੰਨਾ ਕੰਮ ਕਰ ਵੀ ਲਿਆ ਤੇ ਕੋਈ ਇਸ ਤਰ੍ਹਾਂ ਦੀ ਇੱਛਾ ਮਨ ਦੇ ਵਿੱਚ ਹੋਏ ਯਾਰ ਆਹ ਰੋਲ ਜੇ ਇਸ ਤਰ੍ਹਾਂ ਦਾ ਰੋਲ ਕਿਤੇ ਮੈਨੂੰ ਕਰਨ ਦਾ ਮੌਕਾ ਮਿਲੇ ਨਾ ਤੇ ਮੇਰੇ ਅੰਦਰ ਦਾ ਜਿਹੜਾ ਐਕਟਰ ਹੈ ਨਾ ਉਹ ਬਹੁਤ ਸੈਟਿਸਫਾਈ ਹੋਊਗਾ ਇਸ ਚੀਜ਼
0: ਬਿਲਕੁਲ ਜੀ ਇਸ ਤਰ੍ਹਾਂ ਕਿ ਦੋ ਗੱਲਾਂ ਹੁੰਦੀਆਂ
1: ਜੀ
0: ਕਿ ਇੱਕ ਤਾਂ ਕਲਾਕਾਰ ਨੂੰ ਜਿਹੜਾ ਉਹਦੀ ਸੰਤੁਸ਼ਟੀ ਹੋਣੀ ਹੀ ਨਹੀਂ ਚਾਹੀਦੀ
1: ਸਹੀ ਗੱਲ ਹੈ ਅਦਰਵਾਈਜ਼
0: ਕੰਮ ਕਰਨ ਨੂੰ ਸੰਤੁਸ਼ਟੀ ਹੋ ਗਈ ਤਾਂ ਉਹ ਰੁਕ ਗਿਆ
1: ਰੁਕ ਜਾਊਗਾ
0: ਉਹ ਅੱਗੇ ਕੁਛ ਨਹੀਂ ਕਰੂਗਾ ਸੰਤੁਸ਼ਟੀ ਅਸਲ ਚ ਹੁੰਦੀ ਹੀ ਨਹੀਂ ਔਰ ਕਲਾਕਾਰ ਦੇ ਅੰਦਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਕਿ ਮੈਂ ਐਂ ਕਰਾਂ ਉਹਨੂੰ ਇਹ ਹੁੰਦਾ ਕਿ ਯਾਰ ਮੈਨੂੰ ਐਸਾ ਕੋਈ ਰਾਈਟਰ ਡਾਇਰੈਕਟਰ ਮਿਲੇ
1: ਜਿਹੜਾ ਮੇਰੇ ਵਿੱਚੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਬਾਹਰ ਕੱਢ ਦੇ,
0: ਸ਼ਬਦ ਨਾਲ ਦਾ ਮੈਨੂੰ ਨਿਚੋੜ ਕੇ ਰੱਖ ਦੇ,
1: ਨਿਚੋੜ ਕੇ ਰੱਖ ਦੇਵੇ, ਬਿਲਕੁਲ ਮੁੜ
0: ਕੇ ਮੈਨੂੰ ਸੁੱਕਣੇ ਪਾ ਦੇ ਵੀ ਆ ਚੱਕ,
1: ਬਿਲਕੁਲ ਸਹੀ ਗੱਲ,
0: ਮਤਲਬ ਮੈਂ ਵੀ ਜਦੋਂ ਸਕਰੀਨ ਤੇ ਦੇਖਾਂ ਤਾਂ ਮੇਰੀਆਂ ਵੀ ਭੁੱਬਾਂ ਨਿਕਲ ਜਾਣ ਦੇਖ ਕੇ ਆਪਦੇ ਕਰੈਕਟਰ ਨੂੰ, ਗਏ ਯਾਰ
1: ਮੈਂ ਕੀਤਾ
0: ਯਾਰ, ਮੈਂ ਕੀਤਾ ਜਾਂ ਮੈਥੋਂ ਇਹ ਕਰਵਾਇਆ ਗਿਆ ਯਾਰ। ਸੋ ਇਹ ਭੁੱਖ ਤਾਂ ਹਰ ਕਲਾਕਾਰ ਦੇ ਅੰਦਰ ਹੁੰਦੀ ਹੈ ਤੇ ਦਰਸ਼ਨਦੀਪ ਜੀ ਹੋਣੀ ਚਾਹੀਦੀ ਹੈ,
1: ਹੋਣੀ ਵੀ ਚਾਹੀਦੀ ਹੈ ਬਿਲਕੁਲ। ਦੇਖੋ ਜਨੂਨ ਤੋਂ ਬਿਨਾ, ਭੁੱਖ ਤੋਂ ਬਿਨਾ, ਜੇ ਮੈਂ ਕਥੂਰੀਆ ਸਾਹਿਬ ਬਾਰੇ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਐਡੇ ਸਥਾਪਿਤ ਬਿਜ਼ਨਸਮੈਨ ਹੈ ਕੈਨੇਡਾ ਦੇ ਵਿੱਚ, ਇੰਨਾ ਕਾਰੋਬਾਰ ਫੈਲਿਆ ਹੋਇਆ, ਮੈਂ ਕਈ ਵਾਰੀ ਦੇਖਦਾ ਮੈਂ ਆਪਣੇ ਕਾਰੋਬਾਰ ਨੂੰ ਛੱਡ ਕੇ ਵੀ ਉੱਥੇ ਨਾ ਵਿਸ਼ਵ ਪੰਜਾਬੀ ਭਵਨ ਚ ਬੈਠੇ ਹੁੰਦੇ, ਪਿੱਛੋਂ ਫੋਨ ਤੇ ਫੋਨ ਆਈ ਜਾਂਦੇ, ਫੋਨ ਤੇ ਫੋਨ ਆਈ ਜਾਂਦੇ, ਇਹ ਜੀ ਇਹਨੂੰ ਮਿਲਣਾ, ਇਹਨੂੰ ਕਿਵੇਂ ਕਰਨਾ ਕਿਵੇਂ ਕਰਨਾ, ਇਹ ਜਿਹੜੇ ਕੰਮ ਨਾ ਇਹ ਜਨੂਨ ਤੋਂ ਬਿਨਾ, ਪਾਗਲਪਨ ਤੋਂ ਬਿਨਾ ਹੁੰਦੇ ਨਹੀਂ ਹੈ। ਜਿਸ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਨਾ, ਉਹ ਕਹਿੰਦੇ ਵੀ ਸ਼ੌਕ ਪੂਰਾ ਕਰਨ ਵਾਸਤੇ ਤਾਂ ਉਹ ਪੰਜਾਬੀ ਚ ਆਪਣੇ ਕਹਾਵਤ ਵੀ ਨੀ ਵਰਦੇ ਹੁੰਦੇ ਵੀ ਬਾਰਡਰ ਟੱਪ ਗਿਆ ਸੀ ਭਾਈ,
0: ਤੇ
1: ਸ਼ੌਕ ਤੋਂ ਬਿਨਾ, ਜਨੂਨ ਤੋਂ ਬਿਨਾ ਇੱਦਾਂ ਦੇ ਕੰਮ ਹੁੰਦੇ ਨਹੀਂ
0: ਹੁੰਦੇ।
1: ਚਲੋ ਗੁਰਮੀਤ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੇ ਹੁਸਨੈਨ ਜੀ ਜਾਂਦੇ ਜਾਂਦੇ ਉਹ ਛੱਲੇ ਵਾਲੀ ਟਿਊਨ ਇੱਕ ਵਾਰੀ ਫਿਰ ਦੁਬਾਰਾ ਲਾਓ, ਆਪਾਂ ਰੌਣਕ ਲਾਵਾਂਗੇ ਨਾਲ ਰਲ ਮਿਲ ਕੇ, ਤੇ ਛੱਲੇ ਵਾਲਾ ਸ਼ੇਰ ਤੁਸੀਂ ਬੋਲੋ। ਸੋ ਦੋਸਤੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਸਾਡਾ ਸਾਥ ਦਿੱਤਾ, ਹੁਣ ਮਿਲਾਂਗੇ ਆਪਾਂ ਸੋਮਵਾਰ, ਵੀਕਐਂਡ ਇੰਜੋਏ ਕਰੋ, ਹੈਪੀ ਵੀਕਐਂਡ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਬਹੁਤ ਬਹੁਤ ਤੁਹਾਨੂੰ। ਹਾਂ ਵਿਸ਼ਵ ਪੰਜਾਬੀ ਭਵਨ ਦੇ ਵਿੱਚ 9 ਤਰੀਕ ਨੂੰ ਹੈ, ਹਾਂ ਕੱਲ ਵੀ ਇੱਕ ਪ੍ਰੋਗਰਾਮ ਹੈ, 9 ਨੂੰ ਵੀ ਹੈ, ਉਹ ਮੈਂ ਪਹਿਲਾਂ ਤੁਹਾਡੇ ਨਾਲ ਡਿਸਕਸ ਕੀਤਾ, ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਲਈ ਖੁੱਲ੍ਹਾ ਸੱਦਾ ਹੈ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਹੁਸਨੈਨ ਜੀ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਨਗੇ। ਹਾਂਜੀ
2: ਜਾਓ ਨੀ ਕੋਈ ਮੋੜ ਲਿਆਓ,
1: ਕੀ ਬਾਤ ਹੈ।

0: ਸੋ ਦੋਸਤੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਮਿਲਾਂਗੇ ਸੋਮਵਾਰ ਨੂੰ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਔਰ ਜ਼ਿੰਦਾਬਾਦ।
1: ਪੰਜਾਬੀ ਜ਼ਿੰਦਾਬਾਦ।
0: ਪੰਜਾਬੀ ਜ਼ਿੰਦਾਬਾਦ।
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।

ये प्राण का दाता।

ਆਇਆ ਪਰਵਾਰ ਗੁਰਪੁਰਬ ਹੈ ਰਾਜੀ ਸਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਮੁਬਾਰਕ ਵਾਲਾ ਸਾਥ ਸਹਜ ਸੁਖ ਕਿਨ ਮਹਿ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ ਦਾਸ ਤਿਨ ਸਗਲਾ ਰੋਗ ਵਿਦਾਰੋ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਅਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਥੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ

ਸਾਵਨ ਮਹੱਲਾ ਪੰਜਵਾਂ ਸਾਥ ਪਾਈ ਗੁਰ ਸਤਿਗੁਰ ਪੂਰੇ ਸੁੱਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਨਾਸੇ ਹਰ ਸਿਮਰਤ ਕਿਲਬਿਕ ਸਭ ਨਾਸੇ ਅਨਹਦ ਕਰਹੁ ਮਿਲ।

ਸਾਰਿਆਂ ਸਾਥ ਦੇਣਾ ਹੋਏ ਕਿਰਪਾ ਦਾ ਬਿਕਸੇ ਸਭ ਪਰਵਾਰਿਆਂ ਕਰ ਸਤਿਗੁਰੂ ਆਪ ਸਵਾਰਿਆਂ ਵੱਡੀ ਯਾਰ ਜਾ ਹਰਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਚੇ ਨਾਨਕ ਪਲ ਪਾਏ ਪੂਰਨ ਇਚ ਪੁਜਾਰਿਆ ਬਿਲਾਵਲ ਮਹਲਾ ਪੰਜਵਾ ਰੋਗ ਗਿਆ ਪ੍ਰਭ ਆਪ ਦਵਾਇਆ ਨੀਤ ਪਈ ਸੁਖ ਸਹਜ ਘਰ ਆਇਆ ਰਹਾ ਰਜ ਰਜ ਭੋਜਨ ਖਾਵਾ ਮੇਰੇ ਭਾਈ ਅੰਮ੍ਰਿਤ ਨਾਮ ਜਿਦ ਮਾਹੇ ਧਿਆਈ ਨਾਨਕ

Thank you.

ब्रह्मा हरिम हरिम तने।

విరాజితం ద్వారకా విహారమం పుజారి సూర్య.

श्री दुर्गा प्रीत्यर्थं सप्त श्लोकी

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. Your destiny.

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 3300. 24 ghante, 7 din.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ, ਤੇ ਅੱਜ 8 ਅਗਸਤ 2026 ਦਿਨ ਪਿਆਰਾ ਜੀ ਸ਼ਨੀਵਾਰ ਦਾ, ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਬਹੁਤ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਆਓ ਜੀ ਇਸ ਸਵੇਰ ਦਾ ਆਗਾਜ਼ ਕਰੀਏ ਤੇ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
4: Wow, what a fresh green vegetables and fruits, lower grocery prices and tasty thali. ਮੈਂ ਕਿਤੇ ਡ੍ਰੀਮ ਤਾਂ ਨਹੀਂ ਦੇਖ ਰਿਹਾ।
5: ਨਹੀਂ ਜੀ, ਤੁਸੀਂ ਆ ਗਏ ਹੋ ਇੰਡੀਅਨ ਫੂਡ ਲੈਂਡ ਤੇ। ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ, ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ, ਫ੍ਰੈਸ਼ਲੀ ਪ੍ਰੋਡਿਊਸਡ ਆਈਟਮਸ, ਡੇਲੀ ਹਾਊਸਹੋਲਡ ਆਈਟਮਸ ਕਾਫੀ ਕਿਫਾਇਤੀ ਕੀਮਤਾਂ ਵਿੱਚ। ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ ਤੇ ਨਾਲ ਹੀ ਤੰਦੂਰੀ ਟਿੱਕੇ, ਚਿਲੀ ਚਿਕਨ, ਸਪੈਸ਼ਲ ਕਰੀਜ਼ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 Dust Drive and 15 Fantaway, Brampton.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।

ਰਿਜਕ ਸੁਬਾਹੇ ਸਾਸ ਸਾਸ ਭਾਏ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਭਾਏ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਏ।

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਦਿਨ ਦੀ ਸ਼ੁਰੂਆਤ ਜੋ ਵੀਕਐਂਡ ਦੀ ਸ਼ੁਰੂਆਤ ਹੋਈ ਹੈ ਜੀ 8 ਅਗਸਤ 2026 ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਅਤੇ ਬਹੁਤ ਹੀ ਜਲਦੀ ਲੱਗਦਾ ਕਿ ਇਸ ਵਾਰੀ ਵੀਕਐਂਡ ਆ ਗਿਆ ਅਤੇ ਉਮੀਦ ਕਰਦੇ ਹਾਂ ਜੀ ਪਰਮਾਤਮਾ ਅੱਗੇ ਇਹੋ ਜੋ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਜੋ ਇਹ ਸਮਾਂ ਹੈ ਜੋ ਆਪਣਿਆਂ ਦੇ ਨਾਲ ਅਸੀਂ ਸੋਚਿਆ ਹੁੰਦਾ ਕਿ ਬਤੀਤ ਕਰਨਾ ਬਹੁਤ ਸਾਰੇ ਕੰਮ ਕਾਰ ਚਲੋ ਘਰ ਦੇ ਵੀ ਹੁੰਦੇ ਨੇ ਅਤੇ ਫਿਰ ਮੌਸਮ ਅੱਛਾ ਅਤੇ ਫਿਰ ਬਾਹਰ ਵੀ ਜਾਣਾ ਸੋ ਉਹ ਪੂਰੇ ਕੰਮ ਜੋ ਨੇ ਉਹ ਤੁਹਾਡੇ ਸਾਰੇ ਪੂਰੇ ਹੋਣ ਹੀ ਸਵੇਰੇ ਸਵੇਰੇ ਅਰਦਾਸ ਕਰੀਏ ਅਤੇ ਨਾਲ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਾ ਭੁੱਲੀਏ ਜਿਸਨੇ ਸੋਹਣਾ ਦਿਨ ਦਿਖਾਇਆ ਜਿਸਨੇ ਸਾਨੂੰ ਸਵੇਰ ਦਿਖਾਈ ਹੈ ਕਿਉਂਕਿ ਰਾਤ ਨੂੰ ਸੌਂਦਾ ਅਤੇ ਇਸੇ ਉਮੀਦ ਦੇ ਵਿੱਚ ਅਲਾਰਮ ਲੱਗਦੇ ਨੇ ਕਿ ਸਵੇਰੇ ਉੱਠਣਾ ਸੋ ਸਵੇਰੇ ਜਦੋਂ ਜਾਗ ਖੁੱਲ੍ਹੀ ਹੈ ਜਦੋਂ ਉੱਠੇ ਹਾਂ ਜਦੋਂ ਪਰਮਾਤਮਾ ਨੇ ਨਵਾਂ ਦਿਨ ਬਖਸ਼ਿਆ ਅਤੇ ਬਹੁਤ ਬਹੁਤ ਜੀ ਇਸ ਗੱਲ ਲਈ ਸ਼ੁਕਰਾਨਾ ਬਣਦਾ ਸੋ ਪਿਆਰੇ ਦਿਨ ਦੀ ਸ਼ੁਰੂਆਤ ਹੈ 20 ਡਿਗਰੀ ਇਸ ਵੇਲੇ ਦੇ ਤਾਪਮਾਨ ਨੇ ਅਤੇ ਹੌਲੀ ਹੌਲੀ ਜੋ ਦਿਨ ਜੋ ਚੜ੍ਹ ਰਿਹਾ ਕਿਉਂਕਿ 6:15 ਹੀ ਇਸੇ ਵੇਲੇ ਹੀ ਠੀਕ ਸੂਰਜ ਆਪਣੀਆਂ ਜੋ ਕਿਰਨਾਂ ਦੇ ਨਾਲ ਜੋ ਹਰ ਪਾਸੇ ਜੋ ਰੌਸ਼ਨੀ ਜੋ ਹੈ ਚਾਨਣ ਜੋ ਹੈ ਕਰ ਰਿਹਾ ਅਤੇ ਦਿਨੇ ਜੀ ਅੱਜ ਧੁੱਪ ਵੀ ਰਹਿਣੀ ਹੈ ਅੱਜ ਦਿਨੇ ਬੱਦਲਵਾਈ ਵੀ ਰਹਿਣੀ ਹੈ ਅਤੇ ਅੱਜ ਦਿਨੇ ਥੋੜ੍ਹੇ ਬਹੁਤੇ ਮੀਂਹ ਦੇ ਵੀ ਆਸਾਰ ਨੇ ਦੁਪਹਿਰ ਵੇਲੇ ਹੋ ਸਕਦਾ ਕਿ ਮੀਂਹ ਵਰੇ ਅਤੇ 28-29 ਡਿਗਰੀ ਦੇ ਲਾਗੇ ਛਾਗੇ ਅੱਜ ਦੇ ਜੋ ਟੈਂਪਰੇਚਰ ਨੇ ਦਿਨ ਦੇ ਇਹ ਰਹਿਣ ਵਾਲੇ ਨੇ ਅਤੇ ਆਉਣ ਵਾਲਾ ਜੋ ਪੂਰਾ ਹਫ਼ਤਾ ਹੈ ਇਹ ਟੈਂਪਰੇਚਰ ਇਸੇ ਤਰ੍ਹਾਂ ਤਾਪਮਾਨ ਜੋ ਨੇ ਰਹਿਣਗੇ ਅਤੇ ਮਿਕਸ ਜਿਹਾ ਮੌਸਮ ਹੋਣਾ ਕਦੇ ਤਿੱਖੀ ਧੁੱਪ ਹੋਣੀ ਹੈ ਫਿਰ ਕਦੇ ਮੀਂਹ ਵੀ ਵਰਨਾ ਸੋ ਜੋ ਮਿਕਸ ਜਿਹਾ ਮੌਸਮ ਜੋ ਹੈ ਇਸ ਹਫ਼ਤੇ ਵੀ ਆਉਣ ਵਾਲੇ ਹਫ਼ਤੇ ਵੀ ਅਗਸਤ ਮਹੀਨੇ ਦੇ ਚੱਲਦਾ ਰਹੇਗਾ ਅਤੇ ਮੌਸਮ ਬਿਲਕੁਲ ਜੀ ਚੰਗਾ ਰਹੇਗਾ ਸੋ ਪਲਾਨ ਜੋ ਵੀ ਕੀਤੇ ਨੇ ਉਹ ਸਾਕਾਰ ਜੋ ਨੇ ਬਾਹਰ ਜਾਣ ਦੇ ਉਹ ਜ਼ਰੂਰ ਹੋਣਗੇ 8:32 ਤੱਕ ਜੀ ਚਾਨਣ ਅੱਜ ਦਾ ਰਹਿਣਾ ਹੈ ਸ਼ਾਮ ਨੂੰ ਅਤੇ ਦਿਨ ਢਲਣਾ ਜੀ 8:30 ਸੋ ਇਹ ਜੋ ਸਾਰਾ ਮੌਸਮ ਹੈ ਇਹ ਜੋ ਸਾਰਾ ਸਮਾਂ ਹੈ ਤੁਹਾਨੂੰ ਜੀ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਸ਼ੁਰੂਆਤ ਜੋ ਨਵੇਂ ਦਿਨ ਦੀ ਕਰੀਏ ਅਤੇ ਇੱਕ ਅੱਛੇ ਮਨ ਦੇ ਨਾਲ ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀ ਬਿਲਕੁਲ ਕਰੀਏ ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਸਾਡੇ ਸਟੂਡੀਓ ਦੇ ਨੰਬਰ 905-673-3337 ਅੱਜ ਦੇ ਦਿਨ ਅਤੇ ਫਿਰ ਕੱਲ੍ਹ ਦੇ ਦਿਨ 2 ਘੰਟੇ ਪੂਰੇ ਮਿਲ ਜਾਂਦੇ ਨੇ ਤਾਂ ਜੋ ਕਿ ਖ਼ਬਰਾਂ ਤੁਹਾਡੇ ਤੱਕ ਪੂਰੀਆਂ ਪਹੁੰਚਾਈਏ ਅਤੇ ਨਾਲ ਤੁਹਾਡੀਆਂ ਕਾਲਸ ਵੀ ਇਸ ਨੰਬਰ 'ਤੇ ਲਈਏ 905-673-3337 ਜੀ ਨੰਬਰ ਜੋ ਹੈ ਤੁਸੀਂ ਨੋਟ ਬਿਲਕੁਲ ਰੱਖਣਾ ਅਤੇ ਇਸ ਨਾਲ ਮੈਂ ਤੁਹਾਨੂੰ ਨੰਬਰ ਇਹ ਵੀ ਨੋਟ ਕਰਵਾਵਾਂ ਕਿ ਤੁਸੀਂ ਫੋਨ 'ਤੇ ਰੇਡੀਓ ਸੁਣ ਸਕਦੇ ਹੋ ਫੋਨ 'ਤੇ ਪ੍ਰੋਗਰਾਮ ਸੁਣ ਸਕਦੇ ਹੋ ਡਾਇਲ ਕਰਨਾ ਹੈ ਜੀ ਨੰਬਰ 416-477-2040 416-477-2040 ਅਤੇ ਯੂ ਐੱਸ ਦੇ ਵਿੱਚ ਨੰਬਰ 641-7-41-0860-641-741-0860 'ਤੇ ਤੁਸੀਂ ਜੀ ਆਪਣਾ ਇਹ ਜੋ ਨੰਬਰ ਹੈ ਇਹ ਡਾਇਲ ਕਰਕੇ ਤੁਸੀਂ ਯੂ ਐੱਸ ਦੇ ਵਿੱਚ ਜੇਕਰ ਇਸ ਵੇਲੇ ਜਾ ਰਹੇ ਹੋ ਡਰਾਈਵ ਕਰ ਰਹੇ ਹੋ ਅਤੇ ਤੁਸੀਂ ਇਸ ਨੰਬਰ ਰਾਹੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਅਤੇ ਜੀ ਇਸ ਦੇ ਨਾਲ ਹੀ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਤੁਸੀਂ ਬਿਲਕੁਲ ਫੋਨ ਦੇ ਵਿੱਚ ਪਾਓ ਤਾਂ ਜੋ ਕਿ ਸਿਰਫ ਕੈਨੇਡਾ ਯੂ ਐੱਸ ਦੀ ਗੱਲ ਨਾ ਕਰੀਏ ਪੂਰੇ ਜੋ ਕਿਤੇ ਵੀ ਕਿਸੇ ਮੁਲਕ ਦੇ ਵਿੱਚ ਹੋ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਤੁਸੀਂ ਹੋ ਅਤੇ ਐਪ ਰਾਹੀਂ ਪ੍ਰੋਗਰਾਮ ਨੂੰ ਜ਼ਰੂਰ ਇਸ ਵੇਲੇ ਲਾਈਵ ਸੁਣ ਸਕਦੇ ਹੋ ਜੀ ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾ ਦੇਵਾਂ ਕਿ ਗਲੋਬਲ ਕੰਫਰਟ ਏਅਰ ਫਰਨੈਂਸ ਵਾਲੇ ਜੋ ਨੇ ਗੱਲ ਭਾਵੇਂ ਫਰਨੈਂਸ ਦੀ ਹੋਵੇ ਗੱਲ ਭਾਵੇਂ ਏ ਸੀ ਦੀ ਹੋਵੇ ਏ ਸੀ ਜੀ ਇਹਨਾਂ ਦਿਨਾਂ ਦੇ ਵਿੱਚ ਖਰਾਬ ਹੋ ਗਿਆ ਅਤੇ ਫਿਰ ਔਖਾ ਹੈ ਪਰਿਵਾਰ ਦੇ ਲਈ ਅਤੇ ਨਵਾਂ ਫਰਨੈਂਸ ਏ ਸੀ ਤੁਸੀਂ ਲਗਵਾਉਣਾ ਅਤੇ ਤੇਜਪਾਲ ਜੀ ਨੂੰ ਤੁਸੀਂ ਇਹ ਕਾਲ ਕਰਨੀ ਹੈ ਨੰਬਰ ਹੈ 905-790-9080 905-790-9080 ਨੰਬਰ ਹੈ $1800 ਦੀ ਰਿਬੇਟ ਤੁਹਾਨੂੰ ਨਾਲ ਮਿਲ ਰਹੀ ਹੈ 905-790-9080 ਅਤੇ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਇਹ ਜੋ ਨੰਬਰ ਹੈ ਇਹਨਾਂ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਏ ਸੀ ਫਰਨੈਂਸ ਨਵਾਂ ਲਗਵਾਉਣਾ ਜਾਂ ਫਿਰ ਆਪਣਾ ਰਿਪੇਅਰ ਕਰਵਾਉਣਾ ਤਾਂ ਵੀ ਇਹਨਾਂ ਨੂੰ ਕਾਲ ਜ਼ਰੂਰ ਕਰ ਲਓ ਜੀ ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਇਹ ਜਾਣਕਾਰੀ ਵੀ ਬਿਲਕੁਲ ਦੇ ਦਈਏ ਜੀ 2020 ਦੇ ਵਿੱਚ
ਤੁਸੀਂ ਸ਼ਾਇਦ ਹੁਣ ਯਾਦ ਹੋਵੇਗਾ ਨਹੀਂ ਹੋਵੇਗਾ, ਚਲੋ ਗੱਲ 6 ਸਾਲ ਪੁਰਾਣੀ ਹੋ ਗਈ। CRA ਦਾ ਡੇਟਾ ਬ੍ਰੀਚ ਕਰਕੇ ਹਜ਼ਾਰਾਂ ਹੀ ਜੋ ਕੈਨੇਡੀਅਨਸ ਦੀ ਜੋ ਪ੍ਰਾਈਵੇਟ ਇਨਫੋਰਮੇਸ਼ਨ ਸੀ, ਅਕਾਊਂਟਸ ਨੂੰ ਲੈ ਕੇ, DD ਨੂੰ ਲੈ ਕੇ, ਜੋ ਸਰਵਿਸ ਕੈਨੇਡਾ ਦੀ ਵੈਬਸਾਈਟ 'ਤੇ ਹੁੰਦੀ ਹੈ, ਇਹ ਹੈਕ ਹੋਈ ਸੀ। ਅਤੇ ਹੈਕ ਤਾਂ ਚਲੋ ਕੁਛ ਦੀ ਹੋਈ ਕੁਛ ਦੀ ਨਹੀਂ ਹੋਈ, ਪਰ ਜੋ ਡੇਟਾ ਹੈ ਉਹ ਥਰਡ ਪਾਰਟੀ ਨੂੰ ਜ਼ਰੂਰ ਪਹੁੰਚਿਆ ਸੀ, ਐਕਸੈਸਿਬਲ ਸੀ ਥਰਡ ਪਾਰਟੀ ਨੂੰ। ਅਤੇ ਇਹ ਜੋ ਡੇਟਾ ਹੈ ਮਾਰਚ 1 ਤੋਂ ਦਸੰਬਰ 31, 2020 ਤੱਕ ਦਾ ਹੈ, ਜਦੋਂ ਕੋਵਿਡ ਦਾ ਸਮਾਂ ਸੀ ਉਸ ਦੌਰਾਨ ਇਹ ਪ੍ਰਾਈਵੇਟ ਇਨਫੋਰਮੇਸ਼ਨ ਜੋ ਹੈ ਉਹ ਥਰਡ ਪਾਰਟੀ ਨੂੰ ਐਕਸੈਸਿਬਲ ਸੀ, ਉਹ ਵਰਤ ਸਕਦੇ ਸੀ। ਸੋ ਇਸ ਕਾਰਨ ਫਿਰ ਫੈਡਰਲ ਸਰਕਾਰ ਨੇ $8.7 million ਪੇ ਕਰਨ ਦਾ ਜੋ ਇਹ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੂੰ ਨੁਕਸਾਨ ਹੋਇਆ, ਜਿਨ੍ਹਾਂ ਦਾ ਇਸ ਦੇ ਵਿੱਚ ਸਮਾਂ ਵੀ ਖਰਾਬ ਹੋਇਆ, ਅਤੇ ਉਹਨਾਂ ਕੈਨੇਡੀਅਨਸ ਨੂੰ ਫਿਰ ਇਹ ਕੰਪਨਸੇਸ਼ਨ ਜੋ ਹੈ ਉਹ ਮਿਲੇਗੀ। ਅਤੇ ਹੁਣ ਜੀ 6 ਸਾਲ ਬਾਅਦ ਕਹਿ ਲਓ ਕਿ ਇਹ ਕੰਪਨਸੇਸ਼ਨ ਜੋ ਹੈ ਮਿਲਣ ਲਈ ਜੋ ਕੈਨੇਡੀਅਨਸ ਜੋ ਐਲੀਜੀਬਲ ਨੇ ਉਹਨਾਂ ਨੂੰ ਫਿਰ ਇਹ ਪਹੁੰਚੇਗੀ। ਅਤੇ ਕੁਝ ਕੈਨੇਡੀਅਨਸ ਜਿਨ੍ਹਾਂ ਲਈ ਇਹ ਰਕਮ $80 ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਦਾ ਇਹਨਾਂ ਇਸ਼ੂਜ਼ ਨੂੰ ਐਡਰੈਸ ਕਰਨ ਦੇ ਵਿੱਚ ਸਮਾਂ ਖਰਾਬ ਹੋਇਆ, ਅਤੇ ਜਿਨ੍ਹਾਂ ਨੂੰ ਲੋਸਿਸ ਵੀ ਹੋਏ, ਜਿਨ੍ਹਾਂ ਨਾਲ ਫਰੋਡ ਵੀ ਹੋਇਆ ਇਸ ਗੱਲ ਕਰਕੇ, ਉਹਨਾਂ ਨੂੰ $5,000 ਤੱਕ ਕੰਪਨਸੇਸ਼ਨ ਜੋ ਹੈ ਇਸ ਕਾਰਨ ਮਿਲੂਗੀ। ਅਤੇ ਅਜਿਹੇ ਕੋਰਟ ਨੇ ਕਿਹਾ ਕਿ ਤਕਰੀਬਨ 12,000 ਕੇਸਿਸ ਨੇ ਜਿਨ੍ਹਾਂ ਦੇ ਵਿੱਚ ਇਸ ਇਨਫੋਰਮੇਸ਼ਨ ਬਾਰੇ ਜੋ ਅੱਗੇ ਥਰਡ ਪਾਰਟੀ ਨੂੰ ਐਕਸੈਸਿਬਿਲਿਟੀ ਮਿਲੀ ਹੈ, ਜੋ ਅਕਾਊਂਟਸ ਦੀ ਇਨਫੋਰਮੇਸ਼ਨ ਹੈ, ਜੋ ਡਾਇਰੈਕਟ ਡਿਪੋਜ਼ਿਟ ਦੀ ਇਨਫੋਰਮੇਸ਼ਨ ਹੈ, ਅਤੇ ਫਿਰ ਉਸ ਕਾਰਨ ਉਹਨਾਂ ਨੂੰ ਲੋਸ ਵੀ ਝੱਲਣੇ ਪਏ। ਸੋ ਅਗਲੀ ਫਰਵਰੀ ਤੱਕ ਜੋ ਹੈ ਇਸ ਦੇ ਵਿੱਚ ਕਲੇਮਸ ਜੋ ਨੇ ਤੁਸੀਂ ਸਬਮਿਟ ਕਰ ਸਕਦੇ ਹੋ, ਇਹ ਸਮਾਂ ਜੋ ਹੈ ਸਰਕਾਰ ਨੇ ਦਿੱਤਾ। ਅਤੇ ਜੇਕਰ ਨਹੀਂ ਵੀ ਪਤਾ ਕਿ ਅਸੀਂ ਐਲੀਜੀਬਲ ਹਾਂ ਕਿ ਨਹੀਂ ਹਾਂ, ਅਤੇ ਫਿਰ ਉਹ ਇਨਫੋਰਮੇਸ਼ਨ ਜੋ ਹੈ, ਇਹ ਜਾਣਕਾਰੀ ਜੋ ਹੈ, ਇਹ ਵੀ ਲਈ ਜਾ ਸਕਦੀ ਹੈ ਸਰਕਾਰ ਪਾਸੋਂ। ਸੋ ਇਸ ਗੱਲ ਲਈ ਤੁਸੀਂ ਧਿਆਨ ਜੋ ਹੈ ਉਹ ਜ਼ਰੂਰ ਦੇਣਾ। ਤੁਹਾਨੂੰ ਲੱਗਦਾ ਕਿ ਉਦੋਂ ਜੋ ਹੈ ਸਮਾਂ, ਚਲੋ ਇਸ ਦੇ ਵਿੱਚ ਜਦੋਂ ਖਰਾਬ ਹੋਇਆ, ਨੁਕਸਾਨ ਚਲੋ ਨਹੀਂ ਹੋਇਆ, ਪਰ ਸਮਾਂ ਜੋ ਖਰਾਬ ਹੋਇਆ, ਜੋ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਤੁਸੀਂ ਤਾਂ ਵੀ ਐਲੀਜੀਬਲ ਹੋ ਸਕਦੇ ਹੋ। ਅਤੇ ਜੇਕਰ ਤੁਹਾਡੇ ਨਾਲ ਫਰੋਡ ਹੋਇਆ ਹੀ ਹੈ, ਜੋ ਤੁਹਾਡਾ ਪੈਸਾ ਜੋ ਹੈ ਤੁਸੀਂ ਗਵਾਇਆ ਹੀ ਹੈ ਇਸ ਦੇ ਵਿੱਚ, ਅਤੇ ਫਿਰ ਤੁਸੀਂ ਘੱਟੋ ਘੱਟ $5,000 ਤੱਕ ਲਈ ਐਲੀਜੀਬਲ ਹੋ ਸਕਦੇ ਹੋ। ਸੋ ਆਪਣੀ ਐਲੀਜੀਬਿਲਿਟੀ ਇਸ ਦੇ ਵਿੱਚ ਜੋ ਹੈ ਉਹ ਜ਼ਰੂਰ ਚੈੱਕ ਕਰੋ। ਅਤੇ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਨੋਟ ਕਰਵਾ ਦੇਵਾਂ ਕਿ ਫਿਨਿਕਸ ਮਿਲਵਰਕ ਵਾਲੇ ਜੋ ਨੇ ਇਹ ਤਜਰਬੇਕਾਰ ਕਾਰਪੈਂਟਰਸ ਲੱਭ ਰਹੇ ਨੇ। ਸੋ ਇਹਨਾਂ ਨੂੰ ਕਾਰਪੈਂਟਰੀ ਦੇ ਕੰਮ ਲਈ ਜੋ ਲੋੜ ਹੈ, ਅਤੇ ਟੂਲ 'ਤੇ ਕੰਮ ਕਰਨ ਦਾ ਅੱਛਾ ਖਾਸਾ ਤਜਰਬਾ ਹੋਣਾ ਚਾਹੀਦਾ। ਅਤੇ ਜੱਗ ਜੀ ਨੂੰ ਤੁਸੀਂ ਸੰਪਰਕ ਕਰਨਾ ਫਿਨਿਕਸ ਮਿਲਵਰਕ ਤੋਂ, ਨੰਬਰ 416-822-2239 ਹੈ, 416-822-2239।

0: मैं तो परेशान हो गया।
1: ओ की गल हो गई, तू अजे तक परेशानी को मियां ने।
0: ओ इत्थे इंश्योरेंस बारे पता ही नहीं चलदा, किस्तो लईए केड़ी लईए।
1: ओ टेंशन छड, ते मेरे वांग कॉल कर लै हरप्रीत सैनी जी नु, जेडे सिक्योर लाइफ इंश्योरेंस दे नाल काम कर रहे ने, जो लाइफ इंश्योरेंस, क्रिटिकल इलनेस इंश्योरेंस अते हर इंश्योरेंस लई भरोसेमंद ने। ते बस हुणे कॉल कर 416-817-6500 ते। कॉल नाउ हरप्रीत सैनी फ्रॉम सिक्योर लाइफ इंश्योरेंस 416-817-6500 और विजिट securelifeinsurance.ca।
2: Ajax Crematorium, Brampton Crematorium ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ Ajax Crematorium ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ ਯਾਤਰਾ ਦੀਆਂ ਸੁਵਿਧਾਵਾਂ Ajax Crematorium 384 Finlay Avenue, Bailey Avenue ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
3: ਪ੍ਰੋਗਰਾਮ ਪੰਜਾਬੀ ਲੈਣਾ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਖਬਰਾਂ ਦਾ ਸਮਾਂ ਹੈ ਜੀ, ਅਤੇ ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਇਸ ਵੇਲੇ ਬਣ ਚੁੱਕੇ ਨੇ। ਰਮੇਸ਼ ਜੀ ਸਵਾਗਤ ਜੀ, ਮੈਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਕਰਦੀ ਹਾਂ ਜੀ, ਸਤਿ ਸ਼੍ਰੀ ਅਕਾਲ।
4: ਰੁਪਿੰਦਰ ਜੀ ਸ਼ੁਕਰੀਆ, ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
3: ਜੀ। ਰਮੇਸ਼ ਜੀ ਸ਼ੁਕਰੀਆ ਜੀ, ਤੇ ਰਮੇਸ਼ ਜੀ ਸ਼ੁਰੂਆਤ ਅਸੀਂ ਚਲੋ ਹਮੇਸ਼ਾ ਸਿਆਸੀ ਮੌਸਮ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ, ਜੋ ਕਿ ਕਾਫੀ ਇਸ ਵੇਲੇ ਭਖਿਆ ਹੋਇਆ, ਪਰ ਗੱਲ ਅੱਜ ਪਹਿਲੀ ਮੌਸਮ ਦੀ ਤੋਰੀ ਹੈ ਜੀ। ਮੌਸਮ ਦੇ ਕਿਹੋ ਜਿਹੇ ਮਿਜਾਜ ਨੇ, ਗਰਮੀ ਚ ਕਿੰਨੀ ਕੁ ਰਾਹਤ ਹੈ, ਤੇ ਕਿਹੋ ਜਿਹਾ ਇਸ ਵੇਲੇ ਜੀ ਪੰਜਾਬ ਦਾ ਮੌਸਮ ਹੈ?
4: ਜੇ ਤੇ ਰੁਪਿੰਦਰ ਜੀ ਭੋਰਾ ਕਿਤੇ ਇਧਰੋਂ ਰਾਹਤ ਮਿਲ ਜੇ ਤੇ ਫਿਰ ਦੂਜੇ ਪਾਸੇ ਭਾਵ ਕਿ ਸਿਆਸੀ ਮੌਸਮ ਗਰਮ ਹੋ ਜਾਂਦਾ ਹੈ
3: ਜੀ,
4: ਤੇ ਜਦੋਂ ਕਿਤੇ ਸਿਆਸੀ ਮੌਸਮ ਦਾ ਕਿਤੇ ਠੰਡਾ ਬੋਲਾ ਆ ਜੇ ਤੇ ਇਧਰੋਂ ਗਰਮੀ ਵੱਟ ਕੱਢਦੀ। ਭਾਵ ਕਿ ਪੰਜਾਬ ਦੀ ਗੱਲ ਕਰਾਂ, ਪੰਜਾਬੀ ਧਰਤੀ ਦੀ ਗੱਲ ਕਰਾਂ, ਪੰਜਾਬੀਆਂ ਦੀ ਗੱਲ ਕਰਾਂ, ਤੇ ਇੱਥੇ ਗਰਮੀ ਗਰਮੀ ਹੈ, ਸਰਦੀ ਵਾਲੀ ਗੱਲ ਕੋਈ ਨੀ। ਭਾਵ ਕਿ ਠੰਡੀ ਹਵਾ ਦਾ ਬੋਲਾ ਕਿਸੇ ਪਾਸਿਓਂ ਵੀ ਆਉਂਦਾ ਨਜ਼ਰ ਨਹੀਂ ਆ ਰਿਹਾ। ਚਾਹੇ ਕਿਸਾਨਾਂ ਦੀ ਗੱਲ ਅਸੀਂ ਬੀਤੇ ਸਮੇਂ ਚ ਕੀਤੀ, ਚਾਹੇ ਮੁਲਾਜ਼ਮਾਂ ਦੀ ਕੀਤੀ, ਚਾਹੇ ਕਿਸੇ ਹੋਰ ਦੀ ਕੀਤੀ
3: ਜੀ,
4: ਸਾਰੀ ਦੀ ਇੱਥੇ ਨਿਰਾਸ਼ ਤੇ ਨਾਰਾਜ਼ ਹੈ। ਤੇ ਸਰਕਾਰਾਂ ਕਹਿੰਦੀਆਂ ਜਿੰਨੇ ਕੰਮ ਅਸੀਂ ਕਰ ਦਿੱਤੇ ਕੀਤੇ ਕਿਸੇ ਨੇ। ਜਿਹੜੇ ਕੁਦਰਤੀ ਮੌਸਮ ਦਾ ਤੁਸੀਂ ਜ਼ਿਕਰ ਕੀਤਾ, ਦੇਖੋ ਕੁਦਰਤੀ ਮੌਸਮ ਦੇ ਵਿੱਚ
3: ਜੀ
4: ਮੈਂ ਬਹੁਤ ਵਾਰ ਇਸ ਗੱਲ ਦਾ ਬੀਤੇ ਸਮੇਂ ਚ ਜ਼ਿਕਰ ਕੀਤਾ ਆ ਕਿ ਕੁਦਰਤੀ ਤਾਣਾ ਬਾਣਾ ਵੀ ਸਿਆਸੀ ਮੌਸਮ ਦੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਗੜਬੜਾ ਚੁੱਕਾ ਹੈ। ਮੌਸਮ ਵਿਗਿਆਨੀ ਸ਼ਾਮ ਨੂੰ ਕੁਛ ਦੱਸਦੇ ਆ, ਕੁਛ ਘੰਟਿਆਂ ਬਾਅਦ ਹਾਲਾਤ ਹੋਰ ਬਣ ਜਾਂਦੇ ਆ। ਪੰਜਾਬ ਦੇ ਵਿੱਚ ਵਰਖਾ ਕਿਸੇ ਪਾਸੇ ਦੱਸੀ ਹੁੰਦੀ, ਵਰ ਕਿਸੇ ਪਾਸੇ ਜਾਂਦੀ ਹੈ। ਉਵੇਂ ਰੁਪਿੰਦਰ ਜੀ ਗੱਲ ਇਹ ਹੈ ਕਿ ਵਰਖਾ ਵਾਲਾ ਜਿਹੜਾ ਪੰਜਾਬ ਦਾ ਹੁਣ ਤੱਕ ਦਾ ਦੌਰ ਚੱਲਿਆ, ਜਦੋਂ ਅੱਜ ਮੌਸਮ ਵਿਗਿਆਨੀਆਂ ਨੇ ਇਹ ਗੱਲ ਆਖ ਦਿੱਤੀ ਕਿ ਮਾਨਸੂਨ ਪੌਣਾ ਕਮਜ਼ੋਰ ਪੈਣੀਆਂ ਸ਼ੁਰੂ ਹੋ ਗਈਆਂ, ਜਿੰਨੀਆਂ ਕੁ ਵਰੀਆਂ ਨੇ ਇਹ ਗੁਜ਼ਾਰੇ ਜੋਗੀਆਂ ਨਹੀਂ ਕਹਿ ਸਕਦੇ, ਬਹੁਤ ਸੀਮਤ ਵਰੀਆਂ ਨੇ ਪੰਜਾਬ ਦੇ ਵਿੱਚ
3: ਜੀ।
4: ਔਰ ਜੇ ਉੱਪਰ ਨੂੰ ਚਲੇ ਜਾਵਾਂ, ਜਿਹਨੂੰ ਪਹਾੜੀ ਖੇਤਰ ਆਖਦੇ ਆ, ਹਿਮਾਚਲ ਵਗੈਰਾ, ਉੱਥੇ ਵੀ ਰੁਪਿੰਦਰ ਜੀ ਕੋਈ ਬਹੁਤ ਵੱਡੇ ਪੱਧਰ ਤੇ ਵਰਖਾ ਨਹੀਂ ਹੋਈ ਜਿੰਨੀ ਵਰਖਾ ਆਮ ਤੌਰ ਤੇ ਹੁੰਦੀ ਹੈ। ਔਰ ਬਰਸਾਤ ਵਾਲਾ ਮਹੀਨਾ ਕੁਦਰਤੀ ਕੈਲੰਡਰ ਦੇ ਹਿਸਾਬ ਦੇ ਨਾਲ ਕੁਝ ਦਿਨ ਦਾ ਹੀ ਰਹਿ ਗਿਆ, ਤੇ ਮੌਸਮ ਵਿਗਿਆਨੀਆਂ ਨੇ ਇੱਕ ਵਾਰ ਤੇ ਇਹ ਕਹਿ ਦਿੱਤਾ ਜੀ ਪੌਣਾ ਕਮਜ਼ੋਰ ਪੈ ਗਈਆਂ। ਜੇ ਪੌਣਾ ਕਮਜ਼ੋਰ ਪੈ ਗਈਆਂ ਤੇ ਫਿਰ ਇਹਦਾ ਅਰਥ ਇਹ ਆ ਕਿ ਗੁਜ਼ਾਰੇ ਜੋਗੀ ਵਰਖਾ ਇਸ ਵਾਰ ਨਹੀਂ ਹੋਈ, ਵਰਖਾ ਘੱਟ ਹੋਈ ਹੈ। ਹੁਣ ਵਰਖਾ ਘੱਟ ਹੋਣੀ ਵੀ ਆਪਣੇ ਆਪ ਚ ਨੁਕਸ ਵਾਲੀ ਹੈ ਤੇ ਵੱਧ ਹੋਣੀ ਵੀ ਨੁਕਸ ਵਾਲੀ ਹੈ। ਸੋ ਹੁਣ ਤੱਕ ਦਾ ਮੌਸਮ ਜੇ ਮੈਂ ਅੱਜ ਦੀ ਗੱਲ ਕਰਾਂ ਜਾਂ ਪਿਛਲੇ ਇੱਕ ਦੋ ਤਿੰਨ ਚਾਰ ਦਿਨ ਦੀ ਗੱਲ ਕਰਾਂ
3: ਜੀ,
4: ਤੇ ਪੰਜਾਬ ਦੇ ਵਿੱਚ ਲਗਾਤਾਰ ਵੱਖ ਵੱਖ ਖੇਤਰਾਂ ਚ ਕਿਧਰੇ ਕਿਤੇ ਤੇ ਕਦੇ ਕਿਧਰੇ ਵਰਖਾ ਜਿਹੜੀ ਹੋਈ ਹੈ। ਅੱਜ ਵੀ ਜੇ ਮੈਂ ਕੁਛ ਘੰਟਿਆਂ ਦਾ ਪਿਛਲੇ ਦਾ ਜ਼ਿਕਰ ਕਰਾਂ ਤੇ ਪੰਜਾਬ ਦੇ ਚੋਂ ਚੰਡੀਗੜ੍ਹ ਤੋਂ ਸ਼ੁਰੂ ਹੋ ਜਾਈਏ, ਉਰੇ ਨੂੰ ਆ ਜਾਈਏ, ਖਰੜ ਆ ਜਾਈਏ, ਅੱਗੇ ਬਲਾਚੌਰ ਆ ਜਾਈਏ, ਇੱਧਰ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਤੱਕ ਚਲੇ ਜਾਈਏ, ਜਿਹਨੂੰ ਆਪਾਂ ਪਹਾੜੀ, ਨੀਮ ਪਹਾੜੀ ਖੇਤਰ ਆਖ ਦਿੰਦੇ ਹਾਂ, ਸ਼ਿਵਾਲਿਕ ਦੇ ਪੈਰਾਂ ਵਿੱਚ ਵਸਿਆ ਖੇਤਰ ਆਖ ਦਿੰਦੇ ਹਾਂ, ਉਸ ਖੇਤਰ 'ਚ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਕਿਣਮਿਣ ਕਿਣਮਿਣ ਹੋਈ ਹੈ, ਬਹੁਤ ਵੱਡੀ ਵਰਖਾ ਤੇ ਨਹੀਂ ਹੋਈ। ਬਾਕੀ ਪੰਜਾਬ ਅੱਜ ਲਗਭਗ ਸੁੱਕੇ ਜਿਹੇ ਵਰਗਾ, ਤੇ ਅਗਲੇ 24 ਘੰਟੇ ਦਾ ਜ਼ਰੂਰ ਮੌਸਮ ਵਿਗਿਆਨੀਆਂ ਨੇ ਆਖਿਆ ਕਿ ਟਾਵੀਂ ਟਾਵੀਂ ਥਾਂ ਤੇ ਵਰਖਾ ਹੋਵੇਗੀ। ਉੱਪਰਲੇ ਪਾਸੇ ਹਿਮਾਚਲ ਤੋਂ ਜ਼ਰੂਰ ਅੱਜ ਕੁਛ ਖਬਰਾਂ ਆਈਆਂ ਆ ਕਿ ਜਿੱਥੇ ਕਈ ਥਾਵਾਂ ਤੇ ਜ਼ਿਆਦਾ ਵਰਖਾ ਹੋਈ ਹੈ। ਇਧਰਲੇ ਪਾਸੇ ਜਿਹਨੂੰ ਆਪਾਂ ਮਹਾਰਾਸ਼ਟਰ, ਕੇਰਲ ਜਾਂ ਹੋਰ ਇਧਰਲੇ ਸੂਬਿਆਂ ਦਾ, ਦੱਖਣੀ ਸੂਬਿਆਂ ਦੀ ਗੱਲ ਕਰੀਏ ਤੇ ਉੱਥੇ ਵੀ ਵਰਖਾ ਦਾ ਜ਼ੋਰ ਜਿਹੜਾ ਹੁਣ ਘਟਣਾ ਸ਼ੁਰੂ ਹੋ ਗਿਆ। ਪਾਪ ਕੀ ਮਾਨਸੂਨ ਪੌਣਾ ਜਿਹੜੀਆਂ ਕਮਜ਼ੋਰ ਹੋ ਗਈਆਂ। ਬਾਕੀ ਵੇਖਦੇ ਹਾਂ ਕੁਦਰਤੀ ਤਾਣੇ ਬਾਣੇ ਚ ਅਗਲੇ ਦਿਨ ਕਿੱਦਾਂ ਦੇ ਨਿਕਲਦੇ ਆ। ਫਿਲਹਾਲ ਆ ਜਿਹੜਾ ਅੱਜ ਦਾ ਦਿਨ ਤੇ ਬੀਤੇ ਕੱਲ ਦਾ ਦਿਨ ਮੌਸਮ ਵਾਲੇ ਪਾਸਿਓਂ ਕਾਫੀ ਪਾਰਾ ਜਿਹਨੂੰ ਆਖਦੇ ਆ, ਤਾਪਮਾਨ ਜਿਹਨੂੰ ਆਖਦੇ, ਠੰਡਾ ਰਿਹਾ ਮੌਸਮ ਵਾਲੇ ਪਾਸਿਓਂ
3: ਜੀ।
4: ਤੇ ਹੁਣ ਅਗਲੇ ਦਿਨਾਂ ਚ ਕਿੱਧਰ ਨੂੰ ਜਾਂਦਾ ਪਾਰਾ ਇੱਥੇ ਅਗਲੇ ਦਿਨਾਂ ਚ ਪਤਾ ਲੱਗੂ
3: ਜੀ। ਰਮੇਸ਼ ਜੀ ਤੇ ਰਮੇਸ਼ ਜੀ ਗੱਲ ਜੋ ਕੁਦਰਤੀ ਮੌਸਮ ਦੀ ਤੋਰੀ ਹੈ ਤੇ ਸਿਆਸੀ ਮੌਸਮ ਬਾਰੇ ਵੀ ਗੱਲ ਸ਼ੁਰੂ ਕਰਾਂਗੇ। ਤੇ ਰਮੇਸ਼ ਜੀ ਪੰਜਾਬ 'ਚ ਇਨ੍ਹੀਂ ਦਿਨੀਂ ਜੋ ਹੋ ਰਿਹਾ ਹੈ ਮੌਸਮ ਸਿਆਸੀ ਕਾਫੀ ਗਰਮਾ ਗਰਮ ਹੈ ਕਿਉਂਕਿ ਖਬਰ ਹੈ ਅਕਾਲੀ ਭਾਜਪਾ ਦਾ ਗੱਠਜੋੜ ਕਿਤੇ ਨਾ ਕਿਤੇ ਹੋ ਰਿਹਾ ਹੈ ਜੀ। ਇਹ ਖਬਰ ਜੋ ਉੱਡੀ ਹੈ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਲੀਡਰਸ਼ਿਪ ਇਕੱਠੀ ਜੋ ਕੀਤੀ ਹੈ ਤੇ ਭਾਜਪਾ ਨੇ ਪੰਜਾਬ ਪ੍ਰਧਾਨ ਨੂੰ ਦਿੱਲੀ ਸੱਦਿਆ ਜੀ। ਇਸ ਬਾਰੇ ਅੱਜ ਦੀ ਕੀ ਤਾਜ਼ੀ ਰਿਪੋਰਟ ਹੈ ਜੀ?
4: ਰੁਪਿੰਦਰ ਜੀ ਇਹ ਕਿਆਸ ਰਾਈਆਂ ਬੀਤੇ ਕੱਲ ਉਸ ਵੇਲੇ ਸ਼ੁਰੂ ਹੋਈਆਂ ਜਦੋਂ ਸੁਖਬੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਦੇ ਹੈ
3: ਜੀ।
4: ਹਾਲਾਂਕਿ ਆਪਾਂ ਬੀਤੇ ਸਮੇਂ ਦੀ ਗੱਲ ਕਰੀਏ ਤੇ ਅੱਜ ਤੱਕ ਕੋਈ ਪੰਜਾਬੀ ਜਿਹੜਾ ਭੋਰਾ ਕਿ ਸਿਆਸਤ ਨਾਲ ਜੁੜਿਆ ਇਹ ਦਾਅਵਾ ਨਹੀਂ ਕਰਦਾ ਕਿ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੋਵੇਗਾ ਜਾਂ ਅਕਾਲੀ ਭਾਜਪਾ ਅੰਦਰ ਖਾਤੇ ਦੂਰ ਹੈ, ਕੋਈ ਇਹ ਦਾਅਵਾ ਨਹੀਂ ਕਰਦਾ। ਉਲਟਾ ਇਹ ਜ਼ਰੂਰ ਕਹਿ ਦਿੰਦੇ ਆ ਕਿ ਭਾਵੇਂ ਬਾਹਰੋਂ ਜੋ ਮਰਜ਼ੀ ਨਜ਼ਰ ਆਵੇ ਅਕਾਲੀ ਭਾਜਪਾ ਵਾਲੇ ਅੰਦਰੋਂ ਇੱਕ ਮਿੱਕ ਹੈ। ਬਹੁਤ ਸਾਰੇ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਲੋਕ ਹੈ ਉਹ ਇਹੋ ਜਿਹਾ ਇਸ਼ਾਰਾ ਅਕਸਰ ਕਰ ਦਿੰਦੇ, ਪਰੰਤੂ ਜੋ ਸਿਆਸੀ ਤੌਰ ਤੇ ਸਿਆਸੀ ਹਵਾਵਾਂ ਹੁੰਦੀਆਂ ਨੇ ਜਾਂ ਜਿਹੜੀ ਚੀਜ਼ ਲੋਕਾਂ ਨੂੰ ਦਿਖਾਉਣੀ ਹੁੰਦੀ ਹੈ ਲੋਕ ਦੇਖਦੇ ਨੇ, ਉਹਦੇ ਵਿੱਚ ਅਸੀਂ ਬੀਤੇ ਸਮੇਂ 'ਚ ਨੋਟ ਕੀਤਾ ਆ ਕਿ ਅਕਾਲੀ ਦਲ ਸੁਖਬੀਰ ਸਿੰਘ ਵਾਲਾ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੇ ਆਪਣੇ ਢੰਗ ਦੀ ਵੱਖਰੇ ਵੱਖਰੇ ਢੰਗ ਦੀ ਸਿਆਸਤ ਕਰ ਰਹੇ ਆ
3: ਜੀ।
4: ਇੱਕ ਦੂਜੇ ਦੇ ਬਰਖਿਲਾਫ਼ ਹੈ ਸਿਆਸੀ ਤੌਰ ਤੇ, ਬਿਆਨਬਾਜ਼ੀ ਵੀ ਥੋੜੀ ਬਹੁਤੀ ਕਦੇ ਕਦੇ ਇੱਕ ਦੂਜੇ ਦੇ ਖਿਲਾਫ਼ ਹੋਈ ਹੈ। ਕਦੇ ਕਦੇ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਕੋਈ ਤੰਜ ਕੱਸਿਆ ਤੇ ਕਦੇ ਕਦੇ ਭਾਜਪਾ ਨੇ ਵੀ ਕੱਸਿਆ। ਜ਼ਿਆਦਾਤਰ ਅਕਾਲੀ ਦਲ ਦੇ ਤੰਜ ਕਾਂਗਰਸ ਦੇ ਖਿਲਾਫ਼ ਹੋਏ ਹੈ ਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਹੋਏ। ਅਕਾਲੀ ਦਲ ਤੇ ਹਮੇਸ਼ਾ ਇੱਕੋ ਗੱਲ ਆਖਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਮਿੱਕ ਹੈ। ਕਾਂਗਰਸ ਕਹਿੰਦੀ ਜਿਹੜੀ ਆਮ ਆਦਮੀ ਪਾਰਟੀ ਤੇ ਭਾਜਪਾ ਇੱਕ ਮਿੱਕ ਹੈ, ਤੇ ਦੂਜੇ ਪਾਸੇ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਕਹਿੰਦੇ ਜੀ ਇਹਨਾਂ ਤਿੰਨਾਂ 'ਚ ਕੋਈ ਫਰਕ ਨਹੀਂ, ਚਾਹੇ ਅਕਾਲੀ ਚਾਹੇ ਭਾਜਪਾ ਚਾਹੇ ਕਾਂਗਰਸ ਹੀ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਹੈ। ਉਹ ਇੱਕ ਦੂਜੇ ਦੇ ਖਿਲਾਫ਼ ਹਮੇਸ਼ਾ ਚੱਲਦਾ ਰਹਿੰਦਾ। ਇਹ ਸਾਰੇ ਦੇ ਵਿੱਚ ਕੱਲ੍ਹ ਜਦੋਂ ਸੁਖਬੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਵਿਚਾਰਾਂ ਕਰਦੇ ਆ, ਬੈਠਕ ਕਰਦੇ ਆ, ਮੁਲਾਕਾਤ ਕਰਦੇ ਆ, ਉਹ ਤੋਂ ਬਾਅਦ ਇਹ ਗੱਲ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚਰਚਾ 'ਚ ਹੈ ਕਿ ਬਸ ਹੁਣ ਐਲਾਨ ਹੀ ਬਾਕੀ ਹੈ
3: ਜੀ।
4: ਅਕਾਲੀ ਦਲ ਤੇ ਦੂਜੇ ਪਾਸੇ ਭਾਜਪਾ ਦਾ ਸਿਆਸੀ ਗੱਠਜੋੜ ਹੋ ਗਿਆ। ਹਾਲਾਂਕਿ ਅਧਿਕਾਰਤ ਤੌਰ ਤੇ ਗੱਠਜੋੜ ਨੂੰ ਲੈ ਕੇ ਦੋਨਾਂ ਧਿਰਾਂ 'ਚੋਂ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ। ਹੁਣ ਜਿਹੜਾ ਤੁਸੀਂ ਦੋ ਚੀਜ਼ਾਂ ਦਾ ਜ਼ਿਕਰ ਕੀਤਾ, ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਲੀਡਰ ਇਕੱਠੇ ਕਰ ਲਏ
3: ਜੀ,
4: ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦਾ ਜਿਹੜਾ ਪ੍ਰਧਾਨ ਬਣਾਇਆ ਤਾਜ਼ਾ ਤਰੀਨ ਕੇਵਲ ਸਿੰਘ ਢਿੱਲੋਂ ਉਹਨੂੰ ਦਿੱਲੀ ਸੱਦਿਆ। ਇਹ ਦੋਨੇ ਚੀਜ਼ਾਂ ਬੜੀਆਂ ਅਹਿਮ ਹੈ। ਹਾਲਾਂਕਿ ਨਾਲ ਇਹ ਵੀ ਗੱਲ ਜੁੜੀ ਕਿ ਜਿਹੜਾ ਤੇ ਕੇਵਲ ਸਿੰਘ ਢਿੱਲੋਂ ਨੂੰ ਸੱਦਿਆ ਆ ਉਹ ਜ਼ਰੂਰੀ ਨਹੀਂ ਆ ਕਿ ਅਕਾਲੀ ਦਲ ਗੱਠਜੋੜ ਦੀ ਕੋਈ ਗੱਲ ਹੋਵੇ। ਉਹਦੇ ਵਿੱਚ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੈ ਜਾਂ ਲੀਡਰ ਹੈ
3: ਜੀ,
4: ਉਹ ਕੇਵਲ ਢਿੱਲੋਂ ਦੀਆਂ ਸਰਗਰਮੀਆਂ ਨਾਲ ਕੁਛ ਥਾਵਾਂ ਤੇ ਨਾਰਾਜ਼ ਹੋਏ ਹੈ। ਉਹਨਾਂ ਦੀ ਨਾਰਾਜ਼ਗੀ ਆ ਕਿ ਕੇਵਲ ਢਿੱਲੋਂ ਸਾਨੂੰ ਪਿੱਛੇ ਪਾ ਰਿਹਾ, ਕੇਵਲ ਢਿੱਲੋਂ ਸਾਡੀ ਪਰਵਾਹ ਨਹੀਂ ਕਰ ਰਿਹਾ। ਉਹ ਨਾਰਾਜ਼ਗੀਆਂ ਉੱਪਰ ਤੱਕ ਪਹੁੰਚੀਆਂ, ਦਿੱਲੀ ਤੱਕ ਪਹੁੰਚੀਆਂ, ਨਿਤਿਨ ਨਵੀਨ ਹੁਣਾਂ ਦੇ ਕੋਲ, ਕੌਮੀ ਪ੍ਰਧਾਨ ਉਹਨਾਂ ਦੇ ਕੋਲ ਪਹੁੰਚੀਆਂ। ਇੱਕ ਕਾਰਨ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਕੇਵਲ ਢਿੱਲੋਂ ਅੱਜ ਤਲਬ ਕੀਤਾ, ਕਿਉਂਕਿ ਕੁਝ ਘੰਟੇ ਪਹਿਲਾਂ ਤੱਕ ਕੀ ਸੀਗਾ ਕਿ ਕੇਵਲ ਢਿੱਲੋਂ ਨੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੂਬਾ ਬੋਡੀ ਹੈ ਉਹਦੀ ਇੱਕ ਮੀਟਿੰਗ ਲੁਧਿਆਣੇ ਸੱਦੀ। ਉਸ ਮੀਟਿੰਗ ਵਿੱਚ ਕਾਫੀ ਸਾਰੇ ਲੀਡਰ ਇਕੱਠੇ ਹੋ ਗਏ ਲੁਧਿਆਣੇ
3: ਜੀ।
4: ਸਮੁੱਚੇ ਮੀਡੀਆ ਦੀਆਂ ਨਜ਼ਰਾਂ ਲੱਗ ਗਈਆਂ ਕਿ ਵੇਖੀਏ ਭਾਈ ਭਾਜਪਾ ਵਾਲੇ ਉਸ ਮੀਟਿੰਗ 'ਚ ਕੀ ਵਿਚਾਰਾਂ ਕਰਦੇ ਆ। ਅਚਾਨਕ ਪਤਾ ਲੱਗਦਾ ਕਿ ਕੇਵਲ ਢਿੱਲੋਂ ਦੀ ਕਾਰ ਦੀ ਸੈਲਫ ਵੱਜਦੀ ਹੈ ਤੇ ਉਹ ਕਾਰ ਦਿੱਲੀ ਵਾਲੇ ਪਾਸੇ ਨੂੰ ਤੁਰ ਪੈਂਦੀ ਹੈ, ਕਿਉਂਕਿ ਦਿੱਲੀ ਤੋਂ ਟੈਲੀਫੋਨ ਆ ਗਿਆ ਕਿ ਭਾਈ ਫਟਾਫਟ ਪਹੁੰਚਾ, ਨਿਤਿਨ ਨਵੀਨ ਹੁਣਾਂ ਨੇ ਸੱਦਿਆ। ਹੁਣ ਇੱਕ ਚੀਜ਼ ਉਹ ਹੈ, ਦੂਜੇ ਪਾਸੇ ਸੁਖਬੀਰ ਬਾਦਲ ਦਾ ਤੁਸੀਂ ਜ਼ਿਕਰ ਕੀਤਾ। ਸੁਖਬੀਰ ਬਾਦਲ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਆਪਣੀ ਲੀਡਰਸ਼ਿਪ ਦੇ ਨਾਲ ਸੀਨੀਅਰ ਲੀਡਰਾਂ ਦੇ ਨਾਲ ਬੈਠਕ ਕਰ ਰਹੇ। ਹੁਣ ਉਸ ਬੈਠਕ ਬਾਰੇ ਵੀ ਇਹੀ ਗੱਲਾਂ ਨੇ ਕਿ ਉਹ ਬੈਠਕ ਦਾ ਜਿਹੜਾ ਕਾਰਨ ਆ ਉਹ ਉਹੀ ਆ ਜਿਹੜਾ ਕੱਲ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਾਲ ਵਿਚਾਰਾਂ ਕਰਕੇ ਆਏ ਔਰ ਸਿੱਧੇ ਤੌਰ ਤੇ ਇਹੋ ਜਿਹੀਆਂ ਚੀਜ਼ਾਂ ਚਰਚਾ ਚ ਆ ਕਿ ਅਕਾਲੀ ਦਲ ਦੀ ਸਹਿਮਤੀ ਬਣਾਈ ਜਾਵੇਗੀ ਕਿ ਭਾਈ ਅਸੀਂ ਹੁਣ ਭਾਜਪਾ ਦੇ ਨਾਲ ਗੱਠਜੋੜ ਕਰਨਾ ਹੈ, ਪਰੰਤੂ ਅਧਿਕਾਰਤ ਤੌਰ ਤੇ ਕੁਛ ਨਹੀਂ ਹੈ। ਹੁਣ ਤਾਜ਼ਾ ਤਰੀਨ ਥੋੜਾ ਸਮਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਇੱਕ ਟਵੀਟ ਕਰ ਦਿੰਦੇ ਆ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਸਿਆਸਤ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਜਿਹੜੀ ਮੀਟਿੰਗ ਹੈ, ਮੀਟਿੰਗ ਦੇ ਵਿੱਚ ਅਸੀਂ ਇੱਕ ਫੈਸਲਾ ਲੈ ਲਿਆ, ਉਹ ਫੈਸਲਾ ਇਹ ਲਿਆ ਕਿ ਦੇਸ਼ ਦੇ ਵਿੱਚ ਜਿਹੜੀਆਂ ਔਰਤਾਂ ਨੇ, ਔਰਤਾਂ ਦੇ ਸੰਬੰਧੀ ਜਿਹੜਾ ਰਾਖਵਾਂਕਰਨ ਬਿੱਲ ਭਾਰਤੀ ਸਰਕਾਰ ਨੇ ਤਿਆਰ ਕੀਤਾ ਰੱਖਿਆ ਹੋਇਆ, ਜਿਹਦਾ ਕਾਂਗਰਸ ਵਿਰੋਧ ਕਰ ਰਹੀ ਹੈ, ਜਿਹਦਾ ਬੀਤੇ ਸਮੇਂ 'ਚ ਬਹੁਤ ਵੱਡੇ ਪੱਧਰ 'ਤੇ ਹੱਲਾ ਗੁੱਲਾ ਹੋਇਆ ਜਦੋਂ ਲੋਕ ਸਭਾ ਦਾ ਸੈਸ਼ਨ ਸੱਦਿਆ ਸੀ, ਜਦੋਂ ਫੇਲ ਹੋ ਗਿਆ ਬਿੱਲ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸਦਨ 'ਤੇ ਰੱਖਿਆ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਚੰਡੀਗੜ੍ਹ ਦੇ ਵਿੱਚ ਉਹ ਮੀਟਿੰਗ ਕਰਕੇ ਐਲਾਨ ਕਰ ਦਿੱਤਾ ਕਿ ਅਸੀਂ ਮਹਿਲਾਵਾਂ ਦੇ ਰਾਖਵਾਂਕਰਨ ਬਿੱਲ ਦੇ ਵਿੱਚ ਬਿਲਕੁਲ ਨਾਲ ਆ ਔਰ ਮੰਗ ਕਰਦੇ ਹਾਂ ਤੁਰੰਤ ਲਾਗੂ ਕੀਤੀ ਜਾਵੇ। ਔਰ ਉਹਦੇ ਵਿੱਚ ਅਗਲਿਆਂ ਨੇ ਦੱਸਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਗੁਰੂਆਂ ਦੀਆਂ ਜਿਹੜੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦਾ ਹੈ, ਜਿਹਨਾਂ ਨੇ ਔਰਤਾਂ ਦਾ ਪੂਰਾ ਮਾਣ ਸਨਮਾਨ ਕੀਤਾ, ਬਰਾਬਰਤਾ ਦੀ ਗੱਲ ਕੀਤੀ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਔਰਤਾਂ ਦੇ ਰਾਖਵਾਂਕਰਨ ਬਿੱਲ ਦੇ ਹੱਕ ਵਿੱਚ ਸੀ। ਹੁਣ ਬੀਤੇ ਕੱਲ ਤੱਕ ਅਕਾਲੀ ਦਲ ਨੂੰ ਪਤਾ ਹੀ ਨਹੀਂ ਸੀ ਕਿ ਰਾਖਵਾਂਕਰਨ ਬਿੱਲ ਵੀ ਹੈ ਕੋਈ, ਜੇ ਉਹਨੂੰ ਅਕਾਲੀ ਦਲ ਨੂੰ ਰਾਖਵਾਂਕਰਨ ਬਿੱਲ ਦੀ ਯਾਦ ਆ ਕਿ ਮਹਿਲਾਵਾਂ ਦਾ ਰਾਖਵਾਂਕਰਨ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋਈ ਹੈ। ਹੁਣ ਕੁਦਰਤੀ ਹੈ ਕਿ ਇਹ ਕਿਆਸ ਰਾਹੀਆਂ ਲੱਗਣੀਆਂ ਸੁਭਾਵਿਕ ਹੈ ਕਿ ਭਾਰਤੀ ਜਨਤਾ ਪਾਰਟੀ ਉਹ ਬਿੱਲ ਪਾਸ ਕਰਾਉਣਾ ਚਾਹੁੰਦੀ ਹੈ, ਭਾਰਤੀ ਜਨਤਾ ਪਾਰਟੀ ਲਿਆਉਣਾ ਚਾਹੁੰਦੀ ਹੈ, ਕਾਂਗਰਸ ਉਹਦਾ ਕੁਝ ਕਾਰਨਾਂ ਕਰਕੇ ਵਿਰੋਧ ਕਰ ਰਹੀ ਹੈ। ਵੱਡਾ ਉਹਦੇ ਵਿੱਚ ਫੰਡਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਢੰਗ ਦੇ ਨਾਲ ਮਹਿਲਾਵਾਂ ਦਾ ਰਾਖਵਾਂਕਰਨ ਲਿਆਉਣਾ ਚਾਹੁੰਦੀ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਅਸੀਂ ਵੀ ਬੀਤੇ ਦਿਨਾਂ 'ਚੋਂ ਸਾਂਝ ਪਾਈ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਢੰਗ ਬੜਾ ਨਿਰਾਲਾ ਹੈ ਕਿ ਅੱਜ ਜੇ 543 ਸੀਟਾਂ ਨੇ ਲੋਕ ਸਭਾ ਦੀਆਂ ਤੇ ਦੇਣੀਆਂ ਤਾਂ ਅਸੀਂ 50% ਔਰਤਾਂ ਨੂੰ, ਪਰੰਤੂ 543 'ਚੋਂ ਨਹੀਂ ਦੇਣੀਆਂ, ਪਹਿਲਾਂ ਅਸੀਂ ਸੀਟਾਂ ਵਧਾਵਾਂਗੇ, ਸੀਟਾਂ ਵਧਾ ਕੇ ਫਿਰ ਔਰਤਾਂ ਨੂੰ ਦੇਵਾਂਗੇ। ਸੋ ਕਹਿਣ ਤੋਂ ਭਾਵ ਹੈ ਕਿ ਜਿੰਨੀਆਂ ਅੱਜ ਦੇ ਸਮੇਂ ਮਰਦਾਂ ਨੂੰ ਸੀਟਾਂ 543 'ਚੋਂ ਹਿੱਸੇ ਆਉਂਦੀਆਂ
3: ਜੀ,
4: ਉਲਟਾ ਉਹ ਵੀ ਵਧਾਈਆਂ ਜਾ ਰਹੀਆਂ। ਮੈਂ ਬੀਤੇ ਸਮੇਂ 'ਚ ਟਿੱਪਣੀ ਕੀਤੀ ਸੀ ਕਿ ਔਰਤਾਂ ਦੇ ਰਾਖਵੇਂ ਕਰਨ ਦੇ ਨਾਂ ਤੇ ਭਾਰਤ ਵਿੱਚ ਇੱਕ ਨਵੀਂ ਸਿਆਸਤ ਸ਼ੁਰੂ ਹੋ ਗਈ ਹੈ, ਔਰ ਕਹਿਣ ਨੂੰ ਤੇ ਔਰਤਾਂ ਦੇ ਰਾਖਵੇਂ ਕਰਨ ਦੀ ਗੱਲ ਹੈ, ਪਰੰਤੂ ਗੱਲ ਬੜੀ ਸਿੱਧੀ ਪੱਧਰੀ ਆ ਕਿ ਸਿਆਸੀ ਲੋਕਾਂ ਦੀਆਂ ਦੁਕਾਨਾਂ ਵਧਣੀਆਂ ਨੇ, ਕਿਉਂਕਿ ਇਹ ਸੀਟਾਂ ਇਹ ਤੇ ਹੈ ਨਹੀਂ ਕਿ ਮੰਨ ਲਓ ਸੇ ਸੀਟਾਂ ਦੀ ਗਿਣਤੀ ਦੇਸ਼ ਵਿੱਚ ਵੱਧ ਜਾਂਦੀ ਹੈ ਤੇ ਉਹ ਆਮ ਲੋਕਾਂ ਨੂੰ ਮਿਲਣੀਆਂ, ਆਮ ਲੋਕਾਂ ਦੇ ਬੱਚਿਆਂ ਨੂੰ ਮਿਲਣੀਆਂ, ਇਹਨਾਂ ਨੂੰ ਹੀ ਮਿਲਣੀਆਂ, ਕਿਸੇ ਦੇ ਪਤੀ ਨੂੰ ਮਿਲ ਜਾਣੀ, ਕਿਸੇ ਦੀ ਪਤਨੀ ਨੂੰ ਮਿਲ ਜਾਣੀ, ਕਿਸੇ ਦੇ ਭਤੀਜੇ ਨੂੰ ਮਿਲ ਜਾਣੀ, ਕਿਸੇ ਦੇ ਪੁੱਤਰ ਨੂੰ ਮਿਲ ਜਾਣੀ। ਭਾਰਤ ਦੀ ਆਪਣੀਆਂ ਦੁਕਾਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਸਿਆਸਤ ਦੇ ਵਿੱਚ, ਤੇ ਕਿਹਾ ਜਾ ਰਿਹਾ ਕਿ ਅਸੀਂ ਔਰਤਾਂ ਦੇ ਪ੍ਰਤੀ ਬਹੁਤ ਵਫ਼ਾਦਾਰ ਹੈ, ਵਚਨਬੱਧ ਹੈ। ਜੇ ਔਰਤਾਂ ਦੇ ਪ੍ਰਤੀ ਹੈ ਤੇ 543 ਚੋਂ 50% ਦੇ ਦਿਓ ਔਰਤਾਂ ਨੂੰ, ਕਿਹਨੂੰ ਇਤਰਾਜ਼ ਹੈ? ਪਰੰਤੂ ਗੱਲ ਇੱਥੇ ਹੋਰ ਢੰਗ ਦੇ ਨਾਲ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਬੀਤੇ ਕੱਲ ਤੱਕ ਚੁੱਪ ਸੀ ਇਸ ਮਸਲੇ ਤੇ ਅੱਜ ਸਹਿਮਤੀ ਦਿੱਤੀ ਹੈ। ਹੁਣ ਇਹ ਸਹਿਮਤੀ ਜਿੱਥੇ ਔਰਤਾਂ ਦੇ ਰਾਖਵੇਂਕਰਨ ਬਿੱਲ ਦੀ ਹੈ, ਉੱਥੇ ਚੁੱਪ ਚੁਪੀਤੇ ਭਾਜਪਾ ਵਾਲੀ ਵੀ ਹੈ ਕਿ ਭਾਜਪਾ ਦੇ ਖੇਮੇ 'ਚ ਖੜ ਗਏ
3: ਜੀ।
4: ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਧੜਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਗੱਠਜੋੜ ਬਾਰੇ ਜਿੱਥੇ ਲਗਾਤਾਰ ਪਿਛਲੇ ਕੁਛ ਸਮੇਂ ਤੋਂ ਇਹ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਅੰਦਰ ਖਾਤੇ ਇਹ ਗੱਠਜੋੜ ਹੈ, ਉਹ ਥੋੜਾ ਥੋੜਾ ਉਜਾਗਰ ਹੋਣ ਲੱਗ ਪਿਆ। ਔਰ ਸਭ ਤੋਂ ਵੱਡੀ ਗੱਲ ਅਸਲ ਵਿੱਚ ਰੁਪਿੰਦਰ ਜੀ, ਜਿਹੜੀ ਜੇ ਅਸੀਂ ਸਿਆਸੀ ਤੌਰ ਤੇ ਸਿਆਸੀ ਪੰਡਿਤਾਂ ਦੀ ਗੱਲ ਕਰੀਏ, ਜਿਹੜੇ ਇਸ ਚੀਜ਼ ਨੂੰ ਸਿਆਸੀ ਤੌਰ ਤੇ ਗਿਣਦੇ ਨੇ, ਮਾਪਦੇ ਨੇ, ਨਾਪਦੇ ਨੇ, ਉਹਨਾਂ ਦਾ ਮੰਨਣਾ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਭਾਵਾਂ ਕਿ ਬੜੀ ਸਿਆਸੀ ਤੌਰ ਤੇ ਤਾਕਤਵਰ ਹੈ, ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲਈਆਂ, ਪਰੰਤੂ ਜੇ ਪੰਜਾਬ ਦੇ ਵਿੱਚ ਸੀਟਾਂ 'ਚ ਜਿੱਤ ਦਰਜ ਕਰਨੀ ਹੈ ਤੇ ਉਹ ਇਕੱਲੇ ਜਿੱਤ ਨਹੀਂ ਦਰਜ ਕਰ ਸਕਦੇ, ਉਹਨਾਂ ਨੂੰ ਅਕਾਲੀ ਦਲ ਦੀ ਜ਼ਰੂਰਤ ਪਵੇਗੀ, ਭਾਰਤੀ ਕਿਸੇ ਨਾ ਕਿਸੇ ਖੇਤਰੀ ਪਾਰਟੀ ਦੀ ਜ਼ਰੂਰਤ ਪਵੇਗੀ ਪਵੇਗੀ
3: ਜੀ।
4: ਔਰ ਉਹ ਖੇਤਰੀ ਪਾਰਟੀ ਜਿਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ, ਜਿਹਨੂੰ ਆਪਾਂ ਸੁਖਬੀਰ ਸਿੰਘ ਬਾਦਲ ਵਾਲੀ ਪਾਰਟੀ ਆਖਦੇ ਹਾਂ, ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ। ਹੁਣ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ, ਉਵੇਂ ਹੋਰ ਵੀ ਅਕਾਲੀ ਦਲ ਹੈ ਰੁਪਿੰਦਰ ਜੀ, ਇਸ ਅਕਾਲੀ ਦਲ ਦੇ ਕੋਲ ਚਾਰ ਚੀਜ਼ਾਂ ਨੇ ਜਿਹੜੀਆਂ ਦੂਸਰੇ ਕਿਸੇ ਅਕਾਲੀ ਦਲ ਦੇ ਕੋਲ ਨਹੀਂ ਹੈ। ਭਾਵੇਂ ਪੰਜਾਬ 'ਚ ਬੜੇ ਅਕਾਲੀ ਦਲ ਹੈ, ਪਰੰਤੂ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੀਆਂ ਜਿਹੜੀਆਂ ਚਾਰ ਚੀਜ਼ਾਂ ਨੇ, ਮੈਂ ਸਮਝਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਲਈ ਸਭ ਤੋਂ ਅਹਿਮ ਹੈ ਭਾਰਤੀ ਜਨਤਾ ਪਾਰਟੀ ਨੂੰ। ਪਹਿਲੀ ਚੀਜ਼ ਹੈ ਧਨ। ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੇ ਕੁਝ ਲੀਡਰ ਹੈ, ਜਿਹਨਾਂ ਨੂੰ ਆਪਾਂ ਬਾਦਲ ਪਰਿਵਾਰ ਦੀ ਗੱਲ ਕਰ ਲਈਏ, ਇਹ ਅਮੀਰ ਲੀਡਰ ਹੈ
3: ਜੀ।
4: ਅਜੇ ਇੱਕ ਦੋ ਦਿਨ ਪਹਿਲੀ ਗੱਲ ਹੈ ਕਿ ਭਾਰਤ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਤਰੀ ਪਾਰਟੀਆਂ ਨੂੰ ਚੰਦਾ ਮਿਲਿਆ। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਨਾਮ ਆਇਆ। ਸ਼੍ਰੋਮਣੀ ਅਕਾਲੀ ਦਲ ਨੂੰ ਆ ਬੀਤੇ ਸਮੇਂ ਦੇ ਵਿੱਚ ਵੱਖ ਵੱਖ ਕਾਰਪੋਰੇਟ ਭਾਵ ਕਿ ਦਾਨੀ ਸੱਜਣ ਜਿਹੜੇ ਫੰਡਿੰਗ ਕਰਦੇ ਨੇ ਪਾਰਟੀਆਂ ਨੂੰ ਕਿ ਭਾਈ ਸਾਡੀਆਂ ਕੰਪਨੀਆਂ ਚੱਲਦੀਆਂ ਰਹਿਣ ਦਿਓ ਤੇ ਤੁਸੀਂ ਸਾਡੇ ਤੋਂ ਫੰਡ ਲਈ ਜਾਓ। 28 ਥਾਵਾਂ ਤੋਂ ਦਾਨ ਆਇਆ, ਕਰੀਬ 4 ਕਰੋੜ ਦਾਨ ਆਇਆ ਇੱਕ ਸਾਲ ਦੇ ਵਿੱਚ। ਭਾਵ ਕਿ ਸ਼੍ਰੋਮਣੀ ਅਕਾਲੀ ਦਲ ਨਾਮੀ ਪਾਰਟੀ ਹੈ, ਦੂਜੀ ਪਾਰਟੀਆਂ ਨੂੰ ਫੰਡ ਇਕੱਠੇ ਕਰਨੇ ਪੈਂਦੇ। ਇੱਥੇ 4 ਕਰੋੜ ਉਸ ਪਾਰਟੀ ਨੂੰ ਦਾਨ ਆਉਂਦਾ, ਉਹਨਾਂ ਹਾਲਾਤਾਂ ਚ ਦਾਨ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਜ਼ੀਰੋ ਦੇ ਬਰਾਬਰ ਹੈ, ਖੇਰੂ ਖੇਰੂ ਹੋ ਗਿਆ, ਪੰਜਾਬ ਚ 86 ਜ਼ਮੀਨ ਗਵਾ ਚੁੱਕਾ ਹੈ। ਸੋ ਪਹਿਲੀ ਚੀਜ਼ ਜਿਹੜੀ ਹੈ ਸ਼੍ਰੋਮਣੀ ਅਕਾਲੀ ਕੋਲ ਧੰਨ ਹੈ। ਦੂਜੀ ਚੀਜ਼ ਜਿਹੜੀ ਅੱਜ ਦੇ ਸਮੇਂ ਸੁਖਬੀਰ ਸਿੰਘ ਬਾਦਲ ਦੇ ਦਲ ਦੇ ਕੋਲ, ਉਹ ਹੈ ਸਿਆਸੀ ਜੁਗਤਾਂ, ਸਿਆਸੀ ਜੁਗਾੜਬੰਦੀ ਜਿਹੜੀ ਸੁਖਬੀਰ ਸਿੰਘ ਬਾਦਲ ਜਾਂ ਜਿਹੜੇ ਉਹਦੇ 5-4 ਲੋਕ ਨੇੜਲੇ ਜਿਹੜੇ ਕਰਨੀ ਜਾਣਦੇ ਆ
3: ਜੀ।
4: ਔਰ ਤੀਜੀ ਚੀਜ਼ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਸੁਖਬੀਰ ਸਿੰਘ ਬਾਦਲ ਦੇ ਕੋਲ SDPC ਤੇ ਸ੍ਰੀ ਅਕਾਲ ਤਖ਼ਤ। ਜਿਸ SDPC ਨੂੰ, ਜਿਸ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਰਤ ਕੇ ਸੁਖਬੀਰ ਸਿੰਘ ਬਾਦਲ ਜਿਹਦੇ ਮਰਜ਼ੀ ਖਿਲਾਫ਼ ਜਦੋਂ ਮਰਜ਼ੀ ਮੋਰਚਾ ਖਿਲਾ ਸਕਦਾ, ਭਾਵੇਂ ਅਗਲਾ ਝੂਠਾ ਤੇ ਭਾਵੇਂ ਸੱਚਾ, ਕਿਸੇ ਦੂਜੇ ਅਕਾਲੀ ਦਲ ਦੇ ਕੋਲੇ ਤਾਕਤ ਨਹੀਂ ਹੈ। ਔਰ ਆਖਰੀ ਜਿਹੜੀ ਚੌਥੀ ਚੀਜ਼ ਹੈ ਸੁਖਬੀਰ ਸਿੰਘ ਬਾਦਲ ਦੇ ਕੋਲ ਆ, ਉਹ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਕੋਈ ਪਿੰਡ ਏਦਾਂ ਦਾ ਹੈ ਹੀ ਨਹੀਂ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਧੜਾ ਨਾ ਹੋਵੇ, ਸੁਖਬੀਰ ਸਿੰਘ ਬਾਦਲ ਦਾ ਬੂਥ ਨਾ ਲੱਗ ਸਕਦਾ ਹੋਵੇ। ਜਿਹੜੀ ਚੀਜ਼ ਅੱਜ ਦੇ ਸਮੇਂ ਭਾਜਪਾ ਦੇ ਕੋਲ ਨਹੀਂ ਹੈ, ਕੇਵਲ ਤੇ ਕੇਵਲ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ ਹੈ। ਹੁਣ ਉਹ ਚੀਜ਼ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ ਕਿ ਪੰਜਾਬ ਦੇ ਪਿੰਡਾਂ ਚੋਂ ਜਾ ਸਕਦੇ ਆ, ਪਿੰਡਾਂ ਦੇ ਵਿੱਚ ਬੂਥ ਲਾ ਸਕਦੇ ਆ। ਸੋ ਇਹ 4 ਚੀਜ਼ਾਂ ਮੈਂ ਸਮਝਦਾ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਜਿਹੜਾ ਮਜਬੂਰ ਕਰ ਰਹੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਸਿਆਸੀ ਸਾਂਝ ਪਾਵੇ। ਬਾਕੀ ਅਜੇ ਤੱਕ ਅੰਦਰ ਖਾਤੇ ਦੀਆਂ ਗੱਲਾਂ ਨੇ, ਮੈਨੂੰ ਲੱਗਦਾ ਕਿ ਬਹੁਤ ਜਲਦ ਬਿੱਲੀ ਥੈਲੇ ਤੋਂ ਬਾਹਰ ਆ ਜਾਏਗੀ।
3: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ HK ਮੂਵਰਸ ਦਾ ਸੰਦੇਸ਼ ਜੋ ਹੈ ਸਾਂਝਾ ਕਰ ਦਈਏ ਜੀ। ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਸ਼ਿਫਟ ਹੋਣਾ, ਮੂਵ ਹੋਣਾ, ਸਮਾਨ ਆਪਣਾ ਲੈ ਕੇ ਜਾਣਾ ਤੇ ਪ੍ਰੋਫੈਸ਼ਨਲ HK ਮੂਵਰਸ ਨੂੰ ਸੱਦੋ ਜੀ। ਤੁਹਾਡਾ ਕੰਮ ਪ੍ਰੋਫੈਸ਼ਨਲੀ ਕਰਨਗੇ ਤਾਂ ਕਿ ਤੁਹਾਨੂੰ ਆਪਣੇ ਸਮਾਨ ਦੀ ਕੋਈ ਫਿਕਰ ਨਹੀਂ ਹੋਵੇਗੀ, ਚੰਗੀ ਤਰ੍ਹਾਂ ਪੈਕ ਕਰਕੇ ਫੁੱਲਾਂ ਵਾਂਗੂ ਸੰਭਾਲ ਕੇ ਲੈ ਕੇ ਜਾਣਗੇ। ਨੰਬਰ 416-524-6604 GHK ਮੂਵਰਸ ਦੇ ਲਈ ਤੁਸੀਂ ਇਹ ਨੰਬਰ ਜ਼ਰੂਰ ਨੋਟ ਕਰੋ। ਅਤੇ ਨਾਲ ਹੀ ਜੀ ਅਪਲਾਈਂਸ ਜੰਕਸ਼ਨ ਵੀਕਐਂਡ 'ਤੇ ਲੈ ਕੇ ਆਇਆ ਕਮਾਲ ਦੀਆਂ ਡੀਲਸ ਤੁਹਾਡੇ ਲਈ, ਤਾਂ ਜੋ ਕਿ ਤੁਸੀਂ ਅੱਛੇ ਇਲੈਕਟ੍ਰੋਨਿਕ ਅਪਲਾਈਂਸਿਸ ਘਰ ਲੈ ਕੇ ਆ ਸਕੋ। ਕਿਚਨ ਲਈ ਆਪਣੇ ਅਪਲਾਈਂਸਿਸ ਤੁਸੀਂ ਨਵੇਂ ਲੈਣੇ, ਜਿੱਥੇ ਗੱਲ ਕਰੀਏ ਡਿਸ਼ਵਾਸ਼ਰ ਦੀ, ਸਟੋਵ ਦੀ, ਰੈਫਰਿਜਰੇਟਰ ਦੀ, ਚਿਮਨੀ ਅੱਛੀ ਚਾਹੀਦੀ ਹੈ, ਅਤੇ ਨਾਲ ਹੀ ਫਿਰ ਵਾਸ਼ਰ ਡਰਾਇਰ ਦਾ ਵੀ ਅੱਛਾ ਕੋਂਬੋ ਚਾਹੀਦਾ, ਅਤੇ ਬੇਸਮੈਂਟ ਲਈ ਵੀ ਇਸੇ ਤਰ੍ਹਾਂ ਬੰਡਲ ਦੀ ਲੋੜ ਹੈ। ਸੋ ਤੁਸੀਂ ਅਪਲਾਈਂਸ ਜੰਕਸ਼ਨ ਪਹੁੰਚਣਾ। ਲੋਕੇਸ਼ਨਸ ਇਹਨਾਂ ਦੀਆਂ ਬ੍ਰੈਂਪਟਨ ਦੇ ਵਿੱਚ 2 ਨੇ, ਏਅਰਪੋਰਟ 'ਤੇ ਕਲਾਰਕ, ਅਤੇ ਨਾਲ ਮਿਸੀਸਾਗਾ ਅਤੇ ਸਟੀਲਸ ਦੇ ਕੋਲ ਜੋ ਲੋਕੇਸ਼ਨ ਹੈ। ਦੋਵਾਂ ਲੋਕੇਸ਼ਨ ਤੋਂ ਕਿਤੇ ਵੀ ਪਹੁੰਚ ਕੇ ਤੁਸੀਂ ਡੀਲਸ ਦਾ ਪੂਰਾ ਵੇਰਵਾ ਜ਼ਰੂਰ ਲੈ ਸਕਦੇ ਹੋ ਜੀ। ਨਾਲ ਹੀ ਇਹਨਾਂ ਦਾ ਨੰਬਰ ਵੀ ਨੋਟ ਕਰੋ, ਮਨਜੀਤ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 905-450-0054 905-450-0054 ਜੀ ਇਹ ਨੰਬਰ ਵੀ ਨੋਟ ਬਿਲਕੁਲ ਰੱਖਣਾ ਜੀ। ਰਮੇਸ਼ ਜੀ, ਗੱਲ ਅਗਲੀ ਤੋਰਾਂਗੇ ਜੀ ਕਾਂਗਰਸ ਪਾਰਟੀ ਦੀ, ਅਤੇ ਖਬਰ ਹੈ ਰਾਹੁਲ ਗਾਂਧੀ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆਈ ਹੈ ਜੀ, ਕੀ ਖਾਸ ਰਿਪੋਰਟ ਹੈ?
4: ਦੇਖੋ, ਇਹ ਸਿਆਸੀ ਤੌਰ ਤੇ ਬੜਾ ਕੁਛ ਵਾਪਰਦਾ ਹੈ। ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਯਾਦ ਆਉਂਦੀ ਹੈ, ਤੇ ਕਦੇ ਹੁਣ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਦੀ ਯਾਦ ਆਈ
3: ਜੀ।
4: ਦੇਖੋ, ਇੱਕ ਯਾਦਾਂ ਦਾ ਕਾਰਨ ਤੇ ਇਹ ਵੀ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਾਜੀਵ ਗਾਂਧੀ ਜਿਹੜੇ ਮਰਹੂਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਦੇ ਬੜੇ ਵੱਡੇ ਲੀਡਰ ਜਿਹੜੇ ਦੇਸ਼ ਦੀ ਪ੍ਰਧਾਨ ਮੰਤਰੀ ਦੀ ਪਦਵੀ ਤੇ ਰਹੇ ਆ, ਉਹਨਾਂ ਦੇ ਬੜੇ ਨੇੜਲੇ ਵਿਅਕਤੀ ਮਿੱਤਰ ਮੰਨੇ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਤੇ ਕਹਿੰਦੇ ਰਾਜੀਵ ਗਾਂਧੀ ਦੀ ਸਾਂਝ ਸੀ। ਜਦੋਂ ਰਾਜੀਵ ਗਾਂਧੀ ਦੀ ਸਾਂਝ ਸੀ, ਕੁਦਰਤੀ ਉਹਨਾਂ ਦੀ ਧਰਮ ਪਤਨੀ ਬੀਬੀ ਸੋਨੀਆ ਗਾਂਧੀ ਨਾਲ ਵੀ ਸਾਂਝ ਹੋਵੇਗੀ। ਜੇ ਸੋਨੀਆ ਗਾਂਧੀ, ਰਾਜੀਵ ਗਾਂਧੀ ਨਾਲ ਕੈਪਟਨ ਅਮਰਿੰਦਰ ਦੀ ਸਾਂਝ ਸੀ ਤੇ ਕੁਦਰਤੀ ਹੈ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਅੰਕਲ ਆਖਦੇ ਹੋਣਗੇ ਸ਼ਾਇਦ। ਤਾਂਹੀਓ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਅੰਕਲ ਹੈ, ਮੈਂ ਉਹਨਾਂ ਦੇ ਕੋਲ ਬੜਾ ਜਦੋਂ ਮਿਲਦਾ ਹੈ ਚੰਗਾ ਮਹਿਸੂਸ ਕਰਦਾ ਹੈ। ਇੱਕ ਤੇ ਚਲੋ ਨਿੱਜੀ ਸਾਂਝਾਂ ਦੀ ਗੱਲ ਹੈ
3: ਜੀ,
4: ਦੂਜੇ ਪਾਸੇ ਸਿਆਸੀ ਸਾਂਝਾਂ ਦੀ ਵੀ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ, ਠੀਕ ਹੈ ਵਿਰੋਧਤਾ ਕਿੰਨੀ ਹੈ, ਕਿੰਨੀ ਹੋਈ ਉਹ ਇੱਕ ਵੱਖਰਾ ਮੁੱਦਾ ਆ, ਪਰੰਤੂ ਪੰਜਾਬ ਦੀ ਕਾਂਗਰਸ ਨੂੰ ਬੜੀ ਸ਼ਾਨਦਾਰ ਦੋ ਵਾਰ ਜਿੱਤ ਦਰਜ ਕਰਾਈ ਹੈ ਕੈਪਟਨ ਅਮਰਿੰਦਰ ਦੇ ਨਾਂ ਤੇ ਚੋਣਾਂ ਲੜੀਆਂ ਔਰ ਕੈਪਟਨ ਅਮਰਿੰਦਰ ਨੇ ਉਹ ਜਿੱਤ ਦਰਜ ਕਰਾਈ ਹੈ। ਪੰਜਾਬ ਦੇ ਵਿੱਚ ਵਿਰੋਧ ਤਾਂ ਜਿੰਨੀ ਮਰਜ਼ੀ ਹੋਈ ਹੈ, ਪਾਰਟੀ 'ਚ ਹੋਈ, ਪਾਰਟੀ ਤੋਂ ਬਾਹਰੋਂ ਹੋਈ ਜੀ, ਇੱਦਾਂ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੈ ਜਿਹੜਾ ਸਿਸਵਾ ਫਾਰਮ ਰਹਿੰਦਾ ਹੈ, ਲੋਕਾਂ ਨਾਲ ਨਹੀਂ ਮਿਲਦਾ, ਬੜੀ ਵਿਰੋਧ ਤਾਂ ਹੋਈ ਹੈ
3: ਜੀ।
4: ਪਰੰਤੂ ਕਾਂਗਰਸ ਪਾਰਟੀ ਦੀ ਗੱਲ ਕਰੀਏ, ਉਹਨਾਂ ਨੂੰ ਤੇ ਭਾਈ ਜਿੱਤ ਚਾਹੀਦੀ ਹੈ। ਲੋਕਾਂ ਤੋਂ ਉਹਨਾਂ ਨੇ ਕੀ ਲੈਣਾ ਕਿ ਲੋਕਾਂ ਦੇ ਨਾਲ ਕੈਪਟਨ ਅਮਰਿੰਦਰ ਕਿੰਨਾ ਮਿਲਦਾ ਸੀ ਕਿੰਨਾ ਨਹੀਂ ਮਿਲਦਾ ਸੀ। ਹੁਣ ਜਾਤ ਦੇ ਕਾਰਨ ਸਿਆਸੀ ਵੀ ਹੈ ਔਰ ਸਿਆਸੀ ਉਸ ਵੇਲੇ ਬਹੁਤ ਅਹਿਮ ਹੋ ਜਾਂਦੇ ਆ ਜਦੋਂ ਪੰਜਾਬ ਦੀ ਕਾਂਗਰਸ ਦੇ ਵਿੱਚ ਰੁਪਿੰਦਰ ਜੀ ਰੋਜ਼ ਹੀ ਜਿੱਥੇ ਸੀਡੀ ਸਿਆਪਾ ਪਿਆ, ਰੋਜ਼ ਹੀ, ਕੋਈ ਦਿਨ ਏਦਾਂ ਦਾ ਹੈ ਹੀ ਨਹੀਂ
3: ਜੀ।
4: ਭੁਪੇਸ਼ ਬਘੇਲ ਹੁਣੀ ਕਰੀਬ ਕਰੀਬ ਹਫ਼ਤਾ 10 ਦਿਨ ਹੋ ਗਿਆ ਪੰਜਾਬ ਆਇਆ ਨੂੰ, ਹਫ਼ਤਾ 10 ਦਿਨ ਆਏ ਤੇ ਇਸ ਕਾਰਜ ਲਈ ਸੀ ਕਿ ਉਹਨਾਂ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਜਾਣਾ ਸੀ, ਉੱਥੋਂ ਹੇਠਲੀ ਲੀਡਰਸ਼ਿਪ ਦੇ ਨਾਲ ਗੱਲਾਂ ਬਾਤਾਂ ਕਰਕੇ ਮੰਚ ਸਜਾ ਕੇ ਬੂਥ ਪੱਧਰ ਤੇ ਭਾਵ ਕਿ ਹੇਠਲੇ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਸੀ। ਅੱਜ ਆਖਰੀ ਦਿਨ ਸੀ, ਮਲੇਰਕੋਟਲੇ ਦੀਆਂ ਤਸਵੀਰਾਂ ਮੈਂ ਦੱਸ ਦੇਵਾਂ। ਮਲੇਰਕੋਟਲੇ ਵਿੱਚ ਤੇ ਆ ਬੀਤੇ ਦਿਨਾਂ 'ਚ ਅਸੀਂ ਨਾਅਰੇਬਾਜ਼ੀ ਦੀਆਂ ਗੱਲਾਂ ਕਰਦੇ ਰਹੇ, ਖਰੂ ਖੱਪਾ ਪੈ ਗਿਆ ਗੱਲਾਂ ਕਰਦੇ ਰਹੇ, ਕਿਸੇ ਨੇ ਚਰਨਜੀਤ ਸਿੰਘ ਚੰਨੀ ਚੰਦਾਬਾਦ ਕਹਿਤਾ, ਕਿਸੇ ਨੇ ਭੁਪੇਸ਼ ਬਘੇਲ ਗੋ ਬੈਕ ਕਹਿ ਦਿੱਤਾ, ਕਿਸੇ ਨੇ ਕੁਛ ਕਹਿਤਾ, ਅੱਜ ਤੇ ਹੱਥੋਂ ਪਾਈ ਤੱਕ ਆ ਗਈ। ਹੁਣ ਕੈਪਟਨ ਅਮਰਿੰਦਰ ਦੀ ਯਾਦ ਕਿਵੇਂ ਨਾ ਆਵੇ ਹਾਈਕਮਾਂਡ ਨੂੰ, ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦਾ ਇੱਕ ਸੀਨੀਅਰ ਲੀਡਰ ਜਿਹੜਾ ਪੰਜਾਬ ਦੇ ਸਿਆਸੀ ਮਸਲਿਆਂ ਦਾ ਇੰਚਾਰਜ ਲਾਇਆ ਹੋਵੇ, ਇੱਕ ਸੂਬੇ ਦਾ ਸਾਬਕਾ ਮੁੱਖ ਮੰਤਰੀ ਹੋਵੇ ਭੁਪੇਸ਼ ਬਘੇਲ, ਉਹਦੀ ਹਾਜ਼ਰੀ ਵਿੱਚ ਰੋਜ਼ ਇੱਥੇ ਕਾਟੋ ਕਲੇਸ਼ ਪਵੇ, ਰੋਜ਼ ਰੌਲੇ ਪੈ ਰਹੇ, ਹੁਣ ਹਾਈਕਮਾਂਡ ਉੱਥੋਂ ਭੁਰਕੀ ਵੀ ਕਿਤੇ ਨਾ ਕਿਤੇ ਮਾਰੇ, ਕਹਵੇ ਕਿ ਭਾਈ ਅਸੀਂ ਸਖ਼ਤ ਕਾਰਵਾਈ ਕਰਾਂਗੇ, ਤਾਂ ਵੀ ਰੌਲੇ ਪਈ ਜਾਣ। ਜਦੋਂ ਏਡੇ ਵੱਡੇ ਪੱਧਰ ਤੇ ਧੜੇਬੰਦੀ ਆ ਤੇ ਫਿਰ ਹਾਈਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆਉਣੀ ਸੁਭਾਵਿਕ ਹੈ। ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਇਹ ਵੀ ਗੱਲ ਬੀਤੇ ਦਿਨਾਂ 'ਚ ਕਹਿ ਚੁੱਕੇ ਆ ਕਿ ਜਿਹੜਾ ਆਨੰਦ
3: ਜੀ
4: ਜੋ ਮੈਨੂੰ ਕੰਮ ਕਰਕੇ ਮਜ਼ਾ ਕਾਂਗਰਸ ਪਾਰਟੀ 'ਚ ਆਉਂਦਾ ਸੀ ਉਹ ਭਾਜਪਾ 'ਚ ਹੈ ਨਹੀਂ। ਕੈਪਟਨ ਅਮਰਿੰਦਰ ਵੀ ਇਹ ਗੱਲ ਕਹਿ ਚੁੱਕੇ ਆ, ਉਹ ਸ਼ਬਦ ਬੜੇ ਵੱਡੇ ਸੀ ਕੈਪਟਨ ਅਮਰਿੰਦਰ ਦੇ ਮੂੰਹੋਂ, ਉਹ ਸ਼ਬਦ ਨਿਕਲਣੇ। ਔਰ ਕੈਪਟਨ ਅਮਰਿੰਦਰ ਤਾਜ਼ਾ ਤਰੀਨ ਮੈਂ ਕੁਛ ਘੰਟਿਆਂ ਦੀ ਗੱਲ ਕਰਨ ਲੱਗਾ, ਇਹ ਗੱਲ ਵੀ ਆਪਣੇ ਇੱਕ ਬਿਆਨ ਵਿੱਚ ਕਹਿ ਚੁੱਕੇ ਆ ਕਿ ਮੈਂ ਭਾਜਪਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਪੰਜਾਬ ਵਿੱਚ ਉਹਨਾਂ ਦੀ ਧਰਮ ਦੀ ਰਾਜਨੀਤੀ ਕਾਮਯਾਬ ਨਹੀਂ ਹੋਣੀ
3: ਜੀ,
4: ਪੰਜਾਬ ਦੇ ਵਿੱਚ ਧਰੁਵੀਕਰਨ ਦੀ ਰਾਜਨੀਤੀ ਨਹੀਂ ਚੱਲਣੀ। ਬਾਕੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ, ਇਹ ਉਹ ਵੀ ਗੱਲ ਕਹਿੰਦੇ ਕਿ ਗਾਂਧੀ ਪਰਿਵਾਰ ਦੇ ਨਾਲ ਮੇਰਾ ਪਰਿਵਾਰਕ ਰਿਸ਼ਤਾ ਹੈ, ਹਾਲਾਂਕਿ ਉਹਨਾਂ ਨੇ ਆਪਣੇ ਬਿਆਨ 'ਚ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਅੱਜ ਦੇ ਸਮੇਂ ਮੇਰੀ ਸਿਆਸੀ ਨਿਸ਼ਠਾ ਆ, ਮੇਰੀ ਸਿਆਸੀ ਤੌਰ ਤੇ ਸਾਂਝ ਹੈ, ਉਹ ਕੇਵਲ ਭਾਜਪਾ ਦੇ ਨਾਲ ਹੈ, ਇਹ ਗੱਲ ਜ਼ਰੂਰ ਕਹੀ ਹੈ ਕੈਪਟਨ ਅਮਰਿੰਦਰ ਹੋਣਾ। ਪਰੰਤੂ ਜਿਹੜੀਆਂ ਆ ਮਤਾਂ ਦੇਣੀਆਂ ਭਾਰਤੀ ਜਨਤਾ ਪਾਰਟੀ ਨੂੰ, ਪੰਜਾਬ ਦੇ ਵਿੱਚ ਧਰਮ ਦੀ ਸਿਆਸਤ ਨਹੀਂ ਚੱਲੇਗੀ, ਇੱਥੇ ਧਰੁਵੀਕਰਨ ਦੀ ਰਾਜਨੀਤੀ ਨਹੀਂ ਚੱਲੇਗੀ, ਇਹ ਕੁਛ ਛੋਟੀ ਗੱਲ ਹੈ ਭਾਰਤੀ ਜਨਤਾ ਪਾਰਟੀ ਵਿੱਚ ਖੜ ਕੇ ਇਹ ਗੱਲ ਕਹਿ ਜਾਣੀ, ਜਦਕਿ ਭਾਰਤੀ ਜਨਤਾ ਪਾਰਟੀ ਦੀ ਤਾਂ ਸਿਆਸਤ ਹੀ ਇਸ ਗੱਲ ਤੇ ਕੇਂਦਰਿਤ ਹੈ ਕਿ ਇਹ ਕੈਪਟਨ ਅਮਰਿੰਦਰ ਨੂੰ ਨਹੀਂ ਪਤਾ। ਇਹ ਸੰਕੇਤ ਹੈ ਕਿ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਵੀ ਮੋੜਾ ਪਾਉਣਾ ਚਾਹੁੰਦੇ ਆ, ਤੇ ਕਿਤੇ ਨਾ ਕਿਤੇ ਕਾਂਗਰਸ ਨੂੰ ਵੀ ਕੈਪਟਨ ਅਮਰਿੰਦਰ ਦੀ ਯਾਦ ਆ ਰਹੀ, ਚਾਹੇ ਕਿੱਦਾਂ ਦਾ ਵੀ ਸੀ। ਔਰ ਦੋ ਤਿੰਨ ਲੀਡਰ ਰਾਣਾ ਗੁਰਜੀਤ ਵਰਗੇ ਉੱਥੇ ਕਹਿ ਚੁੱਕੇ ਆ ਕਿ ਜੇ ਭਾਈ ਕੈਪਟਨ ਅਮਰਿੰਦਰ ਵਾਪਸ ਆਉਂਦਾ ਤੇ ਕੋਈ ਇਤਰਾਜ਼ ਹੀ ਨਹੀਂ। ਪ੍ਰਗਟ ਸੂ ਪੰਜਾਬ ਕਾਂਗਰਸ ਦਾ ਅੱਜ ਦੇ ਸਮੇਂ ਚੰਗਿਆਂ ਲੀਡਰਾਂ ਚੋਂ ਲੀਡਰ ਮੰਨਿਆ ਜਾਂਦਾ ਹੈ, ਪ੍ਰਗਟ ਸੂ ਕਹਿੰਦਾ ਕਿ ਤਜਰਬੇਕਾਰ ਲੀਡਰ ਹੈ ਕੈਪਟਨ ਅਮਰਿੰਦਰ ਸੂ, ਤੇ ਜਿਹੜਾ ਤਜਰਬੇਕਾਰ ਵਿਅਕਤੀ ਹੈ ਜੇ ਆਪਣੇ ਤਜਰਬੇ ਦੀ ਸਾਂਝ ਸਾਡੀ ਪਾਰਟੀ ਨਾਲ ਪਾਉਂਦਾ ਤੇ ਕੋਈ ਇਤਰਾਜ਼ ਨਹੀਂ। ਬਾਕੀ ਕੁਝ ਕਾਂਗਰਸੀਆਂ ਨੇ ਵੀ ਕਹਿਤਾ ਕਿ ਜੇ ਵਾਪਸ ਆ ਜੇ ਕੋਈ ਇਤਰਾਜ਼ ਨਹੀਂ, ਤੇ ਕੈਪਟਨ ਅਮਰਿੰਦਰ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਬਹੁਤੇ ਖੁਸ਼ ਨਹੀਂ। ਔਰ ਮਾਫ਼ ਕਰਨਾ, ਸੱਚ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਕੋਈ ਕੈਪਟਨ ਅਮਰਿੰਦਰ ਦਾ ਬਹੁਤਾ ਮੁੱਲ ਨਹੀਂ ਪਾਇਆ
3: ਜੀ,
4: ਨਾ ਕਿਸੇ ਸੂਬੇ ਦਾ ਗਵਰਨਰ ਲਾਇਆ, ਨਾ ਰਾਜ ਸਭਾ ਦੇ ਵਿੱਚ ਲੈ ਕੇ ਗਏ, ਨਾ ਪੰਜਾਬ ਦੀ ਪ੍ਰਧਾਨਗੀ ਦਿੱਤੀ, ਤਾਂ ਦਿੱਤਾ ਤੇ ਭਾਜਪਾ ਨੇ ਵੀ ਕੁਛ ਨਹੀਂ, ਕਾਂਗਰਸ ਵਿੱਚ ਤਾਂ ਫਿਰ ਬੱਲੇ ਬੱਲੇ ਸੀ। ਸੋ ਇਸ ਕਰਕੇ ਇਹ ਸਿਆਸੀ ਖੇਡ ਹੈ, ਤੇ ਪੰਜਾਬ ਦੇ ਸਿਆਸੀ ਖੇਡ ਦੇ ਵਿੱਚ ਇਸ ਵੇਲੇ ਹਾਈਕਮਾਂਡ ਵੀ ਵੱਡੇ ਪੱਧਰ ਤੇ ਕੁਛ ਨਾ ਕੁਛ ਸੈਟਿੰਗ ਕਰਨਾ ਚਾਹੁੰਦੀ, ਜਿੰਨਾ ਖਰੂ ਖੱਪਾ ਪੈ ਗਿਆ। ਸੋ ਬਾਕੀ ਵੇਖਦੇ ਭਾਈ ਕਾਂਗਰਸ ਹਾਈਕਮਾਂਡ ਕੀ ਫੈਸਲਾ ਲੈਂਦੀ ਹੈ। ਉਵੇਂ ਇਹ ਗੱਲ ਬੜੀ ਸਾਫ਼ ਹੈ ਕਿ ਇਸ ਵੇਲੇ ਜਿਹੜਾ ਕਾਂਗਰਸ ਦਾ ਪੰਜਾਬ ਦਾ ਰੌਲਾ ਰੱਪਾ ਹੈਗਾ, ਉਹ ਕਾਂਗਰਸ ਲਈ ਬੜਾ ਹੀ ਰਾਜਨੀਤਿਕ ਤੌਰ ਤੇ ਘਾਤਕ ਸਾਬਤ ਹੋ ਰਿਹਾ
3: ਜੀ। ਰਮੇਸ਼ ਜੀ, ਤੇ ਬਾਕੀ ਜੀ ਆਉਣ ਵਾਲਾ ਜੋ ਸਮਾਂ ਹੈ ਇਹ ਦੱਸੇਗਾ। ਨਾਲ ਹੀ ਰਮੇਸ਼ ਜੀ, ਅਸੀਂ ਇਹ ਖਬਰ ਜੀ ਸੰਦੇਸ਼ ਸਾਂਝਾ ਕਰ ਦਈਏ ਜੀ, ਫਾਰਮ ਵਰਕਰਸ ਦੀ ਲੋੜ ਹੈ, ਫਾਰਮ ਤੇ ਗ੍ਰੀਨ ਹਾਊਸਿਸ ਦਾ ਇਹ ਕੰਮ ਹੈ, ਤੁਸੀਂ ਇੰਟਰਸਟਿਡ ਹੋ ਤੇ ਤੁਸੀਂ ਗੁਰਜੋਤ ਜੀ ਨੂੰ ਸੰਪਰਕ ਕਰਨਾ, ਨੰਬਰ 647 2782497478 5394 ਇਹ ਨੰਬਰ ਜੀ ਨੋਟ ਕਰ ਲਓ 647 258 54 ਜੀ ਨੰਬਰ ਇਹ ਹੈ। ਅਤੇ ਰਮੇਸ਼ ਜੀ ਬ੍ਰੇਕ ਤੋਂ ਪਹਿਲਾਂ ਜੀ ਗੱਲ ਹੁਣ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਕਰ ਲਈਏ ਕਿਉਂਕਿ ਰੋਜ਼ਾਨਾ ਹੀ ਚਲੋ ਰਾਜਨੀਤੀ ਚੱਲਦੀ ਹੈ ਪਰ ਹੁਣ ਸ਼ਹਿਰੀ ਵੋਟਰਾਂ ਨੂੰ ਖੁਸ਼ ਕਰਨ ਦੀ ਰਾਜਨੀਤੀ ਵੀ ਸ਼ੁਰੂ ਹੋਈ ਹੈ ਜੀ ਕੀ ਖਾਸ ਰਿਪੋਰਟ ਹੈ?
4: ਦੇਖੋ ਅਸਲ ਵਿੱਚ ਜਿਹਨੂੰ ਆਪਾਂ ਪੇਂਡੂ ਵੋਟਰ ਆਖਦੇ ਹਾਂ ਸ਼ਹਿਰੀ ਵੋਟਰ ਆਖਦੇ ਹਾਂ
3: ਜੀ
4: ਇੱਕ ਸਮਾਂ ਸੀ ਚਲੋ ਅੱਜ ਤੇ ਉਹ ਕਾਫੀ ਸਾਰੇ ਅੰਤਰ ਥੋੜੇ ਥੋੜੇ ਘਟਣੇ ਸ਼ੁਰੂ ਹੋ ਗਏ ਆ ਚਲੋ ਸਾਰੇ ਤਾਂ ਨਹੀਂ ਘਟੇ ਪਰੰਤੂ ਇੱਕ ਸਮਾਂ ਸੀ ਵੱਡਾ ਅੰਤਰ ਇਹ ਹੁੰਦਾ ਸੀ ਕਿ ਸ਼ਹਿਰੀ ਵੋਟਰ ਜਿਹੜਾ ਮੰਨਿਆ ਜਾਂਦਾ ਸੀ ਕੋਈ ਸ਼ਹਿਰੀ ਲੋਕ ਹੈ ਉੱਥੇ ਬਾਣੀਆਂ ਬੁੱਧੀ ਲੋਕ ਰਹਿੰਦੇ ਆ ਉੱਥੇ ਹਿੰਦੂ ਮਤ ਦੇ ਲੋਕ ਜ਼ਿਆਦਾ ਰਹਿੰਦੇ ਆ ਉੱਥੇ ਹਿੰਦੂ ਭਾਈਚਾਰੇ ਦੀ ਚੜ੍ਹਤ ਹੁੰਦੀ ਹੈ ਵਪਾਰੀ ਵਰਗ ਰਹਿੰਦਾ ਹੈ ਤੇਜ਼ ਤਰਾਰ ਲੋਕ ਹੁੰਦੇ ਨੇ ਪੜ੍ਹੇ ਲਿਖੇ ਲੋਕ ਹੁੰਦੇ ਆ ਪਿੰਡਾਂ ਦੇ ਲੋਕ ਜਿਹੜੇ ਸਧਾਰਨ ਲੋਕ ਮੰਨੇ ਜਾਂਦੇ ਸੀ ਕਿ ਭਾਈ ਇੱਥੇ ਜੱਟ ਬੂਟ ਹੈ ਇੱਥੇ ਸਧਾਰਨ ਹੈ ਤੇ ਸਿਆਸੀ ਪਾਰਟੀਆਂ ਦੋ ਤਰ੍ਹਾਂ ਦੀ ਜਗਾੜਬੰਦੀ ਸ਼ੁਰੂ 'ਚ ਹੀ ਕਰਦੀਆਂ ਆਉਂਦੀਆਂ ਕਿ ਸ਼ਹਿਰੀ ਵੋਟਾਂ ਨੂੰ ਹੋਰ ਢੰਗ ਦੇ ਨਾਲ ਭਰਮਾਇਆ ਜਾਂਦਾ ਤੇ ਪੇਂਡੂ ਵੋਟਰਾਂ ਨੂੰ ਹੋਰ ਢੰਗ ਦੇ ਨਾਲ
3: ਜੀ
4: ਪੇਂਡੂ ਵੋਟਰਾਂ 'ਚ ਤਾਜ਼ਾ ਤਰੀਨ ਅਸੀਂ ਮਾਵਾਂ ਧੀਆਂ ਦਾ ਜਿਹੜਾ ਸਤਿਕਾਰ ਯੋਜਨਾ ਹਾਲਾਂਕਿ ਮਿਲੀ ਸ਼ਹਿਰਾਂ 'ਚ ਵੀ ਹੈ ਪਰੰਤੂ ਪੰਜਾਬੀ 'ਚ ਅਸੀਂ ਜਿਹੜਾ ਕਹੀਏ ਕਿ ਪੰਜਾਬ ਭਾਈਚਾਰੇ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਆਬਾਦੀ ਵਸਦੀ ਹੈ ਪਿੰਡਾਂ ਦੇ ਵਿੱਚ ਤੇ ਉਹ ਪਿੰਡਾਂ ਦਾ ਵੋਟਰ ਖੁਸ਼ ਹੋਇਆ ਫਿਰ ਤੀਰਥ ਯਾਤਰਾ ਸਕੀਮ ਦੇ ਨਾਂ 'ਤੇ ਪੰਜਾਬੀਆਂ ਨੂੰ ਉਹਨਾਂ ਦੇ ਮਨਪਸੰਦ ਦੇ ਤੀਰਥ ਸਥਾਨਾਂ 'ਤੇ ਬੜੇ ਸ਼ਾਨਾਮੱਤੀ ਢੰਗ ਦੇ ਨਾਲ ਯਾਤਰਾ ਕਰਾਈ ਉਹ ਵੀ ਤੇ ਕਿਤੇ ਨਾ ਕਿਤੇ ਪ੍ਰਭਾਵਿਤ ਕਰਨ ਵਾਲੀ ਗੱਲ ਸੀ ਹੋਰ ਬਹੁਤ ਕੁਛ ਪਿੰਡਾਂ ਦੇ ਵਿੱਚ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਆਮ ਆਦਮੀ ਪਾਰਟੀ ਦਾ ਨਾਂ ਭਾਵੇਂ ਆਮ ਆਦਮੀ ਪਾਰਟੀ ਹੈ ਪਰੰਤੂ ਸਿਆਸੀ ਜੁਗਤਾਂ ਤੇ ਉਹਦੀਆਂ ਵੀ ਖਾਸ ਆਦਮੀ ਪਾਰਟੀ ਵਾਲੀ ਆਈਆਂ
3: ਜੀ
4: ਆਮ ਆਦਮੀ ਪਾਰਟੀ ਕਿਹੜੀ ਜਾਤ ਤੇ ਧਰਮ ਦੀ ਘੱਟ ਸਿਆਸਤ ਖੇਡਦੀ ਹੈ ਉਹ ਵੀ ਤੇ ਮੁੱਦਾ ਤੇ ਮੌਕਾ ਭਾਲਦੀ ਹੈ ਹੁਣ ਆਮ ਆਦਮੀ ਪਾਰਟੀ ਨੇ ਇੱਕ ਐਲਾਨ ਕੀਤਾ ਸੀ ਤੇ ਉਸ ਐਲਾਨ ਨੂੰ ਹੁਣ ਸ਼ੁਰੂ ਕਰ ਦਿੱਤਾ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਹਮਾਰੇ ਰਾਮ ਹਮਾਰੇ ਰਾਮ ਦੇ ਟਾਈਟਲ ਦੇ ਵਿੱਚ ਇੱਕ ਨਾਟਕ ਜਿਹੜਾ ਰੋਜ਼ ਕਰਾਉਣਾ ਸ਼ੁਰੂ ਕਰ ਦਿੱਤਾ ਜਿਹਦੀ ਆਰੰਭਤਾ ਹੋ ਚੁੱਕੀ ਹੈ ਬੀਤੇ ਭਾਰਤੀ ਸਮੇਂ ਦੀ ਮੈਂ ਬੀਤੇ ਕੱਲ ਬੀਤੀ ਰਾਤ ਦੀ ਗੱਲ ਕਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੋਹਾਲੀ ਦੇ ਵਿੱਚ ਉਦਘਾਟਨ ਕਰ ਦਿੱਤਾ
3: ਜੀ
4: ਹਮਾਰੇ ਰਾਮ ਨਾਟਕ ਔਰ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਉਹ ਨਾਟਕ ਕਰਾਉਣਾ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕਿ ਸਾਡੀ ਸਰਕਾਰ ਅਸਲ ਵਿੱਚ ਰਮਾਇਣ ਦੇ ਇਤਿਹਾਸ ਰਾਹੀਂ ਜਿਹੜਾ ਸਨਾਤਨ ਧਰਮ ਹੈ ਉਹਦਾ ਸੁਨੇਹਾ ਪਹੁੰਚਾਉਣ ਦੇ ਵਿੱਚ ਵਚਨਬੱਧ ਹੈ ਜੇ ਆਪਾਂ ਚਲੇ ਜਾਈਏ ਬੱਲਾਂ ਵਾਲੇ ਡੇਰੇ ਦੇ ਵਿੱਚ ਤੇ ਅਸੀਂ ਉੱਥੇ ਰਵਿਦਾਸ ਜੀ ਦਾ ਸੁਨੇਹਾ ਪਹੁੰਚਾਉਣ ਲਈ ਵਚਨਬੱਧ ਹਾਂ ਜੇ ਅਸੀਂ ਅਨੰਦਪੁਰ ਦੀ ਧਰਤੀ ਤੇ ਚਲੇ ਜਾਈਏ ਤੇ ਉੱਥੇ ਸਾਨੂੰ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਸੱਦ ਕੇ ਪਤਾ ਨਹੀਂ ਅਸੀਂ ਪੰਜਾਬ ਦਾ ਕਿੱਡਾ ਭਲਾ ਕਰ ਦਿੱਤਾ ਹੁਣ ਅਸੀਂ ਹਮਾਰੇ ਰਾਮ ਦਾ ਨਾਟਕ ਸਨਾਤਨ ਧਰਮ ਦਾ ਪਤਾ ਨਹੀਂ ਕਿੱਡਾ ਵਿਕਾਸ ਕਰਨ ਲੱਗ ਪਏ ਇੱਕ ਵੱਖਰੇ ਢੰਗ ਦੀ ਸਿਆਸੀ ਯੋਜਨਾ ਬਣਦੀ ਹੈ ਹਾਲਾਂਕਿ ਕੱਲੀ ਪੰਜਾਬ 'ਚ ਨਹੀਂ ਹੋ ਰਹੀ
3: ਜੀ
4: ਭਾਰਤ ਵਿੱਚ ਦੇਸ਼ ਪੱਧਰ ਤੇ ਵੀ ਹੋ ਰਹੀ ਹੈ ਬਾਕੀ ਸੂਬਿਆਂ 'ਚ ਵੀ ਹੋ ਰਹੀ ਹੈ ਹੁਣ ਪੰਜਾਬ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਸੇ ਯੋਜਨਾਬੰਦੀ ਦੇ ਤਹਿਤ ਸ਼ਹਿਰੀ ਵੋਟਰਾਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕਰ ਰਹੀ ਹੈ ਕਿ ਭਾਈ ਅਸੀਂ ਇਕੱਲੇ ਪਿੰਡਾਂ ਦੇ ਜਾਂ ਸਿੱਖ ਭਾਈਚਾਰੇ ਦੇ ਨਹੀਂ ਅਸੀਂ ਹਿੰਦੂ ਭਾਈਚਾਰੇ ਨਾਲ ਵੀ ਸੰਬੰਧ ਰੱਖਦੇ ਹਾਂ ਭਾਵ ਕਿ ਹਿੰਦੂ
5: This is AM 530, CHLO AM, serving Brampton, Mississauga, Toronto, the GTA, and the world at am530.ca.
4: ਰਾਮ ਨਾਮ ਦਾ ਨਾਟਕ ਜਿਹੜਾ ਕਰਾਇਆ ਜਾਣਾ ਸ਼ੁਰੂ ਕੀਤਾ ਹੈ।
3: ਜੀ ਰਮੇਸ਼ ਜੀ, ਸੋ ਇਸ ਦੇ ਨਾਲ ਹੀ ਜੀ ਇੱਥੇ ਨਿੱਕਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ ਤੁਹਾਡੇ ਸਫ਼ਰ ਦਾ ਸਾਥੀ ਤੇ ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਬਣੇ ਰਹਿਣਾ।
6: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ? ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
7: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
8: ਉਹ ਕੀ ਗੱਲ ਹੋ ਗਈ?
1: तू अजे तक परेशानी घूमी जाना
0: है। इतने इंश्योरेंस बारे पता ही नहीं चलता, इस तो लईए केड़ी लईए।
1: ओ टेंशन छड़, ते मेरे वांग कॉल कर ले हरप्रीत सैनी जी नूं, जेड़े सिक्योर लाइफ इंश्योरेंस दे नाल काम कर रहे ने, जो लाइफ इंश्योरेंस, क्रिटिकल इलनेस इंश्योरेंस अते हर इंश्योरेंस लई भरोसेमंद ने। ते बस हुणे कॉल कर 416-817-6500 ते। कॉल नाउ हरप्रीत सैनी फ्रॉम सिक्योर लाइफ इंश्योरेंस 416-817-6500 और विजिट securelifeinsurance.ca।
2: एजक्स क्रेमेटोरियम ब्रैम्पटन क्रेमेटोरियम दी मैनेजमेंट वालों हुण ईस्ट एंड दे साउथ एशियन कम्युनिटी दे वास्ते एजक्स क्रेमेटोरियम दी सर्विसेज शुरू कर दित्ती गई हैं। साउथ एशियन भाईचारे दी धार्मिक, समाजिक, सभ्याचारक कदरां कीमतां दे मुताबक अंतम यात्रा दी सुविधावां एजक्स क्रेमेटोरियम 384 फिनले एवन्यू बेली एवन्यू दे नजदीक 289-372-3300 या विजिट करो www.acvc.info 289-372-3300।
6: 24 घंटे 7 दिन खुला सब्जी मार्केट, रेस्टोरेंट एंड ग्रोसरी स्टोर दो लोकेशंस तो सर्व कर रहे ने, सैंडलवुड एंड मैकलॉगलिन 10 लोरमेल गेट, या पहुंचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री। हर रोज फ्रेश साग ते मक्की दी रोटी। टिफिन सर्विस, पिकअप अते डिलीवरी दे लई वी अवेलेबल है। दोनों लोकेशंस ते फ्रेश सब्जियां, फ्रूट ते ग्रोसरी दे आइटम। ते हुण आलू, गोभी, मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399। सब्जी मार्केट ओपन 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
7: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
8: लेडी सूट, लहंगे, गरारे, शरारे,
7: कुर्ते, पजामे, शेरवानिया, कोट पैंट, ब्लेजर अते किड्स फैशन,
8: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल। फैशन IQ, फैशन IQ, हुणे कॉल करो 9054532225 या गूगल ते सर्च करो फैशन IQ। स्पेशल गिफ्ट ले रेडी।
9: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, लेजर हेयर रिमूवल अते बॉडी कॉन्टोरिंग। अते हाँ, इंश्योरेंस बेनिफिट्स वाले ग्राहकां लई डायरेक्ट बिलिंग दी खास सुविधा भी उपलब्ध है। ता देर किस गल दी, आज ही अपनी अपॉइंटमेंट बुक करो। पता 534 पार्कहर्स्ट स्क्वायर, ब्रैम्पटन। फोन नंबर 416-811-5385। लिवाना वेलनेस स्पा, जो रखे तुहाडी सेहत अते सुंदर।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509,
5: ਔਰ ਵਿਜ਼ਿਟ insuranceforyou.ca।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800 ਤੇ ਕਾਲ ਕਰੋ।
6: Wow, what a fresh green vegetables and fruits, lower grocery prices and tasty thali. ਮੈਂ ਕਿਤੇ ਡ੍ਰੀਮ ਤਾਂ ਨਹੀਂ ਦੇਖ ਰਿਹਾ।
7: ਨਹੀਂ ਜੀ, ਤੁਸੀਂ ਆ ਗਏ ਹੋ ਇੰਡੀਅਨ ਫੂਡ ਲੈਂਡ ਤੇ। ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ, ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ, ਫ੍ਰੈਸ਼ਲੀ ਪ੍ਰੋਡਿਊਸਡ ਆਈਟਮਸ, ਡੇਲੀ ਹਾਊਸਹੋਲਡ ਆਈਟਮਸ, ਕਾਫੀ ਕਿਫਾਇਤੀ ਕੀਮਤਾਂ ਵਿੱਚ। ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ। ਤੇ ਨਾਲ ਹੀ ਤੰਦੂਰੀ ਟਿੱਕੇ, ਚਿਲੀ ਚਿਕਨ, ਸਪੈਸ਼ਲ ਕਰੀਸ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 ਡਸ ਡਰਾਈਵ and 15 Fandaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
8: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਦੂਸਰਾ ਘੰਟਾ ਜੀ, ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਜੀ। ਬਹੁਤ ਪਿਆਰਾ ਮੌਸਮ, ਬਹੁਤ ਪਿਆਰਾ ਦਿਨ, ਸ਼ਨੀਵਾਰ ਦਾ ਦਿਨ, ਵੀਕਐਂਡ ਆ ਗਿਆ ਤੇ ਪੂਰੀ ਐਨਰਜੀ ਜੋ ਹੈ ਜੀ ਬਿਲਕੁਲ ਆ ਗਈ। ਸੋ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਤੇ ਜੀ ਸਟੂਡੀਓ ਨੰਬਰ ਤੁਸੀਂ ਹੁਣ ਨੋਟ ਕਰ ਲਓ, ਨੰਬਰ 905-673-3337 905-673-3337 ਤੇ ਤੁਸੀਂ ਸਾਨੂੰ ਇਸ ਵੇਲੇ ਕਾਲ ਜ਼ਰੂਰ ਕਰ ਸਕਦੇ ਹੋ, ਤਾਂ ਜੋ ਕਿ ਜੋ ਤੁਹਾਡੇ ਵਿਚਾਰ ਨੇ, ਜੋ ਤਾਜ਼ਾ ਖਬਰਾਂ ਨੂੰ ਲੈ ਕੇ ਨੇ, ਦੁਨੀਆ ਵਿੱਚ ਕੀ ਵਾਪਰ ਰਿਹਾ ਉਸ ਨੂੰ ਲੈ ਕੇ ਹੈ, ਅਤੇ ਉਹ ਤੁਸੀਂ ਸਾਂਝੇ ਸਾਡੇ ਪ੍ਰੋਗਰਾਮ ਰਾਹੀਂ ਜ਼ਰੂਰ ਕਰ ਸਕਦੇ ਹੋ ਜੀ। ਅਤੇ ਨੰਬਰ 905-673-3337 ਪੰਜਾਬੀ ਲਹਿਰਾਂ ਰੇਡੀਓ ਦੇ ਲਈ ਜੀ ਸਟੂਡੀਓ ਨੰਬਰ ਤੁਸੀਂ ਬਿਲਕੁਲ ਨੋਟ ਕਰ ਲਓ। ਅਤੇ ਬਹੁਤ ਪਿਆਰਾ ਜਿਹਾ ਦਿਨ, ਅਤੇ ਦਿਨ ਕਹਿੰਦੇ ਨੇ ਸ਼ੁਰੂ ਤੁਹਾਡੇ ਮਾਇੰਡ ਸੈੱਟ ਤੋਂ ਹੀ ਚੰਗਾ ਹੁੰਦਾ, ਕਿਉਂਕਿ ਪਹਿਲਾਂ ਤਾਂ ਆਪਣਾ ਮਾਇੰਡ ਸੈੱਟ ਹੀ ਹੁੰਦਾ, ਉਸ ਤੋਂ ਬਾਅਦ ਫਿਰ ਜਾ ਕੇ ਐਕਸ਼ਨ ਦੀ ਗੱਲ ਆਉਂਦੀ ਹੈ, ਉਸ ਤੋਂ ਬਾਅਦ ਫਿਰ ਜਾ ਕੇ ਅਗਲੀ ਗੱਲ ਆਉਂਦੀ ਹੈ। ਸੋ ਜੇ ਮਾਇੰਡ ਸੈੱਟ ਠੀਕ ਹੈ ਤਾਂ ਫਿਰ ਐਕਸ਼ਨ ਤਾਂ ਸਹੀ ਡਾਇਰੈਕਸ਼ਨ ਦੇ ਵਿੱਚ ਹੋਣਾ ਹੀ ਹੈ, ਅਤੇ ਗੱਲ ਬਸ ਉਸ ਦੀ ਹੀ ਅਸੀਂ ਧਿਆਨ ਰੱਖੀਏ ਜੀ। ਸੋ ਜੀ, ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਜ਼ਰੂਰ ਨੋਟ ਕਰਵਾ ਦੇਵਾਂ ਕਿ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਹੁੰਚਣਾ, ਜੇਕਰ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬਿਲਡਿੰਗ ਦਾ ਕੰਮ ਕਰਦੇ ਹੋ, ਅਤੇ ਜਾਂ ਫਿਰ ਤੁਸੀਂ ਆਪਣਾ ਘਰ ਰੈਨੋਵੇਟ ਕਰਵਾਉਣਾ, ਤੁਸੀਂ ਚਾਹੁੰਦੇ ਹੋ ਕਿ ਜੋ ਸਪਲਾਈਜ਼ ਨੇ, ਜੋ ਉਸ ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ ਸਮਾਨ ਹੈ, ਤੁਸੀਂ ਅੱਛੀ ਕੀਮਤਾਂ 'ਤੇ ਅੱਛੀ ਕੁਆਲਿਟੀ ਲੈ ਕੇ ਆਓ, ਅਤੇ ਗੱਲ ਪਲੰਬਿੰਗ ਦੀ, ਗੱਲ ਐਚ ਵੀ ਏ ਸੀ ਮਟੀਰੀਅਲ ਦੀ, ਇਲੈਕਟ੍ਰੀਕਲ ਦੀ, ਫਲੋਰਿੰਗ ਦੀ, ਡੋਰਸ, ਡਰਾਈਵਾਲ ਦੀ, ਟੂਲਸ, ਹਾਰਡਵੇਅਰ ਦੀ, ਜਾਂ ਫਿਰ ਵੈਨਿਟੀਜ਼ ਦੀ, ਟੋਇਲਟ ਦਾ ਜੋ ਸਮਾਨ ਹੈ, ਸੋ ਜੀ ਸਾਰਾ ਹੀ ਬੈਸਟ ਵੈਲਿਊਸ 'ਤੇ ਤੁਹਾਨੂੰ ਮਿਲਣਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ। ਅਤੇ ਤੁਸੀਂ ਇਹਨਾਂ ਦਾ ਪਤਾ ਜ਼ਰੂਰ ਨੋਟ ਕਰੋ, 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਜੀ, ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ ਨੇ, ਅਤੇ ਜੀ ਜਿੱਥੇ ਪ੍ਰਾਈਜ਼ ਹਰ ਇਹ ਬੀਟ ਤੁਹਾਨੂੰ ਕਰਕੇ ਦੇਣਗੇ, ਇਹਨਾਂ ਦਾ ਵਾਅਦਾ ਹੈ। ਉੱਥੇ ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਸਾਰੇ ਹੀ ਜੋ ਪ੍ਰੋਡਕਟਸ ਨੇ ਉਹਨਾਂ ਦੀ ਜਾਣਕਾਰੀ, ਕੀ ਪ੍ਰਾਈਜ਼ ਨੇ ਉਹਨਾਂ ਦੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਸੋ www.bestvaluebuildingsupplies.ca ਇਹ ਵੈਬਸਾਈਟ ਹੈ ਇਹਨਾਂ ਦੀ, ਇਸ 'ਤੇ ਤੁਸੀਂ ਜਾਓ ਅਤੇ ਔਨਲਾਈਨ ਤੁਸੀਂ ਸਾਰੇ ਪ੍ਰਾਈਜ਼ ਜੋ ਹੈ ਉਹ ਬਿਲਕੁਲ ਚੈੱਕ ਕਰ ਸਕਦੇ ਹੋ, ਅਤੇ ਸਟੋਰ ਵਿਜ਼ਿਟ ਕਰ ਸਕਦੇ ਹੋ 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਜੀ, ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ। ਨੋਟ ਰੱਖਣਾ ਜੀ, ਬੈਸਟ ਵੈਲਿਊ ਸਪਲਾਈਜ਼ ਵਾਲਿਆਂ ਦਾ ਸਟੋਰ। ਅਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਗੱਲ ਦਾ ਵੀ ਕਰ ਦੇਵਾਂ, ਜਿੱਥੇ ਤੁਹਾਨੂੰ ਯਾਦ ਹੋਵੇਗਾ ਟੇਲਰ ਸਵਿਫਟ ਦਾ ਜੋ ਕੌਨਸਰਟ ਹੋਇਆ ਸੀ 2024 ਦੇ ਵਿੱਚ, ਬਹੁਤ ਮਹਿੰਗੀਆਂ ਟਿਕਟਾਂ ਜਿੱਥੇ ਵਿਕੀਆਂ ਸੀ, ਉੱਥੇ ਕਈਆਂ ਨੇ ਫਿਰ ਇਹਨਾਂ ਟਿਕਟਾਂ ਦੇ ਵਿੱਚ ਠੱਗੀ ਕਰਨ ਦੀ ਵੀ ਸੋਚੀ ਸੀ, ਕਰੀ ਵੀ ਹੈ। ਅਤੇ ਓਨਟੈਰੀਓ ਦਾ ਇੱਕ ਕਪਲ ਜੋ ਜਿਨ੍ਹਾਂ ਨੇ 2,65,000 ਤੱਕ ਦਾ ਫਰੋਡ ਇਸ ਦੇ ਵਿੱਚ ਕੀਤਾ, ਇਸ ਸਕੈਮ ਦੇ ਵਿੱਚ ਕੀਤਾ, ਉਹਨਾਂ ਨੂੰ ਅਕਟੂਬਰ 6 ਨੂੰ ਹੁਣ ਸਜ਼ਾ ਹੋਣੀ ਤੈਅ ਹੋਈ ਹੈ, ਕਿਉਂਕਿ ਪਿਛਲੇ ਮਹੀਨੇ ਹੀ ਉਹ ਇਸ ਦੇ ਵਿੱਚ ਗਿਲਟੀ ਪ੍ਰੂਵ ਹੋਏ ਨੇ। ਅਤੇ 107 ਲੋਕਾਂ ਤੋਂ ਉਹਨਾਂ ਨੇ ਜੋ ਇਹ ਪੈਸਾ ਜੋ ਹੈ ਠੱਗਿਆ, 2,65,000 ਦੇ ਕਰੀਬ ਟਿਕਟਾਂ ਵੇਚ ਕੇ, ਅਤੇ 107 ਲੋਕ ਜੋ ਨੇ ਉਹਨਾਂ ਨੇ ਇਹਨਾਂ ਤੋਂ ਟਿਕਟਾਂ ਖਰੀਦੀਆਂ, ਅਤੇ ਟਿਕਟਸ ਹਾਲਾਂਕਿ ਕਦੇ ਜੋ ਉਹਨਾਂ ਨੂੰ ਮਿਲੀਆਂ ਹੀ ਨਹੀਂ। ਇਹਨਾਂ ਨੇ ਕਿਹਾ ਕਿ ਕੌਨਸਰਟ ਦੇ ਨੇੜੇ ਜਾ ਕੇ ਤੁਹਾਨੂੰ ਦੇਵਾਂਗੇ, ਅਤੇ ਕੌਨਸਰਟ ਦੇ ਨੇੜੇ ਜਾ ਕੇ ਵੀ ਮੁੱਕਰ ਗਏ, ਅਤੇ ਫਿਰ ਇਹ ਜੋ ਸਕੈਮ ਹੋਇਆ ਹੈ ਇਸ ਦੇ ਵਿੱਚ ਇਹ ਗਿਲਟੀ ਪ੍ਰੂਵ ਹੋਏ ਨੇ, ਅਤੇ ਫਿਰ ਹੁਣ ਸਜ਼ਾ ਤਾਂ ਇਸ ਗੱਲ ਦੀ ਜੋ ਹੈ ਇਹਨਾਂ ਨੂੰ ਮਿਲਣੀ ਆ। ਅਤੇ ਇੱਕ ਕਿੱਸਾ ਜੀ ਇੱਕ ਫਲਾਈਟ ਦਾ ਵੀ ਹੈ, ਜੋ ਵੀਰਵਾਰ ਦੀ ਇਹ ਫਲਾਈਟ ਸੀ ਵੈਨਕੂਵਰ ਤੋਂ ਟੋਰੋਂਟੋ ਦੀ, ਅਤੇ ਇਸ ਨੂੰ ਕੈਂਸਲ ਕਰਨਾ ਪਿਆ। ਕੈਂਸਲ ਕਰਨ ਦਾ ਰੀਜ਼ਨ ਜੋ ਹੈ ਉਹ ਇਹ ਸੀ ਕਿ ਇੱਕ ਬੱਚਾ ਆਪਣੀ ਸੀਟ 'ਤੇ ਖੜ੍ਹਾ ਸੀ ਅਤੇ ਸੀਟ ਬੈਲਟ ਪਾਉਣ ਤੋਂ ਮਨਾ ਕਰ ਰਿਹਾ ਸੀ। ਉਸਦੇ ਪੇਰੈਂਟਸ ਵੀ ਹਾਲਾਂਕਿ ਚਲੋ ਨਾਲ ਸੀ, ਪਰ ਕਾਫੀ ਕੋਸ਼ਿਸ਼ਾਂ ਹੋਈਆਂ ਪਰ ਉਹ ਨਹੀਂ ਮੰਨਿਆ, ਅਤੇ ਇਸ ਕਾਰਨ ਫਿਰ ਪੋਰਟਰ ਏਅਰਲਾਈਨਸ ਨੂੰ ਆਪਣੀ ਫਲਾਈਟ ਦੀ ਸੇਫਟੀ ਨੂੰ ਦੇਖਦਿਆਂ ਜੀ ਫਲਾਈਟ ਨੂੰ ਵਾਪਸ ਟਰਮੀਨਲ 'ਤੇ ਲਿਆਉਣਾ ਪਿਆ, ਅਤੇ ਫਿਰ ਫਲਾਈਟ ਜੋ ਹੈ ਕੈਂਸਲ ਹੋਈ, ਅਤੇ ਕਿੰਨੇ ਹੀ ਪੈਸੈਂਜਰਸ ਨੂੰ ਫਿਰ ਇਸ ਗੱਲ ਕਰਕੇ ਮੁਸ਼ਕਿਲ ਹੋਈ ਜਿੱਥੇ ਵੀਰਵਾਰ ਦੀ ਇਹ ਫਲਾਈਟ ਸੀ, ਅਤੇ ਫਿਰ ਸ਼ੁੱਕਰਵਾਰ ਤੱਕ ਜੋ ਹੈ ਇਹ ਨਹੀਂ ਚੱਲੀ। ਫਿਰ ਇੱਕ ਦਿਨ ਦੀ ਵੇਟ ਜੋ ਹੈ ਉਹ ਸਾਰੇ ਹੀ ਪੈਸੈਂਜਰਸ ਨੂੰ ਇਸ ਗੱਲ ਕਰਕੇ ਜੀ ਕਰਨੀ ਪਈ। ਅਤੇ ਜੀ ਟੋਰੋਂਟੋ ਦੀਆਂ ਇਲੈਕਸ਼ਨਸ 26 October ਨੂੰ ਬਿਲਕੁਲ ਜੋ ਇਲੈਕਸ਼ਨ ਡੇ ਹੈ ਤਿਆਰ ਬਰ ਤਿਆਰ ਨੇ, ਅਤੇ ਜਿੱਥੇ ਕੈਂਡੀਡੇਟਸ ਆਪਣੇ ਨਾਂ ਭਰ ਰਹੇ ਨੇ, ਉੱਥੇ ਇੱਕ ਟੋਰੋਂਟੋ ਕਾਉਂਸਲਰ ਜਿਨ੍ਹਾਂ 'ਤੇ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਨਾਂ ਨੇ ਵੀ ਇਸ ਦੇ ਵਿੱਚ ਆਪਣਾ ਨਾਂ ਜੋ ਹੈ ਇਲੈਕਸ਼ਨ ਦੇ ਵਿੱਚ ਦਰਜ ਕੀਤਾ ਦੁਬਾਰਾ, ਜਿੱਥੇ ਪਾਰਟੀ ਕੈਂਡਾਵਿਲ ਜੋ ਕਿ ਸਕਾਰਬਰੋ ਸਾਊਥ ਵੈਸਟ ਤੋਂ 2023 ਦੇ ਵਿੱਚ ਰੀਇਲੈਕਸ਼ਨ ਜੋ ਇਹਨਾਂ ਨੇ ਨਾਂ ਤਾਂ ਚਲੋ ਦਰਜ ਕੀਤਾ ਪਰ ਪਹਿਲਾਂ ਹੀ 2023 ਦੇ ਵਿੱਚ ਬਾਈ ਇਲੈਕਸ਼ਨ ਇਹਨਾਂ ਨੇ ਜਿੱਤੀ ਸੀ। ਪਰ ਫਿਰ ਇਹਨਾਂ 'ਤੇ ਇਨਵੈਸਟੀਗੇਸ਼ਨ ਚੱਲ ਪਈ ਜੋ ਕਿ ਇਹਨਾਂ ਦੇ ਵਾਰਡ ਦੇ ਵਿੱਚ ਹੀ 2 ਪ੍ਰੋਪਰਟੀਜ਼ ਨੂੰ ਲੈ ਕੇ ਹੈ। ਹਾਲਾਂਕਿ ਇਹ ਤਾਂ ਇਸ ਤੋਂ ਇਨਕਾਰ ਕਰਦੇ ਹਾਂ ਕਿ ਇਸ ਦੇ ਵਿੱਚ ਕੋਈ ਹੱਥ ਇਹਨਾਂ ਦਾ ਨਹੀਂ ਹੈ, ਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਰ ਇਸ ਦੇ ਵਿੱਚ ਵੀ ਇਹਨਾਂ ਨੇ ਆਪਣਾ ਇਲੈਕਸ਼ਨ ਦੇ ਵਿੱਚ ਨਾਂ ਜੋ ਹੈ ਆਪਣੀ ਸੀਟ 'ਤੇ ਦਰਜ ਕਰ ਦਿੱਤਾ। ਅਤੇ ਜੀ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਨੰਬਰ ਆਪਣੇ ਇੱਕ ਵਾਰੀ ਫਿਰ ਤੋਂ ਨੋਟ ਕਰਵਾ ਦਈਏ, ਨੰਬਰ 905-673-3337 905-673-3337 ਤੁਸੀਂ ਨੰਬਰ ਨੋਟ ਕਰ ਲਓ ਜੀ, ਕਾਲ ਤੁਸੀਂ ਸਾਨੂੰ ਬਿਲਕੁਲ ਕਰ ਸਕਦੇ ਹੋ। ਰਮੇਸ਼ ਜੀ ਸਾਡੇ ਨਾਲ ਮੁੜ ਤੋਂ ਜੁੜੇ ਨੇ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
9: ਜੀ ਸ਼ੁਕਰੀਆ।
8: ਤੇ ਰਮੇਸ਼ ਜੀ ਅੱਜ ਦੀਆਂ ਕਾਲਾਂ ਜੋ ਨੇ ਇਹ ਸ਼ੁਰੂ ਕਰਾਂਗੇ, ਤੇ ਸਾਡੇ ਨਾਲ ਜੋ ਪਹਿਲੀ ਕਾਲ ਜੁੜੀ ਹੈ ਤੇ ਜੀ ਪ੍ਰਿਤਪਾਲ ਅੰਕਲ ਜੀ, ਜੀ ਜੀ ਤੁਸੀਂ ਆਨ ਏਅਰ ਹੋ, ਸਤਿ ਸ੍ਰੀ ਅਕਾਲ ਜੀ।
9: ਬੀਬੀ ਰਵਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਜੀ। ਜੀ
9: ਬੀਬੀ ਰਵਿੰਦਰ ਜੀ ਮੇਰੀ ਆਵਾਜ਼ ਆ ਰਹੀ ਹੈ ਠੀਕ?
8: ਬਿਲਕੁਲ ਬਿਲਕੁਲ ਜੀ, ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਅੰਕਲ ਜੀ।
9: ਤੁਹਾਡਾ ਵੀਕਐਂਡ ਤੇ ਸਵਾਗਤ ਹੈ ਜੀ।
8: ਥੈਂਕ ਯੂ ਜੀ।
9: ਤੁਹਾਡਾ ਵੀ ਹਾਂਜੀ। ਮੇਰਾ ਸਵਾਲ ਜਿਹਾ ਹੈ ਉਹ ਇਹ ਹੈ ਕਿ ਰਾਹੁਲ ਗਾਂਧੀ ਦੇ ਦਿਲ ਵਿੱਚ ਜਿਹੜਾ ਪਿਆਰ ਅੰਗੜਾਈਆਂ ਲੈ ਰਿਹਾ ਕੈਪਟਨ ਅਮਰਿੰਦਰ ਸਿੰਘ ਵਾਸਤੇ, ਉਹ ਜੇ ਫਰਜ਼ ਕਰੋ ਉਹ ਮਤਲਬ ਉਹ ਚਾਹੁੰਦੇ ਨੇ ਕਿ ਇਹਨਾਂ ਦੀ ਵਾਪਸੀ ਹੋਵੇ ਕਾਂਗਰਸ ਦੇ ਵਿੱਚ, ਤੇ ਜੇ ਉਹ ਵਾਪਸੀ ਹੋ ਜਾਂਦੀ ਹੈ ਤੇ ਜਿਹੜੇ ਪੰਜਾਬ ਦੇ ਮੌਜੂਦਾ ਲੀਡਰ ਨੇ ਮਿਸਾਲ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ, ਰਾਜਾ ਅਮਰਿੰਦਰ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਈ ਜਿਹੜੇ ਚੀਫ ਮਿਨਿਸਟਰੀ ਦੇ ਸੁਪਨੇ ਲੈ ਰਹੇ ਨੇ, ਬੜੇ ਸੁਹਾਣੇ ਸੁਪਨੇ ਦੇਖ ਰਹੇ ਨੇ, ਉਹਨਾਂ ਦੇ ਸੁਪਨਿਆਂ ਦਾ ਕੀ ਹੋਏਗਾ ਤੇ ਕੀ ਉਹ ਬਰਦਾਸ਼ਤ ਕਰ ਸਕਣਗੇ ਕਿ ਦੁਬਾਰਾ ਪੰਜਾਬ ਵਿੱਚ ਆਉਣ ਕੈਪਟਨ ਅਮਰਿੰਦਰ ਸਿੰਘ, ਜਿਹਨਾਂ ਨੂੰ ਇਹਨਾਂ ਨੇ 2022 ਦੇ ਵਿੱਚ ਬੜਾ ਸ਼ਹੀਦ ਕਰਕੇ ਮਜਬੂਰ ਕੀਤਾ ਸੀ ਕਿ ਆਪਣਾ ਅਸਤੀਫ਼ਾ ਦੇ ਦਿੰਦੇ ਰੁਝਾਨ, ਉਹਨਾਂ ਦੇ ਆਉਣ ਨਾਲ ਕੀ ਹਾਲਾਤ ਕਾਂਗਰਸ ਦੇ ਹੋਣ ਦੀ ਉਮੀਦ ਹੈ? ਜਿਹੜਾ ਆਪਸ ਚ ਕੁੱਤਿਆਂ ਵਾਂਗਰ ਲੜਨ ਦੇ ਨੇ ਤੇ ਉਹਨਾਂ ਦੇ ਮਸਲੇ ਨਹੀਂ ਹੱਲ ਹੁੰਦੇ, ਤੇ ਇਹਦੇ ਬਾਰੇ ਦੱਸੋ ਜਰਾ
8: ਜੀ। ਜੀ ਰਮੇਸ਼ ਜੀ
10: ਦੇਖੋ, ਇੱਕ ਗੱਲ ਤੇ ਬੜੀ ਸਾਫ਼ ਹੈ ਕਿ ਕਾਂਗਰਸ ਸਿਆਸੀ ਮੁਸ਼ਕਲਾਂ ਦੇ ਵਿੱਚੋਂ ਦੀ ਪੰਜਾਬ ਵਿੱਚੋਂ ਦੀ ਲੰਘ ਰਹੀ ਹੈ। ਔਰ ਮੈਂ ਇਹ ਵੀ ਟਿੱਪਣੀ ਕਰ ਦਵਾਂ, ਪੰਜਾਬ ਦੇ ਵਿੱਚੋਂ ਕਾਂਗਰਸ ਦਾ ਹਾਰਨਾ ਉਹਦੇ ਲਈ ਇਕੱਲੀ ਪੰਜਾਬ ਵਾਲੀ ਹਾਰ ਨਹੀਂ ਹੋਵੇਗੀ, ਦੇਸ਼ ਦੇ ਵਿੱਚ ਉਹਦੇ ਲਈ ਰਾਜਨੀਤਿਕ ਤੌਰ ਤੇ ਨੁਕਸਾਨ ਹੋਣਾ। ਪੰਜਾਬ ਦੀ ਕਾਂਗਰਸ ਦੀ ਜਿਹੜੀ ਜਿਹਨੂੰ ਆਪਾਂ ਸਿਆਸੀ ਆਉਟਪੁੱਟ ਆਖਦੇ ਹਾਂ, ਕਿੰਨੀਆਂ ਸੀਟਾਂ ਜਿੱਤੀਆਂ, ਮੈਂ ਤਾਂ ਨਹੀਂ ਦਾਅਵਾ ਕਰਦਾ ਕਿ ਸਰਕਾਰ ਬਣਾਉਣੀ ਹੈ, ਪਰੰਤੂ ਸੀਟਾਂ ਤੇ ਜਿੱਤਣੀਆਂ ਨੇ। ਹੁਣ ਕਿੰਨੀਆਂ ਸੀਟਾਂ ਜਿੱਤਣੀਆਂ ਉਹ ਇਕੱਲੀਆਂ ਪੰਜਾਬ ਤੱਕ ਸਿਆਸਤ ਨਹੀਂ ਕਾਂਗਰਸ ਦੀ ਸੀਮਤ ਰਹਿਣੀ, ਉਹ ਦੇਸ਼ ਦੀ ਸਿਆਸਤ ਤੇ ਪ੍ਰਭਾਵ ਪੈਣਾ। ਇਸ ਕਰਕੇ ਮੈਂ ਬਹੁਤ ਵਾਰ ਟਿੱਪਣੀ ਕੀਤੀ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਹਾਈ ਕਮਾਂਡ ਪੰਜਾਬ ਦੀ ਕਾਂਗਰਸ ਦੇ ਵਿੱਚ ਸਮੇਂ ਸਿਰ ਕਿਉਂ ਨਹੀਂ ਇਹ ਰੌਲਾ ਰੱਪਾ ਮੁਕਾ ਸਕੀ। ਸਾਨੂੰ ਤੁਹਾਨੂੰ ਪਤਾ, ਸਾਨੂੰ ਦੇਖੋ, ਅਸੀਂ ਬਤੌਰ ਇੱਕ ਤੁਸੀਂ ਸਰੋਤੇ ਹੋ, ਮੇਰੀ ਡਿਊਟੀ ਬਤੌਰ ਇੱਕ ਬ੍ਰੌਡਕਾਸਟਰ ਹੈ, ਮੈਂ ਇੱਕ ਸਪੋਕਸਮੈਨ ਦੇ ਤੌਰ ਤੇ ਜਿਹੜਾ ਗੱਲ ਕਰਦਾ ਹਾਂ, ਅਸੀਂ ਕਿੰਨੇ ਸਮੇਂ ਤੋਂ ਚਰਚਾ ਕਰ ਰਹੇ ਹਾਂ, ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਕਿ ਆਹ ਭਵਿੱਖ 'ਚ ਕੀ ਹੋਣਾ। ਤੁਸੀਂ ਸਾਰੇ ਸਰੋਤੇ ਗਵਾਹ ਹੋ, ਸਾਡੇ ਇੱਕ ਬੜੇ ਸਤਿਕਾਰਤ ਸਰੋਤੇ ਹੈ, ਉਹ ਕਾਂਗਰਸ ਦੇ ਉੱਪਰ ਸਾਡੀਆਂ ਇਹਨਾਂ ਟਿੱਪਣੀਆਂ ਨੂੰ ਲੈ ਕੇ ਰੁਸ ਕੇ ਬੈਠੇ ਹੋਏ ਆ ਕਿ ਪੱਤਰਕਾਰ ਕਾਂਗਰਸ ਦੇ ਉੱਪਰ ਬੜੀਆਂ ਤਿੱਖੀਆਂ ਟਿੱਪਣੀਆਂ ਕਰਦਾ ਹੈ, ਹਾਈ ਕਮਾਂਡ ਤੇ ਕਰਦਾ, ਰਾਹੁਲ ਗਾਂਧੀ ਤੇ ਕਰਦਾ, ਉਹ ਸੱਚ ਸਾਹਮਣੇ ਆ ਗਿਆ। ਮੈਂ ਟਿੱਪਣੀਆਂ ਕਹਿ ਲਈਏ ਕਿ ਹਫ਼ਤਾ 10 ਦਿਨ ਪਹਿਲਾਂ ਕਰਤੀਆਂ, ਹਫ਼ਤੇ 10 ਦਿਨ ਬਾਅਦ ਆ ਸਾਰਾ ਸਿਆਪਾ ਸ਼ੁਰੂ ਹੋ ਗਿਆ, ਕਿਉਂਕਿ ਮੈਨੂੰ ਨਜ਼ਰ ਆਉਂਦਾ ਸੀ। ਮੈਂ ਮੇਰਾ ਸਵਾਲ ਇਹ ਹੈ ਕਿ ਹਾਈ ਕਮਾਂਡ ਨੂੰ ਇਸ ਸਮੇਂ ਸਿਰ ਚੀਜ਼ਾਂ ਕਿਉਂ ਨਹੀਂ ਨਜ਼ਰ ਆਈਆਂ? ਕੀ ਉਹ ਕਾਂਗਰਸ ਤੱਕ ਕੇ ਆਪਣਾ ਨੁਕਸਾਨ ਕਰਾ ਰਹੀ ਹੈ? ਫਿਰ ਜਿਹੜੀ ਅਗਲਾ ਤੁਸੀਂ ਹੁਣ ਸਵਾਲ ਪੁੱਛਿਆ, ਦੇਖੋ ਇਸ ਵੇਲੇ ਮੈਨੂੰ ਇਹ ਲੱਗਦਾ ਹੈ ਕਿ ਕੋਈ ਬਹੁਤ ਅਜੀਬੋ ਗਰੀਬ ਵਰਤਾਰਾ ਨਹੀਂ ਹੋਵੇਗਾ ਜੇ ਕੈਪਟਨ ਅਮਰਿੰਦਰ ਕਾਂਗਰਸ ਵਿੱਚ ਵਾਪਸ ਆਉਂਦੇ, ਕੋਈ ਬਹੁਤ ਅਜੀਬੋ ਗਰੀਬ ਨਹੀਂ। ਰਾਜਾ ਵੜਿੰਗ ਨੇ ਵੀ ਅੰਦਰ ਜਾ ਕੇ ਉਹਨੂੰ ਚਾਚਾ ਜੀ ਕਹਿਣ ਲੱਗ ਪੈਣਾ, ਚਰਨਜੀਤ ਸਿੰਘ ਚੰਨੀ ਨੇ ਵੀ ਚਾਚਾ ਜੀ ਸੱਦਣ ਲੱਗ ਪੈਣਾ, ਇਹਨਾਂ ਦਾ ਪਤਾ ਥੋੜੋ, ਕੋਈ ਭਰੋਸਾ ਥੋੜੋ ਹੈ? ਕਿਉਂਕਿ ਅੱਜ ਦੇ ਸਮੇਂ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਆਹਮੋ ਸਾਹਮਣੇ ਆ, ਪਤਾ ਦੋਹਾਂ ਨੂੰ ਲੱਗ ਗਿਆ, ਉਹਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਪ੍ਰਧਾਨਗੀ ਜਾਣੀ ਜਾਣੀ ਆ। ਚਰਨਜੀਤ ਸਿੰਘ ਚੰਨੀ ਨੂੰ ਇਹ ਮੈਨੂੰ ਲੱਗਦਾ ਕਿ ਇਸ ਗੱਲ ਦਾ ਇਲਮ ਹੋ ਗਿਆ ਕਿ ਰਾਜਾ ਵੜਿੰਗ ਨੂੰ ਪ੍ਰਧਾਨਗੀ ਰਹੇ ਨਾ ਰਹੇ ਉਹਨੂੰ ਨਹੀਂ ਮਿਲਣੀ, ਜਦੋਂ ਦੋਹਾਂ ਕੋਲ ਪ੍ਰਧਾਨਗੀ ਰਹਿਣੀ ਨੀ, ਉਹ ਦੋਨੇ ਕਹਿਣਗੇ ਤੀਜੀ ਜਦੇ ਮਰਜ਼ੀ ਕੋਲ ਚਲ ਜਾਏ। ਹੁਣ ਇਸ ਕਰਕੇ ਕੋਈ ਬਹੁਤ ਹੈਰਾਨੀਜਨਕ ਵਰਤਾਰਾ ਨਹੀਂ ਜੇ ਹਾਈ ਕਮਾਂਡ ਇਹਨਾਂ ਨੂੰ ਇਹ ਗੱਲ ਜਚਾਜ ਦੇਵੇ ਕਿ ਭਾਈ ਪੰਜਾਬ ਦੇ ਵਿੱਚ ਸਰਕਾਰ ਸਾਡੀ ਤਾਂ ਬਣਨੀ ਜੇ ਕੈਪਟਨ ਅਮਰਿੰਦਰ ਆਊਗਾ, ਤੇ ਇਹਨਾਂ ਨੇ ਜੈਸ ਸਰ ਕਹਿ ਦੇਣਾ ਹੈ, ਨੋ ਸਰ ਤਾਂ ਇਹਨਾਂ ਨੂੰ ਰਾਹੁਲ ਗਾਂਧੀ ਬੋਰੇ ਕਹਿ ਹੀ ਨਹੀਂ ਸਕਦੇ। ਸੋ ਇਸ ਕਰਕੇ ਮੈਂ ਸਮਝਦਾ ਕੋਈ ਬਹੁਤ ਹੈਰਾਨੀਜਨਕ ਵਰਤਾਰਾ ਨਹੀਂ ਹੋਵੇਗਾ ਜੇ ਇਵੇਂ ਹੁੰਦਾ ਆ, ਜਿਹੜਾ ਤੁਹਾਨੂੰ ਲੱਗਦਾ ਕਿ ਸਿਆਸੀ ਤੌਰ ਤੇ ਕੈਪਟਨ ਅਮਰਿੰਦਰ ਨੂੰ ਕਬੂਲ ਕਰਨਗੇ ਕਿ ਨਹੀਂ ਕਰਨਗੇ। ਸਿਆਸੀ ਤੌਰ ਤੇ ਤਾਂ ਤੁਸੀਂ ਕੇਵਲ ਢਿੱਲ ਨੂੰ ਲਿਆ ਕੇ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣਾ ਦਿਓ, ਇਹਨਾਂ ਨੇ ਉਹ ਵੀ ਕਬੂਲ ਕਰ ਲੈਣਾ। ਸੋ ਇਹ ਇਹਨਾਂ ਦਾ ਕਿਹੜਾ ਕੋਈ ਦੀਨ ਧਰਮ ਅਮਾਨ ਹੈ, ਕੋਈ ਤੇ ਇੱਕ ਚੀਜ਼ ਹੈ ਕੇਂਦਰ ਬਿੰਦੂ ਤੇ ਕੁਰਸੀ ਹੈ, ਕੁਰਸੀ ਦੇ ਲਈ ਇਹ ਕੁਛ ਵੀ ਕਰ ਸਕਦੇ।
8: ਜੀ ਜੀ ਬਿਲਕੁਲ ਸਹੀ ਰਮੇਸ਼ ਜੀ। ਤੇ ਜੀ ਅਗਲੇ ਕਾਲਰ ਸਾਡੇ ਨਾਲ ਨੇ, ਹਰਵਿੰਦਰ ਜੀ, ਜੀ ਸਵਾਗਤ ਹੈ।
11: ਸਤਿ ਸ੍ਰੀ ਅਕਾਲ ਰਪਿੰਦਰ ਜੀ।
8: ਸਤਿ ਸ੍ਰੀ ਅਕਾਲ ਜੀ। ਜੀ ਸਰ,
11: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ, ਬੀਕ ਦੇ ਸੋਚਦਾ ਵੀ ਦੋ ਸਵਾਲ ਕਰਨਾ, ਇੱਕ ਸਵਾਲ ਦਾ ਬੀਕ ਦਾ ਸੋਚਦਾ, ਟਾਈਮ ਹੀ ਨੀ ਮਿਲਿਆ, ਤੇ ਦੂਸਰੇ ਹੁਣ ਦੋ ਸਵਾਲ ਨੇ ਜੀ ਮੇਰੇ। ਪਹਿਲਾ ਸਵਾਲ ਤਾਂ ਇਹ ਆ ਵੀ ਆਹ ਕਿਹਨੇ ਕਹਿੰਦੇ ਕੋਈ ਉਹ ਸਿੱਖ ਧਾਰੀ ਆ, ਦੇਖੋ ਤੁਸੀਂ ਮਹਾਰਾ ਦਾਣੀ ਦਾਣਾ ਸਾਹਿਬ ਵੀ ਪ੍ਰਕਾਸ਼ ਕਰਦਾ

0: ਸਦਮਾ ਮੈਂ ਆ ਰਿਹਾ ਸੀਗਾ ਜਦੋਂ ਉਹਦੀ ਗਾੜੀ ਆਉਂਦੀ ਸੀਗੀ ਉੱਥੇ ਜਿਵੇਂ ਉਤਰਤਾ ਸੀਗਾ ਜੀ ਸਾਰੇ ਕਾਕਰੋਚ ਬਣ ਕੇ ਨਾ ਬੰਦੇ ਸਾਰੇ ਭੱਜ ਜਾਂਦੇ ਥੇ ਉੱਥੇ ਹੈ ਪਤਾ ਨੀ ਕਿੱਥੇ ਉੱਥੋਂ ਨਾ ਦੌੜ ਕੇ ਭੱਜ ਜਾਂਦੇ ਸੀਗੇ ਫਿਰ ਕਹਿੰਦੇ ਕਿ ਅਮਿਤ ਸ਼ਾਹ ਕਿੱਥੇ ਹੈ ਇਹ ਦੱਸੋ ਅਮਿਤ ਸ਼ਾਹ ਤੁਹਾਨੂੰ ਰਾਹੁਲ ਗਾਂਧੀ ਔਰ ਤੁਹਾਡੇ ਸ਼ਰੋਤਿਆਂ ਨੂੰ ਲੱਭਿਆ ਹੈ ਨਹੀਂ ਲੱਭਿਆ ਤੁਸੀਂ ਰਵੀ ਸ਼ਾਹ ਨੂੰ ਬੁਲਾਓਗੇ ਤਾਂ ਨਹੀਂ ਆਏਗਾ ਉਹਨੂੰ ਪਤਾ ਨਹੀਂ ਕਿ ਉਹ ਉਸਨੇ ਰਿਜੀਜੂ ਨੇ ਕਹਿਤੋ ਦਿੱਤਾ ਇਹ ਸਾਰੇ ਟੈਰੋਰਿਸਟ ਔਰ ਜਿਤਨੇ ਐਕਸਟ੍ਰੀਮਿਸਟ ਟਾਈਪ ਬੰਦੇ ਹੈ ਅਮਿਤ ਸ਼ਾਹ ਨੂੰ ਦੇਖ ਕੇ ਥਰ ਥਰ ਕਾਪਤੇ ਜੋ ਉੱਪਰ ਸੇ ਨੀਚੇ ਇਹਦੇ ਬਾਰੇ ਦੱਸੋ ਜੀ ਧੰਨਵਾਦ ਜੀ
1: ਜੀ ਰਮੇਸ਼ ਜੀ
2: ਦੇਖੋ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕਿ ਕੱਲ ਤੱਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੀ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਤੇ ਦੂਸਰੀ ਕੋਈ ਪਦਵੀ ਵੀ ਨਹੀਂ ਦਿੱਤੀ ਅਜੇ ਉਹ ਥੋੜਾ ਜਿਹਾ ਮਸਲਾ ਤੇ ਪਵਾ ਦਿੱਤੀ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਬੀਤੇ ਸਿਆਣਾ ਚ ਉਹਨਾਂ ਨੇ ਇੱਕ ਜਦੋਂ ਕੁਛ ਲੋਕ ਇੱਕ ਫੜੇ ਨਸ਼ੇ ਦੇ ਨਾਲ ਜਾਂ ਹਥਿਆਰਾਂ ਦੇ ਨਾਲ ਤੇ ਉਹਨਾਂ ਨੇ ਇੱਕ ਖੁਲਾਸਾ ਕੀਤਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕਿ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਜੰਤਰ ਮੰਤਰ ਦੇ ਵਿੱਚ ਇਹ ਜਿਹੜਾ ਪਾਕਿਸਤਾਨ ਦੇ ਮਗਰ ਲੱਗ ਕੇ ਪਾਕਿਸਤਾਨ ਦੀ ISI ਦੇ ਇਸ਼ਾਰੇ ਤੇ ਉੱਥੇ ਵਾਰਦਾਤ ਨੂੰ ਅੰਜਾਮ ਦਿਵਾਉਣਾ ਚਾਹੁੰਦੇ ਹੁਣ ਪੰਜਾਬ ਦੀ ਪੁਲਿਸ ਪੰਜਾਬ ਸਰਕਾਰ ਦੀ ਅੰਡਰ ਹੈ ਉਹਨਾਂ ਨੇ ਜਲੰਧਰ ਦਾ ਪੁਲਿਸ ਕਮਿਸ਼ਨਰ ਮਾਫ਼ ਕਰਨਾ ਅੰਮ੍ਰਿਤਸਰ ਦਾ ਇਹ ਪੁਲਿਸ ਕਮਿਸ਼ਨਰ ਬਦਲ ਦਿੱਤਾ ਮਸਲਾ ਆਪਣੇ ਆਪ ਦੇ ਵਿੱਚ ਇਹ ਬਣ ਗਿਆ ਟੇਢਾ ਮਸਲਾ ਹੁਣ ਇੱਥੇ ਤੇ ਸਰੋਤਿਓ ਅਸੀਂ ਬਹੁਤੀ ਟਿੱਪਣੀ ਨਹੀਂ ਕਰ ਸਕਦੇ ਜਿੰਨਾ ਚਿਰ ਸਰਕਾਰ ਇੱਥੇ ਕੋਈ ਖੁਲਾਸਾ ਨਹੀਂ ਕਰਦੀ ਪਰੰਤੂ ਹੈ ਇਹ ਗੱਲ ਵਿਵਾਦਤ ਹੈ ਇਹ ਗੱਲ ਮੈਂ ਮੰਨਦਾ ਦੂਜਾ ਜਿਹੜਾ ਫੰਡਿੰਗ ਕਿੱਥੋਂ ਆਉਂਦੀ ਸੀ ਕਾਂਗਰਸ ਜਨਤਾ ਪਾਰਟੀ ਨੂੰ ਇਹਦਾ ਜਵਾਬ ਮੈਨੂੰ ਲੱਗਦਾ ਕਿ ਭਾਰਤ ਦੀ ਸਰਕਾਰ ਹੀ ਦੇ ਸਕਦੀ ਹੈ ਉਹਨਾਂ ਦੀਆਂ ਕੇਂਦਰੀ ਏਜੰਸੀਆਂ ਹੀ ਦੇ ਸਕਦੀਆਂ ਇੱਕ ਪੱਤਰਕਾਰ ਨਹੀਂ ਦੇ ਸਕਦੀ ਕਿ ਫੰਡਿੰਗ ਕਿੱਥੋਂ ਆਉਂਦੀ ਸੀ ਦੇਖੋ ਜਿਹੜੇ ਵਿਦਿਆਰਥੀ ਅੰਦੋਲਨ ਹੁੰਦੇ ਨੇ ਵਿਦਿਆਰਥੀ ਅੰਦੋਲਨਾਂ ਨੂੰ ਫੰਡਿੰਗ ਲੋਕ ਕਰਦੇ ਨੇ ਜੋ ਅਸੀਂ ਅੱਜ ਤੱਕ ਵੇਖਿਆ ਜਿਸ ਰਾਂਚੀ ਦਾ ਤੁਸੀਂ ਜ਼ਿਕਰ ਕੀਤਾ ਹੈ ਰੁਪਿੰਦਰ ਜੀ ਉਸ ਰਾਂਚੀ ਦੇ ਮੈਂ ਜਿੱਥੇ ਵਿਦਿਆਰਥੀ ਅੰਦੋਲਨ ਚੱਲ ਰਿਹਾ
1: ਜੀ
2: ਉਸ ਵਿਦਿਆਰਥੀ ਅੰਦੋਲਨ ਨੂੰ ਮੈਂ ਫੰਡਿੰਗ ਦੀ ਇੱਕ ਉਦਾਹਰਨ ਦਿੰਦਾ ਕਿ ਲੋਕ ਦੇਸ਼ ਦੇ ਵਿੱਚੋਂ ਉੱਥੋਂ ਦੀ ਜਿਵੇਂ ਆ ਬੜੀਆਂ ਸਪਲਾਈ ਵਾਲੀਆਂ ਜਿਹੜੀਆਂ ਤੁਹਾਨੂੰ ਘਰਾਂ ਦੇ ਵਿੱਚ ਜਾਂ ਜਿੱਥੇ ਤੁਸੀਂ ਆਰਡਰ ਕਰਦੇ ਹੋ ਖਾਣ ਪੀਣ ਨੂੰ ਚੀਜ਼ਾਂ ਪਹੁੰਚ ਜਾਂਦੀਆਂ ਜੋ ਵੀ ਤੁਸੀਂ ਖਾਣੇ ਰਾਂਚੀ ਦੇ ਵਿੱਚ ਕੋਈ ਪੰਜਾਬ ਚੋਂ ਬੈਠਾ ਕੋਈ ਬੰਬੇ ਚ ਬੈਠਾ ਕੋਈ ਮੱਧ ਪ੍ਰਦੇਸ਼ ਚ ਬੈਠਾ ਉੱਥੋਂ ਆਰਡਰ ਕਰਦਾ ਕਿ ਭਾਈ ਆ ਮੈਂ ਪੈਸੇ ਪਾ ਦਿੱਤੇ ਆ ਤੇ ਤੁਸੀਂ ਉਸ ਜਿੱਥੇ ਉਹ ਧਰਨਾ ਚੱਲ ਰਿਹਾ ਉੱਥੇ ਜਾ ਕੇ ਖਾਣਾ ਦਿਓ ਇੱਦਾਂ ਦਾ ਵੀ ਲੋਕਾਂ ਚ ਫਿਰ ਸਮਰਪਣ ਦੀ ਭਾਵਨਾ ਹੈ ਰਾਂਚੀ ਦੇ ਵਿੱਚ ਕਿਸਾਨਾਂ ਨੇ ਲੰਗਰ ਲਾ ਦਿੱਤੇ ਇੱਦਾਂ ਦੀ ਵੀ ਸਮਰਪਣ ਦੀ ਭਾਵਨਾ ਵੇਖੀ ਹੈ ਅਸੀਂ ਤੇ ਉਹ ਕਿਸਾਨੀ ਅੰਦੋਲਨ ਵੀ ਵੇਖਿਆ ਸੀ ਜਿੱਦਣ ਮਤਲਬ ਪਤਾ ਹੀ ਨਹੀਂ ਲੱਗਦਾ ਸੀ ਲੰਗਰਾਂ ਦਾ ਅਸੀਂ ਤੇ ਪਿਛਲੇ ਸਾਲ ਪੰਜਾਬ ਦੇ ਉਹ ਹੜ੍ਹ ਵੀ ਵੇਖੇ ਆ ਜਦੋਂ ਸਰਕਾਰ ਅਜੇ ਆਪਣੇ ਹੈਲੀਕਾਪਟਰ ਚ ਅਡਾਰੀਆਂ ਭਰਦੇ ਸੀ ਤੇ ਭਾਰਤੀ ਜਨਤਾ ਪਾਰਟੀ ਕੇਂਦਰ ਵਾਲੀ ਅਜੇ ਸਲਾਹਾਂ ਹੀ ਕਰਦੀ ਸੀ ਕਿ ਅਸੀਂ ਪੰਜਾਬ ਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ ਪੰਜਾਬੀਆਂ ਨੇ ਜਾ ਕੇ ਲੰਗਰ ਲਾ ਦਿੱਤੇ ਸੀਗੇ ਸੋ ਇਸ ਕਰਕੇ ਇਹ ਨਹੀਂ ਅਸੀਂ ਸ਼ੱਕ ਕਰ ਸਕਦੇ ਅਸੀਂ ਨਹੀਂ ਸ਼ੱਕ ਕਰ ਸਕਦੇ ਹਾਂ ਸਰਕਾਰ ਖੁਲਾਸਾ ਕਰੇ ਜੇ ਸਰਕਾਰ ਨੂੰ ਲੱਗਦਾ ਹੈ ਭਾਜਪਾ ਨੂੰ ਲੱਗਦਾ ਹੈ ਕਿ ਕਾਂਗਰਸ ਜਨਤਾ ਪਾਰਟੀ ਨੂੰ ਕਿਸੇ ਗਲਤ ਧਿਰ ਨੇ ਫੰਡਿੰਗ ਕੀਤੀ ਹੈ ਕਿਨ ਕੀਤੀ ਹੈ ਕਿਹੜੇ ਖਾਤੇ ਚ ਕੀਤੀ ਕਿਹੜੇ ਰਸਤੇ ਆਈ ਆ ਇਹ ਤੇ ਭਾਈ ਭਾਜਪਾ ਸਰਕਾਰ ਮੋਦੀ ਸਰਕਾਰ ਜਵਾਬ ਦੇ ਸਕਦੀ ਹੈ ਇਸ ਕਰਕੇ ਇਹਦਾ ਜਵਾਬ ਉਹਨਾਂ ਤੋਂ ਪੁੱਛੀਏ ਕਿ ਭਾਈ ਸਾਰਾ ਜਾਂਚ ਕਰਵਾਓ ਤੇ ਖੁਲਾਸਾ ਕਰੋ ਜਦੋਂ ਤੁਹਾਡੇ ਆਪਣੇ ਤੇ ਭੀੜ ਪੈਂਦੀ ਹੈ ਤੇ ਫਿਰ ਤੁਸੀਂ ਮੈਟਾ ਵਾਲੀ ਜਿਹੜੀ ਉਹਨਾਂ ਦੀ ਗਲੋਬਲ ਟੀਮ ਹੈ ਉਹਨੂੰ ਵੀ ਤਲਬ ਕਰ ਲੈਂਦੇ ਹੋ ਕਿ ਦਿੱਲੀ ਪਹੁੰਚ ਜਾ ਕਿ ਤੁਸੀਂ ਆਹ ਨਹੀਂ ਪਤਾ ਲਗਾ ਸਕਦੇ ਕਿ ਭਾਈ ਉਹਨਾਂ ਨੂੰ ਫੰਡਿੰਗ ਕਿੱਥੋਂ ਹੋਈ ਹੈ ਸੋ ਮੈਨੂੰ ਲੱਗਦਾ ਕਿ ਸਰੋਤਿਓ ਇਹ ਸਵਾਲ ਭਾਜਪਾ ਵਾਲੀ ਕੇਂਦਰ ਸਰਕਾਰ ਨੂੰ ਪੁੱਛਣਾ ਬਣ
1: ਜੀ ਰਮੇਸ਼ ਜੀ ਤੇ ਨਾਲ ਹੀ ਜੀ ਹਰਮਨ ਬੱਤਾ ਜੀ ਦਾ ਅਸੀਂ ਸੰਦੇਸ਼ ਦੇ ਦਈਏ ਜੀ ਮੋਰਗੇਜ ਦਾ ਕੰਮ ਹੈ ਘਰ ਤੁਸੀਂ ਆਪਣਾ ਲੈਣਾ ਤੇ ਚਲੋ ਘਰ ਦੀ ਚੋਇਸ ਜਿੱਥੇ ਇੱਕ ਮੁਸ਼ਕਿਲ ਕੰਮ ਹੁੰਦਾ ਪਰ ਇਹ ਚੋਇਸ ਮੁਸ਼ਕਿਲ ਨਾ ਹੋਵੇ ਕਿ ਮੋਰਗੇਜ ਕਿੱਥੋਂ ਕਰਵਾਉਣੀ ਹੈ ਹਰਮਨ ਬੱਤਾ ਜੀ ਨੂੰ ਤੁਸੀਂ ਸੰਪਰਕ ਕਰੋ ਜੀ ਨੰਬਰ 647-685-9000 ਮੋਰਗੇਜ ਰਿਨਿਊਅਲ ਵੀ ਆ ਗਈ ਹੈ ਰੀਫਾਈਨਾਂਸਿੰਗ ਪ੍ਰੀ ਅਪਰੂਵਲ ਦੇ ਲਈ ਅੱਜ ਹੀ ਸੰਪਰਕ ਕਰੋ 647-685-9000 ਜੀ ਹਰਮਨ ਬੱਤਾ ਜੀ ਦੇ ਲਈ ਨੰਬਰ ਹੈ ਜੀ ਤੇ ਅਗਲੇ ਕਾਲਰ ਸਾਡੇ ਨਾਲ ਨੇ ਕਮਲਜੀਤ ਜੀ ਸਵਾਗਤ ਹੈ ਜੀ
3: ਜੀ ਰੁਪਿੰਦਰ ਜੀ ਰਮੇਸ਼ ਜੀ ਸਤਿ ਸ੍ਰੀ ਅਕਾਲ ਦੇਖੋ ਰਮੇਸ਼ ਜੀ ਗੱਲ ਅੱਜ ਆਪ ਵਿਸ਼ਵ ਗੁਰੂ ਤੋਂ ਸ਼ੁਰੂ ਕਰ ਲੈ ਜਦੋਂ ਰਮੇਸ਼ ਜੀ ਸਰਕਾਰ ਬਣੀ ਸੀ ਨਾ ਬੜੀਆਂ ਆਸਾਂ ਸਨ ਮੋਦੀ ਸਰਕਾਰ ਤੋਂ ਇਹ ਦੇਸ਼ ਦੇ ਵਿੱਚ ਕੁਛ ਕਰੂਗੀ ਪਾਰਲੀਮੈਂਟ ਬੰਦਾ ਗਿਆ ਹੱਥ ਆਪਣੇ ਉੱਥੇ ਮੱਥਾ ਟੇਕ ਕੇ ਬੜਿਆ ਹੁਣ ਗੱਲ ਤੁਸੀਂ ਨੋਟਬੰਦੀ ਦਾ ਲਾ ਲਓ ਨੋਟਬੰਦੀ ਦਾ ਕੀ ਕੋਈ ਅਸਰ ਹੋਇਆ ਕੁਛ ਨੀ ਹੋਇਆ ਪੁਲਵਾਮਾ ਅਟੈਕ ਹੋਇਆ ਪਹਿਲਗਾਮ ਅਟੈਕ ਹੋਇਆ ਬੰਦੇ ਆਏ ਨਾ ਪੁੱਛ ਪੁੱਛ ਕੇ ਗੋਲੀਆਂ ਮਾਰਦੇ ਗਏ ਤੇ ਵਿਸ਼ਵ ਗੁਰੂ ਦੀ ਸ਼ਕਤੀ ਪਤਾ ਨੀ ਕਿੱਥੇ ਗਈ ਇਲੈਕਟ੍ਰੋਲ ਬੌਂਡ ਦਾ ਕੁਛ ਹੋਇਆ ਕਿਸਾਨਾਂ ਦੀ ਆਮਦਨੀ ਚਾਰ ਗੁਣਾ ਜ਼ਿਆਦਾ ਹੋ ਜਾਊਗੀ। ਕੁਛ ਹੋਇਆ ਲਖੀਮਪੁਰ ਖੀਰੀ ਵਾਲੇ ਜਿਸ ਬੰਦੇ ਦੇ ਪਰ ਕਿਸਾਨ ਜਦੋਂ ਅੰਦੋਲਨ ਸੀਗਾ ਸ਼ਰੇਆਮ ਗੱਡੀ ਚੜਾ ਦਿੱਤੀ ਗਈ ਮੰਤਰੀ ਦਾ ਮੁੰਡਾ ਤੋਮਰ ਦਾ ਅੰਦਰ ਬੈਠਾ ਸੀ ਆ ਬੰਦੇ ਤਿੰਨ ਚਾਰ ਹਫ਼ਤੇ ਹੋਏ ਆ ਬੰਦੇ ਚਾਰੇ ਦੇ ਚਾਰੇ ਉਹ ਬੰਦੇ ਸਾਰੇ ਬਰੀ ਹੋ ਗਏ ਚਾਰ ਬੰਦੇ ਮਾਰੇ ਗਏ। ਹੁਣ ਸਰ ਜੈਨਜੀ ਅੱਜ ਜੈਨਜੀ ਨੇ ਇਹ ਦੱਸ ਦਿੱਤਾ ਆ ਇੰਡੀਆ ਦੇ ਵਿੱਚ ਵਿਕਟਾਂ ਗਿਰ ਰਹੀਆਂ ਨੇ ਅੱਜ ਅਮਿਤ ਸ਼ਾਹ ਆ ਨੀ ਰਿਹਾ ਅਮਿਤ ਸ਼ਾਹ ਪਾਰਲੀਮੈਂਟ ਦੇ ਵਿੱਚ ਨੀ ਆ ਰਿਹਾ ਉੱਥੇ ਔਰ ਲੋਕੀ ਲੱਭ ਰਹੇ ਨੇ ਉਹਨੂੰ ਕੋਈ ਬੰਦਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਦੱਸ ਸਕਦਾ ਵੀ ਕਿੱਥੇ ਹੈਗਾ ਬਾਕੀ ਡਰਨੇ ਡੋਰਨੇ ਦੀ ਕੋਈ ਕਿਤੇ ਗੱਲ ਨੀ ਤੇ ਟਾਈਮ ਇਜ ਗੋਨ ਇਲੈਕਟੋਰ ਬੋਰਡ ਤੋਂ ਇਲਾਵਾ ਤੁਸੀਂ ਸਰ ਜੀ ਵੋਟਾਂ ਦੇ ਵਿੱਚ ਇਹਨਾਂ ਦੇ ਘਟਾਲੇ ਹੋ ਗਏ ਇਹਨਾਂ ਨੂੰ ਇਹ ਪਤਾ ਫੰਡਿੰਗ ਕਿੱਥੋਂ ਆਉਂਦੀ ਆਪਾਂ ਅੱਜ ਤੱਕ ਇਹ ਨੀ ਪਤਾ ਲਗਾ ਸਕਿਆ ਵੀ ਉਹ 40 ਕਿਲੋ ਆਰ ਡੀ ਐਕਸ ਕਿੱਥੋਂ ਹੋਇਆ ਸੀਗਾ ਬਾਹਰ ਕੁਆਦੀ ਪਾਪਾ ਨੇ ਮੋਦੀ ਜੀ ਕਾ ਵਿਸ਼ਵ ਟੰਕਾ ਵੱਜ ਗਿਆ ਵਿਸ਼ਵ ਗੁਰੂ ਕਾ ਔਰ ਜਿਹੜੇ ਚਾਰ ਪੰਜ ਭਗੌੜੇ ਗਏ ਵਿਜੇ ਮਾਲਿਆ ਮੇਲ ਚੌਕਸੀ ਹੋਣੀ ਜਿਹੜੇ ਆ ਇਹ ਅੱਜ ਤੱਕ ਇਹ ਬੰਦੇ ਨੀਰਵ ਮੋਦੀ ਹੋਣੀ ਅੱਜ ਤੱਕ ਇਹ ਬੰਦਾ ਕੋਈ ਨੀ ਲਿਆ ਸਕੇ ਕਾਲਾ ਧੰਨ ਕਿੰਨਾ ਕੁ ਵਾਪਸ ਆਇਆ ਕਿਸਾਨਾਂ ਦੀ ਚਾਰ ਗੁਣਾ ਆਮਦਨ ਜ਼ਿਆਦਾ ਹੋ ਗਈ
1: ਜੀ
3: ਕੁਛ ਨੀ ਹੋਇਆ ਸਰ 2 ਸਾਲ ਕਿਸਾਨ ਬੈਠੇ ਰਹੇ ਉੱਥੇ ਕਿਉਂ ਬੰਦੇ ਇਹਨਾਂ ਨੂੰ ਵੋਟਾਂ ਪਾਉਣਗੇ ਔਰ ਅੱਜ ਇਸ ਵੇਲੇ ਇਹਨਾਂ ਨੂੰ ਲੈਣੇ ਦੇ ਦੇਣੇ ਪੈ ਗਏ ਆ ਮੋਦੀ ਸਰਕਾਰ ਵੋਟਾਂ ਦੇ ਵਿੱਚ ਕਦੀ ਨੀ ਹਾਰ ਸਕਦੀ ਇਹ ਜਦੋਂ ਇਲੈਕਸ਼ਨ ਦੋਗੇ ਸਾਰਾ ਘੁਟਾਲਾ ਚੱਲ ਰਿਹਾ ਇੱਥੇ ਇਹਨਾਂ ਨੇ ਸਿਰਫ ਇੰਡੀਆ ਦੇ ਵਿੱਚ ਇਸ ਵੇਲੇ ਜੋ ਹਾਲਾਤ ਬਣੇ ਹੋਏ ਆ ਸਰ ਉਹ ਟੋਟਲੀ ਹੋ ਗਏ ਆ ਸਾਡੀਆਂ ਪਹਿਲਵਾਨ ਕੁੜੀਆਂ ਸਰ ਤੁਹਾਨੂੰ ਯਾਦ ਹੋ ਗਿਆ ਨਾ ਜਿੱਦਾਂ ਜਿਹਨਾਂ ਨੇ ਜਿਹਨਾਂ ਨਾਲ ਸ਼ੋਸ਼ਣ ਹੋਇਆ ਭਾਰਤ ਭੂਸ਼ਣ ਉਹਨੂੰ ਟਿਕਟ ਦਿੱਤੀ ਉਹਦੇ ਮੁੰਡੇ ਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ ਦੇਖੋ ਇਹਨਾਂ ਨੇ ਕੋਈ ਮਤਲਬ ਇਹਦਾ ਛੱਡਿਆ ਅੱਗੇ ਤੁਸੀਂ ਤੁਹਾਡੀ ਗੱਲ ਬਿਲਕੁਲ ਸਹੀ ਆ 58 ਸਾਲ ਨੌਕਰੀ ਹੁੰਦੀ ਸੀ ਬੰਦੇ ਨੂੰ ਜ਼ਿੰਦਗੀ ਭਰ ਦੀਆਂ ਰੋਟੀ ਰੋਜ਼ੀ ਮਿਲਦੀ ਸੀ ਤੇ ਪਰਿਵਾਰ ਨੂੰ ਮਿਲਦੀ ਸੀ ਅੱਜ ਅਗਨੀਵੀਰ ਬਣਾ ਕੇ ਅਮਰੀਕਾ ਵਾਂਗੂ ਮਰੀਨ ਬਣਾ ਕੇ ਤੁਸੀਂ 4 ਸਾਲ ਦੇ ਵਿੱਚ ਕੀ ਕਿਹੜੀ ਜੋਬ ਆ ਉੱਥੇ 2 ਕਰੋੜ ਲੋਕਾਂ ਨੂੰ ਜੋਬਾਂ ਦੇ ਤੀਆਂ ਕਿੱਥੇ ਅਮਿਤਾਭ ਬੱਚਨ ਦਾ ਲੰਮਾ ਜਿਹਾ ਝਾੜੂ ਚਿੱਟੇ ਕੱਪੜੇ ਪਾ ਕੇ ਕੁੜਤਾ ਪਜਾਮਾ ਉਹ ਵੀ ਝਾੜੂ ਮਾਰਨ ਆ ਗਿਆ ਸੀਗਾ ਪਨਾਮਾ ਪੇਪਰ ਲੀਕ ਦਾ ਕੀ ਹੋਇਆ ਸਰ ਸਵਾਲ ਬਹੁਤ ਸੁਣੇ ਰਮੇਸ਼ ਜੀ ਥੈਂਕ ਯੂ ਤੁਹਾਡਾ ਰੁਪਿੰਦਰ ਜੀ ਟਾਈਮ ਦੇਣ ਦਾ ਮਿਹਰਬਾਨੀ
1: ਜੀ ਰਮੇਸ਼ ਜੀ ਮੇਰੇ ਖਿਆਲ 1 ਮਿੰਟ ਦੇ ਵਿੱਚ ਮੁੱਦੇ ਜੋ ਨੇ ਉਹ ਕਈ ਲਿਆਂਦੇ ਨੇ ਜੀ
2: ਦੇਖੋ ਇਹ ਗੱਲ ਹੈ ਜਿੰਨੀ ਵੀ ਸਰੋਤਿਆਂ ਨੇ ਕੀਤੀ ਅਸੀਂ ਬਿਲਕੁਲ ਨਹੀਂ ਕੱਟਦੇ ਸਿਆਸੀ ਟਿੱਪਣੀਆਂ ਨੇ ਜਿਹੜੀਆਂ ਕੇਂਦਰ ਦੀ ਭਾਰਤ ਹੈ ਭਾਰਤੀ ਜਨਤਾ ਪਾਰਟੀ ਤੇ ਸਵਾਲ ਖੜੇ ਕਰਦੀ ਇਹ ਸੱਚ ਪਰੰਤੂ ਸਰੋਤਿਓ ਗੱਲ ਇਹ ਹੈ ਕਿ ਸਿਆਸੀ ਟਿੱਪਣੀਆਂ ਤੇ ਮੈਂ ਤੇ ਚਲੋ ਟਿੱਪਣੀ ਨਹੀਂ ਕਰ ਸਕਦਾ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ ਰੌਲਾ ਕੱਲਾ ਭਾਜਪਾ ਦਾ ਨਹੀਂ ਹੈ ਭਾਰਤ ਵਿੱਚ ਰੌਲਾ ਕੱਲਾ ਕੇਂਦਰ ਸਰਕਾਰ ਦਾ ਨਹੀਂ ਜਿੱਥੇ ਕੋਈ ਸੂਬਾ ਸਰਕਾਰ ਪੂਰਾ ਕਰ ਸਕਦੀ ਉਹ ਕਿਹੜਾ ਕਰਦੀ ਹੈ ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਹੀਏ ਤੁਸੀਂ ਇੱਕ ਪਾਰਟੀ ਤੋਂ ਕੀਤਾ ਕਿਹਾ ਕੋਈ ਇਤਰਾਜ਼ ਨਹੀਂ ਤੁਹਾਡਾ ਅਧਿਕਾਰ ਖੇਤਰ ਹੈ ਤੁਸੀਂ ਇੱਕ ਪਾਰਟੀ ਨੂੰ ਕਹਿ ਸਕਦੇ ਹੋ ਪਰੰਤੂ ਬਤੌਰ ਪੱਤਰਕਾਰ ਮੈਂ ਤੇ ਭਾਰਤੀਆਂ ਇਸ ਵੇਲੇ ਰਾਜ ਕਰ ਰਹੀਆਂ ਤਮਾਮ ਧਿਰਾਂ ਚਾਹੇ ਉਹ ਪੰਜਾਬ ਦੀ ਗੱਲ ਹੋਵੇ ਚਾਹੇ ਉਹ ਪੱਛਮੀ ਬੰਗਾਲ ਦੀ ਗੱਲ ਹੋਵੇ ਚਾਹੇ ਉਹ ਗੱਲ ਹਿਮਾਚਲ ਦੀ ਹੋਵੇ ਤੇ ਚਾਹੇ ਉਹ ਗੱਲ ਰਾਜਸਥਾਨ ਦੀ ਹੋਵੇ ਤੇ ਚਾਹੇ ਕੇਂਦਰ ਵਾਲੀ ਦਿੱਲੀ ਦੀ ਹੋਵੇ ਤੇ ਚਾਹੇ ਹੋਰ ਅੱਗੇ ਨੂੰ ਚਲੇ ਜਾਈ
1: ਜੀ
2: ਸੋ ਮੈਂ ਤੇ ਸਮਝਦਾ ਕਿ ਸਾਰੀਆਂ ਨੇੜੇ ਤੇੜੇ ਆ ਕੋਈ ਬਹੁਤਾ ਫਰਕ ਨਹੀਂ ਹੈ ਭਾਰਤੀ ਸਿਆਸੀ ਤਾਣਾ ਬਾਣਾ ਗਲਤ ਹੱਥਾਂ ਦੇ ਜਿਹੜਾ ਹੱਥ ਆ ਚੁੱਕਾ
1: ਜੀ ਰਮੇਸ਼ ਜੀ ਤੇ ਜੀ ਨਾਲ ਹੀ ਅਸੀਂ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਰਮੇਸ਼ ਜੀ ਸੰਦੇਸ਼ ਸਾਂਝਾ ਕਰ ਲਈਏ ਜੀ ਏਸੀ ਫਰਨਸ ਰਿਪੇਅਰ ਕਰਵਾਉਣਾ ਹੈ ਜਾਂ ਫਿਰ ਨਵੇਂ ਤੁਸੀਂ ਲਗਵਾਉਣੇ ਆ ਤੇ ਤੁਸੀਂ ਤੇਜਪਾਲ ਜੀ ਨੂੰ ਆਪਣੀ ਕਾਲ ਅੱਜ ਹੀ ਕਰ ਸਕਦੇ ਹੋ ਜੀ ਨੰਬਰ 905-790-9080 ਹੈ 9057909080 ਤੇ ਆਪਣੀ ਕਾਲ ਤੁਸੀਂ ਕਰੋ ਤੇ ਇਸ ਦੇ ਨਾਲ ਹੀ ਮੈਂ ਇਹ ਵੀ ਨੋਟ ਕਰਵਾ ਦੇਵਾਂ ਫਾਰਮ ਤੇ ਗ੍ਰੀਨ ਹਾਊਸ ਦਾ ਕੰਮ ਹੈ ਤੇ ਇਹ ਕੰਮ ਦੀ ਓਪਰਚੁਨਿਟੀ ਜੋ ਹੈ ਇਹ ਮਿਲ ਰਹੀ ਹੈ ਤੁਸੀਂ ਇੰਟਰਸਟਿਡ ਹੋ ਤੇ ਗੁਰਜੋਤ ਜੀ ਨੂੰ ਸੰਪਰਕ ਕਰ ਸਕਦੇ ਹੋ ਨੰਬਰ 647-278-5394 6472785394 ਇਹ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜੀ ਇਸ ਜੋਬ ਬਾਰੇ ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਜੋ ਜੁੜੀ ਹੈ ਜੀ 9445 ਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ
4: ਹੁਸ਼ਿਆਰਪੁਰ ਜੀ ਬੀਬਾ ਜੀ ਸਤਿ ਸ੍ਰੀ ਅਕਾਲ ਹੁਸ਼ਿਆਰਪੁਰ ਜੀ ਜਿਹੜੇ ਮੁਲਾਜ਼ਮ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਜੀ ਇਹ ਪੈਨਸ਼ਨ ਮਿਲਣੀ ਚਾਹੀਦੀ ਹੈ ਇਹ ਪਕਵਾਨਾਂ ਨੂੰ ਬਹੁਤ ਫਰਕ ਪਊਗਾ ਲੇਕਿਨ ਦੇ ਕਿੱਥੋਂ ਪੈਸਾ ਹੈ ਨੀ ਮੈਂ ਇਹ ਗੱਲ ਵੀ ਕਹੀ ਸੀਗੀ ਸੈਂਟਰ ਗੌਰਮੈਂਟ ਸਭ ਤੋਂ ਘੱਟ ਪੈਸਾ ਜਿਹੜਾ ਹੈ ਪੰਜਾਬ ਨੂੰ ਹੈਲਪ ਕਰ ਰਹੀ ਹੈ ਪੈਨਸ਼ਨ ਦਾ ਬਹੁਤ ਫਾਇਦਾ ਹੁੰਦਾ 1914 ਪਹਿਲੀ ਵਰਲਡ ਵਾਰ ਜੰਗ ਦੇ ਵਿੱਚ ਮੇਰਾ ਨਾਨਾ ਪੈਨਸ਼ਨ ਆਇਆ ਸੀਗਾ ਜ਼ਖਮੀ ਹੋ ਗਿਆ ਸੀ 12 ਰੁਪਈਏ ਜਦੋਂ ਉਹਦੀ ਮੌਤ ਹੋਈ 1964 ਦੇ ਵਿੱਚ ਤੇ ਪੈਨਸ਼ਨ ਲੈਂਦਾ ਸੀ 20 ਰੁਪਈਏ ਜਦੋਂ ਪੈਨਸ਼ਨ ਲੈਣ ਪੱਤੋ ਹੀਰਾ ਸਿੰਘ ਡਾਕਖਾਨੇ ਜਾਂਦਾ ਸੀ ਤੇ ਘਰ ਚ ਖੁਸ਼ੀਆਂ ਆ ਜਾਂਦੀਆਂ ਸੀ ਇਹ ਗੱਲ ਤੁਹਾਡੀ ਵੀ ਸਹੀ ਹੈ ਸੁਖਬੀਰ ਨੂੰ ਪਤਾ ਹੈ ਉਸਨੇ ਆਪਣਾ ਬੀਜੇਪੀ ਨਾਲ ਸਮਝੌਤਾ ਕਰਨਾ ਹੀ ਕਰਨਾ, ਇਹ ਗੱਲ ਮੈਂ ਪਹਿਲਾਂ ਵੀ ਕਿਹਾ ਸੀਗਾ, ਜੇ ਉਹ ਸਮਝੌਤਾ ਨਹੀਂ ਕਰਦਾ ਉਹਨੂੰ ਸੁਖਬੀਰ ਨੂੰ ਚੰਗਾ ਭਲਾ ਪਤਾ। ਇੱਕ ਦਿਨ ਕਿਸੇ ਨੇ ਨਾ ਮੇਰੇ ਵਟਸਐਪ ਦੇ ਉੱਤੇ ਸੁਖ ਬਿਲਾਸ ਹੋਟਲ ਦੀ ਫੋਟੋ ਪਾ ਤੀ, ਉਹ ਸੁਖ ਬਿਲਾਸ ਹੋਟਲ ਦੇ ਅੰਦਰ ਮੋਰ ਪਹਿਲਾਂ ਪਾ ਰਹੇ ਹੈ। ਸੁਖਬੀਰ ਨੂੰ ਪਤਾ ਹੈ ਜੇ ਮੈਂ ਵਿਗਾੜ ਕੇ ਰੱਖੀ ਉਸੇ ਸੁਖ ਬਿਲਾਸ ਹੋਟਲ ਦੇ ਅੰਦਰ ਈਡੀ ਨੇ ਆ ਕੇ ਤਬਲਾ ਵਜਾਉਣਾ ਹੈਗਾ। ਉਹ ਢਿੱਲਿਆਂ ਨੂੰ ਵੀ ਇਹੀ ਫਿਕਰ, ਸਾਰੇ ਦਾ ਰਗੜਾ ਲਾਈ ਜਾਂਦੇ ਆ, ਕੰਮ ਕਰਕੇ ਕੋਈ ਖੁਸ਼ ਨੀ ਹੈਗਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਸੁਖਬੀਰ ਕੋਲੇ ਬਹੁਤ ਧੰਨ ਹੈ, ਚਾਰੇ ਗੱਲਾਂ ਤੁਹਾਡੀਆਂ ਸੱਚੀਆਂ। ਮੈਂ ਤਾਂ ਇੱਕ ਹੀ ਦੱਸ ਦਿੰਦਾ, ਜਿਹੜਾ ਥੋੜਾ ਜਿਹਾ ਪਾਸੇ ਨੂੰ ਖਿਸਕਦਾ ਉਹ ਧੰਨ ਦਾ ਖੋਲ ਕੇ ਉਹਨੂੰ ਦੇ ਦਿੰਦਾ, ਉਹਦੇ ਆਲੇ ਪਾਸਾ ਤੁਹਾਡੇ ਸਾਹਮਣੇ ਧੰਨ ਹੀ ਦੇਖ ਲਓ। ਧਾਮੀ ਨੂੰ ਕਿੰਨੀਆਂ ਮਿਹਨਤਾਂ ਕੀਤੀਆਂ ਲੋਕਾਂ ਨੇ, ਆਇਆ ਨੀ ਸੁਖਬੀਰ ਜਾ ਪਹੁੰਚਿਆ ਟੋਕਰਾ ਲਾ ਕੇ, ਉਹ ਧਾਮੀ ਸਾਹਿਬ ਨੇ ਵੀ ਬਾਇ ਗੇਰ ਲਾ ਲਿਆ। ਉੱਥੇ ਤਾਂ ਮਾਇਆ ਦਾ ਚੱਕਰ ਹੈ, ਕੋਈ ਸ਼ੱਕ ਨੀ। ਮਾਇਆ ਮਮਤਾ ਮੋਨੀ ਜਿਨ ਵਿੰਦਨ ਤਾ ਜਗ ਖਾਇਆ, ਬੀਜੇਪੀ ਦੀਆਂ ਕਿਸੇ ਟਾਈਮ 30 ਸੀਟਾਂ ਹੁੰਦੀਆਂ ਸੀ, ਅਕਾਲੀ ਦੀ ਅਕਾਲੀਆਂ ਦੀਆਂ ਆਖਰੀ ਸੀਟਾਂ ਜਿਹੜੀਆਂ 58 ਸੀ, ਇੱਕ ਸੀਟ ਦੀ ਖਾਤਰ 80 ਕਰੋੜ ਰੁਪਇਆ ਖਰਚ ਕਰਤਾ ਸੁਖਬੀਰ ਨੇ ਮੋਗੇ ਵਾਲੀ ਸੀਟ ਦੇ ਉੱਤੇ, ਬਚੇ ਹੋਏ ਪੈਸੇ ਨੂੰ ਅੱਗ ਲਾਈ ਲਿਆਉਗੀ। ਬੜਾ ਅਫਸੋਸ ਹੁੰਦਾ, ਯਾਦ ਰੱਖੋ ਜਿਹਨਾਂ ਲੋਕਾਂ ਦਾ ਕੋਈ ਖੂਨ ਚੂਸਦਾ ਉਹਦੇ ਵਿੱਚ ਕੋਈ ਸ਼ਰੀਫ ਬੰਦਾ ਅਰਦਾਸ ਕਰਨ ਵਾਲਾ ਹੁੰਦਾ, ਉਹਦੀ ਹਾਰ ਲਾਜ਼ਮੀ ਮਾਰੂਗੀ। ਸਤਿ ਸ੍ਰੀ ਅਕਾਲ
1: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਦੇਖੋ ਜਿਹੜਾ ਪੰਜਾਬ ਦਾ ਅਕਾਲੀ ਦਲ ਦਾ, ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਦਾ ਗੱਠਜੋੜ ਹੈ ਭਾਜਪਾ ਦੇ ਨਾਲ
1: ਜੀ,
2: ਉਹਦੇ ਲਈ ਜਿਹੜੇ ਮੈਂ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ, ਮੈਂ ਉਹ ਚੀਜ਼ਾਂ ਕੋਈ ਐ ਨਹੀਂ ਕਿ ਉਵੇਂ ਹੀ, ਮੈਨੂੰ ਲੱਗਦਾ ਆ ਕਿ ਜੋ ਬੀਤੇ ਤਜਰਬੇ 'ਚ ਅਸੀਂ ਵੇਖਿਆ ਕਿ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਵਾਲਿਆ ਸੁਖਬੀਰ ਸਿੰਘ ਬਾਦਲ ਜਿਹੜੀ ਉਹਦੇ ਕੋਲ ਤਾਕਤ ਰਹੀ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵੀ ਸਿਆਸੀ ਤੌਰ 'ਤੇ ਬੜੀ ਲਾਹੇਵੰਦ ਸਾਬਤ ਹੋ ਸਕਦੀ ਹੈ। ਔਰ ਬੀਤੇ ਦਿਨਾਂ 'ਚ ਮੈਂ ਟਿੱਪਣੀ ਵੀ ਕਰਦਾ ਰਿਹਾ ਜਦੋਂ ਸਰੋਤੇ ਮੈਨੂੰ ਪੁੱਛਦੇ ਕਿ SGPC ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ ਜਦਕਿ ਉਹ ਕੇਂਦਰ ਸਰਕਾਰ ਨੇ ਕਰਾਉਣੀਆਂ, ਤੇ ਉੱਥੇ ਮੈਂ ਹਮੇਸ਼ਾ ਸ਼ੰਕਾ ਪ੍ਰਗਟ ਕੀਤੀ ਹੈ ਕਿ ਅਸਲ ਵਿੱਚ ਅੰਦਰ ਖਾਤੇ ਕੇਂਦਰ ਸਰਕਾਰ ਨੇ ਵੀ ਉਹ ਚੀਜ਼ ਸੰਭਾਲ ਕੇ ਰੱਖੀ ਹੈ, ਲੋੜ ਪੈਣ ਤੇ ਵਰਤਿਆ ਜਾ ਸਕੇ। ਤਾਂਹੀਓ SGPC ਦੀਆਂ ਚੋਣਾਂ ਨਹੀਂ ਕਰਾਈਆਂ, ਕਿਉਂਕਿ ਅੱਜ ਦੇ ਸਮੇਂ SGPC ਜਿੱਦਾਂ ਦੀ ਵੀ ਹੈ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ, ਤੇ ਸੁਖਬੀਰ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ। ਸੋ ਇਹ ਸਿਆਸੀ ਗੱਠਜੋੜਾਂ ਦੀ ਕਹਾਣੀ ਹੈ ਜਿਹੜੀ ਸਾਡੇ ਧਾਰਮਿਕ ਸਥਾਨਾਂ ਤੇ ਆ ਕੇ ਜੁੜਦੀ ਹੈ, ਜਿਹੜੇ ਰਾਤ ਨੂੰ ਸੌਹਾਂ ਚੁਕਾਈਆਂ ਜਾਂਦੀਆਂ, ਫਿਰ ਸਰਕਾਰਾਂ ਦੇ ਜਿਹੜੇ ਪ੍ਰਤੀਨਿਧੀ ਆ ਉਹਨਾਂ ਨੂੰ ਤਲਬ ਕੀਤਾ ਜਾਂਦਾ ਹੈ, ਤਾਂਹੀ ਉਹ ਇੱਥੇ ਫਿਰ ਰੌਲੇ ਪੈਂਦੇ ਆ, ਨਹੀਂ ਤੇ ਜੁੜਤ ਨਹੀਂ ਹੈ ਕਿਸੇ ਦੀ। ਕੋਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਿਲਾਫ਼ ਕਿਉਂ ਵੀ ਕਰਦੇ, ਕੋਈ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਮੂਹਰੇ ਖੜਾ ਹੋ ਜੇ, ਕਿਉਂਕਿ ਇਹ ਸਿਆਸੀ ਲੋਕਾਂ ਨੇ, ਬਾਦਲ ਧੜੇ ਨੇ, ਤੇ ਇਹ ਉਹ ਵਿੱਚ ਜਿਹੜਾ ਸਿਆਸੀ ਤੌਰ ਤੇ ਮਿਲ ਕੀਤੇ ਮਿਲਾਵਟ ਕੀਤੀ ਉਹਦੇ ਕਰਕੇ ਸਾਰੇ ਨੁਕਸਾਨ ਹੋਏ ਹੈ। ਸੋ ਸਰੋਤਿਓ, ਚਾਰ ਚੀਜ਼ਾਂ ਜਿਹੜਾ ਮੈਂ ਫਿਰ ਦੁਬਾਰਾ ਜ਼ਿਕਰ ਕਰ ਦਿੰਦਾ, ਜਿਹੜੀਆਂ ਭਾਰਤੀ ਜਨਤਾ ਪਾਰਟੀ ਲਈ ਸਹਾਈ ਸਾਬਤ ਹੋ ਸਕਦੀਆਂ, ਜਿਹੜੀਆਂ ਬਾਦਲ ਦਲ ਦੇ ਕੋਲ ਹੈ। ਇੱਕ ਤੇ ਉਹਨਾਂ ਦੇ ਕੋਲ ਚੰਦਾ ਆ, ਜਿਹੜਾ ਪ੍ਰਾਈਵੇਟ ਫਰਮਾਂ ਉਹਨਾਂ ਨੂੰ ਹੁਣ ਵੀ ਦਿੰਦੀਆਂ ਨੇ, ਜਿਹੜੇ ਤਾਜ਼ੇ ਵੀ ਅੰਕੜੇ ਬਾਹਰ ਆਏ ਆ ਕਿ ਜੇ 40 ਭਾਰਤ ਦੀਆਂ ਖੇਤਰੀ ਪਾਰਟੀਆਂ ਨੂੰ ਚੰਦਾ ਮਿਲਿਆ, ਖੇਤਰੀ ਪਾਰਟੀਆਂ ਨੂੰ ਨੈਸ਼ਨਲ ਤੋਂ ਮਿਲਦਾ ਹੈ, ਉਹਦੇ ਵਿੱਚ 12ਵੇਂ ਜਾਂ 15ਵੇਂ ਨੰਬਰ ਤੇ ਅਕਾਲੀ ਦਲ ਹੈ, ਬਾਕੀ ਉੱਪਰਲਿਆਂ ਵਿੱਚ ਹੈ ਜਿਹਨੂੰ ਚੰਦਾ ਮਿਲਦਾ ਹੈ। ਜਿਹਨੂੰ ਆਪਾਂ ਧੰਨ ਕਹਿੰਦੇ ਕਿ ਧੰਨ ਵਾਹਵਾ ਹੈਗਾ ਅਕਾਲੀ ਦਲ ਨੇ, ਜਿਹੜੀ ਮਰਜ਼ੀ ਜਗਾੜ ਨਾਲ ਕਮਾਇਆ ਹੋ। ਦੂਜੀਆਂ ਸਿਆਸੀ ਜੁਗਤਾਂ ਨੇ, ਤੇ ਤੀਜੀ ਭਾਈ ਉਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਨੂੰ ਆਪਣੇ ਲਾਹੇ ਲਈ ਹਮੇਸ਼ਾ ਵਰਤਦਾ, ਤੇ ਇੱਕ ਜਿਹੜੀ ਸਿਆਸੀ ਤਾਕਤ ਹੈ ਜਿਹੜੀ ਪਿੰਡਾਂ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਪ੍ਰਤੀ ਸਮਰਪਿਤ ਹੈਗੀ ਹੈ, ਤੇ ਉਹ ਜਿਹੜੀ ਸਮਰਪਣ ਦੀ ਭਾਵਨਾ ਮੈਨੂੰ ਲੱਗਦਾ ਕਿ ਉਹ ਹੁਣ ਭਾਜਪਾ ਦੀ ਝੋਲੀ ਚ ਪੈ ਸਕਦੀ, ਜੋ ਸਾਨੂੰ ਸੰਕੇਤ ਮਿਲ ਰਹੇ ਆ।
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਸੰਦੇਸ਼ ਦੇ ਦਈਏ ਜੀ। ਇੰਸ਼ੋਰੈਂਸ ਦੀ ਗੱਲ ਤੋਰੀਏ ਤੇ ਆਪਣੀ ਪ੍ਰੋਟੈਕਸ਼ਨ, ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ, ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਜਿੱਥੇ ਅੱਛੇ ਪਲਾਨਸ ਲਾਈਫ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਦੇ ਨੇ, ਉੱਥੇ ਜੀ ਆਪਣੇ ਵਾਲੀ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਵਿਸਟਰ ਵੀਜ਼ਾ ਇੰਸ਼ੋਰੈਂਸ ਤੁਸੀਂ ਕਰਵਾਉਣੀ ਆ, ਤੇ ਹਰਪ੍ਰੀਤ ਸੈਣੀ ਜੀ ਦਾ ਨੰਬਰ ਤੁਸੀਂ ਨੋਟ ਰੱਖੋ, 416-817-6500 416-817-6500 ਇਹ ਨੰਬਰ ਹਰਪ੍ਰੀਤ ਸੈਣੀ ਜੀ ਦੇ ਲਈ ਹੈ ਜੀ। ਤੇ ਰਮੇਸ਼ ਜੀ ਸਾਡੇ ਨਾਲ ਜੋ ਅਗਲੇ ਕਾਲਰ ਨੇ ਸਾਡੇ ਨਾਲ ਨੇ ਕੁਲਦੀਪ ਸਿੰਘ ਜੀ, ਜੀ ਸਵਾਗਤ ਹੈ।
5: ਪਿੱਛੇ ਇੱਕ ਸਵਾਲ ਪੁੱਛਿਆ ਗਿਆ ਸੀ ਲੋਕ ਸਭਾ ਦੇ ਵਿੱਚ ਪੰਜਾਬ ਦੇ ਟੀਚਰਾਂ ਬਾਰੇ ਕਿੰਨੀ ਕੁ ਕਮੀ ਹੈ, ਉਹ ਜਵਾਬ ਦੇ ਵਿੱਚ ਸੰਬੰਧਿਤ ਮੰਤਰੀ ਸੀ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ 18,000 ਕਮੀਆਂ ਜਿਹੜੀਆਂ ਉਹ ਖਾਲੀ ਨੇ, ਬੜਾ ਵੱਡਾ ਅੰਕੜਾ। ਉਹਦੇ ਨਾਲ ਤੁਸੀਂ ਇਹ ਵੇਖੋ ਵੀ ਸਾਡਾ ਗੁਆਂਢੀ ਸੂਬਾ ਹੈਗਾ ਹਿਮਾਚਲ, ਉੱਥੇ ਸਰਕਾਰਾਂ ਬਦਲੀਆਂ ਜਾਂਦੀਆਂ ਤੇ ਮੁਲਾਜ਼ਮਾਂ ਦਾ ਬਹੁਤ ਵੱਡਾ ਹੱਕ ਹੈ ਉਹਦੇ ਵਿੱਚ। ਅੱਜ ਅਸੀਂ ਪਿੱਛੇ ਵੀ ਇੱਕ ਸਰੋਤੇ ਨੇ ਗੱਲ ਕੀਤੀ ਸੀ ਵੀ ਪੰਜਾਬ ਦੇ ਵਿੱਚ 5 ਪ੍ਰੋਫੈਸਰ ਹੈਗੇ ਨੇ ਪੰਜਾਬੀ ਦੇ, ਚਲੋ ਜੀ 5 ਕਿਉਂ ਰਹਿ ਗਏ ਨੇ, ਇਹਨਾਂ ਨੂੰ ਘਟਾਉਣੇ ਚਾਹੀਦੇ ਨੇ। ਤੇ ਅੱਜ ਵੇਖੋ ਤੁਸੀਂ ਉਹੀ ਜਿਹੜੇ ਸਤੌਜ ਦੇ ਪਿੰਡ ਦੇ ਵਿੱਚ ਜੇ ਉਹ ਟੀਚਰ ਗਏ ਨੇ
1: ਜੀ,
5: ਟੀਚਰ ਗਏ ਨੇ ਤੇ ਉਹਨਾਂ ਦੀ ਉਹਨਾਂ ਦਾ ਜੋ ਵੀ ਹਾਲ ਹੋਇਆ ਜਾਂ ਪੁੱਛਗਿੱਛ ਨਹੀਂ ਹੋਈ ਉਹ ਤੁਹਾਡੇ ਸਾਹਮਣੇ ਹੈ। ਜਿਹੜਾ ਤੁਸੀਂ ਇੱਕ ਨਾਲ ਇਹ ਗੱਲ ਕਹੀ ਹੈ ਵੀ ਇਹਨਾਂ ਨੇ ਇੱਕ ਨਾਟਕ ਖੇਡਣਾ ਸ਼ੁਰੂ ਕਰ ਦਿੱਤਾ, ਕਿਉਂਕਿ 50 ਸਾਲਾਂ ਤੋਂ ਨਾਟਕ ਚੱਲਣ ਡਿਆ, ਲੇਕਿਨ ਜਿਹੜਾ ਰਾਮ ਜੀ ਦਾ ਨਾਟਕ ਇਹਨਾਂ ਨੇ ਹੁਣ ਸ਼ੁਰੂ ਕੀਤਾ ਹੈ। ਤੇ ਮੈਂ ਜ਼ਰੂਰ ਇਹ ਪਾਰਟੀ ਨੂੰ ਵੀ ਕਹਾਂਗਾ
1: ਜੀ,
5: ਕਿਉਂਕਿ ਸ਼ੁਭ ਚਿੰਤਕ ਆ ਪਾਰਟੀ ਦੇ, ਵੀ ਇਹ ਜਿਹੜਾ ਰਾਮ ਦਾ ਨਾਟਕ ਹੈ ਬਹੁਤ ਵਧੀਆ ਚੱਲੇਗਾ। ਸੀਤਾ ਮਾਤਾ ਜੀ ਬੜਾ ਵਧੀਆ ਕੰਮ ਕੀਤਾ ਰਾਮ ਜੀ ਨੇ, ਲੇਕਿਨ ਇਹਨਾਂ ਨੂੰ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ, ਜਿੱਥੇ ਜਿੱਥੇ ਵੀ ਨਾਟਕ ਖੇਡਣ ਉੱਥੇ ਗਊ ਮਾਤਾ ਨੂੰ ਲੈ ਕੇ ਜਾਣਾ ਚਾਹੀਦਾ। ਸਭ ਤੋਂ ਜ਼ਿਆਦਾ ਪਹਿਲਾਂ ਜਿਹੜਾ ਸਪੀਕਰ ਸਾਹਿਬ ਨੂੰ ਅੱਗੇ ਲਾ ਕੇ ਇਹਨਾਂ ਸਾਰਿਆਂ ਨੂੰ ਉਹਨਾਂ ਦੇ ਪਿੱਛੇ ਲਿਜਾ ਕੇ ਉੱਥੇ ਇਹਨਾਂ ਨੂੰ ਪੂਛ ਦੇ ਨਾਲ ਫਾਂਡਾ ਕਰਾ ਕੇ ਇਹਨਾਂ ਨੂੰ ਗਊ ਮੂਤਰ ਦਾ ਸੇਵਨ ਕਰਾਉਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਪਤਾ ਲੱਗਾ ਉਹ ਜਿਹੜਾ ਗਊ ਮੂਤਰ ਆ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਦਾ, ਬੋਡੀ ਦੀ ਜਿਹੜੀ ਉਹ ਸ਼ੁੱਧੀਕਰਨ ਕਰਦਾ, ਆਤਮਾ ਨੂੰ ਪਵਿੱਤਰ ਕਰਦਾ। ਤੇ ਜੇ ਕੋਈ ਨਾ ਕਰੇ ਇਹਨਾਂ ਸਾਰਿਆਂ ਚੋਂ, ਜੇ ਕੋਈ ਨਾ ਕਰੇ ਉਹਨੂੰ ਬਿਲਕੁਲ ਚੰਗੇ ਤਰੀਕੇ ਨਾਲ ਦੰਦਿਤ ਕੀਤਾ ਜਾਣਾ ਚਾਹੀਦਾ। ਪ੍ਰੋਗਰਾਮ ਹਮੇਸ਼ਾ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਚ ਰੋਜ
1: ਜੀ। ਰਮੇਸ਼ ਜੀ,
2: ਸਰੋਤੇ ਅਕਸਰ ਆਉਂਦੇ ਆ ਤੰਜ ਕੱਸਦੇ, ਔਰ ਮੈਨੂੰ ਲੱਗਦਾ ਕਿ ਤੰਜ ਸਰਕਾਰਾਂ ਦੇ ਕੱਸਣੇ ਵਾਜਬ ਵੀ ਹੈ। ਇਹਨਾਂ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸੇ ਆ। ਮੈਂ ਉੱਧਰ ਤਾਂ ਨਹੀਂ ਜਾਂਦਾ, ਮੈਂ ਨਾਲ ਇੱਕ ਗੱਲ ਜੋੜਦਾ, ਮੈਂ ਵੀ ਜਦੋਂ ਪੰਜਾਬ ਦੀ ਸਿਆਸਤ ਨੂੰ ਨੇੜਿਓਂ ਵੇਖਦਾ, ਮੈਂ ਬੀਤੇ ਦਿਨਾਂ 'ਚ ਇਹ ਮੁੱਦਾ ਚੁੱਕਿਆ ਵੀ ਸੀਗਾ, ਇਸ ਪਲੇਟਫਾਰਮ 'ਤੇ ਵੀ ਚਰਚਾ 'ਚ ਲੈ ਕੇ ਆਇਆ ਸੀਗਾ ਕਿ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੇ ਕਾਨੂੰਨ ਦੇ ਮੰਦਰ ਦੇ ਵਿੱਚ ਨਵੇਕਲੇ ਢੰਗ ਦੀ ਅਸੀਂ ਸਿਆਸਤ ਵੇਖ ਰਹੇ ਹਾਂ। 3 ਤਰੀਕ ਤੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਜਿਹੜਾ 10 ਤਰੀਕ ਤੱਕ ਜਾਂ 11 ਤਰੀਕ ਤੱਕ ਚੱਲਣਾ। ਲੋਕਾਂ 'ਚ ਕਹਿਣਾ ਕਿ ਆਹ ਵੇਖੋ ਜੀ ਅਸੀਂ ਕਿੰਨਾ ਲੰਬਾ ਕੀਤਾ, ਅਤੇ ਲੰਬੇ ਦੇ ਵਿੱਚ ਚਲੋ ਸ਼ਨੀ ਐਤਵਾਰ ਅਸੀਂ ਪਿੱਛੇ ਛੱਡ ਦਿੰਦੇ ਹਾਂ, ਕੋਈ ਗੱਲ ਨਹੀਂ ਛੁੱਟੀ ਮਾਣ ਲੈਣ, ਤੇ ਘੰਟੇ 2 ਘੰਟੇ ਦਾ ਸਿਆਸੀ ਡਰਾਮਾ ਕਰਕੇ ਉੱਠ ਜਾਣਾ
1: ਜੀ।
2: ਪੈਸਾ ਧਨ ਲੋਕਾਂ ਦਾ ਜਿਹੜਾ ਵਰਤਣਾ, ਤੇ ਇਹ ਕਿੱਥੋਂ ਦਾ ਇਨਸਾਫ ਹੈ? ਮਤੇ ਉਹ ਪਾਸ ਕਰਨੇ ਜਿਹੜੇ ਦੂਜੀ ਸਿਆਸੀ ਪਾਰਟੀ ਨੂੰ ਪਰੇਸ਼ਾਨ ਕਰਦੇ ਹੋਣੇ, ਜਿੱਥੇ ਕੱਲ ਦਿੱਲੀ ਦੇ ਜੰਤਰ ਮੰਤਰ ਤੇ ਵਿਦਿਆਰਥੀਆਂ ਤੇ ਲਾਠੀਚਾਰਜ ਦੇ ਖਿਲਾਫ ਪ੍ਰਸਤਾਵ ਪਾਸ ਕੀਤਾ, ਕੋਈ ਇਤਰਾਜ਼ ਨਹੀਂ, ਚੰਗੀ ਗੱਲ ਹੈ, ਪਰੰਤੂ ਦਿੱਲੀ ਦੇ ਹੀ ਕਿਉਂ, ਜੰਤਰ ਮੰਤਰ ਦੇ ਹੀ ਕਿਉਂ, ਪੰਜਾਬ 'ਚ ਕਿਹੜੇ ਘੱਟ ਲਾਠੀਚਾਰਜ ਹੋ ਰਹੇ ਹੈ? ਉਹ 5-7 ਦਿਨ ਪਹਿਲਾਂ ਜਿਹੜਾ ਮਾਮਾ ਧੀਆਂ ਦਾ ਸਫਾਈ ਸੇਵਕ ਔਰਤਾਂ ਦਾ ਸਤਿਕਾਰ ਕੀਤਾ ਸੀ, ਉਹਦੇ ਖਿਲਾਫ ਵੀ ਮਤਾ ਪਾਸ ਕਰ ਦਿੰਦੇ, ਮਤਾ ਹੋਰ ਵੀ ਬਥੇਰਾ ਕੁਛ ਇਹਨਾਂ ਨੇ ਚੰਦ ਚਾੜਿਆ ਉਹਦੇ ਖਿਲਾਫ ਵੀ ਕਰ ਦਿੰਦੇ। ਸੋ ਸਿਆਸਤ ਪੰਜਾਬ ਵਿੱਚ ਵੀ ਭਾਈ ਖੂਬ ਹੋ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦਾ ਨਾਮ ਹੀ ਆਮ ਆਦਮੀ ਪਾਰਟੀ ਹੈ, ਹੁਣ ਆਮ ਆਦਮੀ ਵਾਲੀ ਗੱਲ ਇਸ ਪਾਰਟੀ 'ਚ ਕੋਈ ਨਹੀਂ ਰਹੀ
1: ਜੀ। ਰਮੇਸ਼ ਜੀ ਤੇ ਜੀ 8777 ਜੀ ਸਵਾਗਤ ਹੈ।
6: ਹਾਂਜੀ ਸਤਿ ਸ਼੍ਰੀ ਅਕਾਲ
1: ਹੁਸ਼ਿਆਰਪੁਰੀ
6: ਸਾਹਿਬ, ਸਤਿ ਸ਼੍ਰੀ ਅਕਾਲ ਹੁਸ਼ਿਆਰਪੁਰੀ ਸਾਹਿਬ। ਜਿਹੜਾ ਮਸਲਾ ਇੱਕ ਹੈਗਾ ਵੀ ਜਿਹੜੀ CID ਜਿਹੜੀ ISI ਨੂੰ ਕਿੰਨਾ ਇੰਨੀ ਕੀਮਤ ਜਾਂਦੀ ਆ, ਉਹ ਸਾਰਿਆਂ ਨੂੰ ਜ਼ਿਆਦਾ ਜਿਹੜੀ ਕਿੰਨਾ 90% ਜਿਹੜੀ ਹੈਗੀ ਆ ਨਾ, ਉਹਨਾਂ ਦੇ ਬੰਦੇ ਜਦੋਂ ਫੜੇ ਜਾਂਦੇ ਉਹ RSS ਨਾਲ ਹੁੰਦੇ ਆ ਜਾਂ ਉਹਨਾਂ ਦਾ ਕਲੀਅਰ BJP ਨਾਲ ਵੀ ਲਿੰਕ ਹੁੰਦਾ, ਇਹ ਕੀ ਕਾਰਨ ਆ? ਮੈਂ ਉਹਨਾਂ ਦੇ ਨਾਂ ਵੀ ਹੈਗੇ ਸਾਰਿਆਂ ਦੇ ਮੇਰੇ ਕੋਲ ਟਾਈਮ ਨੀ ਹੈਗਾ ਮੈਂ ਦੱਸਾਂ। ਤੇ ਇਹ ਜਿਸ ਤਰ੍ਹਾਂ ਹੁਣ ਅੰਮ੍ਰਿਤਸਰ ਤੋਂ ਵੀ ਇੱਕ ਬੰਦਾ ਖੋਸਲਾ, ਉਹਦਾ ਨਾਂ ਫੜਿਆ ਗਿਆ, ਉਹਦਾ ਵੀ ਕਿੰਨਾ ਜਿਹੜਾ ਫਾਦਰ ਹੈ BJP ਦੇ ਨਾਲ, ਉਹਦੇ ਕੋਲ AK-47 ਫੜੀ ਗਈ, ਪਿਸਤੌਲ ਫੜੇ ਗਏ, ਹੈਂਡ ਗਰਨੇਡ ਫੜੇ ਗਏ ਜਿਹੜੇ ਅਜਨਾਲੇ ਲਾਗੋਂ, ਤੁਹਾਨੂੰ ਪਤਾ ਹੀ ਆ। ਇੱਥੋਂ ਵੀ ਫੜੇ ਗਏ ਜਦੋਂ BSF ਦੇ ਸਾਹਮਣੇ ਇੱਕ ਬੰਦਾ ਬੂਟ ਪਾਲਿਸ਼ ਕਰਨ ਡਿਆ ਸੀ, ਉਹ ਵੀ CID ਕਰ ਰਿਹਾ ਸੀ ISI ਨੂੰ। ਇਹ ਬੰਦਾ ਜਿਹੜਾ ਸਵਾਲ ਕਰ ਰਿਹਾ ਸੀ, ਇਹ ਪੁੱਛੇ ਸਾਰੇ ਤੇਰੇ ਧਰਮ ਦੇ ਆ ਮਿਸਟਰ ਕਿੰਨਾ ਅਲਾਹਾਬਾਦੀ ਗਰੀਸ ਜੀ, ਕਿੱਦਾਂ ਤੁਸੀਂ ਜਦੋਂ ਗੱਲ ਕਰਦੇ ਹੋ ਸਾਰਿਆਂ ਦੀ ਕਰਿਆ ਕਰੋ ਫਿਰ, ਕਿੱਥੋਂ ਦੇਸ਼ ਦਾ ਜਿਹੜਾ ਇੰਡੀਆ ਦਾ ਬੁਰਾ ਹਾਲ ਕਰਤਾ ਇਹਨਾਂ, ਤੁਹਾਡੇ CID ਤੋਂ ਤੁਸੀਂ ਇਨਫੋਰਮੇਸ਼ਨ ਦਿੰਦੇ ਸਾਰੀ, ਇਹਦੇ ਬਾਰੇ ਦੱਸਿਓ ਸਰ ਜੀ।
1: ਜੀ ਰਮੇਸ਼ ਜੀ
2: ਮੈਂ ਤਾਜ਼ਾ ਪਹਿਲਾਂ ਗੱਲ ਦੱਸ ਦਵਾਂ ਕਿ ਅੱਜ ਨਾ ਫਾਜ਼ਿਲਕਾ ਦੇ ਜਿਹਨੂੰ ਆਪਾਂ ਸਰਹੱਦੀ ਖੇਤਰ ਕਹਿੰਦੇ ਹਾਂ, ਸਰਹੱਦੀ ਪਿੰਡ ਪੈਂਦੇ ਨੇ ਉੱਥੇ, 30 ਕਿਲੋ ਦੇ ਕਰੀਬ ਕਰੀਬ ਹੈਰੋਇਨ ਬਰਾਮਦ ਹੋਈ ਹੈ 30 ਕਿਲੋ। ਕੀਮਤ ਕਰੋੜਾਂ ਚ ਹੀ ਹੈ, ਇੱਕ ਕਿਲੋ ਦੀ ਕਹਿੰਦੇ 5-1 ਕਰੋੜ ਕੀਮਤ ਹੁੰਦੀ, ਅਰਬਾਂ ਚ ਹੋਊਗੀ। ਜਦੋਂ ਏਡੇ ਵੱਡੇ ਪੱਧਰ ਤੇ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਤੇ ਤੁਸੀਂ ਹਾਲਾਤ ਸਮਝ ਸਕਦੇ ਹੋ ਕਿ ਪੰਜਾਬ ਤੇ ਕਿੱਥੇ ਹੈ। ਰਹੀ ਗੱਲ ਕਿ ਨਸ਼ਾ ਕੌਣ ਵੇਚਦਾ ਹੈ, ਕੌਣ ਬਕਵਾਉਂਦਾ ਹੈ ਤੇ ਉਹਦਾ ਧਰਮ ਕਿਹੜਾ ਹੈ। ਰਹੀ ਗੱਲ ਬੰਬ ਧਮਾਕੇ ਕੌਣ ਕਰਾਉਂਦਾ ਹੈ, ਕੌਣ ਕਰਦਾ ਤੇ ਉਹਦਾ ਧਰਮ ਕਿਹੜਾ ਹੈ। ਦੇਖੋ ਸਰੋਤਿਓ, ਕਿਹੜਾ ਸਰੋਤਾ ਕੀ ਕਹਿੰਦਾ ਮੈਂ ਉੱਧਰ ਨਹੀਂ ਜਾਣਾ। ਮੈਨੂੰ ਲੱਗਦਾ ਕਿ ਇਹ ਫੈਸਲਾ ਸਾਨੂੰ ਤੁਹਾਨੂੰ ਕਰ ਲੈਣਾ ਚਾਹੀਦਾ ਆ ਕਿ ਜਿਹੜਾ ਬੰਬ ਚਲਾਉਂਦਾ ਆ ਕਿਸੇ ਤੇ, ਚਾਹੇ ਕਿਸੇ ਵੀ ਰੂਪ ਦੇ ਵਿੱਚ ਨਸ਼ਾ ਵੇਚਦਾ, ਪਕਵਾਉਂਦਾ ਜਾਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦਿੰਦਾ, ਕਿ ਸਾਨੂੰ ਉਸਨੂੰ ਧਰਮ ਦੇ ਨਾਲ ਜੋੜ ਕੇ ਵੇਖਣਾ ਚਾਹੀਦਾ। ਮੇਰੀ ਅੱਖ ਤੇ ਕਹਿੰਦੀ ਨਹੀਂ, ਚਾਹੇ ਉਸਦਾ ਨਾਮ ਕੋਈ ਵੀ ਹੈ, ਚਾਹੇ ਨਾਮ ਦੇ ਮਗਰ ਰਾਮ ਲੱਗਦਾ, ਚਾਹੇ ਨਾਮ ਦੇ ਮਗਰ ਪ੍ਰਸ਼ਾਦ ਲੱਗਦਾ, ਚਾਹੇ ਨਾਮ ਦੇ ਮਗਰ ਸਿੰਘ ਲੱਗਦਾ, ਚਾਹੇ ਖਾਨ ਲੱਗਦਾ, ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇੱਕੋ ਹੀ ਕਟਹਿਰੇ 'ਚ ਖੜਾ ਕਰਨਾ ਚਾਹੀਦਾ। ਕਿਉਂਕਿ ਅਸੀਂ, ਠੀਕ ਹੈ ਕੋਈ ਸਰੋਤਾ ਕੀ ਕਹਿੰਦਾ ਉਹਦੀ ਆਪਣੀ ਗੱਲ, ਮੈਨੂੰ ਨਹੀਂ ਲੱਗਦਾ ਕਿ ਆਪਾਂ ਨਾਮ ਦੇ ਨਾਲ ਜੁੜ ਕੇ ਗੱਲ ਕਰੀਏ। ਹਾਂ, ਕਾਰਨ ਜ਼ਰੂਰ ਘੋਖ ਲੈਣਾ ਚਾਹੀਦਾ ਕਿ ਉਹ ਖਾਨ, ਉਹ ਸਿੰਘ, ਉਹ ਰਾਮ, ਉਹ ਪ੍ਰਸ਼ਾਦ, ਉਹ ਸ਼ਰਮਾ ਕਿਉਂ ਕਰ ਰਿਹਾ ਹੈ, ਇਹ ਗੱਲ ਘੋਖ ਲੈਣੀ ਚਾਹੀਦੀ ਹੈ, ਕਿਉਂਕਿ ਤਾਂਹੀਓ ਹੱਲ ਨਿਕਲ ਜਾਣੇ। ਪਰੰਤੂ ਉਹਨੂੰ ਅਸੀਂ ਇਹਦੇ ਨਾਲ ਜੋੜ ਦਈਏ ਕਿ ਜੀ ਇੱਥੇ ਬਹੁਤੀਆਂ ਵਾਰਦਾਤਾਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੌਜਵਾਨਾਂ ਨੇ ਕੀਤੀਆਂ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੀਤੀਆਂ ਜਾਂ ਮੁਸਲਿਮ, ਇਹ ਤਾਂ ਸਿਆਸੀ ਲੋਕ ਚਾਹੁੰਦੇ ਆ ਤੇ ਅਸੀਂ ਉਹਦਾ ਹਿੱਸਾ ਬਣ ਜਾਂਦੇ ਹਾਂ। ਸੋ ਮੇਰੀ ਅੱਖ ਤੇ ਇਹ ਕਹਿੰਦੀ ਹੈ, ਮੇਰੀ ਬੁੱਧੀ ਵਿਵੇਕ ਇਹ ਆਖਦਾ ਕਿ ਜਿਹੜਾ ਕੋਈ ਵੀ ਦੋਸ਼ੀ ਆ ਉਹਨੂੰ ਧਰਮ ਦੇ ਨਾਲ ਜੋੜ ਕੇ ਆਪਾਂ ਵੇਖੀਏ ਹੀ ਨਾ, ਜਦੋਂ ਅਸੀਂ ਧਰਮ ਦੇ ਨਾਲ ਜੋੜ ਕੇ ਵੇਖਾਂਗੇ ਤੇ ਸਹੀ ਫੈਸਲਾ ਨਹੀਂ ਕਰ ਸਕਣ।
1: ਜੀ ਰਮੇਸ਼ ਤੇ ਜੀ, ਨਾਲ ਹੀ ਅਸੀਂ ਨੋਟ ਇਹ ਜ਼ਰੂਰ ਕਰਵਾ ਦਈਏ ਜੀ, ਤੁਸੀਂ ਇੰਸ਼ੋਰੈਂਸ ਜੋ ਹੈ ਆਪਣੀਆਂ ਗੱਡੀਆਂ ਲਈ ਲੈਣੀ ਹੈ, ਟਰੱਕ ਲਈ ਲੈਣੀ ਹੈ, ਕਾਰ ਲਈ ਜਾਂ ਫਿਰ ਘਰ ਲਈ ਅਤੇ ਬਿਜ਼ਨਸ ਲਈ ਲੈਣੀ ਹੈ, ਤਾਂ ਤੁਸੀਂ ਮੈਂਡੀ ਗਿੱਲ ਜੀ ਨੂੰ ਸੰਪਰਕ ਕਰ ਸਕਦੇ ਹੋ ਜੀ ਏਬਲ ਇੰਸ਼ੋਰੈਂਸ ਤੋਂ। ਨੰਬਰ ਨੋਟ ਕਰੋ ਜੀ, 647-929-95-09, 647-929-95-09 ਤੇ ਨੰਬਰ 647-883-1899, 647-883-1899 ਤੇ ਵੀ ਕਾਲ ਹੋ ਸਕਦੀ ਹੈ। ਤੇ ਨਾਲ ਹੀ ਨੋਟ ਇਹ ਵੀ ਬਿਲਕੁਲ ਰੱਖਣਾ ਕਿ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਪਾਸ ਬਿਲਡਿੰਗ ਰੈਨੋਵੇਸ਼ਨ ਦਾ ਸਾਰਾ ਹੀ ਜੋ ਸਮਾਨ ਹੈ, ਕੰਸਟਰਕਸ਼ਨ ਦਾ ਸਮਾਨ ਹੈ, ਤੁਸੀਂ ਅੱਛੀਆਂ ਕੀਮਤਾਂ 'ਤੇ, ਬੈਸਟ ਪ੍ਰਾਈਜ਼ਸ 'ਤੇ, ਬੈਸਟ ਵੈਲਿਊ 'ਤੇ ਲੈ ਕੇ ਆ ਸਕਦੇ ਹੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਾਸੋਂ। 8005 ਡਿਕਸੀ ਰੋਡ ਬ੍ਰੈਂਪਟਨ ਦੇ ਵਿੱਚ ਨੇ, ਸਟੀਲਸ ਅਤੇ ਡਿਕਸੀ ਦੇ ਕੋਲ, ਅਤੇ ਔਨਲਾਈਨ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਸਾਰੇ ਹੀ ਪ੍ਰਾਈਜ਼ਸ ਚੈੱਕ ਕਰ ਸਕਦੇ ਹੋ, www.bestvaluebuildingsupplies.ca ਜੀ ਨੋਟ ਬਿਲਕੁਲ ਰੱਖੋ। ਅਤੇ ਮੈਂ ਨਾਲ ਹੀ ਨੋਟ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦੇਵਾਂ ਜੀ, ਜਿੱਥੇ ਤੁਸੀਂ ਚਾਹੁੰਦੇ ਹੋ ਕਿ ਕਾਰਪੈਂਟਰੀ ਦਾ ਕੰਮ ਤੁਸੀਂ ਸਿੱਖਿਆ ਹੋਇਆ ਹੈ, ਤਜਰਬਾ ਤੁਸੀਂ ਰੱਖਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਕੰਮ ਇਸ ਦੇ ਵਿੱਚ ਮਿਲੇ, ਅਤੇ ਫਿਨਿਕਸ ਮਿਲ ਵਰਕ ਵਾਲਿਆਂ ਨੂੰ ਜੀ ਲੋੜ ਹੈ ਕਾਰਪੇਂਟਰਸ ਦੀ, ਅਤੇ ਨੰਬਰ 416-822-2239 ਹੈ, 416-822-2239 ਜਗ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਸਟੀਲਸ ਅਤੇ ਟੋਮਕਿਨ ਦੇ ਕੋਲ ਜੀ ਕੰਮ ਦੀ ਲੋਕੇਸ਼ਨ ਹੋਣੀ ਹੈ। ਰਮੇਸ਼ ਜੀ, ਅਖੀਰਲੇ 5 ਮਿੰਟਾਂ ਦੇ ਵਿੱਚ ਜੀ ਗੱਲ ਤੋਰੀਏ ਅਗਲੀਆਂ 3 ਖਬਰਾਂ ਦੀ ਵੀ, ਅਤੇ ਖਬਰ ਹੈ ਭਗਵੰਤ ਮਾਨ ਅੱਜ ਕੌਮੀ ਰਾਜਧਾਨੀ ਲਈ ਰਵਾਨਾ ਹੋਏ ਨੇ, ਅਤੇ ਦੂਸਰੇ ਪਾਸੇ ਅਯੋਧਿਆ ਮੰਦਰ 'ਚ ਚੜਾਵਾ ਚੋਰੀ ਮਾਮਲੇ ਜਾਂਚ ਰਿਪੋਰਟ ਜੋ ਹੈ ਉਹ ਰਮੇਸ਼ ਜੀ ਕੁਝ ਬੋਲ ਫਿਲਹਾਲ ਨਹੀਂ ਰਹੀ, ਅਤੇ ਪੰਜਾਬ ਦੇ ਮੁਲਾਜ਼ਮ ਜੋ ਹੜਤਾਲ ਕਰਨ ਜਾ ਰਹੇ ਨੇ, ਇਸ ਬਾਰੇ ਵੀ ਥੋੜ੍ਹਾ ਜ਼ਰੂਰ ਦੱਸੀਏ।
2: ਰੁਪਿੰਦਰ ਜੀ, ਜਿਹੜੀ ਤੇ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਆ, ਅਸੀਂ ਪਹਿਲਾਂ ਵੀ ਕਰ ਹਟੇ ਹਾਂ ਕਿ ਪੰਜਾਬ ਦੇ ਮੁਲਾਜ਼ਮ ਪੰਜਾਬ ਦੀ ਸਰਕਾਰ ਦੇ ਨਾਲ ਖਾਸਾ ਨਾਰਾਜ਼ ਆ, ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ, ਜੇ ਮੈਂ ਬੀਤੇ ਕੱਲ ਤੱਕ ਦੀ ਗੱਲ ਕਰਾਂ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਟਿੱਚ ਸਮਝਦੀ ਸੀ, ਪਰੰਤੂ ਜੇ ਲੰਘੇ 24 ਘੰਟੇ ਦਾ ਮੈਂ ਜ਼ਿਕਰ ਕਰਾਂ ਤੇ ਲੰਘੇ 24 ਘੰਟੇ 'ਚ ਮੁਲਾਜ਼ਮਾਂ ਨੇ ਜੋ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ, ਉਹ ਪ੍ਰਦਰਸ਼ਨ ਨੇ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਨੂੰ ਸੋਚਣ ਲਈ ਜ਼ਰੂਰ ਮਜਬੂਰ ਕੀਤਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਤੁਸੀਂ ਐਵੇਂ ਕਮਜ਼ੋਰ ਨਾ ਸਮਝਿਓ, ਤੁਹਾਨੂੰ ਸਿਆਸੀ ਤੌਰ 'ਤੇ ਨੁਕਸਾਨ ਪਹੁੰਚਾ ਸਕਦੇ ਆ। ਔਰ ਉਹਦੇ ਵਿੱਚ ਮਸਲਾ ਜਿਹੜਾ ਹੈਗਾ ਆ ਰੁਕੇ ਹੋਏ DA ਦਾ, ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਆ, ਬਕਾਇਆਂ ਦਾ ਆ, ਔਰ ਪੁਰਾਣੀ ਪੈਨਸ਼ਨ ਦਾ ਆ, ਹੋਰ ਵੀ ਨਿਕ ਸੁੱਖ ਬੜੇ ਮਸਲੇ ਆ। ਜਿਹੜਾ ਜ਼ਿਕਰ ਤੁਸੀਂ ਅਯੋਧਿਆ ਦਾ ਕੀਤਾ, ਅਯੋਧਿਆ ਦੇ ਵਿੱਚ ਜਿਹੜਾ ਚੜਾਵਾ ਚੋਰੀ ਕਰ ਲਿਆ ਰਾਖਿਆ ਨੇ ਜਿਹੜੇ ਮੰਦਿਰ ਤੇ ਰਾਖੇ ਸੀ, ਚੜਾਵੇ ਦੇ ਰਾਖੇ ਸੀ, ਜਿਹੜਾ ਉਹਨਾਂ ਨੇ ਚੋਰੀ ਕਰ ਲਿਆ
1: ਜੀ,
2: ਉਹਦੇ ਵਿੱਚ ਚਲੋ ਸਰਕਾਰਾਂ ਨੇ, ਸਮੇਂ ਦੀਆਂ ਸਰਕਾਰਾਂ ਨੇ, ਭਾਜਪਾ ਸਰਕਾਰਾਂ ਨੇ, ਚਾਹੇ ਉੱਤਰ ਪ੍ਰਦੇਸ਼ ਦੀ ਚਾਹੇ ਕੇਂਦਰ ਦੀ ਸਰਕਾਰ ਹੈ, ਉਹਨਾਂ ਨੇ ਉੱਥੇ ਜਾਂਚ ਟੀਮਾਂ ਬਿਠਾ ਦਿੱਤੀਆਂ, ਜਾਂਚ ਟੀਮ ਪਤਾ ਲੱਗਾ ਕਿ ਉਹਨਾਂ ਨੇ ਜਾਂਚ ਨਿਬੇੜ ਦਿੱਤੀ ਹੈ, ਜਾਂਚ ਭਾਵ ਕਿ ਸੰਪੂਰਨ ਹੋ ਗਈ ਹੈ, ਪਰੰਤੂ ਉਸ ਜਾਂਚ ਵਿੱਚ ਸੰਪੂਰਨ ਕੀ ਹੋਇਆ, ਖੁਲਾਸਾ ਕੀ ਹੋਇਆ, ਉਹ ਵਾਕਿਆ ਜਿਹੜਾ ਤੁਸੀਂ ਸ਼ਬਦ ਵਰਤਿਆ ਨਾ ਖਾਮੋਸ਼, ਭਾਵ ਕਿ ਬਿਲਕੁਲ ਚੁੱਪੀ ਸਾਧ ਲੈਣੀ, ਉਹ ਚੁੱਪੀ ਹੈ
1: ਜੀ।
2: ਕਹਿੰਦੇ ਜੀ ਅਸੀਂ ਅਦਾਲਤ ਵਿੱਚ ਇਹ ਜਿਹੜੀ ਚਾਰਜਸ਼ੀਟ ਹੈ ਪੇਸ਼ ਕਰਾਂਗੇ, ਜਦਕਿ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਲੋਕਾਂ ਦੀ ਆਸਥਾ ਦਾ ਮਸਲਾ ਆ, ਧਰਮ ਦਾ ਮਸਲਾ ਆ, ਦੂਜੀ ਥਾਵਾਂ ਤੇ ਅਸੀਂ ਬੜੀਆਂ ਟਿੱਪਣੀਆਂ ਕਰਦੇ ਹਾਂ, ਜਦੋਂ ਆਪਣੇ ਤੇ ਗੱਲ ਆਈ ਤੇ ਖੁਲਾਸਾ ਕਰੋ ਭਾਈ, ਦੋਸ਼ੀ ਕੌਣ ਹੈ, ਦੋਸ਼ੀਆਂ ਨੂੰ ਕਟਹਿਰੇ ਚ ਖੜਾ ਕਰੋ, ਜਿਹਨਾਂ ਤੇ ਪਰਚਾ ਦਰਜ ਬਣਦਾ ਪਰਚਾ ਦਰਜ ਕਰੋ, ਜਿਹਨਾਂ ਨੂੰ ਗ੍ਰਿਫਤਾਰ ਕਰਨਾ ਬਣਦਾ ਹੋਰਾਂ ਨੂੰ ਗ੍ਰਿਫਤਾਰ ਕਰੋ। ਪਰੰਤੂ ਇੰਝ ਲੱਗਦਾ ਕਿ ਉਸ ਮਸਲੇ ਨੂੰ ਕਿਤੇ ਨਾ ਕਿਤੇ ਢੱਕਿਆ ਲਪੇਟਿਆ ਜਾ ਰਿਹਾ, ਠੰਡੇ ਵਸਤੇ ਚ ਪਾਇਆ ਜਾ ਰਿਹਾ ਹੈਗਾ, ਕਿ ਕਿਤੇ ਨਾ ਕਿਤੇ ਇਹ ਮਸਲਾ ਆਪਣੇ ਆਪ ਤੇ ਗੰਭੀਰ ਮਸਲਾ ਹੈ। ਭਗਵੰਤ ਮਾਨ ਜੀ ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਨੂੰ ਗਏ ਆ
1: ਜੀ,
2: ਦਿੱਲੀ ਨੂੰ ਜਿਹੜੀ ਅੱਜ ਦੀ ਯਾਤਰਾ ਹੈ ਉਸੇ ਸੰਦਰਭ ਚ ਜਿਹੜੀਆਂ ਪਿਛਲੀਆਂ ਯਾਤਰਾਵਾਂ ਹੋਈਆਂ ਨੇ, ਕਿ ਕੇਂਦਰ ਦੀ ਸਰਕਾਰ ਦੇ ਕਿਸੇ ਵਜ਼ੀਰ ਨਾਲ ਮੁਲਾਕਾਤ ਕਰਨੀ, ਪੰਜਾਬ ਦੇ ਲਈ ਜਿਹੜਾ ਕੁਛ ਪ੍ਰੋਜੈਕਟ ਜਿਹੜੇ ਰੁਕੇ ਹੋਏ ਆ, ਜਾਂ ਪੰਜਾਬ ਦੇ ਲਈ ਜਿਹੜਾ ਰੁਕਿਆ ਹੋਇਆ ਫੰਡ ਹੈ ਉਹਦੀ ਮੰਗ ਕਰਨੀ। ਕਿਉਂਕਿ ਇੱਕ ਸੱਚ ਇਹ ਵੀ ਹੈਗਾ ਆ ਕਿ ਕੇਂਦਰ ਦੀ ਸਰਕਾਰ ਵੀ ਪੰਜਾਬ ਦੀ ਸਰਕਾਰ ਦੀ ਸੰਘੀ ਕਿਤੇ ਨਾ ਕਿਤੇ ਘੁੱਟਣ ਦਾ ਯਤਨ ਕਰਦੀ ਆ, ਤਾਂ ਜੋ ਕਿ ਸੰਘੀ ਕੇਂਦਰ ਦੀ ਸਰਕਾਰ ਘੁੱਟੇ
1: ਜੀ,
2: ਤੇ ਪੰਜਾਬ ਦੀ ਸਰਕਾਰ ਆਰਥਿਕ ਤੌਰ ਤੇ ਔਖੇ ਹਾਲਾਤਾਂ 'ਚ ਹੋ ਜਾਏ। ਜਦੋਂ ਔਖੇ ਹਾਲਾਤਾਂ 'ਚ ਹੋਊਗੀ ਤੇ ਪੰਜਾਬ ਦੇ ਲੋਕ ਉਹਦਾ ਵਿਰੋਧ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਮਨੋਹਰ ਲਾਲ ਖੱਟਰ ਜਿਹੜੇ ਕੇਂਦਰੀ ਮੰਤਰੀ ਹੈ, ਉਹਨਾਂ ਨਾਲ ਕੁਛ ਵੱਖ ਵੱਖ ਪ੍ਰੋਜੈਕਟਾਂ ਨੂੰ ਲੈ ਕੇ ਗੱਲ ਕੀਤੀ ਜਾਣੀ ਹੈ, ਤੇ ਪੰਜਾਬ ਦੇ ਰੁਕੇ ਹੋਏ ਬਕਾਏ ਜਿਹੜੇ, ਚਾਹੇ ਉਹ GST ਦੀ ਗੱਲ ਹੈ, ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਆ, ਚਾਹੇ ਸਿਹਤ ਦੇ ਨਾਲ ਸੰਬੰਧਿਤ ਕੁਛ ਯੋਜਨਾਵਾਂ ਦੇ ਫੰਡ ਹੈ, ਉਹ ਮੁੱਦਾ ਵੀ ਪਤਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਚੁੱਕਣਾ ਹੈ। ਸੋ ਉਮੀਦ ਹੈ ਕਿ ਕੁਛ ਨਾ ਕੁਛ ਭਾਈ ਪੰਜਾਬ ਦੇ ਲਈ ਲੈ ਕੇ ਆਉਣਗੇ। ਪੰਜਾਬ ਦੇ ਮੁੱਖ ਮੰਤਰੀ ਦਿੱਲੀ ਪਹੁੰਚ ਗਏ ਹੈ, ਮੁਲਾਕਾਤ ਕਦੋਂ ਹੁੰਦੀ ਹੈ ਇਹ ਮੈਨੂੰ ਲੱਗਦਾ ਕਿ ਕੱਲ੍ਹ ਆਪਾਂ ਹੁਣ ਸਰੋਤਿਆਂ ਨਾਲ ਸਾਂਝਾ ਕਰਾਂਗੇ।
1: ਜੀ ਰਮੇਸ਼, ਸੋ ਇਸ ਦੇ ਨਾਲ ਹੀ ਜੋ ਜਾਣ ਦਾ ਸਾਡਾ ਸਮਾਂ ਹੋ ਚੱਲਾ ਜੀ। ਪਹਿਲਾਂ ਤਾਂ ਸਾਰੇ ਕਾਲਰਸ ਦਾ ਬਹੁਤ ਬਹੁਤ ਧੰਨਵਾਦ ਜੋ ਹੋਲਡ 'ਤੇ ਵੀ ਬਣੇ ਰਹੇ, ਤੁਹਾਡੀ ਪੇਸ਼ੈਂਸ ਦਾ ਬਹੁਤ ਬਹੁਤ ਸ਼ੁਕਰੀਆ ਜੀ। ਕੱਲ੍ਹ ਜ਼ਰੂਰ ਗੱਲ ਕਰਾਂਗੇ। ਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਜੋ ਸਾਨੂੰ ਦਿੱਤਾ
2: ਜੀ, ਮਿਹਰਬਾਨੀ।
1: ਤੇ ਜੀ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਢੇਰ ਸਾਰੀਆਂ ਬੈਸਟ ਵਿਸ਼ਸ, ਤੁਹਾਡਾ ਦਿਨ ਅੱਜ ਦਾ ਸਫਲ ਰਹੇ, ਛੁੱਟੀ ਦਾ ਦਿਨ ਜੀ ਆਨੰਦ ਵਾਲਾ ਹੋਵੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ, ਹੱਸਦੇ ਵਸਦੇ ਰਹਿਣਾ। ਸਤਿ ਸ਼੍ਰੀ ਅਕਾਲ।

ਚਲੋ ਜੀ, ਹੁਣ ਸ਼ੁਰੂ ਕਰਦੇ ਹਾਂ ਅਸੀਂ ਤੁਹਾਡਾ ਪਿਆਰਾ ਜਿਹਾ ਐਂਡ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਰੇਡੀਓ ਆਵਾਜ਼ 'ਤੇ ਸਾਡਾ ਸ਼ੋਅ, ਅਤੇ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ 1 ਵਜੇ ਤੱਕ। ਤੁਹਾਡਾ ਅਤੇ ਸਾਡਾ ਸਾਥ ਹੋਏਗਾ 10 ਤੋਂ 1, ਐਂਡ ਅੱਜ ਅਸੀਂ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰਾਂਗੇ ਅਤੇ ਬਹੁਤ ਪਿਆਰੇ ਪਿਆਰੇ ਐਡਵਰਟਾਈਜ਼ਰਸ ਇੰਨੀਆਂ ਸੋਹਣੀਆਂ ਸੋਹਣੀਆਂ ਡੀਲਸ ਲੈ ਕੇ ਆਉਣਗੇ। ਬਸ ਤੁਸੀਂ ਅੱਜ ਸਾਡੇ ਸ਼ੋਅ ਨੂੰ ਸੁਣਦੇ ਰਹੋ, ਅਸੀਂ ਬਹੁਤ ਸੋਹਣੀਆਂ ਸੋਹਣੀਆਂ ਤੁਹਾਨੂੰ ਗੱਲਾਂ ਦੱਸਦੇ ਰਹਾਂਗੇ। ਅਤੇ ਅੱਜ ਸਾਡੇ ਕੋਲ ਸਾਡੀ ਬਹੁਤ ਪਿਆਰੀ ਟੀਮ ਵੀ ਪਹੁੰਚ ਚੁੱਕੀ ਹੈ, ਔਰ ਕਿਸੇ ਨੇ ਪਾਰਟੀ ਕਰਨੀ ਹੈ। ਸਾਡੀ ਟੀਮ ਜਦੋਂ ਅੰਦਰ ਆਈ ਨਾ, ਉਹਨਾਂ ਨੂੰ ਦੇਖ ਕੇ ਮੈਨੂੰ ਪਾਰਟੀ ਦਾ ਮਾਹੌਲ ਯਾਦ ਆ ਗਿਆ। ਸੋ ਸਾਡੇ ਕੋਲ ਨਜ਼ਾਰਾ ਦੀ ਟੀਮ ਪਹੁੰਚੀ ਹੈ ਸਪੈਸ਼ਲੀ ਅੱਜ ਇੱਥੇ। ਸੋ ਨਜ਼ਾਰਾ 'ਤੇ ਜਾ ਕੇ ਸਾਰਿਆਂ ਨੇ ਪਾਰਟੀਜ਼ ਕਰਨੀਆਂ, ਵੀਕਐਂਡ ਆ ਗਿਆ। ਮੈਨੂੰ ਲੱਗਦਾ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਫੁੱਲ ਤਿਆਰੀ ਦੇ ਨਾਲ। ਜੇ ਕਿਸੇ ਨੇ ਵੀ ਆਪਣੇ ਘਰ ਦੀ ਕੋਈ ਟੈਨਸ਼ਨ ਹਟਾਉਣੀ ਹੈ, ਔਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰੇ ਖਿਲਾਰਾ ਨਾ ਪਵੇ, ਔਰ ਸਾਰਾ ਕੁਛ ਜਿਹੜੀ ਤੁਹਾਡੀ ਹੈਡੇਕ ਹੈ ਤੁਸੀਂ ਦੇ ਦਿਓ ਨਜ਼ਾਰਾ ਦੀ ਟੀਮ ਨੂੰ, ਔਰ ਉਹ ਸਾਰਾ ਕੁਛ ਤੁਹਾਡਾ ਅਰੇਂਜਮੈਂਟ ਕਰਨਗੇ, ਔਰ ਤੁਸੀਂ ਜਾ ਕੇ ਸਿਰਫ ਆਪਣਾ ਸਪੈਸ਼ਲ ਡੇ ਹੋਰ ਸਪੈਸ਼ਲ ਬਣਾਉਣਾ ਹੈ। ਕਈ ਵਾਰ ਹੁੰਦਾ ਸੀ ਆਪਣੇ ਘਰ ਵਧੀਆ ਵਧੀਆ ਫੰਕਸ਼ਨਸ ਹੁੰਦੇ ਆ, ਔਰ ਬਸ ਗੈਸਟ ਨੂੰ ਅਟੈਂਡ ਕਰਦੇ ਕਰਦੇ ਆਪਦਾ ਸਾਰਾ ਟਾਈਮ ਖਰਾਬ ਕਰ ਦਿੰਦੇ ਹਾਂ ਕਿ ਕਦੀ ਕੋਈ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਨਾ ਚਲਾ ਜਾਏ। ਅਤੇ ਕਿਉਂ ਨਾ ਅਸੀਂ ਇਹ ਜਿਹੜੀ ਰਿਸਪੋਂਸਿਬਿਲਿਟੀ ਉਹ ਨਜ਼ਾਰਾ ਦੀ ਟੀਮ ਨੂੰ ਦਈਏ, ਔਰ ਨਜ਼ਾਰਾ ਦੀ ਟੀਮ ਉਸ ਚੀਜ਼ ਨੂੰ ਪੂਰਾ ਧਿਆਨ ਰੱਖੇਗੀ ਕਿ ਤੁਹਾਡੇ ਇੱਕ ਇੱਕ ਜਿਹੜੇ ਗੈਸਟ ਆ ਉਹਨਾਂ ਦੀ ਟੇਕ ਕੇਅਰ ਹੋਵੇ। ਸੋ ਨਜ਼ਾਰਾ ਦੀ ਟੀਮ ਲਈ ਤੁਸੀਂ ਨੰਬਰ ਨੋਟ ਕਰੋ, ਕਿਉਂਕਿ ਇਹਨਾਂ ਦੀ ਅੱਜ ਕੱਲ੍ਹ ਬੁਕਿੰਗਸ ਬਹੁਤ ਜਲਦੀ ਫੁੱਲ ਹੋ ਰਹੀਆਂ। ਸੋ ਤੁਸੀਂ ਅਗਰ ਤੁਹਾਡੇ 2-3 ਮਹੀਨੇ ਬਾਅਦ ਵੀ ਹੈਗਾ ਆ ਕੋਈ ਪ੍ਰੋਗਰਾਮ, ਤਾਂ ਪਹਿਲਾਂ ਹੀ ਇਹਨਾਂ ਨੂੰ ਬੁੱਕ ਕਰੋ। ਸੋ ਨਜ਼ਾਰਾ ਦਾ ਫੋਨ ਨੰਬਰ ਹੈਗਾ ਹੈ 905-451-2600, 905-451-2600, ਅਤੇ ਤੁਸੀਂ ਨਜ਼ਾਰਾ ਦੀ ਟੀਮ ਨੂੰ ਕੰਟੈਕਟ ਕਰਨਾ ਹੈ, ਅਤੇ ਤੁਸੀਂ ਨਜ਼ਾਰਾ ਜਾ

ਜ਼ਿੰਦਗੀ ਦੇ ਬਰਾਗ ਵਰਗੀ, ਅਲਾਦੀਨ ਦੇ ਚਿਰਾਗ ਵਰਗੀ, ਜਿਵੇਂ ਸੰਘਣੇ ਬੋੜਾਂ ਦੀ ਛਾਂ ਜਿਵੇਂ ਮੂੰਹ ਵਿੱਚ ਡੁੱਬੀ ਮਾਂ, ਠੰਡ ਵਰਗੀ, ਖੰਡ ਵਰਗੀ, ਦੋਸਤੀ ਅਤੇ ਸੱਚ ਵਰਗੀ, ਖੁਸ਼ੀ ਨਾਲ ਭਰੇ ਗੱਚ ਵਰਗੀ। ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋਗੇ, ਮੈਂ ਅਮਨਦੀਪ ਸਿੰਘ ਬੈਨੀਪਾਲ ਇੱਕ ਵਾਰ ਫਿਰ ਤੋਂ ਆਪ ਦੇ ਰੂਬਰੂ ਹਾਂ ਰੇਡੀਓ ਵਾਸਤੇ ਰਾਹੀਂ, ਔਰ ਇੱਕ ਵਾਰ ਫਿਰ ਤੋਂ ਆਕਾਸ਼ਵਾਣੀ ਦੇ ਲਹਿਰਾਂ ਦੇ ਰਾਹੀਂ। ਇਸ ਸਮੇਂ ਪੈਨਸਿਲਵੇਨੀਆ, ਨਿਊਯਾਰਕ, ਵਾਸ਼ਿੰਗਟਨ, ਨਿਊਜਰਸੀ ਤੁਸੀਂ ਸਾਨੂੰ ਸੁਣ ਰਹੇ ਹੋ, ਉਸ ਦੇ ਨਾਲ ਨਾਲ ਓਨਟੈਰੀਓ ਦੇ ਖੂੰਜੇ ਤੋਂ ਖੂੰਜੇ ਤੱਕ, ਯਾਨੀ ਬਾਰਡਰ ਟੂ ਬਾਰਡਰ, ਸਾਰਨੀਆ ਦੇ ਬਾਰਡਰ ਤੋਂ ਲੈ ਕੇ ਨਾਇਗਰਾ ਫਾਲ ਦੇ ਬਾਰਡਰ ਤੱਕ, ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ, ਈਸਟ ਵੈਸਟ ਸਾਊਥ ਨੌਰਥ ਦੇ ਵਿੱਚ, ਆਲ 400 ਸੀਰੀਅਸ ਹਾਈਵੇਜ਼ ਨੂੰ ਕਵਰ ਕਰਦੀ ਹੋਈ ਆਵਾਜ਼ ਦੇ ਵਿੱਚ, ਚੀਰਦੀ ਹੋਈ ਇਹ ਆਵਾਜ਼ ਤੁਹਾਡੇ ਮਨਾਂ ਤੱਕ ਪਹੁੰਚਦੀ ਹੈ ਕੰਨਾਂ ਦੇ ਰਾਹੀਂ, ਅਤੇ ਜਿੱਥੇ ਤੁਸੀਂ ਸਾਨੂੰ ਸੁਣਦੇ ਹੋ ਹਰ ਰੋਜ਼ ਰੇਡੀਓ ਆਵਾਜ਼ ਦੇ ਰਾਹੀਂ। ਠੀਕ 1 ਵਜੇ ਤੱਕ ਸਾਡਾ ਤੁਹਾਡਾ ਸਾਥ, 10:13 ਬਾਬੇ ਨਾਨਕ ਵਾਲੇ 13 ਹੀ 13 ਹੋਇਆ, ਅਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ।

0: ਉਮੀਦ ਕਰਦਾ ਕਿ ਫਿਰ ਇਸ ਗ੍ਰੇ ਸਕਾਈਜ਼ ਦੀ ਜਿਹੜੀ ਸਵੇਰ ਆ ਜੋ ਕੁਛ ਕਹਿ ਰਹੀ ਆ ਆਪਾਂ ਨੂੰ, ਮੌਸਮ ਖੂਬਸੂਰਤ, ਕੁਦਰਤ ਕੀ ਬਿਨਾਂ ਜਾਣੀਏ, ਵੱਡਾ ਬੇਪਰਵਾਹਾ, ਬੇਪਰਵਾਹੇ ਨੂੰ ਕੀ ਮਨਜ਼ੂਰ ਆ ਅਗਲੇ ਪਲ ਦੇ ਵਿੱਚ ਸਾਨੂੰ ਕੁਛ ਨਹੀਂ ਪਤਾ। ਅਸੀਂ ਤਾਂ ਉਹਦੀ ਉਤਪਤ ਦੇ ਵਿੱਚੋਂ ਇੱਕ ਹਾਂ ਅਤੇ ਸੈਲ ਪੱਥਰ ਮੇਂ ਜੰਤ ਪਾਏ ਤਾਕਾ ਰਿਜਕ ਆਗੇ ਕਰਤ ਰਿਹਾ। ਰਿਜਕ ਤਾਂ ਰੱਖ ਦਿੱਤਾ ਸਾਡੇ ਕੋਲ, ਸਬਰ ਸ਼ੁਕਰ ਨਹੀਂ ਹੈ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਇੱਕ ਵਾਰ ਫਿਰ ਤੋਂ, ਤੇ ਸਬਰ ਸ਼ੁਕਰ ਅਮਨ ਜੀ, ਬਸ ਹੌਲੀ ਹੌਲੀ ਸਾਰਿਆਂ 'ਚ ਆ ਹੀ ਜਾਣਾ ਚਾਹੀਦਾ।
0: ਸੰਤੋਸ਼ ਨੇ ਤਾਂ ਬਾਂਹ ਦੇ ਉੱਤੇ ਲਿਖਾ ਲਿਆ ਸਬਰ ਸ਼ੁਕਰ, ਇਹ ਭੁੱਲ ਜਾਂਦੀ ਇੱਕ ਵਾਰੀ ਤੇ ਫਿਰ ਯਾਦ ਕਰ ਦਿਓ ਸਬਰ ਸ਼ੁਕਰ ਬਾਂਹ ਤੇ ਲਿਖਿਆ।
1: ਬਿਲਕੁਲ,
0: ਸੋ ਟੋਰਾਂਟੋ ਦੀ ਗਜਨੀ ਜੇ ਤੁਸੀਂ ਦੇਖਣੀ ਹੈਗੀ ਤਾਂ ਸੰਤੋਸ਼ ਹੈ।
1: ਓ ਮਾਈ ਗੋਡ,
0: ਸਹੀ ਹੈ ਕਿ ਨਹੀਂ?
1: ਪਤਾ ਨਹੀਂ ਅਮਨ ਜੀ, ਗਜਨੀ ਮੂਵੀ ਦੀ ਸਟੋਰੀ
0: ਨਹੀਂ ਪਤਾ, ਮੈਨੂੰ ਨਾਮ ਪੱਕਾ ਹੋਵੇ, ਟੋਰਾਂਟੋ ਦੀ ਗਜਨੀ ਸੰਤੋਸ਼ ਹੈ। ਠੀਕ ਹੈ, ਸਬਰ ਸ਼ੁਕਰ ਤੇ ਹੋਰ ਕੀ ਲਿਖਿਆ?
1: ਬਿਲੀਵ,
0: ਬਿਲੀਵ ਵਿਸ਼ਵਾਸ ਹੈ ਨਾ। ਸੋ ਇਤਨਾ ਨਾਲ ਜ਼ਿੰਦਗੀ ਚੱਲਦੀ ਹੈਗੀ ਹੈ, ਸਮਰਪਣ ਕਰਨਾ, ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ
1: ਜੀ।
0: ਸਮਰਪਣ ਬਾਬਾ ਦੀਪ ਸਿੰਘ ਹੋਣਾ ਤੋਂ ਲੈ ਕੇ ਅਸੀਂ ਕਿਤੇ ਵੀ ਦੇਖ ਸਕਦੇ ਹਾਂ ਕਿ ਸ਼ਹਾਦਤਾਂ ਦੇ ਕਿੱਸਿਆਂ ਦੇ ਵਿੱਚ ਇਹ ਸਮਰਪਣ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੀਤੇ ਗਏ। ਇਹ ਨਹੀਂ ਕਿ ਉਈਓ ਜਿਹੜਾ ਹੈਗਾ ਕਿ ਇਮੋਸ਼ਨਸ ਦੇ ਹੇਠ ਆ ਕੇ ਕੀਤਾ, ਇਹ ਸਮਰਪਣ ਸੀ ਕਿ ਸਾਡੇ ਤੱਕ ਊਧਮ ਗੋਬਿੰਦ ਗਦਰੀ ਬਾਬੇ ਖਤਮ ਨਹੀਂ ਹੋਣੇ ਭਗਤ ਸਰਾਭੇ। ਸੋ ਇਹ ਭਗਤ ਸਰਾਭੇ ਜਿਹੜੇ ਨੇ ਮਕਸਦਾਂ ਦੇ ਨਾਲ ਆਏ ਅਤੇ ਮਕਸਦਾਂ ਦੇ ਨਾਲ ਇੱਕ ਮੈਸੇਜ ਉਸ ਪਰਮੇਸ਼ਵਰ ਦਾ ਜੋ ਦੂਸਰਿਆਂ ਦੇ ਲਈ ਸੀ ਉਹ ਡਿਲੀਵਰ ਕਰਕੇ ਚਲੇ ਗਏ। ਫਿਲਹਾਲ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੁੰਦੇ ਸਾਡੇ ਨਾਲ ਪ੍ਰਨੀਤ। ਪ੍ਰਨੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਅਮਰ ਸਰ, ਬਸ ਵਧੀਆ, ਚੜ੍ਹਦੀ ਕਲਾ ਜੀ, ਤੁਸੀਂ ਦੱਸੋ?
0: ਬਸ ਚੜ੍ਹਦੀ ਕਲਾ ਜੀ, ਬਹੁਤ ਵਧੀਆ। ਅਤੇ ਅੱਜ ਦੇ ਸ਼ੋਅ ਦੇ ਵਿੱਚ ਸਾਰੇ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਸਟੂਡੀਓ ਦੇ ਨੰਬਰ ਨੇ 905-673-3337। ਅਤੇ ਅੱਜ ਅਸੀਂ ਬਾਬਾ ਵਕਤੋਰਾ ਇੱਕ ਸੈਗਮੈਂਟ ਕਰਦੇ ਹਾਂ ਜਿਹੜਾ ਬੜਾ ਮਸ਼ਹੂਰ ਆ
1: ਜੀ।
0: ਮੈਨੂੰ ਕਈ ਲੋਕ ਮਿਲਦੇ ਨੇ, ਉਹ ਕਹਿੰਦੇ ਨੇ, ਥੋੜਾ ਮਾਈਕ ਨੀਚੇ ਕਰਨਾ ਪਿਆ ਥੋੜਾ, ਮੈਨੂੰ ਕਈ ਲੋਕ ਮਿਲਦੇ ਨੇ ਉਹ ਕਹਿੰਦੇ ਨੇ ਵੀ ਆਹ ਦੇਖਿਓ ਜੀ, ਹੱਥ ਦੇਖਿਓ। ਮੈਂ ਤੁਹਾਨੂੰ ਇਹ ਕਹਿਣਾ ਵੀ ਆਪਾਂ ਇੰਨੇ ਬੇਵਕੂਫ ਥੋੜੀ ਹੋ ਗਏ ਕਿ ਲੋਕ ਸਾਡਾ ਹੱਥ ਦੇਖ ਕੇ ਸਾਨੂੰ ਦੱਸਿਆ ਕਰਨ ਕਿ ਅਸੀਂ ਕੀ ਕਰਾਂਗੇ। ਮੱਥੇ ਦੀਆਂ ਲਕੀਰਾਂ ਦੱਸਦੀਆਂ ਹੁੰਦੀਆਂ। ਇੰਡੀਆ 'ਚ ਨਾ ਟਰੱਕਾਂ ਦੇ ਮੱਥਿਆਂ 'ਤੇ ਲਿਖਿਆ ਹੁੰਦਾ ਸੀ ਕਿ ਮਿਲੇਗਾ ਮੁਕੱਦਰ, ਚਲੇਗਾ
1: ਸਿਕੰਦਰ,
0: ਸਿਕੰਦਰ ਵੀ ਸਿਕੰਦਰ ਖੜਾ ਹੈ ਮੁਕੱਦਰ ਨੂੰ ਆਲਣ ਦੋ ਬਸ, ਯਾਨੀ ਕਿ ਲੋੜ ਮਿਲ ਗਿਆ ਸਿਕੰਦਰ ਚੱਲਣ ਲਈ ਤਿਆਰ ਖੜਾ, ਤਿਆਰ ਬਰ ਤਿਆਰ
1: ਜੀ,
0: ਜਸਟ ਇੱਕ ਪਿੱਠ 'ਤੇ ਭਾਰੇ ਚੱਕਣਾ, ਉਹਦੀ ਵੇਟ ਕਰ ਰਹੇ ਹਾਂ। ਸੋ ਛੋਟੀਆਂ ਛੋਟੀਆਂ ਗੱਲਾਂ ਵੱਡੇ ਵੱਡੇ ਮੈਸੇਜ ਜਿਹੜੇ ਲੋਕਾਂ ਨੂੰ ਡਿਲੀਵਰ ਕਰਦੇ ਸੀ। ਸੋ ਅੱਜ ਦੇ ਸ਼ੋਅ ਦੇ ਵਿੱਚ ਮੈਂ ਇਹ ਕਰੂੰਗਾ ਕਿ ਬਾਬਾ ਵਕਤੋਰਾ ਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਕਿ ਕਿਹੜੀ ਚੀਜ਼ ਤੁਹਾਨੂੰ ਥੱਲੇ ਲਈ ਜਾਂਦੀ ਹੈ, ਨੈਗੇਟਿਵਿਟੀ ਜਾਂ ਕਿਹੜੀ ਚੀਜ਼ ਹੈ ਜਿਹੜੀ ਨੈਗੇਟਿਵ ਆ ਜਿਹਨੂੰ ਆਪਾਂ ਖਤਮ ਕਰਨਾ। ਬਾਬਾ ਵਕਤੋਰਾ ਇੱਕ ਆਦਤਾਂ ਨੂੰ ਸੋਧਣ ਦਾ ਨਾਮ ਹੈ, ਯਾਨੀ ਕਿ ਉਹਨਾਂ ਦੇ ਵਿੱਚ ਆਪਾਂ ਡਿਫਰੈਂਸ ਦੇਖਣਾ ਕੀ ਹੈ ਕਿ ਮੈਂ ਕੀ ਹਾਂ ਅਤੇ ਮੇਰੀ ਆਦਤ ਕਿੰਨੀ ਮਾੜੀ ਹੈ, ਮੇਰੇ ਤੋਂ ਮੈਂ ਤਾਂ ਕਿੰਨਾ ਚੰਗਾ ਪਰ ਮੇਰੀ ਆਦਤ ਕਿੰਨੀ ਮਾੜੀ ਹੈ, ਮੇਰੀ ਰੈਪੂਟੇਸ਼ਨ ਖਰਾਬ ਕਰ ਰਹੀ ਹੈ, ਮੇਰੀ ਕ੍ਰੈਡੀਬਿਲਟੀ 'ਤੇ ਦਾਗ ਲੈ ਕੇ ਆ ਰਹੀ ਹੈ। ਸੋ ਇਹ ਸਭ ਕੁਛ ਬਾਬਾ ਵਕਤੋਰਾ ਦੇ ਵਿੱਚ। ਅਤੇ ਤੁਸੀਂ ਸਾਨੂੰ ਕਾਲ ਕਰ ਰਹੇ, ਸਟੂਡੀਓ ਦੇ ਨੰਬਰ ਨੇ 905-673-3337। ਪਾਸਵਰਡ ਹੈ ਤਵਾ, TAWA ਕਿਚਨ, ਤਵਾ ਕਿਚਨ ਦੇ ਉੱਤੇ ਤੁਸੀਂ ਪਹੁੰਚਣਾ ਸਾਰਿਆਂ ਨੇ। ਅਤੇ ਅੱਜ ਤੁਹਾਨੂੰ ਦਾਰਾ ਸਿੰਘ ਪਰੌਂਠਾ, ਜਿਹੜਾ ਕਿ ਟੋਰੋਂਟੋ ਦਾ ਸਭ ਤੋਂ ਮਸ਼ਹੂਰ ਪਰੌਂਠਾ ਹੈਗਾ
1: ਜੀ,
0: ਅਤੇ ਦੁਨੀਆ ਉਹਨੇ ਪੈਕ ਕਰਾਏ। ਇੱਕ ਇਹਨਾਂ ਦਾ ਮੇਥੀ ਪਰੌਂਠਾ, ਮੇਥੀ ਸੁੱਕੀ ਜੀ ਪਾ ਕੇ ਫੜਾ ਦਿੰਦੇ, ਮੇਥੇ ਇਹਨਾਂ ਨੇ ਐਨ ਕੱਟ ਕੇ ਮਸ਼ੀਨ ਦੇ ਨਾਲ ਢੇਰ ਲਗਾਇਆ ਹੁੰਦਾ ਮੇਥਿਆਂ ਦਾ
1: ਜੀ,
0: ਅਤੇ ਵਿੱਚ ਉਹਦੇ ਪਾਉਂਦੇ ਥੋੜ੍ਹਾ ਜਿਹਾ ਅਦਰਕ
1: ਜੀ,
0: ਅਤੇ ਵਿੱਚ ਪਾਉਂਦੇ ਨੇ ਥੋੜ੍ਹੇ ਜਿਹੇ ਮਸਾਲੇ, ਅਤੇ ਜਦੋਂ ਮੇਥੀ ਰਲ ਕੇ ਨਾ ਉਹਦੇ ਵਿੱਚ ਰਾਤ ਤੱਕ ਐਨ ਮੈਰੀਨੇਟ ਹੋ ਜਾਂਦੀ ਹੈ ਮਸਾਲਿਆਂ 'ਚ, ਫਿਰ ਉਹ ਪੱਤੇ ਇੱਕ ਇੱਕ ਪੱਤਾ ਜਿਹੜਾ ਜਦੋਂ ਆਟੇ ਦੇ ਪੇੜੇ ਦੇ ਵਿੱਚ ਜਾਂਦਾ ਸਵਾਦ ਬਦਲ ਕੇ ਰੱਖ ਦਿੰਦਾ। ਸੋ ਦਾਰਾ ਸਿੰਘ ਪਰੌਂਠਾ ਜਿਹੜਾ ਹੈਗਾ ਅੱਜ ਤੁਹਾਡੇ ਇੰਤਜ਼ਾਰ ਕਰ ਰਿਹਾ। ਪਹਾੜ ਗੰਜ ਕੇ ਛੋਲੇ ਭਟੂਰੇ
1: ਜੀ
0: ਅੱਜ ਇੰਤਜ਼ਾਰ ਕਰ ਰਹੇ ਤਵਾ ਕਿਚਨ 'ਤੇ। ਪਹਾੜ ਗੰਜ ਕੇ ਛੋਲੇ ਭਟੂਰੇ ਕੀ ਨੇ? ਇਹ ਭਟੂਰਾ ਐਸਾ ਟੋਰੋਂਟੋ 'ਚ ਇੱਕ ਨਵਾਂ ਟ੍ਰੈਂਡ ਲਿਆਉਂਦਾ, ਲੋਕਾਂ ਨੇ ਭਟੂਰਾ ਖਾਇਆ ਕਰਨਾ ਰਬੜ ਦਾ, ਅਤੇ ਉਹ ਨਾ ਜਾ ਕੇ ਅੰਦਰ ਕੁਸ਼ਤੀ ਕਰਨ ਲੱਗ ਕਰੇ ਢਿੱਡ 'ਚ
1: ਜੀ,
0: ਵੀ ਹਜ਼ਮ ਨਹੀਂ ਹੋਣਾ, ਮੈਂ ਤੂੰ ਕਰਕੇ ਦਿਖਾ, ਬਦ ਹਜ਼ਮੀ ਪੈਦਾ ਕਰਨੀ। ਇਹਨਾਂ ਦਾ ਭਟੂਰਾ ਖਾ ਕੇ ਬੱਚੇ ਪਸੰਦ ਕਰਦੇ ਨੇ ਮੈਕਡੋਨਲ ਦੀ ਜਗ੍ਹਾ 'ਤੇ, ਉਹ ਕਹਿੰਦੇ ਤਵਾ ਕਿਚਨ 'ਚੋਂ ਭਟੂਰੇ ਲਿਆ ਕੇ ਦਿਓ
1: ਜੀ,
0: ਅਤੇ ਪੇਰੈਂਟਸ ਵੀ ਖੁਸ਼ ਹੁੰਦੇ ਨੇ ਕਿ ਫਰੋਜ਼ਨ ਫੂਡ ਖਿਲਾਉਣ ਨਾਲੋਂ ਤਵਾ ਕਿਚਨ ਦੇ ਭਟੂਰੇ ਖਿਲਾਉਣ ਨਾਲ ਵਿੱਚ ਦੋ ਬੁਰਕੀਆਂ ਅਸੀਂ ਖਾ ਲਾਂਗੇ, ਕਿਹੜਾ ਖਾ ਹੋਣਾ ਇਹਨਾਂ ਤੋਂ ਪੂਰਾ,
1: ਬਿਲਕੁਲ
0: ਹੈ ਨਾ ਸ਼ੇਅਰਿੰਗ 'ਚ। ਸੋ ਤਵਾ ਕਿਚਨ ਦਾ ਭਟੂਰਾ ਜਿਹੜਾ ਐਡਾ ਵੱਡਾ ਭਟੂਰਾ, ਦੁਨੀਆਂ ਨੇ ਕਾਪੀ ਕਰਨੀਆਂ ਸ਼ੁਰੂ ਕੀਤੀਆਂ ਭਟੂਰਿਆਂ 'ਚ, ਚੋਟੀ ਦਾ ਨਾਮ ਅਮਿਤਾਬ ਤਾਂ ਅਮਿਤਾਬ ਆ, ਜਿੰਨੇ ਮਰਜ਼ੀ ਹੋਰ ਆ ਜਾਣ ਸਾਰੇ, ਠੀਕ ਹੈ
1: ਬਿਲਕੁਲ।
0: ਸੋ ਦਾਰਾ ਸਿੰਘ, ਦਾਰਾ ਸਿੰਘ ਆ
1: ਬਿਲਕੁਲ,
0: ਅਮਿਤਾਬ ਬੱਚਨ ਵਰਗਾ ਜਿਹੜਾ ਇਹਨਾਂ ਦਾ ਭਟੂਰਾ ਹੈਗਾ ਵੱਡਾ ਲੰਬਾ, ਅਤੇ ਦੂਸਰਾ ਤੀਸਰਾ ਇਹਨਾਂ ਦਾ, ਇਹਨਾਂ ਨੇ ਸ਼ੁਰੂ ਕੀਤਾ ਅੰਮ੍ਰਿਤਸਰੀ ਕੁਲਚਾ
1: ਜੀ,
0: ਉਹ ਟੋਰੋਂਟੋ 'ਚ ਬਣਦਾ ਸੀ ਪਹਿਲਾਂ ਪਰ ਇੱਕ ਸ਼ੇਪ ਲੈ ਕੇ ਆਏ, ਲਾਹੌਰੀ ਚਣੇ ਲਏ, ਲਾਹੌਰੀ ਚਣੇ ਜਿਹਨੇ ਖਾ ਲਏ ਲਾਹੌਰ ਦਾ ਟੇਸਟ ਹੈ ਇਹ, ਲਾਹੌਰੀ ਚਣੇ ਕਹਿੰਦੇ ਉਹਨੂੰ। ਲਾਹੌਰੀ ਟੇਸਟ ਦੇ ਵਿੱਚ ਜਦੋਂ ਚਣੇ ਬਣਦੇ ਨੇ ਉਹਦਾ ਪ੍ਰੋਸੈਸ ਹੀ ਡਿਫਰੈਂਟ ਹੈਗਾ
1: ਜੀ,
0: ਲਾਹੌਰੀ ਟੇਸਟ 'ਚ ਚਣੇ ਬਣਨ ਲੱਗਿਆ ਲੰਬਾ ਪ੍ਰੋਸੀਜਰ ਹੈ ਇੱਕ, ਚਣਿਆਂ ਨੂੰ ਬੋਰੀਆਂ 'ਚੋਂ ਕੱਢ ਕੇ ਪਾਉਂਦਾ ਹੈ, ਲੋਕ ਡੱਬਿਆਂ 'ਚ ਬਣੇ ਹੋਏ ਚੌਣੇ ਖਾਂਦੇ ਨੇ ਆਮ ਤੌਰ 'ਤੇ। ਇਹ ਡੱਬਾ ਨੋ ਫਰਿੱਲ ਦੀ ਸ਼ੈਲਫ 'ਤੇ ਪਿਆ ਹੁੰਦਾ, 2 ਸਾਲ ਦੀ ਤਾਂ ਉੱਥੇ ਲਿਮਿਟ ਹੁੰਦੀ ਉਹਦੀ
1: ਜੀ,
0: ਅਤੇ ਘਰੇ ਲਿਆ ਕੇ ਰੱਖ ਲਓ 2 ਸਾਲ ਹੋਰ ਨਹੀਂ ਖਰਾਬ ਹੁੰਦਾ। ਇਹ ਜਿਹੜੇ ਤੇਜ਼ਾਬਾਂ 'ਚ ਪਾ ਕੇ ਰੱਖੇ ਹੁੰਦੇ ਨੇ ਇਹ ਖਰਾਬ ਨਹੀਂ ਹੁੰਦੇ, ਪਰ ਤੁਸੀਂ ਆਪਣੇ ਢਿੱਡ 'ਚ ਸੁੱਟ ਲੈਂਦੇ ਹੋ। ਪਰ ਇੱਥੇ ਚਣੇ ਬੋਰੀਆਂ 'ਚੋਂ ਨਿਕਲ ਕੇ ਜਦੋਂ ਪਾਣੀ 'ਚ ਪੈਂਦੇ ਨੇ, ਹਲਕਾ ਜਿਹਾ ਨਮਕ ਅਤੇ ਮਿੱਠਾ ਸੋਡਾ ਪਾ ਕੇ ਹਲਕਾ ਜਿਹਾ, ਤਾਂ ਜੋ ਚਣੇ ਆਪਣਾ ਇੱਕ ਸ਼ੇਪ ਅਖਤਿਆਰ ਕਰ ਲੈਣ, ਉਹ ਤੋਂ ਬਾਅਦ ਚਣੇ ਤਿਆਰ ਕੀਤੇ ਜਾਂਦੇ ਨੇ। ਜਦੋਂ ਇਹ ਚਣੇ ਤਿਆਰ ਹੋ ਜਾਂਦੇ ਨੇ
1: ਜੀ,
0: ਫਿਰ ਇਹਨਾਂ ਨੂੰ ਮਖਮਲੀ ਜਿਹਾ ਬਣਾਇਆ ਜਾਂਦਾ ਕਰੀਮ ਪਾ ਕੇ, ਅਤੇ ਕਰੀਮ ਪਾ ਕੇ ਮਖਮਲੀ ਬਣਾਉਣ ਤੋਂ ਬਾਅਦ ਇਹ ਚਣਿਆਂ ਨੂੰ ਇੱਕ ਪ੍ਰੋਸੈਸ ਆ ਹਲਕੀ ਆਂਚ ਦੇ ਉੱਤੇ ਉਬਲਣ ਦਿੱਤਾ ਜਾਂਦਾ, ਗਾੜੀ ਜਿਹੀ ਤਰੀ ਜਦੋਂ ਬਣ ਜਾਂਦੀ ਆ
1: ਜੀ,
0: ਫਿਰ ਉਹਨੂੰ ਕਹਿੰਦੇ ਆ ਲਾਹੌਰੀ ਚਣੇ, ਕਿ ਤਰੀ ਕਹੇ ਕਿ ਮੈਂ ਹੋਰ ਖਾਣੋਂ ਹਟਣਾ ਨਹੀਂ। ਸੋ ਇਸ ਤਰ੍ਹਾਂ ਦੀ ਤਰੀ ਲਾਹੌਰੀ ਚਣਿਆਂ ਦੀ ਹੁੰਦੀ ਹੈ। ਸੋ ਇਹ ਤੁਸੀਂ ਖਾਂਦੇ ਹੋ ਅੰਮ੍ਰਿਤਸਰੀ ਕੁਲਚੇ ਨਾਲ, ਫੁੱਟ ਲੌਂਗ ਅੰਮ੍ਰਿਤਸਰੀ ਕੁਲਚਾ ਲੰਬੂ ਵਰਗਾ,
1: ਅਤੇ
0: ਇਹਦੇ ਵਿੱਚ ਤਕਰੀਬਨ ਦੋਨੋਂ ਹੱਥ ਜੋੜ ਕੇ ਜਦੋਂ ਅਰਦਾਸ ਕਰਦੇ ਨਾ ਪਰਮਾਤਮਾ ਅੱਗੇ, ਖਰਾਤ ਮੰਗਦੇ ਆਪਾਂ ਦੇ ਦੋਨੋਂ ਹੱਥਾਂ 'ਚ ਡਾ ਬੁੱਕਲ ਭਰ ਕੇ ਪਨੀਰ ਅਤੇ ਨਾਲ ਹੋਰ ਚੀਜ਼ਾਂ ਪਾਈਆਂ ਹੁੰਦੀਆਂ ਨੇ, ਫਿਰ ਯਾਦ ਹੁੰਦੀ ਹੈ ਅੰਮ੍ਰਿਤਸਰ ਦੀ। ਆਮ ਤੌਰ 'ਤੇ ਤੁਸੀਂ ਫੋਟੋਆਂ 'ਚ ਦੇਖਦੇ ਨਾ ਉਹ ਚੜਕ ਚੜਕ ਕਰ ਰਹੇ ਨੇ, ਜਿਵੇਂ ਪਲਾਸਟਿਕ ਦੇ ਹੁੰਦੇ ਨੇ, ਆਟੇ ਦੇ ਨਹੀਂ ਬਣੇ ਹੁੰਦੇ, ਕੁਛ ਵੀ ਚੜਕ ਚੜਕ ਨਹੀਂ ਹੁੰਦੀ। ਇਹ ਸਵਾਦ ਹੁੰਦਾ ਹਲਕੀ ਆਂਚ 'ਤੇ ਤੰਦੂਰ ਦੇ ਉੱਚੀ ਜਗ੍ਹਾ 'ਤੇ ਲਾਏ ਜਾਂਦੇ ਨੇ, ਤੰਦੂਰ 'ਚ ਥੱਲੇ ਵੀ ਲੱਗਦਾ ਅਤੇ ਉੱਪਰ ਵੀ ਲੱਗਦਾ, ਉੱਪਰ ਲਾ ਕੇ ਤਾਂ ਜੋ ਮਿੱਟੀ ਦੀ ਮਹਿਕ ਇਹਨਾਂ ਦੇ ਵਿੱਚ ਜਾਵੇ। ਤੰਦੂਰੀ ਕੁਲਚੇ ਜਿਹੜੇ ਅੰਮ੍ਰਿਤਸਰੀ ਤਿਆਰ ਹੁੰਦੇ ਨੇ ਉਹ ਤਵਾ ਕਿਚਨ 'ਤੇ ਹੁੰਦੇ। ਹੁਣ ਮੈਨੂੰ ਉਮੀਦ ਆ ਪੂਰਾ ਮੂੰਹ 'ਚ ਪਾਣੀ ਭਰ ਗਿਆ ਹੋਣਾ ਸਾਰਿਆਂ ਦੇ, ਅਤੇ ਸਾਰੇ ਪਹੁੰਚਣਗੇ ਤਵਾ ਕਿਚਨ 'ਤੇ। ਇਸ ਸਮੇਂ ਔਡਰ ਲਏ ਜਾ ਰਹੇ ਨੇ
1: ਜੀ,
0: ਇਸ ਸਮੇਂ ਸਪੈਸ਼ਲ ਲੱਗਿਆ ਹੈ ਮੇਥੇ ਵਾਲੇ ਪਰੌਂਠੇ ਖਾਓ, ਅਤੇ ਜਾਂ ਦਾਰਾ ਸਿੰਘ ਪਰੌਂਠਾ
1: ਜੀ।
0: ਚਾਹ ਦੇ ਕੱਪ ਲਵਾਉਣ ਲੱਗਿਆ ਅੱਜ ਮੈਂ ਤੁਹਾਡੇ ਨਾਲ, ਦਹੀਂ ਚਾਹ ਦਾ ਕੱਪ ਦਾਰਾ ਸਿੰਘ ਪਰੌਂਠਾ 'ਚ ਰਿਕੁਐਸਟ ਹੈ, ਦਹੀਂ ਐਕਸਟਰਾ ਬਾਏ ਕਰ ਲਿਓ ਬੇਸ਼ੱਕ ਚਾਹੇ ਤੁਸੀਂ, ਠੀਕ ਹੈ। ਪਰੌਂਠਾ ਐਡਾ ਵੱਡਾ ਹੁੰਦਾ ਹੈ ਕਿ ਤੁਹਾਡੀ ਕੁਸ਼ਤੀ ਹੋ ਜਾਂਦੀ ਹੈ ਉਹਦੇ ਨਾਲ। ਦਾਰਾ ਸਿੰਘ ਪਰੌਂਠਾ ਤੁਸੀਂ ਖਾਓ ਹੁਣ ਇਸ ਵੇਲੇ, ਕੋਈ ਔਡਰ ਕਰੋ ਫਟਾਫਟ। ਚਣਿਆਂ ਦੇ ਨਾਲ ਲਾਹੌਰੀ ਚਣਿਆਂ ਨਾਲ ਤੁਸੀਂ ਖਾਓ ਅੰਮ੍ਰਿਤਸਰੀ ਕੁਲਚਾ, ਲਾਹੌਰੀ ਚਣਿਆਂ ਨਾਲ ਪਹਾੜ ਗੰਜ ਕੇ ਛੋਲੇ ਭਟੂਰੇ, ਜਾਂ ਨਿਊਟਰੀ ਕੁਲਚਾ ਲੁਧਿਆਣੇ ਵਾਲਾ ਚੌੜੇ ਬਾਜ਼ਾਰ 'ਚ ਬਣਦਾ ਸੀ, ਥੱਲੇ ਜ਼ਮੀਨ 'ਤੇ ਬਹਿ ਕੇ ਬੰਦਾ ਬਣਾਉਂਦਾ, ਉਹਦਾ ਪੈਟਰਨ ਬਾਏ ਕੀਤਾ। ਨਿਊਟਰੀ ਕੁਲਚਾ ਤਕਰੀਬਨ 100 ਕੁਲਚਾ ਰੋਜ਼ ਦਾ ਨਿਊਟਰੀ ਜਾਂਦਾ ਵੀਕਡੇ 'ਚ, ਵੀਕਐਂਡ 'ਤੇ 200-200 ਨਿਊਟਰੀ ਕੁਲਚਾ ਨਿਕਲਦਾ। ਸਾਰੇ ਟੋਰੋਂਟੋ ਨੇ ਬਣਾਉਣਾ ਸ਼ੁਰੂ ਕਰਤੇ। ਅੱਜ ਤੋਂ ਜੇ ਕੋਈ ਯਾਦ ਕਰੋ, 10 ਸਾਲ ਪਹਿਲਾਂ ਕੋਈ ਨਿਊਟਰੀ ਕੁਲਚਾ ਹੀ ਨਹੀਂ ਹੁੰਦਾ ਸੀ, 5 ਸਾਲ ਪਹਿਲਾਂ ਹੀ ਨਹੀਂ ਹੁੰਦਾ ਸੀ ਇੱਥੇ, 5 ਸਾਲ ਪਹਿਲਾਂ ਨਿਊਟਰੀ ਕੁਲਚਾ। ਸੰਤੋਸ਼ ਕਿੰਨੇ ਸਾਲ ਹੋ ਗਏ ਇੱਥੇ?
1: ਮੈਨੂੰ 11 ਸਾਲ।
0: 11 ਸਾਲ 'ਚ ਤੁਸੀਂ ਨਿਊਟਰੀ ਕੁਲਚਾ ਫਸਟ ਟਾਈਮ ਕਦੋਂ ਖਾਧਾ?
1: ਮੈਂ ਸੱਚੀ ਦੱਸਾਂ, ਤੁਸੀਂ ਕਹੋਗੇ ਫਿਰ ਮੈਂ ਤੁਹਾਡੇ ਨਾਲ ਬੈਠ ਕੇ ਬੋਲ ਰਹੀ ਹਾਂ, ਮੈਂ ਤਵਾ ਕਿਚਨ ਤੋਂ ਹੀ ਖਾਧਾ। ਰੱਖੜੀ ਵਾਲੇ ਦਿਨ ਸਾਡੇ ਘਰ ਕਾਫੀ ਗੈਸਟ ਆਏ ਸੀ, ਅਸੀਂ ਤਵਾ ਤੋਂ ਆਰਡਰ ਕੀਤਾ, ਔਰ ਮੇਰੇ ਹਸਬੈਂਡ ਨੂੰ ਸੇਮ ਅੰਮ੍ਰਿਤਸਰ ਦੀ ਯਾਦ ਆਈ, ਕਿਉਂਕਿ ਅਸੀਂ ਅੰਮ੍ਰਿਤਸਰ ਤੋਂ
0: ਹਾਂ,
1: ਸੇਮ ਇੱਦਾਂ ਦਾ ਹੀ ਟੇਸਟ ਸੀ। ਉੱਥੇ ਇੱਕ DAV ਕਾਲਜ ਦੇ ਬਾਹਰ ਰੇਹੜੀ 'ਤੇ ਲਗਾਉਂਦੇ ਹੁੰਦੇ ਸੀ, ਸੇਮ ਉਹੀ ਟੇਸਟ ਆਇਆ।
0: ਇਹ ਰੇਹੜੀਓ ਲਾਉਂਦੇ ਨੇ
1: ਜੀ
0: ਚੌੜੇ ਬਾਜ਼ਾਰ 'ਚ ਲੁਧਿਆਣੇ
1: ਜੀ,
0: ਅਤੇ ਉਹ ਨਿਊਟਰੀ ਬਣਾਉਂਦਾ ਜਿਵੇਂ ਕੁਇੰਟਲਾਂ ਦੇ ਵਿੱਚ
1: ਜੀ,
0: ਅਤੇ ਇਹਨੂੰ ਕਹਿੰਦਾ ਦੇਸੀ ਮੁਰਗਾ, ਨਿਊਟਰੀ ਪ੍ਰੋਟੀਨ ਦਿੰਦੀ ਆ, ਉਹਦਾ ਲਿਖਿਆ ਹੁੰਦਾ ਦੇਸੀ ਮੁਰਗਾ ਨਿਊਟਰੀ ਕੁਲਚਾ, ਠੀਕ ਹੈ, ਪਰ ਲਿਖਿਆ ਹੁੰਦਾ ਪਿਓਰ ਵੈਜੀਟੇਰੀਅਨ। ਸੋ ਜਿਹਨੇ ਅੱਜ ਇਹ ਖਾ ਲਿਆ ਆਸ਼ਸ਼ ਕਰ ਉੱਠਿਆ, ਅਤੇ ਸਟੂਡੀਓ ਦੀ ਲਾਈਨ ਖੋਲ੍ਹਣ ਲੱਗੇ। 10:22 ਹੋ ਗਏ ਨੇ, ਰੇਡੀਓ ਵਾਸ ਸੁਣ ਰਹੇ ਹੋ ਏ

0: ਸੋ ਇੱਕ ਖਾਸ ਅੱਜ ਦਿਨ ਹੈ ਤੇ ਜਿਸ ਨੂੰ ਮੈਂ ਬਿਤਾ ਰਿਹਾ ਦਿਨ ਕੁਛ ਐਸੇ ਗੁਜ਼ਾਰਤਾ ਹੈ ਕੋਈ ਜੈਸੇ ਅਹਿਸਾਂ ਉਤਾਰਤਾ ਹੈ ਕੋਈ ਪਰ ਜ਼ਿੰਦਗੀ ਨੂੰ ਜਿਉਣਾ ਮਸਤ ਮੌਲਾ ਦੀ ਤਰ੍ਹਾਂ ਕਿਉਂਕਿ ਜ਼ਿੰਦਗੀ ਚੱਲਦੀ ਰਹਿਣਾ ਕਿ ਜ਼ਿੰਦਗੀ ਕੀ ਰੇਲ ਮੇਂ ਹਰ ਕੋਈ ਸਵਾਰ ਹੈ ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ ਭੂਖੇ ਕੋ ਰੋਟੀ ਕਾ ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ ਠੀਕ ਹੈ ਸੋ ਇੰਤਜ਼ਾਰ ਦੇ ਵਿੱਚ ਦੁਨੀਆ ਚੱਲਦੀ ਹੈ ਤੇ ਸਟੂਡੀਓ ਵਿੱਚ ਕਾਲ ਕਰ ਰਹੇ ਹੋ ਨਾਮ ਦੱਸਣਾ ਡੇਟ ਆਫ ਬਰਥ ਦੱਸਣੀ ਹੈ ਤਵਾ ਕਿਚਨ ਬੋਲਣਾ ਤਵਾ ਕਿਚਨ ਉਹ ਕਹਿੰਦੇ ਭਾਜੀ ਗਾਹ ਪਾ ਦਿੰਦੇ ਹੋ ਗਾਹ ਸਾਡੇ ਕੋਲ
1: ਬਿਲਕੁਲ
0: ਤੇ ਕਦੇ ਕੋਈ ਫੀਡਬੈਕ ਹੋਵੇ ਸਾਨੂੰ ਜ਼ਰੂਰ ਦਿਓ ਤਵਾ ਕਿਚਨ ਵਾਲਿਆਂ ਦੀ ਇੱਕ ਐਸੀ ਰਸੋਈ ਟ੍ਰੈਡੀਸ਼ਨਲ ਰਸੋਈ ਜਿਹਨੇ ਸ਼ੈਂਡਰ ਲਾਟੂਆਂ ਲੁੱਟੂਆਂ ਤੇ ਪੈਸੇ ਨਹੀਂ ਲਾਏ ਇਹਨਾਂ ਨੇ ਖਾਣਾ ਦਿੱਤਾ ਤੁਹਾਨੂੰ ਖਾਣਾ
1: ਬਿਲਕੁਲ
0: ਤੇ ਇਹਨਾਂ ਨੇ ਵਾਕ ਇਨ ਫ੍ਰੀਜ਼ਰ ਨਹੀਂ ਬਣਾਏ ਕਿਸੇ ਰੈਸਟੋਰੈਂਟ 'ਚ ਵਾਕ ਇਨ ਫ੍ਰੀਜ਼ਰ ਨਹੀਂ ਵਾਕ ਇਨ ਫ੍ਰੀਜ਼ਰ ਦਾ ਮਤਲਬ ਹੈ ਬਿਮਾਰੀਆਂ ਨੂੰ ਨਿਯੋਤਾ ਕੈਂਸਰ ਨੂੰ ਨਿਯੋਤਾ ਇੰਡੀਆ ਵਾਲੀਆਂ ਮਿਠਾਈਆਂ $4.50 ਨੂੰ ਇਹਨਾਂ ਮਿਠਾਈਆਂ ਲਾਈਆਂ ਆ ਜੋ ਫਲਾਣੀ ਫੈਕਟਰੀ ਟਮਕਾਣੀ ਫੈਕਟਰੀ $4.50 ਵਾਲੀ ਮਿਠਾਈ ਦਾ ਮਤਲਬ ਹੈ ਪਹਿਲਾਂ ਤਾਂ ਉਹ ਮਲੇਰਕੋਟਲੇ ਬਣੀ ਉਹ ਪੈਰਾਂ ਨਾਲ ਆਟਾ ਗੁੰਨਿਆ ਉਹਨਾਂ ਨੇ ਦੂਜੇ ਰੋਡ ਗੁੰਨੀ ਹੋਣਾ ਸੀ ਮਸ਼ੀਨਾਂ ਹੈ ਨਹੀਂ ਮਲੇਰਕੋਟਲੇ ਨਾ ਮਸ਼ੀਨਾਂ ਹੁੰਦੀਆਂ ਤਾਂ ਬਿਜਲੀ ਨਹੀਂ ਹੁੰਦੀ ਪੈਰਾਂ ਨਾਲ ਉਹਨਾਂ ਗੁੰਨੇ ਮੈਦੇ ਮੂਦੇ ਸਾਰੇ ਪੈਰਾਂ ਦਾ ਸਵਾਦ ਆਹਾਹਾਹਾ ਉਹਨਾਂ ਦੀ ਮੈਲ ਜਿਹੜੀ ਵਿੱਚ ਨਹਾਵੇ ਓ ਮਾਈ ਗੋਡ ਜਮੀ ਰੇੜੀ ਵਾਲੇ ਗੋਲਗੱਪਿਆਂ ਵਰਗੀ ਜਿਹੜੇ ਇੱਥੇ ਹੁੰਦੇ ਆ ਫਿਰ ਉਹਨਾਂ ਨੇ ਪੈਰਾਂ ਨਾਲ ਗੁੰਨਣ ਤੋਂ ਬਾਅਦ ਇਹਨੂੰ ਬਣਾਇਆ ਉੱਥੇ ਚੂਹੇ ਭੱਜੇ ਫਿਰਦੇ ਸੀ ਮਿੱਠਾ ਬਹੁਤ ਸੀਗਾ ਚੂਹਿਆਂ ਨੇ ਟੈਸਟਿੰਗ ਕੀਤੀ ਦੱਸਿਆ ਕਿ ਵਧੀਆ ਮੋਟੇ ਮੋਟੇ ਹੋਏ ਉਦੋਂ ਬਾਅਦ ਇਹਨੂੰ ਬਣਾ ਕੇ ਪੀਸ ਕੱਟੇ ਗਏ ਮੱਖੀਆਂ ਕਹਿੰਦੀਆਂ ਵੀ ਅਸੀਂ ਵੀ ਚੈੱਕ ਕਰਕੇ ਦੱਸਾਂਗੀਆਂ ਫਿਰ ਮੱਖੀਆਂ ਨੇ ਟੈਸਟ ਕੀਤਾ ਫਿਰ ਉਦੋਂ ਬਾਅਦ ਇਹ ਮਿਠਾਈ ਮੈਂ ਇਹ ਹੋਲਸੇਲ ਮਿਠਾਈ ਬਣਦੀ ਦੇਖ ਕੇ ਆਇਆ ਲੁਧਿਆਣੇ ਜਿਹੜੇ ਕੈਨੇਡਾ ਦੇ ਵਿੱਚ ਐਕਸਪੋਰਟ ਕਰਦੇ ਨੇ ਜੰਡਿਆਲੀ ਪਿੰਡ ਦੇ ਵਿੱਚ
1: ਜੀ
0: ਐਡੇ ਮੋਟੇ ਮੋਟੇ ਚੂਹੇ ਗਲੀ 'ਚ ਭੱਜੇ ਫਿਰਦੇ ਸੀ ਮੈਂ ਡਰ ਗਿਆ ਮੈਂ ਕਿਹਾ ਕੀ ਆ ਕਹਿੰਦੇ ਇੱਥੇ ਮਿਠਾਈ ਦੀ ਫੈਕਟਰੀ ਆ ਅਤੇ ਸੋ ਉਦੋਂ ਬਾਅਦ ਫਿਰ ਇਹ ਇੱਕ ਟੈਂਪਰੇਚਰ 'ਚ ਰੱਖੀ ਉਹ ਤੋਂ ਬਾਅਦ ਇਹਨੇ ਫਰੋਜ਼ਨ 'ਚ ਪਾਤਾ ਕੰਟੇਨਰ 'ਚ ਪਾਤਾ ਜਿਹੜੇ ਸਮੋਸੇ ਨਹੀਂ ਖਾਂਦੇ ਕਹਿੰਦੇ ਇੰਡੀਆ ਵਾਲੇ ਸਮੋਸੇ ਇੰਡੀਆ ਤੋਂ ਨਹੀਂ ਬੰਗਲਾਦੇਸ਼ ਤੋਂ ਆਉਂਦੇ ਨੇ ਉਹ
1: ਜੀ
0: ਬੰਗਲਾਦੇਸ਼ ਤੋਂ ਸਮੋਸਾ ਬਣ ਕੇ ਆਉਂਦਾ ਪਹਿਲਾਂ ਤਾਂ ਕੱਪੜੇ ਬਣ ਕੇ ਆਉਂਦੇ ਹੁੰਦੇ ਸੀ ਹੁਣ ਉਹ ਸਮੋਸਾ ਜਿਹੜਾ ਹੈਗਾ ਆਲੂ ਫਰੋਜ਼ਨ ਰਿਹਾ ਤਕਰੀਬਨ 2 ਮਹੀਨੇ
1: ਜੀ
0: 2 ਮਹੀਨਿਆਂ ਬਾਅਦ ਤੁਸੀਂ ਉਹਨੂੰ ਫਿਰ ਟੈਂਪਰੇਚਰ ਥੱਲੇ ਲਿਆਏ ਥੱਲੇ ਲਿਆ ਕੇ ਉਹਨੂੰ ਫਿਰ ਇੱਕ ਲੈਵਲ 'ਤੇ ਗਰਮ ਕੀਤਾ ਆਲੂ ਤਾਂ ਕੈਂਸਰ ਬਣ ਗਿਆ ਬਿਮਾਰੀ ਬਣ ਗਈ ਕੈਂਸਰ ਦੀ ਇਸੇ ਲਈ ਕਹਿੰਦੇ ਲੋਕਲ ਬਣਿਆ ਖਾਓ ਦੂਜੇ ਦਿਨ ਸਮਾਨ ਸੁੱਟ ਜਾਂਦੇ ਤਵਾ ਕਿਚਨ ਵਾਲੇ ਦੂਜੇ ਦਿਨ ਸਮਾਨ ਸੁੱਟ ਦਿੰਦੇ ਨੇ ਸੋ ਤੁਸੀਂ ਤਵਾ ਕਿਚਨ 'ਤੇ ਪਹੁੰਚਣਾ 905-790-1699 ਚੱਲਦੇ ਹਾਂ ਕਾਲ ਦੇ ਵੱਲ ਤੁਸੀਂ ਨਾਂ ਦੱਸਣਾ ਪਾਸਵਰਡ ਆ ਤਵਾ ਕਿਚਨ ਅਤੇ ਮੈਂ ਤੁਹਾਨੂੰ ਤੁਹਾਡੀਆਂ ਦੋ ਆਦਤਾਂ ਭਰਤ ਬੋਲਾ ਸ਼ੇਰ ਸੇ ਤੂੰ ਮੂੰਹ ਖੋਲ ਮੈਂ ਤੇਰੇ
1: ਦਾਂਤ ਗਿਨੂੰਗਾ
0: ਅਤੇ ਤੁਹਾਡੀਆਂ ਬਿਮਾਰੀਆਂ ਦੱਸ ਦੂੰ ਕਿਹੜੀ ਕਿਹੜੀਆਂ ਤੁਹਾਨੂੰ ਲੱਗੀਆਂ ਹੋਈਆਂ ਨੇ ਠੀਕ ਹੈ ਅਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ 905-673-3337 905-673-3337 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਆ ਔਰ MH18 ਵਿੰਡੋਜ਼ ਐਂਡ ਡੋਰ ਵਾਲੇ ਸ਼ੋਅ ਦਾ ਹਿੱਸਾ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਜਿਨ੍ਹਾਂ ਦੇ ਟਾਕੀਆਂ ਦਰਵਾਜ਼ੇ ਪੁਰਾਣੇ ਹੋ ਚੁੱਕੇ ਨੇ ਇਹਨੂੰ ਇੰਟਰਨੈਟ ਦੇ ਦਿਓ ਚੈਂਪੀਅਨ ਕਰ ਦਿਓ ਸੋ ਜਿਨ੍ਹਾਂ ਦੇ ਟਾਕੀਆਂ ਦਰਵਾਜ਼ੇ ਪੁਰਾਣੇ ਹੋ ਚੁੱਕੇ ਨੇ ਉਹ ਆਪਣੇ ਟਾਕੀਆਂ ਦਰਵਾਜ਼ੇ ਪੁਰਾਣਿਆਂ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹਜੇ ਨਵੇਂ ਨਹੀਂ ਪਾਉਣੇ MH18 ਡੋਰ ਵਿੰਡੋਜ਼ ਰਿਪੇਅਰ ਸਲਾਈਡਿੰਗ ਡੋਰ ਕੱਲਾ ਚੇਂਜ ਕਰਨਾ ਕਰਦਾ ਜਾਂ ਤੁਸੀਂ ਕੋਈ ਛੋਟੀ ਮੋਟੀ ਵਿੰਡੋ ਦਾ ਗਲਾਸ ਟੁੱਟ ਗਿਆ ਅੰਦਰ ਕੂਲਿੰਗ ਘੱਟ ਆ ਇਹ ਸਾਰੇ 'ਚ ਕੰਮ ਕਰਦੀ ਹੈ MH18 ਡੋਰ ਵਿੰਡੋਜ਼ ਰਿਪੇਅਰ ਕੋਕਿੰਗ ਕਰ ਦਿੰਦੇ ਨੇ ਟਾਕੀਆਂ ਨੂੰ ਸਰਦੀਆਂ ਆਉਣ ਤੋਂ ਪਹਿਲਾਂ ਤੁਹਾਡੇ ਅੰਦਰ ਹਵਾ ਨਾ ਵਰਗੀ ਘਰ ਦੇ ਅਤੇ ਤੁਸੀਂ 647-551-0004 'ਤੇ ਕਾਲ ਕਰਨੀ ਹੈ 647-551-0004 MH18 ਡੋਰ ਵਿੰਡੋਜ਼ ਰਿਪੇਅਰ ਹਨ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
2: ਹੈਲੋ
0: ਹਾਂਜੀ
2: ਹਾਂਜੀ ਨਮਸਕਾਰ ਭਾਜੀ ਕੀ ਹਾਲ ਚਾਲ ਜੀ
0: ਚੜ੍ਹਦੀ ਕਲਾ ਜੀ ਮੈਂ ਤਾਂ ਚੜ੍ਹਦੀ ਕਲਾ ਚ
2: ਚੜ੍ਹਦੀ ਕਲਾ ਜੀ
0: ਹਾਂਜੀ
2: ਮੈਂ ਕਿਹਾ ਭਾਜੀ ਮੈਂ September 13
0: ਤੇ ਪਾਸਵਰਡ ਕੀ ਹੈ ਸਾਡਾ
2: ਤਵਾ ਕਿਚਨ
0: ਗਏ ਹੋ ਕਦੇ
2: ਮੈਂ ਇੱਕ ਵਾਰੀ ਗਿਆ ਸੀ ਜਦੋਂ ਓਪਨ ਹੋਇਆ ਸੀ ਉਸ ਤੋਂ ਬਾਅਦ ਨਹੀਂ ਗਏ
0: ਭਾਜੀ ਬਹੁਤ ਇਹ ਚੰਗੀ ਗੱਲ ਹੈ ਜੀ ਤੁਹਾਡੇ ਵਾਸਤੇ
2: ਹਾਂਜੀ
0: ਜਾਇਓ ਅੱਜ
2: ਅੱਜ ਮੈਂ ਜਾ ਰਹੇ ਹਾਂ ਬੀਚ ਤੇ ਗ੍ਰੈਂਡ ਵਿੰਡ
0: ਦਾਰਾ ਸਿੰਘ ਪਰੌਂਠੇ ਲੈ ਜਾਓ ਗੋਰੇ ਮੰਗ ਮੰਗ ਕੇ ਖਾਣਗੇ ਅਸੀਂ ਕਿਹਾ ਇਹਨਾਂ ਤੋਂ ਦਾਰਾ ਸਿੰਘ ਪਰੌਂਠੇ ਬਣਾ ਕੇ ਲੈ ਗਏ ਸਡਬਰੀ ਤੋਂ ਅੱਗੇ ਮੈਨੀਟੋਲਨ ਆਈਲੈਂਡ ਆਉਂਦਾ ਉੱਥੇ ਟਿਮ ਹੋਟਲ ਸੀ ਉੱਥੇ ਆਪਣੇ ਬੱਚੇ ਲੱਗੇ ਸੀ ਮੁੰਡੇ ਕੁੜੀਆਂ ਆਪਣੇ
2: ਹਾਂਜੀ
0: ਅਸੀਂ ਚਾਹ ਲਈ ਉਹ ਕਹਿੰਦੇ ਜੀ ਬੇਗਲ ਲੈ ਮੈਂ ਕਿਹਾ ਯਾਰ ਕੁਛ ਓਵਨ 'ਚ ਗਰਮ ਕਰ ਦਿਓ ਕਹਿੰਦੇ ਕੀ ਆ ਮੈਂ ਕਿਹਾ ਮਲਕ ਦੇ ਕੇ ਕਰ ਦਿਓ ਕਹਿੰਦੇ ਕੀ ਹੱਸਣ ਲੱਗ ਗਏ ਮਲਕ ਦੇ ਕੇ ਕਹੇ ਤੋਂ ਮੈਂ ਕਿਹਾ ਸਾਡੇ ਕੋਲ ਦਾਰਾ ਸਿੰਘ ਪਰੌਂਠੇ ਘੁਮਾਏ ਦੋ ਮਾੜੇ ਜਿਹੇ ਵਿੱਚ ਗਰਮ ਕਰ ਦਿਓ ਉਹ ਕਹਿੰਦੇ ਦਾਰਾ ਸਿੰਘ ਪਰੌਂਠੇ ਜਦੋਂ ਉਹਨੇ ਗਰਮ ਕਰਕੇ ਦਿੱਤੇ ਨਾ ਮੈਨੂੰ ਕਹਿੰਦਾ ਭਾਜੀ ਕਹਿੰਦਾ ਸੱਚੀ ਸਵਾਦ ਆ ਗਿਆ ਸੁੰਘ ਕੇ ਸਵਾਦ ਆ ਗਿਆ ਮੈਂ ਕਿਹਾ ਸਾਡੇ ਕੋਲ 6 ਹੋਰ ਪਏ ਨੇ, ਲੈ ਜਾਓ ਅੰਦਰ ਖਾਓ, ਤੁਹਾਡੇ ਵਾਸਤੇ ਰੱਖੇ ਨੇ। ਤੇਰਾ ਟੈਸਟ ਕਰ ਰਹੇ ਸੀ, ਜੇ ਤੂੰ ਨਾ ਗਰਮ ਕਰਦਾ ਤੈਨੂੰ ਦੇਣੇ ਨਹੀਂ ਸੀ ਅਸੀਂ। ਇਹ ਤੇਰਾ ਟੈਸਟ ਕਰ ਰਹੇ ਸੀ ਵੀ ਤੇਰੇ 'ਚ ਦੇਣ ਦੀ ਕਪੈਸਿਟੀ ਹੈ ਕੁਛ, ਜੇ ਦੇਣ ਦੀ ਹੈ ਤਾਂ ਲੈਣ ਦੀ ਵੀ ਹੈਗੀ ਆ, ਜਦੋਂ ਦੇਣ ਦੀ ਕਪੈਸਿਟੀ ਹੈ ਤਾਂ ਮਿਲੂਗਾ ਵੀ ਤੁਹਾਨੂੰ ਬੈਕ, ਜਦੋਂ ਦੇਣ ਦੀ ਕਪੈਸਿਟੀ ਨਹੀਂ ਵਨ ਵੇ ਆ ਪੰਜਾਬ ਪੁਲਿਸ ਮੰਗੋ ਕਿ ਆਊਟ ਗੋਇੰਗ ਕਾਲ ਚੱਲਦੀ ਨਹੀਂ, ਇਨਕਮਿੰਗ ਚੱਲਦੀ ਆ, ਆਉਣ ਦਿਓ ਜੋ ਆਉਂਦਾ ਹੈ ਨਾ, ਤਾਂ ਫਿਰ ਨਹੀਂ ਕੁਛ ਬਣਨਾ। ਸੋ ਤਵਾ ਕਿਚਨ ਤੇ ਜ਼ਰੂਰ ਪਹੁੰਚਿਓ ਬਾਜੀ, ਜਾ ਕੇ ਆਇਓ। ਇੱਕ ਤਾਂ ਮੇਥੀ ਮਲਾਈ ਪਨੀਰ, ਵੈਜ ਹੋ ਕਿ ਨੋਨ ਵੈਜ ਹੋ?
2: ਮੈਂ ਨੋਨ ਵੈਜ।
0: ਤੁਸੀਂ ਨਾ ਤੁਸੀਂ ਇਹਨਾਂ ਦਾ ਇੱਕ ਖਾ ਕੇ ਆਓ ਮੋਟਰ ਵਾਲੀ ਗੋਟ ਕਰੀ, 6 ਘੰਟੇ ਅਲਾਰਮ ਲਾ ਕੇ ਬਣਦੀ ਆ ਹੌਲੀ ਹੌਲੀ ਮੋਟਰ ਵਾਲੀ ਗੋਟ ਕਰੀ। ਇੱਕ ਤੁਸੀਂ ਟਰਾਈ ਕਰਿਓ ਮੇਥੀ ਮਲਾਈ ਮੁਰਗ, ਤੁਹਾਡੇ ਮਗਰ ਬੱਚੇ ਨੇ ਛੋਟੇ ਛੋਟੇ ਇਹ ਵੀ ਖਾ ਲੈਣਗੇ, ਇੰਨਾ ਟੇਸਟੀ ਹੁੰਦਾ। ਕਰੀਮ ਪਾ ਕੇ ਮਲਾਈ ਪਾਉਂਦੇ ਨੇ ਵਿੱਚ, ਮਲਾਈ ਨਹੀਂ ਦੁੱਧ ਵਾਲੀ, ਕਰੀਮ ਤੇ ਮਲਾਈ ਦਾ ਮਿਕਸਚਰ ਹੁੰਦਾ ਉਹ, ਠੀਕ ਹੈ? ਅੱਛਾ, ਡੇਟ ਆਫ ਬਰਥ ਕੀ ਤੁਹਾਡੀ?
2: ਸੈਪਟੈਂਬਰ 13।
0: ਅੱਛਾ ਹੁਣ ਸੁਣੋ ਸੰਤੋਸ਼ ਜੀ, ਸੈਪਟੈਂਬਰ 13 ਨੇ ਇਹ। ਤੇ ਭਾਅ ਜੀ ਤੁਸੀਂ ਮੈਂ ਨਾਲ ਨਾਲ ਆਪਣਾ ਕੰਮ ਦੱਸਣਾ, ਸਾਰਿਆਂ ਨੂੰ ਤੁਹਾਨੂੰ ਦੱਸਿਆ ਕਰੂੰ ਕੁਛ ਆਈਡੀਆ ਨਵਾਂ ਨਾਲ ਕੀ ਕਰ ਸਕਦੇ ਆਪਾਂ,
2: ਠੀਕ ਹੈ?
0: ਸੈਪਟੈਂਬਰ 13 ਦੇ ਵਿੱਚ ਇਹ ਕਹਿੰਦਾ ਕਿ ਤੁਹਾਡੇ ਨਾ ਅੰਦਰ ਇੱਕ ਆਦਤ ਆ ਕਿ ਤੁਸੀਂ ਪ੍ਰੋਫੈਕਸ਼ਨ ਨਾਲੇ ਕੰਮ ਕਰਦੇ ਹੋ,

0: ਲੋਕਲ ਹੜਤਾਲ ਹੋਈ ਸੀ ਬੱਸਾਂ ਵਾਲਿਆਂ ਦੀ, ਤਾਂ ਮੇਰੇ ਮਾਮੇ ਨੇ ਪੁੱਛਿਆ ਕਿ ਸਾਨੂੰ ਕੀ ਉਹਦੇ 'ਚ ਫਾਇਦਾ।
1: ਜੀ
0: ਉਹਨੇ ਕਿਹਾ ਵੀ ਤੁਹਾਨੂੰ ਏਅਰਪੋਰਟ ਦਾ ਕੰਟਰੈਕਟ ਮਿਲ ਜੂਗਾ, ਫਲਾਣਾ ਮਿਲ ਜੂਗਾ, ਇਹ ਕਰ ਦਾਂਗੇ। ਉਹ ਕਹਿੰਦੇ ਵੀ ਇਸ ਤੋਂ ਇਲਾਵਾ ਸਾਡੀ ਇਨਵੈਸਟਮੈਂਟ ਬਹੁਤ ਵੱਡੀ ਆ, ਤੁਸੀਂ ਸਾਡੇ ਤੋਂ 27 ਬੱਸਾਂ 26 ਬੱਸਾਂ ਮੰਗੀਆਂ ਨੇ, ਵੀ ਇਹ ਤਾਂ ਉਸ ਵੇਲੇ 11 ਲੱਖ ਦੀ ਇੱਕ ਬੱਸ ਸੀਗੀ ਉਸ ਵੇਲੇ।
1: ਜੀ
0: ਅਤੇ ਉਹ ਕਹਿੰਦੇ ਵੀ ਨਹੀਂ ਬਈ ਇਹ ਤਾਂ ਬਹੁਤ ਮਹਿੰਗਾ, ਵੀ ਕੰਮ ਸਾਨੂੰ ਇਹ ਇਨਫ ਨਹੀਂ ਹੈਗਾ, ਸਾਡੇ ਪੈਸੇ ਨਹੀਂ ਪੂਰੇ ਹੋਣੇ ਕੰਟਰੈਕਟ 'ਚੋਂ ਥੋੜ੍ਹਾ ਕੰਟਰੈਕਟ। ਉਹ ਕਹਿੰਦਾ ਸਕਾਈ ਇਜ਼ ਲਿਮਿਟ ਸਰਦਾਰ ਸਾਹਿਬ, ਇਹ ਬਾਤ ਬਾਂਧ ਲੀਜੀਏ। ਬਾਈ ਜੀ ਮੈਂ ਦਿੱਲੀ ਤੋਂ ਚੱਲਿਆ, ਹਾਂਜੀ ਲੁਧਿਆਣੇ ਤੱਕ ਹੀ ਸੋਚਦਾ ਗਿਆ ਸਕਾਈ ਇਜ਼ ਲਿਮਿਟ। ਮੈਂ ਕਿਹਾ ਜ਼ਿੰਦਗੀ ਹੋਣੀ ਸਕਾਈ ਇਜ਼ ਲਿਮਿਟ ਮੰਗੋ ਚਾਹੀਦੀ ਆ, ਕੀ ਬੰਦਮੀ ਜੀ ਜ਼ਿੰਦਗੀ ਜਿਉਣੀ ਆ, ਤੁਸੀਂ ਨਾ ਆਪਣਾ ਬਾਕਸ ਓਪਨ ਕਰੋ, ਠੀਕ ਹੈ, ਥੋਟ ਪ੍ਰੋਸੈਸ ਵੱਡਾ ਕਰੋ ਬਾਈ ਜੀ ਆਪਣਾ, ਜ਼ਰੂਰੀ ਆ। ਅਤੇ ਕੁਛ ਚੀਜ਼ਾਂ ਨੂੰ ਐਡ ਕਰੋ ਜਿਵੇਂ ਜ਼ਿੰਦਗੀ ਚੱਲਦੀ ਆ ਉਵੇਂ ਨਾਲ ਚਲਾਓ। 905-673-3337 ਨੈਕਸਟ ਕਾਲ, ਮੇਰੇ ਨਾਲ ਰਾਜਨ ਵੀ ਹੋਰ ਦੇ ਉੱਤੇ ਨੇ। ਹੈਲੋ ਜੀ,
2: ਹੈਲੋ,
0: ਹਾਂਜੀ ਜੀ, ਸਤਿ ਸ਼੍ਰੀ ਅਕਾਲ ਮਨਦੀਪ।
2: ਸਤਿ ਸ਼੍ਰੀ ਅਕਾਲ ਵੀਰ ਜੀ।
0: ਹਾਂਜੀ
2: ਹਾਂਜੀ, ਡੇਟ ਆਫ ਬਰਥ ਦੱਸੋ ਜੀ ਪਹਿਲਾਂ।
0: ਤੁਹਾਡੇ ਤੁਹਾਡੇ ਪਾਪਾ ਜੀ ਬਹੁਤ ਜ਼ਿਆਦਾ ਮਿਹਨਤੀ ਇਨਸਾਨ ਸੀਗੇ, ਸੀਗੇ ਕਿ ਨਹੀਂ, ਸੱਚੀ ਦੱਸੋ।
2: ਹਾਂਜੀ ਮੇਰੇ,
0: ਹਾਂਜੀ
2: ਹਾਂਜੀ ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਬਦੌਲਤ ਹੀ ਅਸੀਂ ਸਕਸੈਸ ਹੋਏ ਆ, ਉਹਨਾਂ ਦੇ ਪੋਤੇ ਤੱਕ।
0: ਹਾਂ, ਉਹਨਾਂ ਨੇ ਤੁਹਾਨੂੰ ਇੱਕ ਚੀਜ਼ ਸਿਖਾਈ ਸੀ ਜ਼ਿੰਦਗੀ 'ਚ ਕਿ ਹੱਥੀਂ ਕਿਰਤ ਕਰਨੀ ਹੈ, ਹੱਥਾਂ 'ਚ ਗੁਣ ਹੋਣਾ ਚਾਹੀਦਾ, ਸਿਖਾਇਆ ਸੀ।
2: ਬਿਲਕੁਲ ਬਿਲਕੁਲ, ਝੂਠ ਨਹੀਂ ਬੋਲਣਾ ਉਹਨਾਂ ਨੇ ਕਿਹਾ ਸੀਗਾ, ਕਿਸੇ ਨਾਲ ਧੋਖਾ ਨਹੀਂ ਕਰਨਾ।
0: ਹਾਂ, ਹੱਥਾਂ 'ਚ ਗੁਣ ਹੁੰਦਾ ਕਿਹਾ ਸੀ ਉਹਨਾਂ ਨੇ।
2: ਹਾਂਜੀ ਬਿਲਕੁਲ ਬਿਲਕੁਲ,
0: ਕਹਿੰਦੇ ਹੁੰਦੇ ਸੀ ਨਾ ਹੱਥੀਂ ਕਿਰਤ ਕਰਨਾ, ਅਸੀਂ ਉਹ ਭੁੱਲ ਗਏ ਅੱਜ ਅੱਜ ਅਸੀਂ ਛੇਤੀ ਅਮੀਰ ਹੋਣਾ ਚਾਹੁੰਦੇ ਹਾਂ। ਡੇਟ ਆਫ ਬਰਥ ਬੋਲੋ ਕੀ ਤੁਹਾਡੀ?
2: 15 ਮਾਰਚ। ਮੇਰੇ ਬੇਟੀ ਦਾ ਵੀ ਮੈਂ ਪੁੱਛਣਾ।
0: ਨਹੀਂ, ਪਹਿਲਾਂ ਤੁਸੀਂ ਆਪਣਾ ਹੀ ਗੱਲ ਕਰ ਲਓ।
2: ਅੱਛਾ ਜੀ, ਮੇਰਾ ਹੈਗਾ 15 ਮਾਰਚ ਜੀ।
0: ਤੇ ਪਾਸਵਰਡ ਕੀ ਹੈ ਸਾਡਾ?
2: ਤਵਾ ਕਿਚਨ।
0: ਗਏ ਹੋ ਉੱਥੇ ਕਦੇ?
2: ਇੱਕ ਵਾਰੀ ਗਈ ਸੀ ਜੀ ਕੁਲਚੇ ਲੈਣ ਨਾ।
0: ਨਹੀਂ ਤੁਸੀਂ ਅੱਜ ਐਂ ਕਰਿਓ, ਵੈਜੋ ਕਿ ਨੋਨ ਵੈਜੋ?
2: ਮੈਂ ਵੈਜੋ ਜੀ।
0: ਵੈਜੋ, ਤੁਸੀਂ ਮੇਥੀ ਮਲਾਈ ਪਨੀਰ ਖਾਣਾ, ਤੇ ਨਾਲ ਉਹਨਾਂ ਕਹਿਣਾ ਵੀ ਸਾਡਾ ਇੱਕ ਨਾਨ ਫ੍ਰੀ ਸੀਗਾ ਵਿੱਚ, $3.5 ਦਾ ਤੁਹਾਨੂੰ ਲੱਗੂਗਾ ਫ੍ਰੀ, ਠੀਕ ਹੈ?
2: ਓਕੇ ਓਕੇ,
0: ਮੇਥੀ ਮਲਾਈ ਪਨੀਰ ਬੱਚਿਆਂ ਨੂੰ ਵੀ ਖਿਲਾਇਓ, ਮੇਥੀ ਮਲਾਈ ਪਨੀਰ ਯਾਦ ਰੱਖਿਓ,
2: ਠੀਕ ਹੈ ਜੀ?
0: ਇਦਾਂ ਦੀ ਤਰੀ ਨਹੀਂ ਖਾਧੀ ਹੋਣੀ ਤੁਸੀਂ ਇੱਥੇ ਟੋਰਾਂਟੋ 'ਚ ਪਹਿਲਾਂ?
2: ਨਹੀਂ, ਫੇਵਰਟ ਆ ਮੇਰਾ, ਮੈਂ ਕਦੇ ਬਣਾਇਆ ਨਹੀਂ ਘਰੇ।
0: ਹਾਂ ਕਰਿਓ ਤੁਸੀਂ ਟਰਾਈ, ਜਾਂ ਤੁਸੀਂ ਕੜਾਹੀ ਪਨੀਰ ਖਾ ਕੇ ਦੇਖਿਓ, ਕੜਾਹੀ ਪਨੀਰ ਇਹਨਾਂ ਦਾ, ਸ਼ੈਫ ਸਪੈਸ਼ਲ ਮਲਾਈ ਕੋਫਤਾ। ਇਹ ਤੁਹਾਨੂੰ ਇੱਥੇ ਨਾ ਫਰੋਜ਼ਨ ਕੋਫਤੇ ਮਿਲਦੇ ਨੇ, ਇੰਡੀਆ ਤੋਂ ਬਣ ਕੇ ਆਉਂਦੇ ਨੇ, ਵੇਚਣ ਆਉਂਦੇ ਨੇ ਦੁਕਾਨਾਂ ਤੇ ਲੋਕਾਂ ਨੂੰ, ਕਿ ਪੈਕਟ ਲੈ ਲਓ ਕਿੱਥੇ ਜੱਬ 'ਚ ਕੋਫਤਾ, ਲੋਕਲ ਬਣਿਆ ਹੋਇਆ, ਵਿੱਚ ਕਾਜੂ, ਵਿੱਚ ਬਦਾਮ, ਸਭ ਕੁਝ ਪਾਇਆ ਹੋਊਗਾ,
2: ਠੀਕ ਹੈ ਜੀ ਠੀਕ।
0: ਤੇ ਕਾਜੂਆਂ ਦੀ ਗ੍ਰੇਵੀ ਦਾ ਬਣਦਾ ਮਲਾਈ ਕੋਫਤਾ। ਸੰਤੋਸ਼ ਦੇ ਮੂੰਹ 'ਚ ਹੜਾ ਆਇਆ ਪਿਆ ਜੀ, ਅਸਲ
3: ਸਹੀ ਆ,
0: ਨੰਗਲ ਡੈਮ ਟੁੱਟਣ ਵਾਲਾ ਲੱਗਦਾ। ਹਾਂਜੀ, ਇਹ ਤਾਂ ਕੁਲਚੇ ਮੈਨੂੰ ਕਿਹਾ ਕਿ ਮੇਰਾ ਜੀ ਖਾਣ ਲਾਤਾ ਖਾ ਕੇ, ਨਿਊਟਰੀ ਕੁਲਚਾ ਨਹੀਂ ਕਿਹਾ?
3: ਸੀਰੀਅਸਲੀ ਬਹੁਤ ਵਧੀਆ ਆ।
0: ਹਾਂਜੀ, ਅੱਛਾ
3: 15 ਮਾਰਚ।
0: ਸੋ 15 ਮਾਰਚ, ਓਕੇ ਸੁਣੋ ਧਿਆਨ ਹੁਣ, 15 ਮਾਰਚ ਦੇ ਵਿੱਚ ਇਹ ਆ, ਇਹ 'ਚ ਵਹਿਮ 'ਚ ਨਹੀਂ ਪੈਣਾ, ਇਹ ਕੋਈ ਜੋਤਿਸ਼ ਨਹੀਂ ਹੈਗੀ, ਇਹ ਆਦਤਾਂ ਨੇ।
2: ਹਾਂਜੀ ਮੈਂ ਪ੍ਰੋਗਰਾਮ ਸੁਣਦੀ ਹੁੰਦੀ ਆ ਤੁਹਾਡਾ।
0: ਮਾਰਚ 15 'ਚ ਇਹ ਕਹਿੰਦਾ ਵੀ ਦੇਖੋ ਤੁਸੀਂ ਨੇੜਤਾ ਬਹੁਤ ਛੇਤੀ ਵਧਾ ਲੈਣੋ ਕਿਸੇ ਨਾਲ ਦੀ, ਠੀਕ ਹੈ, ਤੁਸੀਂ ਕਿਸੇ ਦੀ ਪ੍ਰੋਬਲਮ ਨੂੰ ਤਾਂ ਫੇਸ ਦੇਖ ਕੇ ਸਮਝ ਜਾਂਦੇ ਹੋ, ਇੰਨੇ ਐਕਸਪੀਰੀਅੰਸ ਹੋ ਚੁੱਕੇ ਹੋ, ਅਤੇ ਤੁਸੀਂ ਹਰ ਪਲ ਨੂੰ ਮੰਨਣਾ ਜਾਣਦੇ ਹੋ ਵੀ ਵੀ ਕਿਵੇਂ ਇਹਨੂੰ ਮੰਨਣਾ ਹੈਗਾ, ਦੁੱਖ 'ਚ ਵੀ ਸੁੱਖ 'ਚ ਵੀ ਦੋਨਾਂ 'ਚ। ਡਿਪਰੈਸ਼ਨ ਤੁਹਾਨੂੰ ਹੁੰਦਾ ਨਹੀਂ ਕਦੇ, ਜਿਵੇਂ ਆਮ ਨਹੀਂ ਹੁੰਦਾ ਅੱਜ ਕੱਲ੍ਹ ਹਰੇਕ ਨੂੰ ਡਿਪਰੈਸ਼ਨ ਦਾ ਜਣੀ ਪੁੰਜੀ ਪੁੱਛਣਾ, ਡਿਪਰੈਸ਼ਨ ਬੰਨੀ ਫਿਰਦੀ ਹੁੰਦੀ ਆ, ਹੈ ਨਾ? ਨਾ ਤੁਹਾਡੇ ਦਾਦੇ ਨੂੰ ਹੋਇਆ, ਨਾ ਤੁਹਾਡੇ ਪੜਦਾਦੇ ਨੂੰ ਹੋਇਆ, ਨਾ ਤੁਹਾਡੇ ਪਿਓ ਨੂੰ ਹੋਇਆ, ਇਹਨਾਂ ਨੂੰ ਪਤਾ ਨਹੀਂ ਕਿੱਥੇ ਪੁੱਛਣਾ ਬੰਨਿਆ ਹੋਇਆ, ਹੈ ਨਾ?
2: ਹਾਂਜੀ,
0: ਅਤੇ ਐਨਰਜੀ ਤੁਹਾਡੀ ਐਵੇਂ ਹੀ ਰਹਿੰਦੀ ਆ ਹਰ ਵੇਲੇ, ਮਤਲਬ ਜਗਾਉਣਾ ਨਹੀਂ ਪੈਂਦਾ, ਇਹ ਨਹੀਂ ਕਹਿੰਦੇ ਵੀ ਥੱਕ ਗਈ ਟੁੱਟ ਗਈ, ਬਿਲੀਵ ਇਨ ਐਕਸ਼ਨ, ਕੰਮ ਕਰਨ 'ਚ ਵਿਸ਼ਵਾਸ ਕਰਦੇ ਹੋ, ਠੀਕ ਹੈ?
2: ਹਾਂਜੀ ਮੈਂ ਕੰਮ
0: ਅੱਛਾ,
2: ਕਰਦੀ ਵਿਸ਼ਵਾਸ ਰਹੀ।
0: ਤੁਹਾਡਾ ਜਿਹੜਾ ਗੁੱਸੇ ਨਾਲ ਤੁਸੀਂ ਜ਼ਿੰਦਗੀ 'ਚ ਬਹੁਤ ਕੁਝ ਲੂਜ਼ ਕੀਤਾ।
2: ਅੱਛਾ ਜੀ।
0: ਹਾਂਜੀ, ਗੁੱਸੇ ਦੋ ਹੁੰਦੇ ਨੇ, ਇੱਕ ਟੈਂਪਰਾਮੈਂਟ ਹੁੰਦਾ ਕਿ ਹੜਲ ਕਰਕੇ ਮਗਰ ਪੈ ਜਾਣਾ, ਇੱਕ ਹੁੰਦਾ ਐਂਗਰ ਅੰਦਰ ਰੱਖਣਾ, ਤੇ ਪੇਸ਼ੈਂਸ ਲੈਵਲ ਵਧਾਓ ਤੁਸੀਂ ਆਪਣਾ ਬਹੁਤ ਜ਼ਿਆਦਾ, ਸਬਰ ਹੋਰ ਵਧਾਓ। ਸੰਤੋਸ਼ ਤੁਹਾਨੂੰ ਦੱਸ ਦੂਗੀ ਟੈਟੂ ਕਿੱਥੋਂ ਬਣਾਇਆ, ਸਬਰ ਸੰਤੋਖ ਲਗਾ ਲਿਓ ਉੱਥੇ ਬਾਂਹ ਦੇ, ਠੀਕ ਹੈ?
2: ਮੇਰੇ ਨਾਲ ਇੱਕ ਹੈਗਾ ਕੰਮ ਤੇ, ਮੈਨੂੰ ਥੋੜਾ ਜਿਹਾ ਆ ਜਾਂਦਾ, ਉਹ ਮੈਨੂੰ ਕਹਿੰਦਾ ਨਾ ਭੈਣ ਜੀ ਥੋੜਾ ਜਿਹਾ ਠੰਡਾ ਰਹੋ ਨਾ, ਠੰਡੇ ਰਹੋ।
0: ਫਿਰ ਮੈਂ ਤੁਹਾਨੂੰ ਗਲਤ ਕੁਛ ਕਿਹਾ ਦੱਸੋ?
2: ਨਹੀਂ ਜੀ ਨਹੀਂ।
0: ਤਵਾ ਕਿਚਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਥਾ, ਜ਼ਿੰਦਾਬਾਦ ਰਹੇਗਾ, ਤੁਸੀਂ ਜਾ ਕੇ ਉਹਨਾਂ 'ਚ, ਠੀਕ ਹੈ?
2: ਬੇਟੀ ਦੇ ਦੱਸ ਸਕਦੇ ਜੀ, ਉਹ ਤੇ
0: ਅਗਲੀ ਕਾਲ 'ਚ,
2: ਅਗਲੀ ਕਾਲ 'ਚ
0: ਸਾਰੇ ਬਾਹਰ ਲਾਈਨ 'ਚ ਲੱਗੇ ਹੋਏ ਨੇ ਭਾਈ, ਲਾਈਨ ਨਹੀਂ ਨਾ ਤੋੜ ਸਕਦੇ ਆਪਾਂ। 905-673-3337 9056733337

0: ਵਿੱਚ ਸੋ ਰਾਜਨ ਮੈਨਾਂ ਰਾਜਨ ਤੁਸੀਂ ਆਉਂਦੇ ਹੋ ਪਲੀਜ਼।
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿੰਨੇ ਵੀ ਸਰੋਤ ਜੀ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਤੁਸੀਂ ਆਈ ਐਗਜ਼ਾਮ ਕਰਾ ਸਕਦੇ ਹੋ, ਆਪਣੀ ਅੱਖਾਂ ਦੀ ਵਿਜ਼ਨ ਚੈੱਕ ਕਰਾ ਸਕਦੇ ਹੋ, ਹੈਲਥ ਚੈੱਕ ਕਰਾ ਸਕਦੇ ਹੋ, ਔਰ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਇਕਵਿਪਮੈਂਟ ਹੈ ਜਿਹਦੇ ਨਾਲ ਅਸੀਂ ਪੂਰਾ ਡਿਟੇਲ ਆਈ ਐਗਜ਼ਾਮ ਕਰਦੇ ਹਾਂ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਨਾ ਇੱਕ ਸਕਰੀਨ ਦੇ ਉੱਤੇ ਦਿਖਾ ਕੇ ਪੂਰਾ ਸਮਝਾ ਦਿੰਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਜੀ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 ਤੇ ਨਾਲ ਦੀ ਨਾਲ ਜੀ ਬੈਕ ਟੂ ਸਕੂਲ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਬੱਚਿਆਂ ਨੇ ਹੁਣ ਸਕੂਲ ਜਾਣਾ ਨੈਕਸਟ ਮੰਥ ਤੇ ਸਾਰਿਆਂ ਨੂੰ ਹੁੰਦਾ ਕਿ ਅਸੀਂ ਬੱਚਿਆਂ ਦਾ ਵੀ ਐਗਜ਼ਾਮ ਕਰਾਈਏ ਤੇ ਬੱਚਿਆਂ ਦੇ ਵੀ ਵਧੀਆ ਕਲਾਸਿਸ ਬਣਵਾਈਏ। ਸੋ ਬੱਚਿਆਂ ਦੇ ਐਗਜ਼ਾਮ ਵਾਸਤੇ ਅਸੀਂ ਸਪੈਸ਼ਲੀ ਟੋਪੋਗ੍ਰਾਫੀ ਮਸ਼ੀਨ ਮੰਗਵਾਈ ਹੈ ਜੀ। ਜੇ ਤੁਹਾਡੇ ਬੱਚਿਆਂ ਦੇ ਨੰਬਰ ਬਹੁਤ ਜਲਦੀ ਵੱਧਦਾ ਪਿਆ ਤੇ ਜ਼ਰੂਰ ਇਸ ਮਸ਼ੀਨ ਦੇ ਨਾਲ ਟੈਸਟ ਕਰਾਓ। ਇਹ ਪਹਿਲਾਂ ਹੀ ਸਾਨੂੰ ਦੱਸ ਦਿੰਦਾ ਕਿ ਜੇ ਬੱਚਾ ਤੁਹਾਡਾ ਉਸ ਕੈਟੇਗਰੀ ਜਾਂਦਾ ਜਿਹਦਾ ਨੰਬਰ ਹਰ ਸਾਲ ਵਧਣਾ ਹੈ, ਤੇ ਜੇ ਵਧਣਾ ਤੇ ਅਸੀਂ ਸਪੈਸ਼ਲ ਕਿਸਮ ਦੇ ਗਲਾਸਿਸ ਬਣਾ ਦਈਦੇ ਆ ਜਿਹਦੇ ਨਾਲ ਨੰਬਰ ਵਧਣਾ ਰੁਕ ਜਾਂਦਾ। ਨਾਲ ਦੀ ਨਾਲ ਜੀ ਸਾਡਾ ਜਿਹੜਾ ਵੈਲਿਊ ਪੈਕੇਜ ਹੈ ਉਹ ਵੀ ਚੱਲ ਰਿਹਾ। $129 ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹ 'ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ, ਤੇ ਨਾਲ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਬੈਕ ਟੂ ਸਕੂਲ ਸਪੈਸ਼ਲ ਸੇਲ ਚੱਲ ਰਹੀ ਹੈ ਜੀ। ਜਿੰਨੇ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ, ਜੇ ਤੁਸੀਂ ਆਪਣੇ ਬੱਚਿਆਂ ਦੀ ਗਲਾਸਿਸ ਦੇ ਉੱਤੇ ਐਂਟੀ ਗਲੇਅਰ ਕੋਟਿੰਗ ਐਡ ਕਰਵਾ ਰਹੇ ਹੋ ਤੇ ਤੁਹਾਨੂੰ ਨਾਲ ਇਸ ਵੀਕ ਦੇ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਸੋ ਅਗੇਨ ਜੀ ਇਹ ਡੀਲ ਆਣੀ ਹੈ ਤੇ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, 410 ਇੰਚ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ ਇੱਕ ਵਾਰੀ ਫਿਰ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888 905-460-8888
0: ਥੈਂਕ ਯੂ ਸੋ ਮਚ। ਔਰ ਤੁਸੀਂ ਜ਼ਰੂਰ 410 ਐਂਡ ਸਟੀਲ ਦੇ ਇੰਟਰਸੈਕਸ਼ਨ ਤੇ ਆਪਣੀਆਂ ਅੱਖਾਂ ਗਈਆਂ ਜਹਾਨ ਗਿਆ ਇਸ ਜਹਾਨ ਨੂੰ ਦੇਖਣ ਲਈ ਕਿ ਇਨ ਆਂਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋ ਹੈ। ਮਸਤਾਨੇ ਤਾਂ ਦੇਖਣਗੇ ਨਾ ਜੇ ਅੱਖਾਂ ਸਹੀ ਹੋਣਗੀਆਂ, ਤੇ ਅੱਖਾਂ ਨੂੰ ਖਾ ਗਿਆ ਜੈ ਵੱਢਣੀ ਦਾ ਦੱਦ ਲੱਗਿਆਂ ਦਾ ਜੈ ਵੱਢਣੀ ਦਾ, ਇਹੋ ਜਿਹੇ ਕੁਛ ਕਹਿੰਦੇ ਹੁੰਦੇ ਸੀ ਪਹਿਲਾਂ ਆਂਟੀਆਂ ਵੀ ਉਹ ਖਾ ਗਿਆ। ਆਂਟੀਆਂ ਪਹਿਲਾਂ ਜਿਹੜੀ ਹੁੰਦੀ ਸੀ ਸਾਡੀ ਦਾਦੀ ਸਾਲਨੀ ਛੱਤਰ ਕੋਲ ਹੈ ਵੀ ਪਨੀਤ ਤੇਰਾ ਮਾਈਕ ਕਿੱਥੇ ਆ, ਮੇਰੇ ਬਟਨ ਕਿੱਥੇ ਨੇ, ਮੈਂ ਵੀ ਦੱਬੇ ਨਹੀਂ ਹਾਂ। ਸੋ ਸਾਡੀ ਦਾਦੀ ਨੇ ਜਦੋਂ ਕੋਈ ਕਾਂ ਨੇ ਕੋਈ ਚੀਜ਼ ਜਾ ਕੇ ਰਸੋਈ 'ਚ ਠੁੰਗ ਮਾਰ ਦੇਣੀ, ਉੱਥੇ ਬਾਹਰ ਬੈਠੀ ਹੋਣਾ ਮੰਜੇ 'ਤੇ, ਵਿਹੜਾ ਖੁੱਲ੍ਹਾ ਹੁੰਦਾ ਸਾਡੇ ਕੋਈ ਬਾਉਂਡਰੀ ਹੁੰਦੀ ਖੇਤਾਂ ਦੇ ਵਿੱਚ ਘਰ ਹੁੰਦਾ ਸੀ, ਤਾਂ ਸਾਡੀ ਦਾਦੀ ਨੇ ਕਹਿਣਾ ਉਹ ਕਾਵਾਂ ਤੇਰਾ ਵੀ ਵਿਹੜਾ ਤਰ ਜਾਵੇ, ਇਹ ਕਹਿੰਦੇ ਹੁੰਦੇ ਸੀ ਉਹ, ਹੈ ਨਾ। ਸੋ ਵਿਹੜਾ ਤਰ ਜਾਵੇ ਹਰੇਕ ਨੂੰ ਕਹਿ ਦੇਣਾ ਵੀ ਤੇਰਾ ਵੀ ਵਿਹੜਾ ਤਰ ਜਾਵੇ ਜ਼ਿੰਦਗੀ ਰੂਪੀ, ਇੱਦਾਂ ਦੇ ਹੁੰਦੇ ਸੀਗੇ। ਸੋ ਤੁਸੀਂ ਸਾਰੇ ਸੁਣ ਰਹੇ ਹੋ ਰੇਡੀਓ ਆਵਾਜ਼ ਨੂੰ AM 530 ਤੇ, ਮੇਰੇ ਨਾਲ ਨੈਕਸਟ ਕਾਲ ਹੈ ਕੁਲਜੀਤ ਸਿੰਘ। ਕੁਲਜੀਤ ਜੀ ਸਤਿ ਸ਼੍ਰੀ ਅਕਾਲ, ਸਟੂਡੀਓ ਨੰਬਰ 905-673-3337 ਚਲੋ ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦੁਖਾਇਓ ਨਾ, ਖਾਓ ਪੀਓ ਕੋਈ ਦਿਲ ਘੁੱਟ ਨਾ ਰੱਖੋ, ਜੋ ਦਿਲ ਕਰਦਾ ਕਰੋ। ਛੋਟੇ ਹੁੰਦਿਆਂ ਅਮੀਰੀ ਤੇ ਗਰੀਬੀ ਬਹੁਤ ਦਿਖੀ ਕੁਲਜੀਤ ਜੀ, ਬਹੁਤ ਦਿਖੀ
2: ਜੀ ਜੀ,
0: ਗਰੀਬੀ ਵੀ ਰੱਜ ਕੇ ਤੇ ਅਮੀਰੀ ਵੀ, ਸ਼ਹਿਰ 'ਚ ਸਭ ਤੋਂ ਵੱਧ ਅਮੀਰ ਸੀਗੇ, ਠੀਕ ਹੈ। ਇੱਕ ਟਾਈਮ ਇਹੋ ਜਿਹਾ ਆ ਗਿਆ ਮਨ ਕਰਿਆ ਕਰਨਾ ਜਲੇਬੀਆਂ ਖਾਣੀਆਂ ਨੇ, ਹੈ ਨਾ, ਪਰ ਪੈਸੇ ਨਾ ਹੋਣੇ ਕੋਲ, ਆਪ ਕੰਮ ਕਰਨ ਲੱਗ ਗਿਆ ਸੀ, 16.5 ਸਾਲ ਦੀ ਏਜ ਸੀ ਮੇਰੀ, ਤੇ ਪੈਸੇ ਨਾ ਕੋਲ ਹੋਣੇ, ਆਟੋ ਰਿਕਸ਼ੇ ਤੇ ਪੈਸੇ ਪਹੁੰਚਾਉਣੇ 2 ਦਿਨ ਦੇ ਘਰੇ ਜਾਣ ਲਈ, 2.5 ਰੁਪਏ ਲੱਗਦੇ ਹੁੰਦੇ ਸੀਗੇ, ਉਹ 2 ਦਿਨ ਦੇ ਪਹੁੰਚਾ ਕੇ ਫਿਰ ਜਲੇਬੀਆਂ ਮੰਗ ਕੇ ਆਪ ਵੀ ਖਾਣੀਆਂ ਬਾਕੀਆਂ ਨੂੰ ਵੀ ਖਿਲਾਉਣੀਆਂ, ਹੈ 2 ਦਿਨ ਤੁਰ ਕੇ ਜਾਣਾ, ਉਹ ਹਜ਼ਮ ਵੀ ਹੋ ਜਾਂਦੇ ਸੀ, ਤਾਂ ਹੀ ਤਾਂ ਕਹਿੰਦੇ ਗਰੀਬ ਬੰਦੇ ਨੂੰ ਬਿਮਾਰੀ ਨਹੀਂ ਹੁੰਦੀ, ਅਮੀਰਾਂ ਨਹੀਂ ਹੁੰਦੀਆਂ।
2: ਮਿਹਨਤ ਦਾ ਫਰਕ ਹੈ ਜੀ,
0: ਹੈ ਉਹ 2 ਦਿਨ ਤੁਰਨਾ,
2: ਕਿੰਨੀ ਕਰੋ,
0: 2.5 ਕਿਲੋਮੀਟਰ ਤੁਰਨਾ ਹੁੰਦਾ ਸੀ, 2 ਆਟੋ ਰਿਕਸ਼ੇ ਮਿਲਦੇ ਹੁੰਦੇ ਸੀ ਕਿੱਥੋਂ ਲੈ ਕੇ ਉੱਥੇ ਤੱਕ ਦਾ, ਫਿਰ ਉੱਥੋਂ ਉਹ 2.5 ਕਿਲੋਮੀਟਰ ਤੁਰ ਲੈਣਾ 2 ਦਿਨ, 5 ਕਿਲੋਮੀਟਰ ਤੁਰ ਲਏ, ਹੁਣ ਤਾਂ ਅਮੀਰਾਂ ਨੇ ਸਟੈਪ ਰੱਖੇ ਹੋਏ ਨੇ
3: ਯਾ 10,000 ਸਟੈਪ ਮਿਨੀਮਮ ਕਰਦੇ,
0: ਇਹਨਾਂ ਨੂੰ ਸਟੈਪ ਗਿਣਨੇ ਪੈਂਦੇ ਤੁਰ ਲਈ,
3: ਪਹਿਲਾਂ ਨਹੀਂ ਲੋੜ ਹੁੰਦੀ ਸੀ।
0: ਸੰਤੋਸ਼ ਜੀ ਤੁਸੀਂ ਵੀ ਉਹਨਾਂ ਚੋਂ ਅਮੀਰਾਂ?
3: ਨਹੀਂ ਅਮਨ ਜੀ, ਜਦੋਂ ਮੈਂ ਸਕੂਲ, ਤੁਸੀਂ ਜਦੋਂ ਗੱਲ ਦੱਸ ਰਹੇ ਹੋ ਨਾ, ਮੈਨੂੰ ਆਪਦੇ ਸਕੂਲ ਦੀ ਯਾਦ ਆ ਗਈ। ਮੇਰੀ ਮੰਮੀ ਮੈਨੂੰ ਰੋਜ਼ ਦਾ 1 ਰੁਪਿਆ ਦਿੰਦੇ ਸੀਗੇ, ਬੱਸ 'ਚ 1 ਰੁਪਿਆ ਲੱਗਦਾ ਹੁੰਦਾ ਸੀਗਾ, ਅਤੇ ਮੈਂ ਉਹ 1 ਰੁਪਏ ਬਚਾਉਣ ਦੇ ਚੱਕਰ 'ਚ, ਮੈਂ ਵੀ ਬਹੁਤ ਬਹੁਤ, ਜੇ ਮੈਂ ਸੈਕਿੰਡ ਔਰ ਥਰਡ ਗ੍ਰੇਡ 'ਚ ਹੋਊਂਗੀ, ਇੱਥੇ ਤਾਂ ਅਸੀਂ ਬੱਚਿਆਂ ਨੂੰ ਕਿੰਨਾ ਧਿਆਨ ਰੱਖਦੇ ਹਾਂ, ਉੱਥੇ ਅਸੀਂ ਇੱਦਾਂ ਹੀ ਖੁਦ ਇਕੱਲੇ ਜਾਂਦੀ ਸੀ, ਮੈਂ 1-1 ਰੁਪਿਆ ਬਚਾਉਂਦੀ ਸੀ, ਫਿਰ ਹਫ਼ਤੇ ਬਾਅਦ ਮੈਂ 5 ਰੁਪਏ 10 ਰੁਪਏ ਦੀ ਚੋਕਲੇਟ ਖਾਂਦੀ ਸੀ, ਉਹ ਚੋਕਲੇਟ ਮੇਰੇ ਲਈ ਇੱਦਾਂ ਸੀ ਜਿੱਦਾਂ ਸੀ $100,000 ਮਿਲ ਗਿਆ।
0: ਸੋ ਅੱਜ ਵੀ ਇੱਦਾਂ ਹੀ ਹੈ ਲਾਈਫ, ਮਤਲਬ ਅੱਜ ਵੀ ਬਹੁਤ ਸਾਰੀਆਂ ਖੁਸ਼ੀਆਂ ਨੇ, ਖਾਲੀ ਅਸੀਂ ਉਹ ਗਵਾਚੀਆਂ ਹੋਈਆਂ ਨੇ ਸਾਡੀਆਂ। ਸੋ ਤੁਸੀਂ ਕੁਲਜੀਤ ਜੀ ਡੇਟ ਆਫ ਬਰਥ ਬੋਲੋ ਕੀ ਹੈ?
2: 5 ਅਪ੍ਰੈਲ ਸਰ ਜੀ।
0: 5 ਅਪ੍ਰੈਲ ਦਵਾ ਕਿਚਨ ਪਾਸਵਰਡ ਹੈ। April 5 ਦੇ ਵਿੱਚ ਇਹ ਕਹਿੰਦਾ ਕਿ ਥੋੜੀ એનર્ਜੀ ਐਂ ਰਹਿਣੀ ਆ
2: ਜੀ ਜੀ,
0: ਜਦ ਤੱਕ ਬਾਏ ਬਾਏ ਟਾਟਾ ਕਰਦੇ ਹੋ ਦੁਨੀਆ ਨੂੰ, ਠੀਕ ਆ?
2: ਠੀਕ ਆ ਜੀ।
0: ਸਭ ਨੇ ਜਾਣਾ, ਸੰਤੋਸ਼ ਸੀ ਆਂਦੀ ਇੱਕ ਦਿਨ, ਮੈਂ ਵੀ ਜਾਣਾ, ਇਹਨਾਂ ਨੇ ਵੀ ਜਾਣਾ ਹੀ, ਇਹ 'ਚ ਕਿਹੜੀ ਗੱਲ ਆ
2: ਜੀ? ਇਹ ਪੱਕਾ ਜੀ, ਪੱਕਾ ਜਾਣਾ ਜੀ, ਪੱਕਾ।
0: ਤੁਰਨਾ ਸਭ ਨੇ ਬਾਰੋ ਬਾਰੀ, ਅੱਜ ਨਹੀਂ ਤਾਂ ਭਲਕੇ ਯਾਰੀ, ਨਾਲ ਦਮਾ ਦੇ ਕਾਹਦੀ ਯਾਰੀ ਹੈ ਜੀ। ਮਸਤੀ ਮਨਾ ਮੈਂ ਖਾਂਦੇ ਹਾਂ, ਅਤੇ ਮਸਤੀ ਕੀ ਆ, ਸ਼ੇਖ ਸਾਦੀ ਹੋਇਆ ਇਰਾਨੀ ਸੂਫੀ ਸੰਤ, ਅਤੇ ਸ਼ੇਖ ਸਾਦੀ ਜਿਹੜਾ ਹੈਗਾ
3: ਜੀ,
0: ਅੱਤ ਦੀ ਗਰੀਬੀ ਦੇ ਵਿੱਚ ਪਲਿਆ। ਹਾਂਜੀ, ਸਾਦਿਕ ਉਹਦਾ ਨਾਂ ਸੀ ਲਾਸਟ, ਸਾਦਿਕ
3: ਜੀ,
0: ਸਾਦਿਕ ਜੋ ਸ਼ਾਦੀ ਬਣ ਗਿਆ ਸੀ ਸ਼ੇਖ ਸਾਦੀ, ਸੰਸਾਰ ਝੁੱਕ ਕੇ ਸਲਾਮ ਕਰਦੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਕਰਦੇ, ਇਰਾਨ ਦੇ ਵਿੱਚ ਅੱਜ ਵੀ ਉਹਨੂੰ ਇੱਦਾਂ ਮੰਨਿਆ ਜਾਂਦਾ। ਗਿਆਨ ਕਦੋਂ ਹੋਇਆ? ਚੌਥੇ ਮਹਾਰਾਜ ਜਦੋਂ ਪੈਦਾ ਹੁੰਦੇ ਨੇ, ਯਤੀਮ ਹੋ ਜਾਂਦੇ ਨੇ, ਸਤਿਗੁਰ ਸ਼੍ਰੀ ਰਾਮਦਾਸ ਗੁਰੂ, ਹੈ ਨਾ, ਸਵਾਸ ਸਵਾਸ ਗੁਰੂ ਰਾਮਦਾਸ ਦੀ ਗੱਲ ਕਰਦਾ ਮੈਂ। ਗੁਰੂ ਰਾਮਦਾਸ ਪਿਤਾ ਲਈ ਰਿਸ਼ਤੇਦਾਰ ਕਹਿੰਦੇ ਹੁੰਦੇ ਸੀ ਕਿ ਇਹਦਾ ਵਿਆਹ ਨਹੀਂ ਹੋਣਾ ਅਤੇ ਇਹ ਕੋ ਘਰ ਨਹੀਂ ਹੋਣਾ। ਮਿਹਰ ਪਈ ਤੀਸਰੇ ਮਹਾਰਾਜ ਦੇ ਲੜ ਲੱਗੇ, ਅਤੇ ਮਾਤਾ ਜੀ ਕਹਿੰਦੇ ਨੇ ਸਪੁੱਤਰੀ ਵਾਸਤੇ, ਸੋਢੀ ਪਾਤਸ਼ਾਹ ਦੀ ਗੱਲ ਕਰਦਾ, ਕਿ ਕੋਈ ਕੋਈ ਜਿਹੜਾ ਵਰ ਲੱਭੀ ਹੈ ਜਿਹੜਾ ਬਹੁਤ ਕਾਬਲ ਹੋਵੇ, ਬੜਾ ਮੁਸ਼ਕਿਲ ਆ। ਉਹ ਕਹਿੰਦੇ ਮੁਸ਼ਕਿਲ ਕੀ ਆ, ਉਹ ਸਾਹਮਣੇ ਤੁਰਿਆ ਜਾ ਰਿਹਾ, ਗੁਰੂ ਰਾਮਦਾਸ ਵੱਲ ਹੱਥ ਕਰਕੇ ਕਹਿੰਦੇ। ਗੁਰੂ ਰਾਮਦਾਸ ਤਸਲਾ ਚੱਕੀ ਜਾਂਦੇ ਨੇ ਸਿਰ ਦੇ ਉੱਤੇ, ਜਦੋਂ ਪਾਤਸ਼ਾਹਤ ਮਿਲਦੀ ਹੈ, ਰਾਮਦਾਸ ਸਰੋਵਰ ਨਾ ਤੇ ਸਭ ਉਤਰੇ ਪਾਪ ਕੁਮਾਰ ਤੇ ਨਿਰਮਲ ਹੋਏ ਕਰ ਇਸ਼ਨਾਨਾ। ਆਪਾਂ ਸਰੋਵਰ ਦੀ ਗੱਲ ਕਰਦੇ ਹਾਂ, ਹਰਿਮੰਦਰ ਸਾਹਿਬ ਦਾ ਸਰੋਵਰ ਆ ਜਿਹੜੇ, ਉਹਦੀ ਬਣਵਾਈ ਜਿਹੜੀ ਹੈ ਗੁਰੂ ਰਾਮਦਾਸ ਪਿਤਾ ਨੇ ਕੀਤੀ
3: ਜੀ।
0: ਰਾਮਦਾਸ ਪਿਤਾ ਨੇ ਨਗਰ ਵਸਾਇਆ ਭਾਜੀ, ਉਸ ਸਮੇਂ ਦਾ ਕੱਪੜੇ ਦਾ ਕੰਮ ਸ਼ੁਰੂ ਕੀਤਾ ਹੋਇਆ, ਅੱਜ ਵੀ ਉੱਥੇ ਕੱਪੜੇ ਦੀਆਂ ਮਸ਼ੀਨਾਂ ਚੱਲਦੀਆਂ ਪਈਆਂ ਨੇ
3: ਜੀ।
0: ਮਹਾਰਾਜ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਤਦ ਹੀ ਆਉਣਗੇ ਜਦੋਂ ਉਹ ਵਪਾਰ ਚੱਲੂਗਾ, ਇਹ ਵੱਡਾ ਹੋਊਗਾ। ਮਹਾਰਾਜ ਜੀ ਦੀ ਸੋਚ ਦੇਖੋ ਕਿੰਨੀ ਵੱਡੀ ਸੀ, ਅਤੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਘਰ ਜਿਹੜਾ ਹੈਗਾ ਸੋਨੇ ਦਾ ਬਣਿਆ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਪਿਤਾ ਦਾ। ਅੱਜ ਦੁਨੀਆ 'ਚ ਦੁਨੀਆ ਭਰ ਤੋਂ ਭੁੱਖੇ ਲੋਕ ਜਾ ਕੇ ਲੱਖ ਦੀ ਗਿਣਤੀ 'ਚ ਲੋਕ ਜੇ ਲੰਗਰ ਛਕਦੇ ਪਏ ਨੇ, ਅੱਜ ਜਿਹਦੇ ਘਰ ਚੁੱਲ੍ਹਾ ਨਹੀਂ ਬਣਨਾ ਉਹਦੀ ਗੱਲ ਕਰਦੇ ਸੀ। ਪਾਤਸ਼ਾਹ ਦੇਖੋ ਕਿਹੋ ਜਿਹੀ ਆ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਅਤੇ ਉਹ ਪਾਤਸ਼ਾਹ ਦੇਖੋ ਕਿਹੋ ਜਿਹੀ ਆ ਕਿ ਦੁਨੀਆ ਅੱਜ ਉੱਥੇ ਲੰਗਰ ਛਕਦੀ ਹੈ ਜੀ। ਦੁਨੀਆ 'ਚ ਕੋਈ ਬੰਦਾ ਕਿਤੋਂ ਮਰਜ਼ੀ ਕਿਸੇ ਵੀ ਸਮੇਂ ਚੱਲ ਜਾਵੇ, ਉੱਥੇ ਲੰਗਰ ਤਿਆਰ ਪਏ ਹੁੰਦੇ ਨੇ। ਦੁਨੀਆ ਦਾ ਸਭ ਤੋਂ ਵੱਡਾ ਖਾਣਾ ਤਿਆਰ ਹੁੰਦਾ ਜੀ, ਜਿਹੜਾ ਲੋਕਾਂ ਵਾਸਤੇ ਤਿਆਰ ਹੁੰਦਾ, ਵੇਚਣ ਲਈ ਨਹੀਂ, ਖਿਲਾਉਣ ਲਈ, ਅਤੇ ਉਹਦੇ ਵਿੱਚ ਸੁੱਖ ਆਨੰਦ ਇੰਨਾ ਭਰਿਆ ਪਿਆ ਹੁੰਦਾ, ਲੋਕ ਤਰਸ ਰਹੇ ਹੁੰਦੇ ਆ ਕਿ ਮੈਂ ਜਾ ਕੇ ਰੋਟੀਆਂ ਵੇਲ ਸਕਾਂ ਉੱਥੇ, ਲੋਕ ਤਰਸ ਰਹੇ ਹੁੰਦੇ ਆ ਕਿ ਮੈਂ ਪਿਆਜ਼ ਕੱਟ ਸਕਾਂ ਉੱਥੇ ਜਾ ਕੇ। ਹਾਂਜੀ, ਇਹ ਆ ਆਨੰਦ ਉਸ, ਉਹ ਕਿਉਂ ਲੰਗਰ ਇੰਨੇ ਸਵਾਦ ਹੁੰਦੇ ਨੇ, ਸ਼ਰਧਾ ਹੀ ਇੰਨੀ ਭਰੀ ਹੁੰਦੀ ਹੈ ਵਿੱਚ, ਸਿਰ ਢੱਕੇ ਹੁੰਦੇ ਨੇ। ਮੇਰੀ ਦਾਦੀ ਸਿਰ ਢੱਕ ਕੇ ਪਰੌਂਠੇ ਬਣਾਉਂਦੀ ਹੁੰਦੀ ਸੀ, ਭਾਜੀ ਲੈ ਮੈਂ ਪਰੌਂਠਾ ਨਹੀਂ ਖਾਧਾ ਅੱਜ ਤੱਕ ਉਹ ਯਾਰ ਕਿਤੇ, ਜੈ ਜੀ ਮੇਰੀ ਦਾਦੀ ਬਣਾਉਂਦੀ ਸੀ ਚਟਣੀਆਂ, ਮੇਰੀ ਜਿਹੜੀ ਦਾਦੀ ਬਣਾਉਂਦੀ ਸੀ, ਮੂੰਹ 'ਤੇ ਜੀਭ 'ਤੇ ਸਵਾਦ ਚੜਿਆ ਹੋਇਆ, ਮਿੱਠਾ ਵਿੱਚ ਗੁੜ, ਹਾਂਜੀ ਵਿੱਚ ਨਿੰਬੂ ਪੈਣੇ, ਸਭ ਦੇਸੀ ਮਾਲ। ਸੋ ਸਿਰ ਢੱਕਣਾ ਮੇਰੀ ਦਾਦੀ ਨੇ ਨੰਗੇ ਸਿਰ, ਨਾ ਨੌਕਰਾਂ ਨੂੰ ਸਿਰ 'ਤੇ ਰੋਟੀ ਬਣਾਉਣ ਦੇਣੀ, ਰਸੋਈ 'ਚ ਬਣ ਦੇਣਾ, ਨਾ ਆਪ ਜੁੱਤੀ ਲਾਉਣੀ ਸਾਈਡ 'ਤੇ, ਰਸੋਈ 'ਚ ਜੁੱਤੀ ਪਾ ਕੇ ਨਹੀਂ ਜਾਂਦੀ ਸੀ ਮੇਰੀ ਦਾਦੀ, ਅਤੇ ਜਦੋਂ ਖਾਣਾ ਤਿਆਰ ਕਰਨਾ, ਛਿੱਟੇ ਦੇਣੇ ਅੱਗ ਨੂੰ ਪਹਿਲਾਂ, ਉਸ ਪਰਮਾਤਮਾ ਦਾ ਨਾਮ ਜਪਣਾ, ਪਹਿਲਾ ਪ੍ਰਸ਼ਾਦਾ ਕਹਿਣਾ ਦਰਵੇਸ਼ਾਂ ਨੂੰ ਖਿਲਾ ਕੇ, ਉਹ ਕੁੱਤਿਆਂ ਨੂੰ ਖਿਲਾਉਣਾ ਜਾਂ ਜਾਨਵਰਾਂ ਨੂੰ ਖਿਲਾਉਣਾ, ਪਹਿਲੇ ਪ੍ਰਸ਼ਾਦੇ ਜਿਹੜੇ ਬਣਦੇ ਹੁੰਦੇ ਸੀ, ਪ੍ਰਾਂਤ ਭਰ ਕੇ ਪ੍ਰਸ਼ਾਦੇ ਬਣਦੇ ਸੀ, ਕੋਈ ਗਿਣਦਾ ਨਹੀਂ ਹੁੰਦਾ ਸੀ, ਪ੍ਰਾਂਤ ਆਟੇ ਦੀ ਲੱਗਦੀ ਹੁੰਦੀ ਸੀ ਰੋਜ਼ ਦੀ, ਜਿਹਨੇ ਆਉਣਾ ਉਹਨੇ ਖਾਈ ਜਾਣਾ, ਚਾਟੀਆਂ ਭਰੀਆਂ ਪਈ ਜਾਂਦੀ ਸੀ ਦਹੀਂ ਦੀਆਂ ਲੱਸੀ ਦੀਆਂ, ਅਤੇ ਪਤੀਲੇ ਭਰੇ ਪੈਂਦੇ ਸਬਜ਼ੀ ਦਾਲ ਦਾ ਜਿਹੜੀ ਬਣੀ ਹੁੰਦੀ ਸੀ, ਇੱਕ ਲੋਕਾਂ ਨੇ ਆਈ ਜਾਣਾ ਖਾਈ ਜਾਣਾ, ਗੰਢੇ ਭੰਨ ਭੰਨ ਕੇ ਸਾਹਮਣੇ ਪੱਟ ਪੱਟ ਕੇ, ਉਹ ਸਵਾਦ ਉਹ ਅਹਿਸਾਸ ਕਿਤੇ ਨਹੀਂ ਹੈ। ਇਸ ਲਈ ਮੈਂ ਆਪਣੀ ਦਾਦੀ ਨੂੰ ਹਮੇਸ਼ਾ ਯਾਦ ਕਰਦਾ, ਉਹਦੇ ਹੱਥਾਂ 'ਚ ਸੇਵਾ ਬਹੁਤ ਲਿਖੀ ਹੋਈ ਸੀ, ਮੇਰੇ ਘਰ ਵੀ ਸੇਵਾ ਬਹੁਤ ਲਿਖੀ ਹੋਈ ਹੈ ਜੀ, ਮੇਰੇ ਘਰ 'ਚ ਸੇਵਾ ਬਹੁਤ ਲਿਖੀ ਹੈ ਜੀ, ਸਾਰੇ ਸੇਵਾ ਬਹੁਤ ਕਰਦੇ ਜੀ ਮੇਰੇ ਘਰ, ਮੇਰੀ ਮੇਰੀ ਸਿਸਟਰ ਹੋ ਗਈ, ਮੇਰੀ ਵਾਈਫ ਹੋ ਗਈ, ਮੇਰੇ ਸਾਰੇ ਸਾਡੇ ਘਰ ਸੇਵਾ ਬਹੁਤ ਲਿਖੀ ਹੋਈ ਹੈ ਜੀ, ਬਹੁਤ ਜ਼ਿਆਦਾ ਸੇਵਾ ਕੀਤੀ ਹੈ ਸਾਡੇ ਪਰਿਵਾਰ ਨੇ। ਅਤੇ ਮੈਂ ਆਪਣੇ ਮੂੰਹ ਮਿੱਠੂ ਨਹੀਂ ਬਣਦਾ ਸੀ ਤਾਂ ਬਹੁਤ, ਮੈਂ ਗਲੀਆਂ ਦਾ ਰੋੜਾ ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ, ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਇੰਨਾ ਕੁਛ ਦੇਈ ਜਾ ਰਹੇ, ਦਿੰਦਾ ਦੇ ਲੈਂਦੇ ਥੱਕ ਪਾਏ ਜੁਗੋ ਜੁਗੰਤਰ
3: ਖਾਹੀ ਖਾਏ।
0: ਹਾਂਜੀ, ਸੋ ਮਹਾਰਾਜ ਤੁਸੀਂ ਦੇਈ ਜਾ ਰਹੇ ਹੋ, ਸਾਡੀ ਔਕਾਤ ਖਾਣ ਵਾਲੀ ਹੈ ਨਹੀਂ, ਸਾਡਾ ਤਾਂ ਖਾਧਾ ਨਹੀਂ ਜਾ ਰਿਹਾ, ਅਸੀਂ ਖਾਂਦੇ ਖਾਂਦੇ ਨੁਕਸ ਕੱਢੀ ਜਾਂਦੇ ਹਾਂ, ਅਸੀਂ ਖਾਂਦੇ ਖਾਂਦੇ ਗਾਲੀ ਗਲੋਚ ਕਰੀ ਜਾਂਦੇ ਹਾਂ ਅਤੇ ਸਾਡੀ ਤਾਂ ਔਕਾਤ ਹੀ ਨਹੀਂ, ਅਤੇ ਮਹਾਰਾਜ ਤੁਸੀਂ ਦੇਈ ਜਾਂਦੇ ਹੋ। ਇਹ ਨੇ ਗੁਰੂ ਰਾਮਦਾਸ ਪਿਤਾ। ਅਤੇ ਉੱਧਰ ਸ਼ੇਖ ਸਾਧੀ ਹੈ ਜਿਹੜਾ, ਉਹ ਤੁਰਿਆ ਜਾ ਰਿਹਾ ਅੱਜ, ਤੁਰਿਆ ਜਾ ਰਿਹਾ ਅੱਜ, ਮਿੱਟੀ ਬੜੀ ਗਰਮ, 50 ਡਿਗਰੀ ਟੈਂਪਰੇਚਰ, ਊਠਾਂ ਦੇ ਉੱਤੇ ਸ਼ੇਖ ਲੰਘ ਰਹੇ ਨੇ ਅਤੇ ਉਹਨਾਂ ਦੇ ਨੌਕਰਾਂ ਦੇ ਵੱਡੇ ਵੱਡੇ ਜੁੱਤੇ ਪਾਏ ਨੇ, ਜਿਹੜੇ ਊਠਾਂ ਦੀਆਂ ਲਗਾਮਾਂ ਫੜ ਕੇ ਤੁਰ ਰਹੇ ਨੇ, ਘੋੜਿਆਂ 'ਤੇ ਸ਼ੇਖ ਲੰਘ ਰਹੇ ਨੇ, ਉਹਨਾਂ ਦੇ ਵੱਡੇ ਵੱਡੇ ਜੁੱਤੇ ਪਾਏ ਨੇ ਅਤੇ ਨੰਗੇ ਪੈਰੀ ਛਾਲੇ ਪੈਰਾਂ 'ਚ। ਅਤੇ ਅੱਜ ਧਰਮਸ਼ਾਲਾ ਤੋਂ ਜਿਹੜਾ ਹੈਗਾ ਮਸਜਿਦ ਵੱਲ ਨੂੰ ਜਾ ਰਿਹਾ ਹੈ, ਯਾਨੀ ਕਿ ਮਸਜਿਦ ਵੱਲ ਨੂੰ ਜਦੋਂ ਜਾ ਰਿਹਾ, ਜਿੱਥੇ ਰਹਿੰਦਾ ਮੁਫਤ ਰਹਿੰਦਾ, ਉੱਥੇ ਰਹਿਣ ਨੂੰ ਘਰ ਨਹੀਂ, ਇਹਦੇ ਕੋਲ ਕੁਛ ਨਹੀਂ ਹੈਗਾ, ਤਾਂ ਨਾ ਅੱਜ ਖੁਦਾ ਨੂੰ ਸ਼ਿਕਾਇਤ ਕਰਨ ਲੱਗ ਜਾਂਦਾ ਖੜ ਕੇ, ਕਹਿੰਦਾ ਕੀ ਬੰਦਗੀ ਤੇਰੀ ਖੁਦਾ, ਪੈਰਾਂ 'ਚ ਛਾਲੇ ਪੈ ਜਾਂਦੇ ਆ ਤੇਰੇ ਘਰ ਪਹੁੰਚਣ ਦੇ ਲਈ, ਅਤੇ ਲੋਕਾਂ ਨੂੰ ਘੋੜੇ ਊਂਠ ਬਖਸ਼ੇ ਨੇ ਅਤੇ ਜੁੱਤੇ ਬਖਸ਼ੇ ਨੇ ਅਤੇ ਇੱਥੇ ਨੰਗੇ ਪੈਰ ਬਖਸ਼ ਦਿੱਤੇ, ਛਾਲੇ ਪੈ ਜਾਂਦੇ ਨੇ, ਕਿਹੋ ਜਿਹਾ ਇਮਤਿਹਾਨ ਆ ਤੇਰਾ, ਅਤੇ ਕੈਸਾ ਤੂੰ ਹੈਗਾ ਕਿ ਜਿਹੜਾ ਤੈਨੂੰ ਮੁਹੱਬਤ ਪਿਆਰ ਕਰਦਾ ਚੱਲ ਕੇ ਆਉਂਦਾ, ਉਹਨੂੰ ਜੁੱਤੀ ਨਸੀਬ ਨਹੀਂ, ਅਤੇ ਲੋਕਾਂ ਨੂੰ ਘੋੜੇ ਅਤੇ ਊਂਠ ਨਸੀਬ ਨੇ ਅਤੇ ਜੁੱਤੇ ਨਸੀਬ ਨੇ, ਹਜੇ ਗੱਲ ਪੂਰੀ ਕਰਦਾ ਹੀ ਆ, ਅੱਖਾਂ 'ਚ ਪਾਣੀ ਆ, ਆਪਣੇ ਆਪ 'ਤੇ ਤਰਸ ਆ ਰਿਹਾ ਕਿ ਮੈਂ ਐਸੇ ਹਾਲਾਤ 'ਚ ਕਿਉਂ ਹਾਂ, ਪਿਆਰ ਬਹੁਤ ਖੁਦਾ ਦੇ ਨਾਲ, ਪਰ ਜਦੋਂ ਸਾਹਮਣੇ ਪੌੜੀਆਂ 'ਤੇ ਇੱਕ ਬੰਦੇ ਨੂੰ ਦੇਖਦਾ ਕਿ ਪੈਰ ਹੈ ਨਹੀਂ ਗੇ, ਲੱਤਾਂ ਕੱਟੀਆਂ ਹੋਈਆਂ ਨੇ, ਥੱਲੇ ਨੂੰ ਉਤਰਦਾ ਪਿਆ ਹੈਗਾ, ਲੱਤਾਂ ਖਰਾਬ ਨੇ, ਕੱਟੀਆਂ ਹੋਈਆਂ ਨੇ, ਥੱਲੇ ਨੂੰ ਉਤਰਦਾ ਪਿਆ, ਅਤੇ ਜਦੋਂ ਉਤਰਦੇ ਨੂੰ ਦੇਖਦਾ ਜ਼ਾਰ ਜ਼ਾਰ ਰੋਣ ਲੱਗ ਜਾਂਦਾ, ਕਹਿੰਦਾ ਓ ਖੁਦਾ ਕੀ ਤੂੰ ਮੈਨੂੰ ਰਸਤਾ ਦਿਖਾ ਦਿੱਤਾ, ਮੇਰੇ ਤਾਂ ਪੈਰ ਨੇ ਤਾਂ ਪੈਰ ਵੀ ਹੈ ਨਹੀਂ ਗੇ। ਹੁਣ ਇੱਥੇ ਸ਼ੇਖ ਸਾਦੀ ਨੂੰ ਗਿਆਨ ਹੁੰਦਾ, ਅੱਜ ਨਮਾਜ਼ ਪੜ੍ਹੀ ਐਸਾ ਆਨੰਦ ਆਇਆ ਕਿ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ। ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਗੁਰੂ ਪਾਤਸ਼ਾਹ ਕਿ ਰਬਾਬ ਬਜਾਓ, ਕਹਿੰਦੇ ਮਹਾਰਾਜ ਹੁਣ ਰਾਤ ਨੂੰ, ਉਹ ਕਹਿੰਦੇ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ। ਅਤੇ ਮਹਾਰਾਜ ਦੀ ਰਬਾਬ ਅਤੇ ਮਹਾਰਾਜ ਦਾ ਕੀਰਤਨ, ਤੁਸੀਂ ਇਹ ਦੇਖੋ, ਇਰਾਨੀ ਲੋਕ ਮੁਗਧ ਹੋ ਜਾਂਦੇ ਸੀ, ਅਲਮਾਂ ਦੀ ਕਹਾਣੀ ਸੁਣਾਉਂਦਾ ਹੁੰਦਾ, ਖੈਬਰ ਦਰਿਆ ਦੇ ਕੰਢੇ 'ਤੇ ਰਹਿੰਦੀ ਆ, ਘਰ ਵਾਲਾ ਗਿਆ ਹੋਇਆ, ਅਤੇ ਉਹ ਆਨੰਦ ਆਉਂਦਾ ਜਦੋਂ ਬਾਣੀ ਮਹਾਰਾਜ ਗਾ ਰਹੇ ਨੇ, ਸਮਝ ਕੁਛ ਨਹੀਂ ਆ ਰਿਹਾ ਪਰ ਆਨੰਦ ਆ ਰਿਹਾ। ਇਸੇ ਤਰ੍ਹਾਂ ਅੱਜ ਹਰਿਮੰਦਰ ਸਾਹਿਬ ਆ, ਕੋਈ ਵੀ ਧਰਮ ਕਿਸੇ ਵੀ ਮੁਲਕ ਤੋਂ ਲੋਕ ਆ ਕੇ ਮੁਗਧ ਹੋ ਜਾਂਦੇ ਨੇ, ਕਿਉਂਕਿ ਆਨੰਦ ਦੀ ਅਵਸਥਾ ਹੀ ਐਸੀ ਹੈ ਉੱਥੇ। ਉੱਥੇ ਪੰਜਵੇਂ ਪਾਤਸ਼ਾਹ ਨੇ ਬੈਠ ਕੇ ਇਮਾਰਤ ਦੀ ਉਸਾਰੀ ਕਰਾਈ, ਛੇਵੇਂ ਪਾਤਸ਼ਾਹ ਨੇ ਤਖ਼ਤ ਬਣਾਇਆ, ਮਹਾਰਾਜ ਪੰਜਵਿਆਂ ਨੇ ਬੈਠ ਕੇ ਆਪਣੇ ਲਈ ਆਦਿ ਗ੍ਰੰਥ ਸਾਹਿਬ ਦਾ ਸਥਾਪਨਾ ਕੀਤੀ ਉੱਥੇ ਬੈਠ ਕੇ, ਜਿਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਅਦ 'ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ। ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਆ ਅਤੇ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਆ, ਅਤੇ ਇਤਿਹਾਸ ਨਾਲ ਜੁੜੋਗੇ, ਜਿੰਨੀਆਂ ਮਰਜ਼ੀ ITਆਂ ਸ਼ਾਇਟੀਆਂ ਕਰ ਲਓ, ਜਿੰਨੇ ਮਰਜ਼ੀ ਵੱਡੇ ਇੰਜੀਨੀਅਰ ਬਣ ਜਾਓ, ਜਿੰਨੇ ਮਰਜ਼ੀ ਤਕੜੇ ਡਾਕਟਰ ਬਣ ਜਾਓ, ਗੁਰੂ ਰਾਮਦਾਸ ਪਿਤਾ ਅਤੇ ਸਾਡੇ ਸ਼ਹੀਦਾਂ ਦੀ ਅਗਰ ਗੱਲ ਚੱਲਦੀ ਹੈ, ਸਾਡੀਆਂ ਕੁਰਬਾਨੀਆਂ ਦੀ ਗੱਲ ਚੱਲਦੀ ਹੈ, ਲੱਗਦਾ ਕਿ ਇਸ ਤਾਂ ਹੈ ਹੀ ਕੁਛ ਨਹੀਂ ਗੇ। ਇਸ ਲਈ ਮਹਾਰਾਜ ਦੀ ਕਿਰਪਾ। ਅਤੇ ਅੱਜ ਸ਼ੇਖ ਸਾਦੀ ਜਦੋਂ ਨਮਾਜ਼ ਪੜ੍ਹ ਕੇ ਉੱਠਦਾ, ਨਮਾਜ਼ ਪੜ੍ਹ ਕੇ ਜਦ ਬਾਹਰ ਜਾਣ ਲੱਗਦਾ ਨਾ, ਤਾਂ ਬਾਹਰ ਜਾਣ ਲੱਗਿਆਂ ਕੀ ਦੇਖਦਾ ਕਿ ਮੌਲਵੀ ਖੜ੍ਹਾ ਅੱਜ ਬਾਹਰ, ਕਹਿੰਦਾ ਕੋਈ ਸ਼ੇਖ ਆਇਆ ਸੀ, ਕਹਿੰਦਾ ਜੁੱਤੇ ਨੇ ਬੜੇ ਜ਼ਬਰਦਸਤ ਬਣਵਾਏ ਨੇ, ਮੈਂ ਕੋਈ ਦੁਆ ਮੰਗੀ ਸੀ, ਇਹ ਉਹਨੂੰ ਦੇਈ ਜੋ ਇਹਨਾਂ ਨੂੰ ਡਿਜ਼ਰਵ ਕਰਦਾ, ਕਿ ਮੈਨੂੰ ਲੱਗਦਾ ਸ਼ੇਖ ਸਾਦੀ ਸਾਦਿਕ ਤੂੰ ਇਹਨੂੰ ਡਿਜ਼ਰਵ ਕਰਦਾ, ਯਾਨੀ ਕਿ ਤੇਰੇ ਇਹ ਕਾਬਲੀਅਤ ਦੇ ਵਿੱਚ ਨੇ, ਇਹ ਜੁੱਤੇ ਤੇਰੇ ਲਈ ਨੇ। ਅਤੇ ਅੱਜ ਸ਼ੇਖ ਸਾਦੀ ਜ਼ਾਰ ਜ਼ਾਰ ਰੋ ਪੈਂਦਾ ਹੈਗਾ ਖੁਦਾ ਦੀ ਇਸ ਬਖਸ਼ਿਸ਼ ਨੂੰ ਦੇਖ ਕੇ, ਕਿ ਬਸ ਇੰਨੀ ਕੁ ਦੂਰੀ ਸੀ। ਬਾਬਾ ਬੋਲੇ ਸ਼ਾਹ ਨੂੰ ਕੋਈ ਪੁੱਛਦਾ ਰੱਬ ਨੂੰ ਪਾਉਣਾ, ਉਹ ਕਹਿੰਦਾ ਰੱਬ ਦਾ ਕੀ ਪਾਉਣਾ, ਇੱਧਰੋਂ ਚੱਕਿਆ ਇੱਧਰ ਲਾਉਣਾ, ਤੂੰ ਹੀ ਰੱਬਾ, ਤੇਰੀ ਅੱਖ ਨਾਲ ਦੇਖਣ ਵਾਲੀ, ਤੇਰੀ ਅੱਖ ਨਾਲ ਦੇਖਣ ਵਾਲੀ ਹੈ ਨਾ, ਤੇਰੀ ਅੱਖੀ ਨਹੀਂ ਦੇਖਣ ਵਾਲੀ, ਰੱਬ ਤਾਂ ਤੂੰ ਹੀ ਆ। ਰੱਬ ਮਾਰਤਾ ਮੰਦਰਾਂ 'ਚ ਨਹੀਂ ਹੈ, ਤਾਂ ਹੀ ਮਸਜਿਦਾਂ ਦੇ ਬਾਹਰ ਖੜ੍ਹਦੇ ਨਮਾਜ਼ ਪੜ੍ਹਦੇ ਨੂੰ ਕਹਿੰਦਾ 24,000 ਨਮਾਜ਼ ਇਸ ਕਿਦੀ, ਤੂੰ 5 ਕਿਦੀਆਂ ਪੜ੍ਹਦਾ, ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ, ਮੌਲਾ ਹੀ ਮੌਲਾ ਕਰਦਾ, ਮੌਲਾ ਹੀ ਮੌਲਾ ਕਰਦਾ। ਸੋ 24,000 ਨਮਾਜ਼, 24,000 ਸਾਹ ਹੀ ਮੇਰੇ ਨਮਾਜ਼ ਨੇ, ਤੂੰ ਪੰਜ ਕੀਤੀਆਂ ਪੜ੍ਹ ਕੇ ਮਾਣ ਕਰਦਾ ਬਾਬਾ ਬੁੱਲੇ ਸ਼ਾਹ। ਉਹ ਡੇਢ ਮਾ ਦੱਸੋ ਜੀ ਆਪਾਂ ਹੋਰੇ ਪਾਸੇ ਤੁਰ ਗਏ। ਹਾਂਜੀ
3: 5 April
0: ਉਹ ਵੀ ਖੁੱਭ ਗਏ, ਮੈਂ ਵੀ ਖੁੱਭ ਗਿਆ। ਹਾਂਜੀ ਹੈਗੇ ਵੀ ਚਲੇ ਗਏ,
2: ਹੈਗੇ ਹਾਂਜੀ ਹੈਗੇ,
0: ਉਹ ਮੈਂ ਹੀ ਭੁੱਲ ਗਿਆ ਸੀ, ਤੁਸੀਂ ਭੁੱਲ ਗਏ। ਹਾਂਜੀ
2: ਚਲੋ ਮਹਾਰਾਜ ਦੀ ਬਾਣੀ
0: ਕੀ ਕਿਹਾ ਸੀਗਾ?
3: April 5 ਵਾਲੇ ਸੀਗੇ ਜਾਂ
0: April 5? ਹਾਂਜੀ
2: ਹਾਂਜੀ ਹਾਂਜੀ।
0: ਜਿਹੜੀ ਅਸੀਂ ਗੱਲ ਕਰਦੇ ਹੁੰਦੇ ਤੁਹਾਡੇ ਮਨ ਤੇ ਕੋਈ ਅਸਰ ਕਰਦੀ ਹੈ? ਹਾਂਜੀ
2: ਹਾਂਜੀ ਹਾਂਜੀ
0: ਇਸ ਪਾਸੇ ਨੂੰ ਜ਼ਰੂਰ ਜੁੜਿਆ ਕਰੋ ਭਾਅ ਜੀ, ਕੁਛ ਦਾਨ ਨਹੀਂ ਗਾ, ਤੁਸੀਂ ਪੁੰਨ ਕਮਾ ਰਹੇ ਹੋ। ਮੈਂ ਕੁਛ ਪੜ੍ਹਿਆ, ਮੈਂ ਤਾਂ ਬੋਲਦਾ ਪਿਆ, ਮੈਂ ਲਿਖਿਆ ਤਾਂ ਕੁਛ ਨਹੀਂ ਹੋਇਆ ਨਾ ਮੇਰੇ ਮੂਹਰੇ, ਕੁੜੀ ਕੁਛ ਲਿਖਿਆ ਮੇਰੇ ਕੋਲ?
3: ਨਹੀਂ ਨਹੀਂ ਬਿਲਕੁਲ ਵੀ ਨਹੀਂ
0: ਲਿਖਿਆ ਕੁਛ,
3: ਨਹੀਂ
0: ਇਹ ਅੰਦਰ ਜਮ੍ਹਾਂ ਹੋ ਗਿਆ, ਇੱਕ ਅੰਦਰ ਲਾਇਬ੍ਰੇਰੀ ਬਣ ਗਈ।
3: ਬਿਲਕੁਲ
0: ਇਹ ਲਾਇਬ੍ਰੇਰੀ ਬਣਾਉਣੀ ਪੈਣੀ ਆ ਭਾਅ ਜੀ ਤੁਹਾਨੂੰ ਆਪਣੇ ਅੰਦਰ।
2: ਜੀ ਜੀ
0: ਇਹਦੇ ਸਿਰ ਤੇ ਮੈਂ ਰੋਟੀ ਖਾਈ ਜਾਂਦਾ, ਮਹਾਰਾਜ ਮੈਨੂੰ ਰੋਟੀ ਦੇਈ ਜਾਂਦੇ, ਦਿੰਦੇ ਪਏ ਕਿ ਨਹੀਂ?
2: ਹਾਂਜੀ
0: ਬੋਲਦੇ ਤਾਂ ਤੁਸੀਂ ਬਹੁਤ ਖੁਸ਼ ਹੋਵੋਗੇ ਦਿਨ ਦੇ ਵਿੱਚ, ਤੁਸੀਂ ਬੋਲ ਕੇ ਕਮਾਉਂਦੇ ਹੋ। ਗੁੱਸੇ ਤੇ ਕਾਬੂ, ਲਾਲਚ ਤੇ ਕਾਬੂ। ਚੰਗਾ, ਥੈਂਕ ਯੂ। 905-600-7333 ਬਾਬਾ ਬਖਤੌਰਾ ਸਟੂਡੀਓ ਨੰਬਰ 9056733337 ਦੇ ਉੱਤੇ ਤੁਸੀਂ ਸਾਨੂੰ

ਸੋ ਹੈ ਕੋਈ ਆਵਾਜ਼ ਇਹੋ ਜਿਹੀ ਜਿਹੜੀ ਸਪੀਕਰ ਲਾ ਕੇ ਮੰਜਿਆਂ ਦੇ ਉੱਤੇ ਤੇ ਬਿਨਾਂ ਸਪੀਕਰਾਂ ਤੋਂ ਸਟੇਜਾਂ ਤੇ ਚੜ ਕੇ ਗਾਉਂਦੀ ਹੋਵੇ? ਅੱਜ ਦੇ ਤੁਹਾਡੇ ਸਿੰਗਰ ਜਿਹੜੇ ਆ ਬਾਂਦਰ ਜੇ ਇਕੱਠੇ ਕੀਤੇ ਹੋਏ ਨੇ, ਕਈ ਕਈ ਬਾਂਦਰ ਨੇ ਵਿੱਚ ਐਨਕਾਂ ਲਾਈਆਂ ਹੁੰਦੀਆਂ, ਨਸ਼ੇ ਕੀਤੇ ਹੁੰਦੇ ਨੇ, ਗੰਧ ਮੰਦ ਪੱਕਦੇ ਨੇ, ਤੇ ਮੈਨੂੰ ਵੀ ਅਧਿਕਾਰ ਆ ਬਰਾਬਰ ਦਾ ਬੋਲਣ ਲਈ। ਜੇ ਤੂੰ ਸ਼ੇਰ ਤਾਂ ਮੈਂ ਸਵਾ ਸ਼ੇਰ। ਕੀ ਗੰਦਗੀ ਫੈਲਾਉਂਦੇ ਨੇ, ਕੀ ਆਸ਼ਕੀਆਂ ਦੀਆਂ ਗੱਲਾਂ, ਕੀ ਔਰਤ ਦਾ ਮਜ਼ਾਕ। ਔਰਤ ਇਹਨਾਂ ਲਈ ਇੱਕ ਇੱਕ ਪੀਸ ਆ, ਕੀ ਰਿਸਪੈਕਟ ਆ। ਆਹ ਸੁਣੋ ਇੱਧਰ, ਔਰਤ ਕੀ ਆ।

0: ਸਟੂਡੀਓ ਦੇ ਨੰਬਰ 905-600-73-33 ਰੇਡੀਓ ਵਾਸ ਸੁਣ ਰਹੇ ਹੋ ਔਰ ਕੁਲਦੀਪ ਮਾਣਕ ਤਵਾੜੀ ਸਾਹਿਬ ਦੀ ਕਲਮ ਨੇ ਇਸ ਨੂੰ ਜਨਮ ਦਿੱਤਾ ਗੀਤ ਨੂੰ ਔਰ ਕੁਲਦੀਪ ਮਾਣਕ ਦੀ ਆਵਾਜ਼ ਤੇ ਅੱਜ ਦੇ ਸੋ ਕਾਲਡ ਸਿੰਗਰਸ ਦੀ ਆਵਾਜ਼
1: ਓ ਸੋਨਿਓ ਤੁਸੀਂ ਆਇਆ ਕਰੋ ਉਹ ਸੋਨੇ ਸੁਪਨੇ ਚ ਤੂੰ ਆਈ ਚਲੀ ਗਈ ਮਾਈ ਬਾਏ ਬਾਏ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਹੈਲੋ ਹੈਲੋ ਹਾਂਜੀ ਮਨਦੀਪ ਜੀ ਕਾਬੂ ਕਰਨਾ ਪੈਣਾ ਤੇ ਕਿਸੇ ਵੀ ਚੀਜ਼ ਦੀ ਜ਼ਿੱਦ ਬਰਬਾਦ ਕਰ ਦੂਗੀ ਮਨ ਮਰਜ਼ੀ ਤੇ ਜ਼ਿੱਦ ਡੋਬ ਦੇਣਗੀਆਂ ਧਿਆਨ ਦੇਣਾ ਪੈਣਾ ਥੈਂਕ ਯੂ ਹਾਂਜੀ ਹਰਪ੍ਰੀਤ ਹੈਲੋ
2: ਜੰਗਲੀ
0: ਜੀਵ ਆ
2: ਮੇਰੇ
0: ਵੀ ਤਿੰਨ ਚਾਰ ਰੱਖੇ ਸੀ ਡੱਬੂ ਸੀਗਾ ਭੂਰੂ ਸੀਗਾ ਮੇਰੇ ਕੋਲ ਸਾਰੇ ਸੀਗੇ ਹਾਂ ਥੋੜੀ ਜਿਹੀ ਲਾਈਫ ਆਪ ਵੀ ਜੀ ਰਿਹਾ ਕਰੋ ਡੇਟ ਆਫ ਬਰਥ ਕੀ ਦੱਸੀ ਆ ਦਿਨ ਰਹਿ ਗਏ ਥੋੜੇ ਇਸ ਚੀਜ਼ ਦਾ ਖਿਆਲ ਰੱਖੋ ਨਾਰਾਜ਼ਗੀਆਂ ਲੰਬੀਆਂ ਰੱਖੋ ਜੇ ਕੋਈ ਰੁੱਸਿਆ ਮਨਾ ਲਿਆ ਕਰੋ ਜੇ ਰੁੱਸੇ ਨੂੰ ਮਨਾਇਆ ਤੇ ਦਸ ਖਾਂ ਰਾਹ ਚੋ ਰੋੜੇ ਚੋਂ ਉਠਾਇਆ ਤੇ ਦਸ ਖਾਂ ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਸੀਤਾ ਐਵੇਂ ਫੇਰੀ ਤਸਬੀ ਅੱਲਾਹੂ ਵਾਹਿਗੁਰੂ ਸਤਨਾਮ ਕੱਖ ਵੀ ਨਿਕਤਾ ਕਿਉਂ ਸੰਤੋਸ਼ ਟੈਟੂ ਬਣਾਏ ਬਾਹਾਂ ਤੇ
3: ਆਪਾਂ ਨਹੀਂ ਮੇਰੇ ਰਸਤੇ ਤੋਂ ਉਹ ਵੀ ਚੱਕ ਰਹੀ ਆ ਮੈਂ ਸੀਰੀਅਸਲੀ ਜਦੋਂ ਕਿਤੇ ਜਾਂਦੀ ਆ ਨਾ ਮੰਜੀ ਤੁਹਾਡੀ ਆਦਤ ਜੀ ਜੇ ਰਸਤੇ 'ਚ ਕੁਝ ਪਿਆ ਹੁੰਦਾ ਮੈਂ ਚੱਕਦੀ ਆ
0: ਅੱਛਾ ਜੀ ਸਤਿ ਸ਼੍ਰੀ ਅਕਾਲ ਜੀ 56-65-70
4: ਜੀ ਕੀ ਹਾਲ ਹੈ ਸਰ
0: ਤੁਹਾਡਾ ਨੰਬਰ ਵੀ ਇੰਡੀਆ ਟਰੱਕਾਂ ਵਾਲਾ 65-70 ਵਾਲੇ ਆਏ ਨੇ ਸਾਡੇ ਵੱਲ ਤੱਕ ਬੱਲੀਆ ਕੰਨੀ ਕਾਂਟੇ ਪਾਏ ਹੋਏ ਨੇ ਹਾਂਜੀ ਹਾਂਜੀ
4: ਅਜੇ ਨਹੀਂ ਪਾਏ ਪਾ ਲਵਾਂਗਾ
0: ਮੈਂ ਪਾ ਲਓ ਹਾਂਜੀ
4: ਅੱਛਾ ਭਾਜੀ ਮੈਂ ਨਾ ਤੁਹਾਡਾ ਬਹੁਤ ਵੱਡਾ ਫੈਨ ਹੈਗਾ
0: ਉਤਰੀ
4: ਮੈਂ ਸਿਰਫ ਨਾ ਇੱਕ ਛੋਟੀ ਜਿਹੀ
0: ਬੇਨਤੀ ਕਰਨੀ
4: ਸੀਗੀ ਹਾਂਜੀ ਇਹ ਜਿਹੜੇ ਸ਼ੇਖ ਸਾਦੀ ਸੀਗੇ ਨਾ ਜੀ
0: ਹਾਂਜੀ
4: ਇਹਨਾਂ ਦਾ ਨਾਂ ਸੀ ਮਸਲਹੁਦੀਨ
0: ਹਾਂਜੀ ਚਲੋ ਠੀਕ ਆ
4: ਠੀਕ ਆ ਬਿਨ ਅਬਦੁੱਲਾ
0: ਮੈਂ ਐਕਚੁਅਲੀ ਉਸ ਯੁੱਗ ਤੋਂ ਨਹੀਂ ਮੈਂ ਤਾਂ ਜੋ ਪੜ੍ਹਦਾ ਜੀ ਮੈਨੂੰ ਜਿੱਥੋਂ ਮਿਲਦਾ ਉਹਦੇ ਚਾਹ ਹਾਂਜੀ
4: ਦੇਖੋ ਮੇਰੀ ਗੱਲ ਸੁਣੋ ਤੁਸੀਂ ਬਹੁਤ ਰਿਸਪੈਕਟੇਬਲ ਹੋ ਮੇਰੇ ਵਾਸਤੇ
0: ਠੀਕ ਹੈ ਸਰ
4: ਕਿਉਂਕਿ ਤੁਸੀਂ ਰੇਡੀਓ ਤੇ ਬੋਲਦੇ ਹੋ ਨਾ ਮੈਂ
0: ਸਰ ਮੇਰੇ ਕੋਲ ਸੰਸੰਗ ਮਸਕੀਨ ਨੇ ਜੀ ਮੈਂ ਉਹਨਾਂ ਨੂੰ ਕੋਟ ਕਰ ਰਿਹਾ ਸ਼ੇਖ ਸਾਦਿਕ ਉਹਨਾਂ ਨੇ ਨਾਮ ਦੱਸਿਆ
4: ਉਹਨਾਂ ਦਾ ਨਾਮ ਸੀ ਮਸਲਹੁਦੀਨ
0: ਹਾਂਜੀ ਠੀਕ ਹੈ ਤੁਸੀਂ ਠੀਕ ਹੋ ਸਕਦੇ ਹੋ ਮੈਂ ਇਹ ਨਹੀਂ ਕਿਹਾ ਮੈਂ ਤੁਹਾਨੂੰ ਕਿਹਾ ਮੈਂ ਸੰਸੰਗ ਮਸਕੀਨ ਉਹਨਾਂ ਨੂੰ ਕੋਟ ਕਰਿਆ ਜੀ
4: ਜੀ ਜੀ ਮੈਂ ਠੀਕ
0: ਹਾਂਜੀ
4: ਤੇ ਸ਼ਿਰਾਜ਼ ਦੇ ਰਹਿਣ ਵਾਲੇ ਸੀ ਔਰ ਸਾਦ ਇਬਨੇ ਜ਼ੰਗੀ ਉਸ ਟਾਈਮ ਬਾਦਸ਼ਾਹ ਸੀ ਉਹਦੇ ਨਾਂ ਤੇ ਉਹਨਾਂ ਨੇ ਸਾਦੀ ਆਪਣਾ ਰੱਖਿਆ ਹੋਇਆ ਸੀ
0: ਠੀਕ ਹੈ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸੋ ਇਹ ਵੀ ਬੜਾ ਵੱਡਾ ਗੁਣ ਹੁੰਦਾ ਕਿਸੇ ਨੂੰ ਦੱਸ ਕੇ ਦੱਪਣਾ ਸੰਸੰਗ ਮਸਕੀਨ ਇਰਾਨ ਚ ਰਹਿ ਕੇ ਆਏ ਨੇ ਜੀ ਖੁਦ ਤੇ ਇਰਾਨ ਤੋਂ ਕਥਾਵਾਂ ਲੈ ਕੇ ਆਏ ਸੀਗੇ ਇਰਾਨ ਦੇ ਸੂਫੀ ਸੰਤਾਂ ਦੀਆਂ ਮਜ਼ਹਰ ਦੀ ਸ਼ੇਖ ਸਾਦੀ ਦੀ ਹੋਰ ਬਹੁਤ ਸਾਰੇ ਨਾਂ ਨੇ ਜ਼ੁਨੈਦ ਦੀ ਹਾਂਜੀ ਜ਼ੁਨੈਦ ਗੁਰੂ ਸੀਗਾ ਜਿਹਦੇ ਪੱਟੇ ਮਾਰੇ ਗਏ ਸੀ ਜਿਹਨੂੰ ਕੋੜੇ ਪਏ ਸੀ ਅਤੇ ਮਾਰ ਦਿੱਤਾ ਮਨਸੂਰ ਦਾ ਗੁਰੂ ਸੀ ਜ਼ੁਨੈਦ ਹਾਂਜੀ ਇਹਨਾਂ ਸਾਰਿਆਂ ਦੀਆਂ ਕਥਾਵਾਂ ਸੰਸਿੰਗ ਮਸਕੀਨ ਕੋਡ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਕਿ ਇਹ ਤੁਰਕੀ ਬਾਣੀ ਦੇ ਨਾਲ ਜੁੜੇ ਹੋਏ ਲੋਕ ਨੇ ਫਿਲਹਾਲ ਤੁਸੀਂ ਰੇਡੀਓ ਵਾਸ ਸੁਣ ਰਹੇ ਹੋ ਅਤੇ ਮੇਰੇ ਨਾਲ ਹੋਰ ਤੇ ਆ ਤਬਾ ਕਿਚਨ ਨਾਲ ਬੜੀ ਸਪੈਸ਼ਲ ਇਨਫੋਰਮੇਸ਼ਨ ਤੁਹਾਡਾ ਸਾਂਝੀ ਕਰਾਂਗੇ ਹਰਵਿੰਦਰ ਪਾਲ ਹਰਵਿੰਦਰ ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਚੜ੍ਹਦੀ ਕਲਾ ਜੀ
5: 17 ਅਕਤੂਬਰ 1958 ਜੀ
0: ਉਹ ਚੱਕਦਾ ਮਾਡਲ ਦੇ ਫਟੇ ਭਾਜੀ ਚੱਕਦੇ ਫਟੇ 17 ਅਕਤੂਬਰ ਗੁੱਸਾ ਪੀਓ ਪ੍ਰੇਮ ਵਿੱਚ ਘੋਲ ਖਾਲਸਾ ਤੇਰਾ ਹੀਰਾ ਜਨਮ ਅਨਮੋਲ ਖਾਲਸਾ ਦੱਸ ਦਿਓ ਜੇ ਗੁੱਸਾ ਨਹੀਂ ਹੈਗਾ ਤੁਹਾਡੇ ਚ
5: ਗੁੱਸਾ ਤਾਂ ਹੈਗਾ ਜੀ
0: ਪੜਾਕ ਵਾਲਾ ਗੁੱਸਾ ਲਾਈ ਬੇਕਦਰਾਂ ਨਾਲ ਯਾਰੀ ਟੁੱਟ ਗਈ ਤੜਕ ਕਰਕੇ ਨਾਲੇ ਮਾਰ ਦਿੰਦੇ ਹੋ ਥੈਂਕ ਯੂ ਸੋ ਮਚ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
4: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
5: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
6: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
7: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
8: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
9: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ, ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ ਫੋਰ ਦ ਬੈਸਟ ਕੇਟਰਿੰਗ ਇਨ ਟਾਊਨ। ਫਰੈਸ਼ ਫੂਡ, ਗ੍ਰੇਟ ਸਰਵਿਸ ਐਂਡ ਅਨਫੋਰਗੈਟੇਬਲ ਟੇਸਟ। ਬੁੱਕ ਯੋਰ ਨੈਕਸਟ ਇਵੈਂਟ ਨਾਉ, 50 ਸਨੀਵੇਲ ਗੇਟ, ਬ੍ਰੈਂਪਟਨ,
10: 972-9905-790-1699.
11: ਵਾਕੀ ਤੁਸੀਂ ਬਹੁਤ ਮੇਹਨਤ ਕਰਕੇ ਬਹੁਤ ਏਦਾਂ ਦਾ ਫੂਡ ਖਵਾ ਰਹੇ ਹੋ ਕਿ
10: ਮਲਾਈ ਚਾਂਪ ਕਹਿ ਦਿੱਤੀ, ਉਸ ਮਲਾਈ ਚਾਂਪ ਚ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ, ਉਹਦੇ ਵਿੱਚ ਆਇਲ ਕਿਸ ਤਰ੍ਹਾਂ ਦੇ ਯੂਜ਼ ਹੋਏ, ਇਹ ਸਭ ਕੁਝ ਬਹੁਤ ਮੈਟਰ ਕਰਦਾ। ਨਾਲ ਨਾਲ ਮੱਖਣੀ ਪਾਉਂਦੇ ਨੇ ਮਲਾਈ ਚਾਂਪ ਦੇ ਵਿੱਚ। ਮਲਾਈ ਚਾਂਪ ਜੇ ਤੁਸੀਂ ਆਰਡਰ ਕਰਦੇ ਹੋ, ਉਹ ਚ ਮੱਖਣ ਪਾ ਕੇ ਉਹਨੂੰ ਮੈਰੀਨੇਸ਼ਨ ਦੇ ਕਰਕੇ, ਪ੍ਰੋਪਰ ਉਹਦੀ ਮੈਰੀਨੇਸ਼ਨ ਹੁੰਦੀ ਹੈ, ਉਹਦੇ ਆਸ ਪਾਸ ਹਲਕੇ ਹਲਕੇ ਉਹਦੇ ਉੱਪਰ ਜਿਹੜੇ ਹੈਗੇ ਨੇ ਇਹ ਜਿਹੜੀਆਂ ਸ਼ਿਮਲਾ ਮਿਰਚਾਂ ਹੁੰਦੀਆਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ, ਲਾਲ, ਹਰੀਆਂ, ਪੀਲੀਆਂ, ਉਹ ਲਾਉਂਦੇ ਨੇ ਆਲੇ ਦੁਆਲੇ ਦੇ ਮੈਰੀਨੇਸ਼ਨ ਦੇ ਆਸ ਪਾਸ। ਫਿਰ ਉਹ ਮਲਾਈ ਚਾਂਪ ਵਿੱਚ ਜਾਂਦੀ ਹੈ, ਜਦੋਂ ਉਹਦੇ ਅੰਦਰਲੇ ਪਾਸੇ ਮੱਖਣ ਲਾਇਆ ਜਾਂਦਾ, ਉਹ ਜਿਹੜਾ ਮੱਖਣ ਆ ਨਾ, ਉਹ ਮੱਖਣ ਮੈਂ ਸਭ ਇਹਦੇ ਕੋਲ ਖੜ ਕੇ ਬਣਦਾ ਦੇਖਦਾ ਹੁੰਦਾ, ਸਭ ਕੁਛ ਜਦੋਂ ਮੈਂ ਦੇਖਦਾ ਉਵੇਂ ਡਿਸਕ੍ਰਾਈਬ ਕਰਦਾ। ਉਹ ਜਿਹੜਾ ਮੱਖਣ ਆ ਇੰਨੀ ਨਰਮੀ ਲਿਆਉਂਦਾ ਚਾਂਪ ਦੇ ਅੰਦਰ, ਉਹਨੂੰ ਰਸੀਲਾ ਬਣਾਉਂਦਾ, ਜੂਸੀ ਬਣਾ ਦਿੰਦਾ। ਫਿਰ ਉੱਤੋਂ 'ਚ ਉਹਦੀ ਜਿਹੜੀ ਮੈਰੀਨੇਸ਼ਨ ਆ ਉਹ ਮਲਾਈ ਅਤੇ ਕਰੀਮ ਦੀ ਹੁੰਦੀ ਆ, ਮਿਕਸਚਰ ਹੁੰਦਾ। ਅਤੇ ਜਦੋਂ ਤੁਸੀਂ ਉਹ ਖਾਂਦੇ ਹੋ ਨਾ, ਇੱਕ ਇੱਕ ਬਾਈਟ ਹੈ ਕਹਿੰਦੇ ਸਵਾਦ ਆ ਗਿਆ, ਮਜ਼ਾ ਆ ਗਿਆ। ਸੋ ਤੁਸੀਂ ਮਲਾਈ ਚਾਂਪ ਟਰਾਈ ਕਰੋ ਇਹਨਾਂ ਦੀ। ਤੰਦੂਰ ਦੇ ਵਿੱਚ ਇਹਨਾਂ ਦੇ ਕੋਲ ਮੈਰੀਨੇਸ਼ਨ ਦੇ ਦੋ ਖਾਸ ਐਸੇ, ਇੱਕ ਤਾਂ ਮਲਾਈ ਕਰੀਮ ਅਤੇ ਦੂਸਰਾ ਹੈਗਾ ਤੁਸੀਂ ਤੰਦੂਰ ਦੇ ਵਿੱਚ ਜਿਹੜੇ, ਜੇ ਤੁਸੀਂ ਕੱਲ੍ਹ ਜਿਹੜੇ ਬਣਾ ਕੇ ਖਿਲਾਏ ਸੀਗੇ ਸਾਨੂੰ, ਉਹ ਕੀ ਸੀ ਜਿਹੜਾ ਤੰਦੂਰ ਚਿਕਨ ਚਿਕਨ ਦੇ?
11: ਹਾਂਜੀ, ਇੱਕ ਤੰਦੂਰੀ ਫਲੇਵਰ ਹੁੰਦਾ ਜੀ, ਇੱਕ ਮਲਾਈ ਫਲੇਵਰ ਹੁੰਦਾ ਵਾ, ਜਿਹੜੇ ਸਭ ਤੋਂ ਜ਼ਿਆਦਾ ਜਾਂਦੇ ਨੇ। ਉਸ ਤੋਂ ਇਲਾਵਾ ਹਰਿਆਲੀ ਹੁੰਦਾ ਵਾ,
10: ਹਰਿਆਲੀ ਚਿਕਨ ਟਿੱਕਾ ਹੈ ਨਾ?
11: ਹਾਂਜੀ ਹਾਂਜੀ
10: ਹਾਂਜੀ।
11: ਸੋ ਹਾਂਜੀ, ਹਰਿਆਲੀ ਵਿੱਚ ਆਪਣਾ ਮਿੰਟ ਦਾ ਸੌਸ ਪਾ ਕੇ ਤੇ ਆਪਣਾ,
10: ਮੈਂ ਪਤਾ ਕਿਵੇਂ ਚਾਹੁੰਦਾ, ਮੈਂ ਤੁਹਾਡੇ ਅਸਿਸਟੈਂਟ ਆਈ ਸੀ ਅੱਜ, ਪਨੀਤ ਜਦੋਂ ਕੇਟਰਿੰਗ ਸਟਾਰਟ ਹੁੰਦੀ ਉੱਥੋਂ ਸਟਾਰਟ ਕਰੋ ਕੁਇਕਲੀ ਵੀ ਕੇਟਰਿੰਗ ਸਟਾਰਟ ਹੁੰਦੀ ਕਿੱਥੋਂ ਹੁੰਦੀ ਜਿਵੇਂ ਅਗਰ ਤੁਸੀਂ ਸਾਰਾ ਸੈਟਅਪ ਲੱਗ ਗਿਆ ਪਰ ਤੁਹਾਡਾ ਉਦੋਂ ਬਾਅਦ ਕੀ ਕਰਦੇ ਮਾਈਕ ਵੱਲ ਦੇਖ ਕੇ ਬੋਲਣਾ ਪੈਣਾ ਤੁਹਾਨੂੰ
12: ਹਾਂਜੀ ਹਾਂਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਜਦੋਂ ਸਾਡੀ ਕੇਟਰਿੰਗ ਜਾਂ ਸਾਡਾ ਇਵੈਂਟ ਸ਼ੁਰੂ ਹੁੰਦਾ ਅਤੇ ਸਾਡੇ ਪਹਿਲਾਂ ਲਾਈਕ ਐਪੇਟਾਈਜ਼ਰਸ ਲੱਗਦੇ ਆ ਅਤੇ ਸਾਡੇ ਐਪੇਟਾਈਜ਼ਰਸ ਨੂੰ ਹੀ ਲੋਕ ਇੰਨਾ ਪਿਆਰ ਦੇ ਦਿੰਦੇ ਆ ਕਦੇ ਕਦੇ ਸਾਨੂੰ ਇੱਦਾਂ ਹੋ ਜਾਂਦਾ ਕਿ ਮਤਲਬ ਵੀ ਲੋਕ ਇੰਨਾ ਖੁਸ਼ ਹੋ ਜਾਂਦੇ ਸਾਨੂੰ ਦੁਆਵਾਂ ਨਾਲ ਹੀ ਰਜਾ ਦਿੰਦੇ ਆ ਕਈ ਵਾਰ ਅਸੀਂ ਆਪ ਨਹੀਂ ਰੋਟੀ ਖਾਧੀ ਹੁੰਦੀ ਪਰ ਜਿਹੜੀਆਂ ਦੁਆਵਾਂ ਮਿਲਦੀਆਂ ਨੇ ਨਾ ਸਾਨੂੰ ਉਹਨਾਂ ਨਾਲ ਹੀ ਖੁਸ਼ ਕਰ
10: ਦਿੰਦੇ
12: ਹਾਂਜੀ ਹਾਂਜੀ ਸਰ
10: ਸੋ ਜਿੰਨੀ ਕੇਟਰਿੰਗ ਤੁਸੀਂ ਕਰਾਉਂਦੇ ਹੋ ਅਨਲਿਮਿਟਿਡ ਕੇਟਰਿੰਗ ਹੁੰਦੀ ਆ ਕਈ ਵਾਰੀ ਤੁਸੀਂ ਕੇਟਰਿੰਗ ਦੇ ਪੰਗੇ ਘਰੇ ਲੈ ਲੈਂਦੇ ਹੋ ਛੋਟਾ ਜਿਹਾ ਆਈਡੀਆ ਦੇਣ ਲੱਗਿਆ ਪ੍ਰਨੀਤ ਕਿ ਜੇ ਤੁਸੀਂ ਕੇਟਰਿੰਗ ਘਰੇ ਕਰਾਉਂਦੇ ਹੋ ਤਾਂ ਇੱਕ ਇਹਨਾਂ ਦੀ ਫੈਸਿਲਿਟੀ ਹੈ ਨਜ਼ਾਰਾ ਇੰਡੀਅਨ ਰੈਸਟੋ ਲੌਂਚ ਪੈਟੀਓ ਦੇ ਨਾਲ 150 ਲੋਕਾਂ ਤੱਕ ਦਾ ਇੰਤਜ਼ਾਮ ਹੈ ਤੁਹਾਡਾ ਵਿਆਹ ਸਟੇਜ ਬਣੀ ਹੋਈ ਹੈ ਪੈਟੀਓ ਲਾਈਟਸ ਹੈਗੀਆਂ ਨੇ ਅਤੇ ਅੰਦਰ ਇਨਡੋਰ ਲੇਜ਼ਰ ਲਾਈਟਸ ਨੇ ਡਾਂਸ ਕਰਨ ਲਈ ਡਾਂਸ ਫਲੋਰ ਬਣਾਇਆ ਗਿਆ ਬਲੈਕ ਕਲਰ ਦਾ ਉੱਪਰ ਲਾਈਟਨਿੰਗ ਪੈਂਦੀ ਹੈ ਰੰਗ ਬਿਰੰਗੀ ਅਤੇ ਨਾਲ ਨਾਲ ਡੀ ਜੇ ਸਿਸਟਮ ਦਾ ਕੰਟਰੋਲ ਤੁਹਾਡੇ ਕੋਲ ਡੀ ਜੇ ਵਾਲੇ ਭਾਈ ਜਰਾ ਡਾਂਸ ਤੋਂ ਕਰਾ ਤੁਸੀਂ ਆਪੇ ਡਾਂਸ ਕਰਾਉਣਾ ਆਪਣੇ ਬੰਦਿਆਂ ਨੂੰ ਡੀ ਜੇ ਦਾ ਕੰਟਰੋਲ ਤੁਸੀਂ ਲੈ ਸਕਦੇ ਹੋ ਪ੍ਰੋਫੈਸ਼ਨਲ ਡੀ ਜੇ ਸਿਸਟਮ ਵੱਡੇ ਸਪੀਕਰ ਦੇ ਨਾਲ ਲੱਗਿਆ ਕਲੱਬ ਟਾਈਪ ਅਤੇ ਨਾਲ ਨਾਲ ਫਿਰ ਇਹਨਾਂ ਦੀ ਬਾਰ ਆ ਤਰ੍ਹਾਂ ਤਰ੍ਹਾਂ ਦੇ ਡਰਿੰਕਸ ਮੋਕਟੇਲ ਕੋਕਟੇਲ ਦਾਰੂ ਵਾਲੇ ਵੀ ਅਤੇ ਜੂਸਿਸ ਨੂੰ ਅਲੱਗ ਅਲੱਗ ਤਰੀਕੇ ਨਾਲ ਤਿਆਰ ਕਰਨਾ ਉਹ ਅਤੇ ਇਸ ਤੋਂ ਬਾਅਦ ਆ ਜਾਂਦੀ ਹੈ ਗੱਲ ਕਿ ਟੇਬਲ ਗ੍ਰੇਨਾਈਟ ਦੇ ਮਾਰਬਲ ਦੇ ਗ੍ਰੇਨਾਈਟ ਦੇ ਟੇਬਲ ਬਣੇ ਹੋਏ ਨੇ ਅਤੇ ਚੇਅਰਸ ਜਿਹੜੀਆਂ ਗੋਲਡਨ ਕਲਰ ਦੀਆਂ ਨੌਚ ਦੇ ਨਾਲ ਬਣੀਆਂ ਹੋਈਆਂ ਹਾਈ ਐਂਡ ਚੇਅਰਸ ਅਤੇ ਬੈਠ ਕੇ ਜਦੋਂ ਤੁਸੀਂ ਖਾਣਾ ਮੰਗਾਉਂਦੇ ਹੋ ਕਟਲਰੀ ਆਉਂਦੀ ਹੈ ਗੋਲਡਨ ਕਲਰ ਦੀ ਨਾਲ ਉਹਨਾਂ ਦੇ ਮੈਚਿੰਗ ਪਲੇਟਸ ਅਤੇ ਗਲਾਸ ਆਉਂਦੇ ਨੇ ਅਤੇ ਨਜ਼ਾਰਾ ਹੀ ਕੁਛ ਹੋ ਰਹਿੰਦਾ ਤੁਸੀਂ ਕਹਿੰਦੇ ਨਜ਼ਾਰਾ ਆ ਗਿਆ ਵੀ ਅਤੇ ਨਾਲ ਤੁਸੀਂ ਸਰਵਿਸ ਬਟਨ ਲੱਗੇ ਨੇ ਬੈਲ ਦੇ ਬੈਲ ਦੱਬੋ ਅੰਦਰ ਕਿਚਨ 'ਚ ਵੱਜਦੀ ਹੈ ਉੱਥੋਂ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਖਾਣਾ ਟੌਪ ਦੇ ਸ਼ੈਫ ਜਿਹੜੇ ਨੇ ਟੌਪ ਦੇ ਜਿਨ੍ਹਾਂ ਦੇ ਆ ਸੋਸ਼ਲ ਮੀਡੀਆ ਵਾਲੇ ਆਏ ਸੀ ਬਣਾਉਣ ਵੀਡੀਓ ਉਹ ਵੀ ਖਾ ਕੇ ਦੇਖ ਕੇ ਕਹਿੰਦੇ ਕਹਿੰਦੇ ਵਨ ਆਫ ਦਾ ਟੌਪ ਖਾਣਾ ਅਸੀਂ ਖਾਧਾ ਸੋ ਤੁਸੀਂ ਜ਼ਰੂਰ ਨਜ਼ਾਰਾ ਨੂੰ ਜਿਹੜਾ ਹੈਗਾ ਕੰਟੈਕਟ ਕਰੋਗੇ ਅਗਰ ਪਾਰਟੀ ਤੁਸੀਂ ਘਰੇ ਕਰਦੇ ਹੋ ਸਪੋਜ਼ ਖਾਣਾ ਬਾਹਰੋਂ ਮੰਗਾਉਂਦੇ ਹੋ ਸਪੋਜ਼ ਤੁਹਾਡਾ ਖਰਚਾ ਆ ਗਿਆ 40 ਬੰਦਿਆਂ 'ਤੇ 1200 ਰੁਪਇਆ ਜਿਹੜਾ ਘਰੇ ਖਾਣਾ ਮੰਗਾਇਆ ਸੀ
12: ਜੀ
10: ਪਰ ਹੁਣ 40 ਬੰਦਿਆਂ ਦੇ ਵਿੱਚੋਂ ਸਪੋਜ਼ 20 ਫੈਮਿਲੀਜ਼ ਆਈਆਂ
12: ਜੀ
10: 100 ਰੁਪਇਆ ਤਾਂ ਮਿਨੀਮਮ ਅਗਲਾ ਦਿੰਦਾ ਹੀ ਹੈ ਸ਼ਗਨ ਦਾ ਸੰਤੋਸ਼ ਹੁਣ ਮੈਂ ਇੰਨਾ ਥੋੜੀ ਗਿਰ ਗਿਆ ਕਿ ਲੋਕਾਂ ਤੋਂ 2000 ਸ਼ਗਨ ਇਕੱਠਾ ਕਰਕੇ ਤੇ ਉਹਨਾਂ ਨੂੰ ਕੂੜਾ ਖਿਲਾਉਣ ਦੀ ਕੋਸ਼ਿਸ਼ ਕਰਾਂ ਗੰਦ ਕਿੱਥੋਂ ਖਿਲਾ ਸਕਦਾ
12: ਬਿਲਕੁਲ
10: ਖਿਲਾ ਸਕਦਾ ਮੈਨੂੰ ਗੰਦ ਸਸਤਾ ਬਾਣੀਆਂ ਗਲੀਆਂ ਹੋਈਆਂ ਸਬਜ਼ੀਆਂ ਯਾਦ ਹੈ ਇੱਕ ਰੈਸਟੋਰੈਂਟ ਵਾਲਾ ਅੱਗੇ ਫੜਿਆ ਸੀ
12: ਉਹ
10: ਬਿੰਨ ਦੇ ਪਿੱਛੋਂ ਸਬਜ਼ੀਆਂ ਕੱਢ ਕੇ ਲੈ ਕੇ ਜਾ ਰਿਹਾ ਸੀਗਾ ਰੈਸਟੋਰੈਂਟ ਵਾਸਤੇ ਹੈ ਸੋ ਗਲੀਆਂ ਹੋਈਆਂ ਸਬਜ਼ੀਆਂ ਸਸਤਾ ਮਾਲ ਖਿਲਾ ਕੇ ਤੇਲ ਮਾੜੇ ਖੰਘਾਂ ਐਲਰਜੀਜ ਟੌਪ ਦਾ ਖਾਣਾ ਟੌਪ ਦੀ ਥਾਂ ਤਵਾ ਕਿਚਨ ਨਜ਼ਾਰਾ ਤੇ ਜੇ ਤੁਸੀਂ ਨਜ਼ਾਰਾ ਬੁੱਕ ਕਰਦੇ ਹੋ
12: ਜੀ
10: ਤੁਸੀਂ 40 ਬੰਦਿਆਂ ਤੇ ਸਿਰਫ $300 ਐਕਸਟਰਾ ਪੇ ਕਰਦੇ ਹੋ ਸੰਤੋਸ਼
12: ਅੱਛਾ
10: ਘਰੇ ਟੈਂਟ ਵੀ ਲਵਾਉਣ ਲੱਗ ਜਾਂਦੇ 600-700 ਟੈਂਟ ਵਾਲੇ ਲੈ ਜਾਂਦੇ ਆ ਲੈਂਦੇ ਆ ਫਿਰ ਬੁੜੀਆਂ ਨੂੰ ਚਿੰਤਾ ਹੁੰਦੀ ਹੈ ਸਾਡੇ ਵਾਸ਼ਰੂਮਸ ਦਾ ਕੀ ਬਣੂਗਾ 40 ਬੰਦੇ ਸੱਤਿਆਨਾਸ ਮਾਰ ਕੇ ਜਾਣਗੇ
12: ਖਿਲਾਰਾ ਕਿੰਨਾ
10: ਫਿਰ ਕਲੀਨਿੰਗ ਤੇ ਇੱਕ ਕੁੜੀ ਬੁਲਾਉਂਦੇ 200 ਰੁਪਏ ਉਹ ਲੈ ਜਾਂਦੀ ਆ ਹਨਾ ਨਜ਼ਾਰਾ ਬੁੱਕ ਕਰੋ 40 ਬੰਦਿਆਂ ਦਾ ਖਾਣਾ ਟੌਪ ਦੀ ਸਰਵਿਸ ਤੇ ਤੁਸੀਂ 7 ਵਾਸ਼ਰੂਮ ਬਣੇ ਨੇ ਪੀਅਰਸਨ ਏਅਰਪੋਰਟ ਵਰਗੇ ਅੰਦਰ ਟੌਪ ਦੇ ਵਾਸ਼ਰੂਮ ਅੰਦਰ ਫ੍ਰੈਗਰੈਂਸ ਆਉਂਦੀ ਆ ਬਦਬੂ ਨਹੀਂ ਆਉਂਦੀ ਹੁੰਦੀ ਸਪੈਸ਼ਲ ਸਿਸਟਮ ਲਗਵਾਏ ਹੋਏ ਨੇ ਡੀ ਜੇ ਸਿਸਟਮ ਕਿਚਨ ਟੌਪ ਦੀ ਪਾਰਕਿੰਗ ਖੁੱਲੀ ਡੁੱਲੀ ਨਜ਼ਾਰਾ ਅਤੇ ਪਾਰਟੀ ਬੁੱਕ ਕਰਨੀ ਹੈ ਜਨਮਦਿਨ ਕੇਟਰਿੰਗ ਜਾਂ ਕੋਈ ਵੀ ਇਵੈਂਟ ਫਿਰ ਉੱਥੋਂ ਚੀਜ਼ ਸਰਪ੍ਰਾਈਜ਼ ਆ ਕੁੜੀ ਬਹੁਤ ਦਿੰਦੀ ਆ ਕੀ ਕਰਦੇ ਨੇ ਉਹ ਬੱਤੀਆਂ ਬੁੱਤੀਆਂ ਜੀ ਕੀ ਜਲਾਉਂਦੇ ਨੇ
12: ਹਾਂਜੀ ਹਾਂਜੀ ਸਰ ਅਤੇ ਪਹਿਲੀ ਗੱਲ ਤਾਂ ਅਸੀਂ ਤੁਹਾਡੇ ਸਾਰੇ ਇਵੈਂਟ ਨੂੰ ਔਰਗਨਾਈਜ਼ ਕਰਦੇ ਹਾਂ ਫਿਰ ਤੁਹਾਨੂੰ ਅਸੀਂ ਫੁੱਲ ਔਨ ਇੰਜੋਇਮੈਂਟ ਕਰਵਾਉਂਦੇ ਹਾਂ ਅਕਸਰ ਕੀ ਹੁੰਦਾ ਲੋਕ ਐਪੇਟਾਈਜ਼ਰਸ ਖਾਂਦੇ ਆ ਫਿਰ ਉਸ ਤੋਂ ਬਾਅਦ ਮੇਨ ਕੋਰਸ ਦੀ ਵੇਟ ਕਰਦੇ ਆ ਅਤੇ ਵਿਚਾਲੇ ਨਾ ਸੁਸਤੀ ਹੋ ਜਾਂਦੀ ਆ ਫਿਰ ਅਸੀਂ ਉਹ ਸੁਸਤ ਨਹੀਂ ਹੋਣ ਦਿੰਦੇ ਤੁਹਾਨੂੰ ਅਸੀਂ ਗੇਮਸ ਲੈ ਕੇ ਆਉਂਦੇ ਹਾਂ ਅਸੀਂ ਤੁਹਾਨੂੰ ਡਾਂਸ ਫਲੋਰ 'ਤੇ ਲੈ ਕੇ ਆਉਣਾ ਤੁਹਾਨੂੰ ਨਚਾਉਣੇ ਆ ਜਿੰਨਾ ਤੁਸੀਂ ਸਾਨੂੰ ਪੇ ਕਰਦੇ ਹੋ ਅਸੀਂ ਤੁਹਾਨੂੰ ਓਨੀ ਹੀ ਦੁੱਗਣੀ ਇੰਜੋਇਮੈਂਟ ਕਰਵਾ ਕੇ ਤੁਹਾਨੂੰ ਘਰੇ ਭੇਜਦੇ ਹਾਂ ਤਾਂ ਕਿ ਜੋ ਸਾਨੂੰ ਜਾਣ ਲੱਗੇ ਤੁਸੀਂ ਰਿਮਾਰਕ ਦੇਖ ਜਾਂਦੇ ਹੋ ਕਿ ਸਾਨੂੰ ਨਜ਼ਾਰਾ ਆ ਗਿਆ ਹੋਵੇ
10: ਨਜ਼ਾਰਾ ਆ ਗਿਆ ਹੋਵੇ ਅਤੇ ਦੂਸਰਾ ਸੀਗਾ ਕੁਸ਼ਚਨ ਬੱਚਿਆਂ ਦਾ ਕੀ ਕਰਦੇ ਨੇ ਜੋ ਬੱਚੇ ਬਹੁਤ ਬੋਰ ਹੁੰਦੇ ਉੱਥੇ ਬੱਚਿਆਂ ਦਾ ਸਪੈਸ਼ਲ ਮੈਨਿਊ ਹੈ ਨਾ ਕੋਈ ਪੀਜ਼ਾ ਨੇ
12: ਜੀ
10: ਰਿੰਗਸ ਹੋਰ ਕੀ ਹੁੰਦਾ ਬੱਚਿਆਂ ਦੇ ਮੈਨਿਊ 'ਚ
12: ਸਾਡੇ ਕੋਲ ਸਰ ਚੀਜ਼ ਪੀਜ਼ਾ ਜਾਂ ਮੋਜ਼ਰੈਲਾ ਸਟਿਕਸ ਨੇਗੀਆਂ ਫਿਰ ਸਾਡੇ ਕੋਲ ਡਰਿੰਕਸ ਨੇ ਡਰਿੰਕਸ 'ਚ ਵੀ ਸਾਡੇ ਕੋਲ ਜੂਸਿਸ ਨੇਗੇ ਸੋਫਟ ਡਰਿੰਕਸ ਨਹੀਂ ਹੈ ਕਿ ਜੂਸਿਸ ਰੱਖੇ ਹੋਏ ਆ ਜਵਾਕਾਂ ਵਾਸਤੇ ਸਪੈਸ਼ਲ ਕਿਉਂਕਿ ਸੋਫਟ ਡਰਿੰਕਸ ਥੋੜ੍ਹੇ ਜਿਹੇ ਹੁੰਦੇ ਆ ਨਾ ਬੱਚਿਆਂ ਲਈ ਤਾਂ ਅਸੀਂ ਜੂਸਿਸ ਰੱਖੇ ਹੋਏ ਨੇ ਸਪੈਸ਼ਲ ਬੱਚਿਆਂ ਵਾਸਤੇ ਫਿਰ ਅਸੀਂ ਮੋਜ਼ਰੈਲਾ ਸਟਿਕਸ ਰੱਖੀਆਂ ਹੋਈਆਂ ਨੇਗੇ ਖਾਸ ਕਰ ਸਭ ਤੋਂ ਜ਼ਿਆਦਾ ਜੋ ਸਾਡਾ ਜਾਂਦਾ ਅਤੇ ਜੋ ਸਭ ਤੋਂ ਜ਼ਿਆਦਾ ਬੱਚੇ ਪਸੰਦ ਕਰਦੇ ਨੇ ਸਾਡੇ ਫਰਾਈਜ਼ ਅਤੇ ਨਾਲ ਸਾਡਾ ਚੀਜ਼ ਪੀਜ਼ਾ ਉਹ ਉਹਨਾਂ ਦਾ ਫੇਵਰੇਟ ਆ ਹਮੇਸ਼ਾ ਹੀ ਆਰਡਰ ਕਰਦੇ ਆ ਉਹ
10: ਸੋ ਤੁਸੀਂ ਨਜ਼ਾਰਾ ਤੇ ਆਉਣਾ ਇਹ ਆਰਡਰ ਸਾਰੇ ਕਰ ਸਕਦੇ ਹੋ ਨਜ਼ਾਰਾ ਫਾਈਨ ਡਾਈਨ ਦੇ ਵਿੱਚ ਲਗਜ਼ਰੀਅਸ 5 ਸਟਾਰ ਜਿਹੜਾ ਹੈਗਾ ਹੋਟਲ ਵਰਗਾ ਅੰਦਰ ਦਾ ਇਨਵਾਇਰਮੈਂਟ, ਅਤੇ ਤੁਸੀਂ ਪਹੁੰਚਣਾ ਨਜ਼ਾਰਾ ਦੇ ਉੱਤੇ, ਪਾਰਟੀਜ਼ ਬੁੱਕ ਕਰਾਓ, ਡਿਨਰ ਕਰੋ, ਅੱਜ ਡਿਨਰ ਬੁੱਕ ਕਰਨਾ ਬੁੱਕ ਕਰ ਲਓ ਆਪਣਾ। ਨੰਬਰ ਟੂ ਕਾਲ ਜਿਹੜਾ ਹੈਗਾ ਨਜ਼ਾਰਾ ਵਾਸਤੇ 647-633-8878। ਗੂਗਲ 'ਤੇ ਜਾ ਕੇ ਨਜ਼ਾਰਾ ਦੀ ਪਾਰਟੀਜ਼ ਜਿਹੜੀਆਂ ਹੋਈ ਉਹਨਾਂ ਦੀ ਫੋਟੋਜ਼ ਦੇਖਿਓ, ਗੁਜਰਾਤੀਆਂ ਦੇ ਗਰਬੇ ਤੋਂ ਲੈ ਕੇ, ਉੜੀਸਾ ਦੇ ਲੋਕਾਂ ਦੀ ਗੈਟ ਟੁਗੈਦਰ ਤੋਂ ਲੈ ਕੇ, ਪੰਜਾਬੀ ਭੰਗੜਿਆਂ ਤੋਂ ਲੈ ਕੇ, ਅਤੇ ਹੋਰ ਕਮਿਊਨਿਟੀ ਦੇ ਲੋਕ ਜਿਹੜੇ ਉੱਥੇ ਪਹੁੰਚਦੇ ਨੇ, ਆਪਣੇ ਛੋਟੇ ਵੱਡੇ ਫੰਕਸ਼ਨ ਨੂੰ ਟੌਪ ਦਾ ਬਣਾ ਦਿੰਦੇ ਨੇ। ਨੰਬਰ ਟੂ ਕਾਲ ਹੁਣੇ ਕਾਲ ਕਰਨੀ ਜਿਹਨਾਂ ਨੇ ਬੁਕਿੰਗ ਕਰਨੀ ਹੈ, ਕੋਈ 6437-6338878, ਕਿਉਂਕਿ ਅੱਗੇ ਜਾ ਕੇ ਠੰਡ ਹੋ ਜਾਣੀ ਹੈ
12: ਜੀ।
10: ਜੇ ਅਕਤੂਬਰ ਨਵੰਬਰ ਦੇ ਤੁਹਾਡੇ ਫੰਕਸ਼ਨ ਨੇ, ਹੁਣੇ ਬੁੱਕ ਕਰੋ, ਫਿਰ ਜਗ੍ਹਾ ਨਹੀਂ ਮਿਲਦੀ। ਹੁਣ ਪਿਛਲੇ ਵੀਕਐਂਡ ਇਹਨਾਂ ਕੋਲੋਂ ਕੋਈ ਨਾਰਾਜ਼ ਹੋ ਕੇ ਗਿਆ ਕਿ ਮੈਂ ਤਾਂ ਉਹੀ ਟਾਈਮ 'ਤੇ ਉਹੀ ਡੇਟ ਲੈਣੀ ਹੈ, ਇਹ ਕਹਿੰਦੇ ਸੀ ਉਹ ਟਾਈਮ 'ਤੇ ਡੇਟ ਬੁੱਕ ਆ, ਮੋਰਨਿੰਗ ਲੈ ਲਓ ਜੇ ਲੈਣੀ ਹੈ, ਮੋਰਨਿੰਗ ਹੈ ਨਹੀਂ ਗੀ। ਹੁਣੇ ਬੁੱਕ ਕਰਾਓ ਨਜ਼ਾਰਾ ਨੂੰ 647-633-8878। ਤਵਾ ਕਿਚਨ ਦੇ ਭਾਜੀ ਹੁਣ ਸਪੈਸ਼ਲ ਕੀ ਇਸ ਵੇਲੇ ਬ੍ਰੇਕਫਾਸਟ ਦੱਸ ਦਿਓ ਜਲਦੀ, ਫਿਰ ਉਹ ਤੋਂ ਬਾਅਦ ਸੰਯਮ ਮੇਰੇ ਨਾਲ ਆ।
13: ਹਾਂਜੀ ਸੋ ਬ੍ਰੇਕਫਾਸਟ 'ਚ ਤੁਸੀਂ ਆ ਕੇ ਖਾਣੇ ਆ ਦਾਰਾ ਸਿੰਘ ਪਰਾਂਠਾ, ਫੁੱਟ ਆਪਣਾ ਵੱਡਾ ਪਰਾਂਠਾ ਹੁੰਦਾ ਵਾ, ਚਾਰ ਡਿਫਰੈਂਟ ਸਟਫਿੰਗ ਨਾਲ ਬਣੇ ਹੋਇਆ। ਤੁਸੀਂ ਕਹੋਗੇ ਵਾਕਿਆ ਦਾਰਾ ਸਿੰਘ ਹੈਗਾ, ਖਾਧਾ ਨਹੀਂ ਗਿਆ ਜੀ ਇੱਕ ਪਰਾਂਠਾ। ਤੁਸੀਂ ਦੋ ਪਰਾਂਠੇ ਖਾਣੇ ਆ ਸਿਰਫ 1299 'ਚ, ਦੋ ਬੰਦੇ ਵੱਜ ਕੇ ਜਾਓਗੇ ਜੀ। ਉਸ ਤੋਂ ਇਲਾਵਾ ਪਹਾੜਗੰਜ ਕੇ ਚਨੇ ਭਟੂਰੇ, ਤੁਹਾਨੂੰ ਏਦਾਂ ਲੱਗੂਗਾ ਤੇਲ 'ਚ ਨਹੀਂ ਪਾਣੀ 'ਚ ਕੱਢੇ ਹੋਏ ਭਟੂਰੇ ਨੇ, ਲੈਸ ਓਇਲੀ, ਨਾ ਵੀ ਤੁਹਾਨੂੰ ਜਿਹੜੇ ਚਨੇ ਹੁੰਦੇ ਨੇ ਉਹ ਕੋਈ ਪੱਤੀ ਦਾ ਪਾਣੀ ਕੋਈ ਪ੍ਰੀਜ਼ਰਵੇਟਿਵਸ ਨਹੀਂ ਪਾਏ ਹੁੰਦੇ ਜੀ। ਪ੍ਰੋਪਰ ਜਿੱਦਾਂ ਘਰੇ ਰਾਤ ਨੂੰ ਭਿਓ ਕੇ ਜਾਂਦੇ, ਸਵੇਰੇ ਆ ਕੇ ਉਹਨੂੰ ਉਬਾਲ ਕੇ ਫਿਰ ਤੜਕਾ ਲਾਈਦਾ ਵਾ ਆਪਣੇ ਘਰ ਦੇ ਮਸਾਲੇ ਪਾ ਕੇ, ਓਦਾਂ ਦੇ ਲਾਹੌਰੀ ਚਨੇ ਨਾਲ ਗਾਜਰਾਂ ਦਾ ਅਚਾਰ ਤੇ ਗੰਡੇ ਖਾਣੇ ਆ ਤੁਸੀਂ। ਆਉਣਾ ਪੁੱਛਣਾ ਤਵਾ ਕਿਚਨ ਤੇ, ਦੋ ਪਲੇਟ ਪਹਾੜਗੰਜ ਕੇ ਚਨੇ ਭਟੂਰੇ, ਉਹ ਵੀ $13 ਚ, 1299 ਚ। ਅੰਮ੍ਰਿਤਸਰੀ ਕੁਲਚਾ, ਫੁੱਟ ਵਰਗਾ ਕੁਲਚਾ ਹੁੰਦਾ ਜੀ, ਉਹਦੇ ਵਿੱਚ ਆਲੂ ਤੇ ਪਨੀਰ ਦੀ ਸਟਫਿੰਗ ਨਾਲ ਮਸਾਲੇ ਪਾ ਕੇ, ਮਸਾਲੇ ਜਿਹੜੇ ਕੁੱਟ ਕੇ ਆਪ ਬਣਾਏ ਹੁੰਦੇ ਨੇ ਉਹੀ ਜਿਹੇ ਮਸਾਲੇ ਪਾ ਕੇ, ਵਿੱਚ ਆਪਣੇ ਸਟਫਿੰਗ ਹੁੰਦੀ ਹੈ, ਵਾਹਵਾ ਸਾਰੀ ਸਟਫਿੰਗ ਹੁੰਦੀ ਹੈ। ਇੱਕ ਕਈ ਵਾਰੀ ਤਾਂ ਇੱਕ ਕੁਲਚਾ ਵੀ ਇੱਕ ਬੰਦਾ ਨਹੀਂ ਖਾ ਸਕਦਾ, ਇੰਨਾ ਵੱਡਾ ਕੁਲਚਾ ਹੁੰਦਾ ਵਾ, ਨਾਲ ਹੀ ਤੁਹਾਨੂੰ ਚਨੇ ਮਿਲੂਗਾ ਅਗੇਨ। ਪੁੱਛਣਾ ਤੁਸੀਂ ਤਵਾ ਕਿਚਨ ਤੇ ਬਿਰਯਾਨੀ ਖਾਣੀ ਨਾ ਭੁੱਲਿਓ, ਵੈਜ ਬਿਰਯਾਨੀ ਜਾਂ ਫਿਰ ਦਮ ਚਿਕਨ ਬਿਰਯਾਨੀ। ਬਿਰਯਾਨੀ ਖਾ ਕੇ ਤੁਸੀਂ ਕਹੋਗੇ ਇੰਡੀਆ ਵਾਲਾ ਟੇਸਟ ਆ ਗਿਆ, ਉਂਗਲਾ ਚੱਟਦੇ ਰਹਿ ਜਾਓਗੇ। ਪਹੁੰਚੋ ਜੀ ਤਵਾ ਕਿਚਨ ਤੇ, 50 ਸਨੀਵੇਲ ਗੇਟ ਬਰੈਂਪਟਨ, ਜਾਂ ਫਿਰ 30 ਰੈਂਬਲਰ ਡਰਾਈਵ ਕੈਨੇਡੀਅਨ ਸਟੀਲ, ਜਾਂ ਫਿਰ 3430 ਵੈਸਟਰਨ ਰੋਡ, ਵੈਸਟਰਨ ਐਂਡ ਫਿੰਚਲੇ ਇੰਟਰਸੈਕਸ਼ਨ ਤੇ ਹੈਗੇ। ਕੋਈ ਵੀ ਬੈਰੀ ਜਾ ਰਿਹਾ, ਕਿੱਥੇ ਜਾ ਰਿਹਾ, ਹਾਈਵੇ ਤੇ ਉਤਰੋ, ਹਾਈਵੇ ਤੇ ਉਤਰਦੇ ਸਾਰ ਹੀ ਵੈਸਟਰਨ ਐਂਡ ਫਿੰਚਲਾ ਇੰਟਰਸੈਕਸ਼ਨ ਆਉਂਦਾ ਹੈ। ਵਧੀਆ ਇੰਡੀਅਨ ਫੂਡ, ਗਰਮ ਗਰਮ ਫੂਡ ਲੈ ਕੇ ਜਾਓ ਆਪਣੇ ਘਰੇ, ਜਾ ਕੇ ਬੈਰੀ ਪੋਚ ਕੇ ਆਰਾਮ ਨਾਲ ਬੈਠ ਕੇ ਖਾਓ ਜੀ। ਪੁੱਛੋ ਤਵਾ ਕਿਚਨ ਤੇ, 3430 ਵੈਸਟਰਨ ਰੋਡ, ਤੇ ਫੋਨ ਨੰਬਰ ਹੈਗਾ
10: 935 9 0 5 7 9 0 1 6 9 9 900 5 7 9 0 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 ਤੋਂ ਕੋਈ ਹੋਰ ਕਰਦੇ ਹਾਂ, ਤੁਹਾਡੇ ਉੱਤੇ ਸਕਰੀਨ ਲੱਗੀਆਂ ਹੋਈਆਂ ਵੱਡੀਆਂ, ਸਕਰੀਨਸ ਦਾ ਕੰਟਰੋਲ ਤੁਸੀਂ ਲੈ ਸਕਦੇ ਹੋ ਆਪਣੇ ਕੋਲ ਆਪਣੇ ਲੈਪਟਾਪ ਦੇ ਉੱਤੇ, ਅਤੇ ਨਾਲ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਉੱਥੇ ਦੇ ਸਕਦੇ ਹੋ, ਨਾਲ ਨਾਲ ਖਾਣਾ ਖਿਲਾ ਸਕਦੇ ਹੋ, ਅਤੇ ਤੁਸੀਂ ਕਿਸੇ ਨੇ ਬੂਥ ਬੁੱਕ ਕਰਨੇ ਆ ਨਜ਼ਾਰਾ ਦੇ ਉੱਤੇ, ਬੂਥ ਵੀ ਤੁਹਾਨੂੰ ਮਿਲ ਜਾਣਗੇ। ਨੰਬਰ ਟੂ ਕਾਲ 647-633-8878 6476338878 6476338878। ਤੁਸੀਂ ਨਜ਼ਾਰਾ ਅਤੇ ਤਵਾ ਕਿਚਨ ਨੂੰ ਵਿਜ਼ਿਟ ਕਰਨਾ ਹੈਗਾ। ਥੈਂਕ ਯੂ। ਔਰ ਬਿਜ਼ੀ ਚੱਲ ਰਹੇ ਨੇ ਸਾਰੇ ਰੈਸਟੋਰੈਂਟ, ਸਾਨੂੰ ਟੈਕਸਟ ਮੈਸੇਜ ਆਇਆ ਕਿ ਰੇਡੀਓ ਤੋਂ ਬਹੁਤ ਸਾਰੇ ਲੋਕ ਪਹੁੰਚ ਰਹੇ ਨੇ। ਮੇਰਾ ਸੰਯਮ ਆ, ਸੰਯਮ ਕੈਸੇ ਆ?
14: ਵਧੀਆ ਭਾਜੀ, ਤੁਸੀਂ ਦੱਸੋ ਕਿਵੇਂ ਜੀ?
10: ਸੰਯਮ, ਸੰਯਮ ਦਾ ਮਤਲਬ ਕੀ ਹੁੰਦਾ? ਸਬਰ,
14: ਪੇਸ਼ੈਂਸ। ਹਾਂਜੀ,
10: ਪੇਸ਼ੈਂਸ, ਸੰਯਮ। ਤਾਂ ਪੇਸ਼ੈਂਸ ਤਾਂ ਸੰਤੋਸ਼ ਕੋ ਵੀ ਬਹੁਤ ਹੈ ਕਿ ਇਹਨੇ ਲਿਖਾਇਆ ਹੈ। ਸੰਤੋਸ਼ ਕੀ ਲਿਖਾਇਆ ਮਾਤੇ?
12: ਸਬਰ, ਸ਼ੁਕਰ, ਪੇਸ਼ੈਂਸ ਨਹੀਂ ਹੈਗੀ ਨਾ,
10: ਸਬਰ, ਸ਼ੁਕਰ।
12: ਸਬਰ ਵੀ ਪੇਸ਼ੈਂਸ ਹੀ ਹੁੰਦਾ?
10: ਹਾਂ, ਉਹੀ ਹੁੰਦਾ। ਲਤਾਹੀ ਤੈਨੂੰ ਹੈ ਨਹੀਂ ਕੀ ਭਾਜੀ? ਮੈਨੂੰ ਪਤਾ ਹੀ ਨਹੀਂ, ਬਾਅਦ ਤੇ ਲਿਖਾ ਲੈ ਲਾਈਫ 'ਚ ਨਹੀਂ।
12: ਮੈਨੂੰ ਲੱਗਾ ਸਬਰ ਮਤਲਬ ਹੌਸਲਾ, ਹੌਸਲਾ ਮਤਲਬ ਪੇਸ਼ੈਂਸ। ਓਕੇ,
10: ਇਹ ਸਾਡੇ ਰੇਡੀਓ ਦੀ ਗਜਨੀ ਹੈ, ਤੁਹਾਨੂੰ ਪਤਾ। ਥੋੜੀ ਦੇਰ ਬਾਅਦ ਇਹਨੂੰ ਜਦੋਂ ਕਦੇ ਲਾਲਚੀ ਹੋ ਜਾਂਦੇ ਕਹਿੰਦੇ ਸਬਰ ਸ਼ੁਕਰ, ਬਾਂਹ ਪੜਾ ਪੜੀ, ਬਾਂਹ ਪੜ ਕੇ ਯਾਦ ਹੁੰਦਾ, ਓਹੋ ਸਬਰ ਸ਼ੁਕਰ ਵੀ ਹੈਗਾ। ਓਕੇ, ਸੋ ਸੰਯਮ ਜਿਹੜਾ ਹੈਗਾ ਨਾਨਕ ਡਕ ਕਲੀਨਿੰਗ ਕੰਪਨੀ ਦਾ ਨਾਂ ਹੈਗਾ। ਸੰਯਮ,
14: ਹਾਂਜੀ ਭਾਈ,
10: ਇੱਕ ਰਿਕੁਐਸਟ ਹੈ, ਕਦੇ ਵੀ ਰੇਡੀਓ ਤੋਂ ਕੋਈ ਕਿਸੇ ਬੰਦੇ ਨਾਲ ਕੋਈ ਆਰਗੂਮੈਂਟ, ਸਾਡਾ ਨਾ ਇੱਕ ਸਿਸਟਮ ਹੈ, ਜਦੋਂ ਮੈਂ ਆਇਆ ਸੀ ਨਾ, ਮੈਂ ਬਹੁਤ ਗਰੀਬ ਸੀ ਇੱਥੇ, ਹੁਣ ਵੀ ਗਰੀਬ ਹਾਂ, ਪਹਿਲਾਂ ਵੀ ਗਰੀਬ ਸੀਗਾ, ਹੁਣ ਹੋਰ ਟਾਈਪ ਦਾ ਗਰੀਬ ਹਾਂ, ਹੈਨਾ। ਹੁਣ ਮੈਂ ਥੈਂਕਸਫੁੱਲ ਵਾਲਾ ਗਰੀਬ ਹਾਂ, ਜਿਵੇਂ ਸੁਲਤਾਨ ਜੀ ਥੈਂਕਸਫੁੱਲ ਨੇ ਲੋਕਾਂ ਦੇ, ਮੈਂ ਥੈਂਕਸਫੁੱਲ ਹਾਂ। ਸਾਨੂੰ ਸਾਰਿਆਂ ਨੂੰ ਨਾ ਇਹਨਾਂ ਨੇ ਕਾਰੋਬਾਰਾਂ ਦੇ ਵਿੱਚ ਵਾੜਤਾ, ਆਪਾਂ ਨੂੰ ਕਾਰੋਬਾਰੀ ਬਣਾਉਣ ਪਿੱਛੇ ਕਿਹਦਾ ਹੱਥ ਹੈ? ਇਹਨਾਂ ਹੀ ਲੋਕਾਂ ਦਾ ਜਿਹੜੇ ਆਪਾਂ ਨੂੰ ਸੁਣਦੇ ਪਏ ਨੇ ਸਹੀ
14: ਹਾਂਜੀ
10: ਅੱਜ ਕਦੇ ਕਿਸੇ ਨਾਲ ਕੋਈ ਆਰਗੂਮੈਂਟ ਹੋਵੇ ਬੈਂਡ ਹੋ ਜਾਣਾ ਤੇ
14: ਹਾਂਜੀ ਹਾਂਜੀ
10: ਬੈਂਡ ਹੋ ਜਾਣਾ ਜਦੇ ਤੁਸੀਂ ਕਹਿਣਾ ਕੋਈ ਗੱਲ ਨਹੀਂ ਹੈ ਨਿਮਰਤਾ ਪਹਿਲਾਂ ਦਿਖਾਉਣੀ ਹੈ ਕਈ ਵਾਰੀ ਲੋਕ ਨਿਮਰਤਾ ਨੂੰ ਕਮਜ਼ੋਰੀ ਸਮਝਦੇ ਨੇ
14: ਹਾਂਜੀ ਹਾਂਜੀ
10: ਲੈਟ ਦੈਮ ਅੰਡਰਸਟੈਂਡ ਕਿ ਅਸੀਂ ਨਿਮਰ ਹਾਂ ਅਸੀਂ ਕਮਜ਼ੋਰ ਨਹੀਂ ਹੈਗੇ ਠੀਕ ਹੈ ਮੈਂ ਨਾ ਕਦੇ ਕਿਸੇ ਨਾਲ ਕੋਈ ਝਗੜਾ ਹੋਵੇ ਦੋ ਗਰੁੱਪਾਂ ਦਾ ਕੱਲ੍ਹ ਮੁੰਡੇ ਅੱਜ ਸੁਣਦੇ ਪਏ ਨੇ ਮੈਨੂੰ ਉਹਨਾਂ ਦਾ ਕਿਸੇ ਨਾਲ ਝਗੜਾ ਸੀ ਕਿਸੇ ਨੇ ਠੱਗੀ ਮਾਰ ਲਈ ਉਹ ਆ ਐਡਾਂ ਚਲਾਉਂਦੇ ਨੇ ਕਾਰਪੋਰੇਟ ਸਟੋਰਾਂ ਵਾਂਗੂ ਤੁਹਾਨੂੰ ਸਟੋਰ ਖੋਲ੍ਹ ਕੇ ਦੇਵਾਂਗੇ ਆਹ ਬੜਾ ਰਿਵਾਜ਼ ਚੱਲਿਆ ਨਵਾਂ ਲੁੱਟਣ ਦਾ ਲੋਕਾਂ ਨੂੰ ਆਹ ਸਟੋਰ ਖੋਲ੍ਹ ਕੇ ਦਿੰਦੇ ਨਾ ਲੁੱਟਣ ਦਾ ਰਿਵਾਜ਼ ਬਹੁਤ ਚੱਲਿਆ ਅੱਜ ਕੱਲ੍ਹ ਨਵਾਂ
14: ਅੱਛਾ
10: ਤੇ ਉਹਨਾਂ ਨੇ ਵਾਲ ਕੱਟਣ ਦੇ ਸਟੋਰਾਂ ਦੀ ਇੱਕ ਫਰੈਂਚਾਈਜ਼ ਦੀ ਵੀਡੀਓ ਚਲਾਤੀਆਂ ਕਿਸੇ ਸਟੇਸ਼ਨਾਂ 'ਤੇ ਐਡਾਂ ਉੱਡਾਂ ਪਾਤੀਆਂ ਉਹ ਲੋਕਾਂ ਤੋਂ ਦੋ ਦੋ ਢਾਈ ਢਾਈ ਲੱਖ ਰੁਪਏ ਲੈ ਕੇ ਚਿੜੀ ਉੜੀ ਫੁਰ ਤੋਤਾ ਉੜਿਆ ਫੁਰ ਇਹਨਾਂ ਨੂੰ ਕੰਸਟਰਕਸ਼ਨ 'ਚ ਵਾੜ ਕੇ ਇਹਨਾਂ ਨੂੰ ਸੁਪਨਾ ਦਿਖਾਤਾ ਵੀ ਤੁਸੀਂ ਤਾਂ 200 ਸਟੋਰ ਸਾਲ ਦਾ ਤਿਆਰ ਕਰਨਾ ਇਹ ਕਹਿੰਦੇ ਭਾਜੀ ਸੋਇਆ ਨਾ ਕਰੀਏ ਪਾਸੇ ਮਰੀ ਜਾਇਆ ਕਰੇ ਰਾਤ ਨੂੰ ਵੀ 200 ਸਟੋਰ ਤਿਆਰ ਕਿਵੇਂ ਹੋਊਗਾ ਪਹਿਲੇ 2 ਸਟੋਰਾਂ ਦੇ ਵਿੱਚੋਂ 2 ਢਾਈ ਲੱਖ ਰੁਪਏ ਦੀ ਇਹਨਾਂ ਨੇ ਠੱਗੀ ਮਾਰ ਗਏ ਹਾਂਜੀ ਇਹ ਜਿਹੜੇ ਠੱਗ ਨੇ ਨਵੇਂ ਨਵੇਂ ਤਰੀਕਿਆਂ ਨਾਲ ਢੰਗ ਲੱਭਦੇ ਨੇ ਹੁਣ ਤੂੰ ਮੈਂ ਹੈਗੇ ਆ ਕਿਰਤੀ ਲੋਕ ਆਪਾਂ ਕਮਾ ਕੇ ਬੋਲ ਕੇ ਕੰਮ ਕਰਕੇ ਖਾਂਦੇ ਹਾਂ ਤੂੰ ਵੀ ਮੈਂ ਵੀ ਇਹ ਇਹਨਾਂ ਤੋਂ ਠੀਕ ਰਹਿੰਦੇ ਨੇ ਜਿਹੜੇ ਆਹ ਦੂਜੇ ਲੋਟ ਨੇ 2.5 ਲੱਖਾਂ ਦੇ ਟੀਕੇ ਵਾਲੇ ਨਹੀਂ ਹੁੰਦੇ ਫਿਰ ਸਾਨੂੰ ਪੁੱਛਣ ਆਉਂਦੇ ਨੇ ਬਾਅਦ ਚੋਂ ਵੀ ਹੁਣ ਕੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਗਲਤ ਨੇ ਇਹ ਵਿਚਾਰੇ ਭੋਲੇ ਨੇ ਇਹਨਾਂ ਨੂੰ ਇਹ ਠੱਗ ਠੱਗਦੇ ਨੇ ਕੇਅਰਫੁਲ ਹੋ ਕੇ ਚੱਲੋ ਕਿ ਤੁਹਾਨੂੰ ਕੋਈ ਫਰੈਂਚਾਈਜ਼ ਇੰਡੀਆ ਦੀਆਂ ਦਿਖਾ ਕੇ ਅੱਜ ਕੱਲ੍ਹ ਬੜੇ ਪੈਸੇ ਲੁੱਟੇ ਜਾ ਰਹੇ ਨੇ ਲੋਕਾਂ ਤੋਂ ਬਹੁਤ ਚੱਲੂ ਹੂ ਕੇਅਰਸ ਕਿਹੜੀ ਇੰਡੀਆ 'ਚ ਕੰਪਨੀ ਕੀ ਕਰੇ ਕਹਾਂ ਟਿਮ ਹੋਟਲਾਂ ਨੇ ਕਿਹੜੀ ਫਰੈਂਚਾਈਜ਼ ਇੱਥੇ ਆ ਕੇ ਕਾਮਯਾਬ ਹੋਈ ਹੈ ਮੈਂ 10 ਫੇਲ ਹੋਈਆਂ ਫਰੈਂਚਾਈਜ਼ ਦਿਖਾਉਂਦਾ ਇੰਡੀਆ ਤੋਂ ਆਈਆਂ ਹੋਈਆਂ 10 ਇੱਕ ਨਹੀਂ ਉਹਨੇ ਫੇਲ ਹੋਣ ਦਾ ਕਾਰਨ ਦੱਸਾਂ ਕੀ ਆ ਜਿਹੜਾ ਲੈ ਕੇ ਆਇਆ ਹੁੰਦਾ ਫਟਾਫਟ ਵੇਚਣ ਲੱਗਿਆ ਹੁੰਦਾ ਵੀ ਪੈਸੇ ਇਕੱਠੇ ਕਰ ਲਈਏ ਲੋਕਾਂ ਤੋਂ ਸਮਝਿਆ ਫਟਾਫਟ ਪੈਸੇ ਇਕੱਠੇ ਕਰ ਉਹਨੇ ਮਸਾਂ ਪੈਸੇ ਦੇਖਣ ਦੇ ਮਸਾਂ ਮੈਂ ਨਾ ਇੱਕ ਵੀਡੀਓ ਦੇਖੀ ਸੀ ਮੈਂ ਨਾ ਚਾਈਨਾ ਜਾ ਕੇ ਸੁਲਤਾਨ ਜੀ ਹੋਲਡ ਰੱਖਿਓ ਬਾਕੀ ਕਾਲ ਵੀ ਹੋਲਡ ਰੱਖਿਓ ਪ੍ਰੀਤ ਮੈਂ ਚਾਈਨਾ ਗਿਆ ਤੈਨੂੰ ਮਾਈਕ ਦੇ ਨੇੜੇ ਆਉਣਾ ਪੈਣਾ ਮਾਈਕ ਤੇਰੇ ਕੋਲ ਨਹੀਂ ਤੂੰ ਮਾਈਕ ਕੋਲ ਚੱਲ
12: ਹਾਂਜੀ
10: ਚਾਈਨਾ ਗਿਆ ਸੰਤੋਸ਼
12: ਜੀ
10: ਮੈਂ ਨਾ ਇੱਕ ਵੀਡੀਓ ਲੈ ਕੇ ਆਇਆ ਮੈਂ ਕਿਸੇ ਦਿਨ ਪਾਊਂਗਾ ਸਾਰਾ ਵੀਡੀਓ
12: ਜੀ
15: ਜੀ
10: ਉਹ ਵੀਡੀਓ 'ਚ ਨਾ ਫਰਿੱਜ ਪਏ ਨੇ ਸੜਕ ਦੇ ਉੱਤੇ
15: ਹਾਂਜੀ
10: ਉਹਨਾਂ 'ਚ ਦੁਨੀਆ ਭਰ ਦੇ ਡਰਿੰਕਸ ਪਏ ਨੇ ਲੌਕ ਲੱਗਿਆ ਹੋਇਆ ਬਸ ਦਰਵਾਜ਼ੇ ਨੂੰ
15: ਜੀ
12: ਅੱਛਾ
10: ਕਿਸੇ ਦੀ ਮਜਾਲ ਥੋੜੀ ਹੈ ਕਿ ਸ਼ੀਸ਼ਾ ਤੋੜ ਕੇ ਅੰਦਰ ਸਮਾਨ ਕੱਢ ਲਵੇ ਮਜਾਲ ਹੀ ਨਹੀਂ ਸੜਕਾਂ 'ਤੇ ਸਕੂਟਰ ਸਕੂਟਰ ਖੜੇ ਹੁੰਦੇ ਰਾਤ ਨੂੰ ਬਿਲਡਿੰਗਸ ਦੇ ਬਾਹਰ ਕਿਸੇ ਮਾਈਕੇ ਲਾਲ 'ਚ ਹਿੰਮਤ ਥੋੜੀ ਹੈ ਕਿ ਸਕੂਟਰ ਚੱਕ ਕੇ ਲੈ ਜਾਵੇ ਉਹ ਜਾਣ ਕੇ ਤੁਰੇ ਜਾਂਦੇ ਬੰਦਿਆਂ 'ਤੇ ਉਈਓ ਫਲੈਸ਼ਾਂ ਮਾਰੀ ਜਾਂਦੇ ਨੇ ਕੈਮਰੇ ਏ ਆਈ ਨਾਲ ਲਾਏ ਹੋਏ ਨੇ
15: ਜੀ
10: ਉਹ ਦੱਸਦੇ ਰਹਿੰਦੇ ਵੀ ਅਸੀਂ ਇੱਥੇ ਬੈਠੇ ਹਾਂ ਪੁੱਤ ਮਾੜਿਆ ਸੱਜੇ ਖੱਬੇ ਹੋਇਆ ਜੇਲ੍ਹ 'ਚ ਤੇਰਾ ਇਹੋ ਜਿਹਾ ਕਰਾਂਗੇ ਨਾ ਵੀ ਤੂੰ ਯਾਦ ਰੱਖੇਗਾ ਉਹਨਾਂ ਨੇ ਜੇਲ੍ਹ ਇੰਨੀਆਂ ਗੰਦੀਆਂ ਰੱਖੀਆਂ ਨੇ ਸੰਯਮ ਵੀ ਲੋਕਾਂ ਹਿਊਮਨ ਰਾਈਟਸ ਉਹ ਤੇਲ ਲੈਣ ਗਿਆ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਦਾ ਹਾਲਾਤ ਬਹੁਤ ਮਾੜੇ ਰੱਖੇ ਨੇ ਕੌਣ ਕਿਹਦੇ ਬਲੇਡ ਮਾਰ ਗਿਆ ਕੌਣ ਕਿਹਦੀ ਧੁੰਨੀ ਕੱਟ ਗਿਆ ਕੌਣ ਕਿਹਦੇ ਗਲ 'ਚ ਕੱਟ ਮਾਰ ਗਿਆ ਪਤਾ ਹੀ ਨਹੀਂ ਲੱਗਣ ਦਿੰਦੇ ਉੱਥੇ ਉਹ ਕਹਿੰਦੇ ਕ੍ਰਾਈਮ ਕਰੋਗੇ ਤਾਂ ਉੱਥੇ ਜਾਓਗੇ ਬੰਦੇ ਦਾ ਪੁੱਤ ਬਣ ਕੇ ਕੰਮ ਕਰੋਗੇ ਦੁਨੀਆਂ ਦੇ ਨੰਬਰ ਇੱਕ ਇਨਸਾਨ ਬਣ ਜਾਓਗੇ
15: ਜੀ
10: ਵਰਲਡ 'ਚ ਜੇ ਕੋਈ ਸੁਧਰੀ ਹੋਈ ਕੌਮ ਦੇਖਣੀ ਹੈ ਇੱਕ ਜੈਪਨੀਜ਼ ਇੱਕ
14: ਚਾਈਨੀਜ਼
10: ਜੈਪਨੀਜ਼ ਉਹ ਜਿਹੇ ਲੜਾਕੇ ਨੇ ਇਹ ਉੱਥੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਬੰਬ ਨਾਲ ਫਸਟ ਵਰਲਡ ਵਾਰ 'ਚ ਅਮੈਰੀਕਾ ਦੇ ਇਹਨੇ ਧੂੰਆਂ ਕੱਢਤਾ ਸੀ ਧੂੰਆਂ ਅਮੈਰੀਕਾ ਦਾ ਅਮੈਰੀਕਾ ਜਰਮਨ ਤੋਂ ਨਹੀਂ ਡਰਿਆ ਜਪਾਨ ਤੋਂ ਡਰ ਗਿਆ
15: ਜੀ
10: ਪੰਜਾਬ ਜਿੱਡਾ ਜਪਾਨ ਹੈ ਜੀ
15: ਜੀ
10: ਲੋਕ ਪੜ੍ਹੇ ਲਿਖੇ ਨੇ ਉੱਥੇ ਲੋਕ ਨਾ ਅਨਪੜ੍ਹਤਾ ਦੇ ਸਿਰ ਤੇ ਰਾਜ ਨਹੀਂ ਕਰਦੇ ਸਿਰ ਤੇ ਡੱਬੀਆਂ ਵਾਲਾ ਪਰਨਾ ਪੈਰਾਂ 'ਚ ਰਬੜ ਵਾਲੀ ਚੱਪਲ ਬਦਤਮੀਜ਼ੀ ਮੂੰਹ ਤੇ ਗਾਲੀ ਗਲੋ 'ਚ ਜਨਾਨੀ ਐਗਜ਼ੀਬਿਸ਼ਨ ਇਹਨਾਂ ਵਾਸਤੇ ਇਹ ਘਟੀਆ ਦਬਾਂਗ ਦੇ ਲੋਕ ਨਹੀਂ ਗਾਣੇ ਸੁਣ ਕੇ ਨਹੀਂ ਅੱਗੇ ਵਧੇ ਉਹ ਲੋਕ ਅੱਗੇ ਵਧੇ ਪੜ੍ਹ ਕੇ ਟੈਕਨੋਲੋਜੀ 'ਤੇ ਰਾਜ ਕੀਤਾ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਕੀ ਚੀਜ਼ ਦੀ ਜ਼ਰੂਰਤ ਆ ਲੋੜ ਕਾਢ ਦੀ ਮਾਂ ਹੈ ਉਹਨਾਂ ਨੇ ਪੈਦਾ ਕੀਤੀਆਂ ਚੀਜ਼ਾਂ ਹੌਂਡਾ ਦੀ ਕਹਾਣੀ ਸੁਣਾਈ ਸੀ ਇੱਕ ਦਿਨ ਬਰਬਾਦ ਹੋ ਗਿਆ ਸੀ ਹੌਂਡਾ ਹੌਂਡਾ ਲਾਸਟ ਨੇਮ ਹੈ ਫਿਰ ਦੁਬਾਰਾ ਖੜਾ ਹੋਇਆ ਸਾਈਕਲਾਂ ਦੇ ਉੱਤੇ ਇੰਜਣ ਲਾਤੇ ਲੋਕਾਂ ਨੇ ਮੰਗਣਾ ਸ਼ੁਰੂ ਕੀਤਾ ਪਹਿਲਾ ਮੋਟਰਸਾਈਕਲ ਹੀਰੋ ਹੌਂਡਾ ਨੇ ਆਗਾਜ਼ ਕੀਤਾ ਦੁਨੀਆ 'ਚ ਹੈ ਜੀ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਬਾਅਦ ਕਾਰਾਂ 'ਚ ਆਇਆ ਅੱਜ ਦੁਨੀਆ 'ਤੇ ਲੀਡ ਕੌਣ ਕਰ ਰਿਹਾ ਤੇਲ ਵਾਲੀਆਂ ਗੱਡੀਆਂ ਦੇ ਵਿੱਚ ਜੇ ਕੋਈ ਹੌਂਡਾ ਸਿਵਿਕ ਲੈਂਦਾ 20 ਰੁਪਏ ਦਾ ਤੇਲ ਪਵਾ ਕੇ ਨੈਗਰਾ ਫੋਲ ਘੁੰਮ ਕੇ ਆਉਂਦਾ ਅੱਧੀ ਟੈਂਕੀ ਫਿਰ ਪਈ ਹੁੰਦੀ ਆ ਚਾਲੀਆਂ ਰੁਪਏ ਦੀ ਟੈਂਕੀ ਭਰ ਜਾਂਦੀ ਆ ਹੌਂਡਾ ਸਿਵਿਕ ਦੀ ਕਿਉਂ ਰਾਜ ਕਰਦੇ ਨੇ ਇਹ ਲੋਕ ਟੈਕਨੋਲੋਜੀ ਸੋ ਅਸੀਂ ਇਹਨਾਂ ਦੀ ਕਾਪੀ ਕਰਨੀ ਹੈ ਜਪਾਨ ਦੇ ਯੋਧੇ ਆਪਾਂ ਯੋਧਿਆਂ ਦੀ ਕਹਾਣੀ ਸੁਣਾਉਂਦੇ ਹਾਂ
15: ਨਾ
10: ਇਹਨਾਂ ਦੇ ਯੋਧੇ ਬੜੇ ਤਕੜੇ ਹੋਏ ਨੇ ਇਹਨਾਂ ਦੇ ਸੰਤ ਬੜੇ ਤਕੜੇ ਹੋਏ ਨੇ ਸੰਯਮ ਲੋਕਾਂ ਨੂੰ ਸੰਤਾਂ ਬਾਰੇ ਨਹੀਂ ਪਤਾ ਬੜੇ ਤਕੜੇ ਤਕੜੇ ਸੰਤ ਜਪਾਨ 'ਚ ਹੋਏ ਨੇ ਇਰਾਨ 'ਚ ਹੋਏ ਨੇ ਚੀਨ 'ਚ ਬੜੇ ਤਕੜੇ ਸੰਤ ਹੋਏ ਨੇ ਮਹਾਂਪੁਰਸ਼ ਬ੍ਰਹਮ ਗਿਆਨੀ ਅਤੇ ਇੰਡੀਆ 'ਚ ਹੋਏ ਨੇ ਅੱਜ ਇੰਡੀਆ ਧਰਮ ਦੀ ਥਾਲੀ ਲੈ ਕੇ ਗਰਕ ਗਿਆ ਬੁਰੀ ਤਰ੍ਹਾਂ ਨਾਲ ਇੱਕ ਬੰਦਾ ਏਜੰਸੀ ਖੋਲਦਾ ਕਰੋੜ ਰੁਪਇਆ ਲਾ ਕੇ, ਇੱਕ ਵਰਕਰ 15,000 ਰੁਪਇਆ ਲੈ ਕੇ ਉਹਦਾ ਆਟੋ ਰਿਕਸ਼ਾ ਚਲਾ ਰਿਹਾ ਮਹੀਨੇ ਦਾ, ਤੇ ਇੱਕ ਚੋਰ ਆਉਂਦਾ ਲੰਡੂ ਜਿਹਾ। ਮੈਨੂੰ ਦੱਸਿਆ ਨੀ ਕਈ ਇਹੋ ਜਿਹੇ ਨੇ ਇੱਥੇ ਆ ਕੇ ਫਰੈਂਚਾਈਜ਼ੀ ਜਿਹੜੇ ਵੇਚਦੇ ਪਹਿਲਾਂ, ਉਹਨਾਂ ਦੀ ਮਾਨਸਿਕਤਾ ਉਹ ਸਿਲੰਡਰ ਚੱਕਣ ਵਾਲੇ ਵਰਗੀ ਆ। ਉਹ ਸਿਲੰਡਰ ਚੱਕ ਚੱਕ ਕੇ ਛੱਟ ਰਿਹਾ, ਵੀਡੀਓ 'ਚ ਮੈਂ ਦੇਖ ਰਿਹਾ। ਉਹ ਡਰਾਈਵਰ ਦੇ ਵਿਚਾਰੇ ਦੇ ਪਿਆ ਹੋਣਾ ਇਲਜ਼ਾਮ ਵੀ ਤੇਰੇ ਸਿਲੰਡਰ ਚੋਰੀ ਹੋ ਗਏ, ਤੂੰ ਕਿਤੇ ਨੇ, ਤੂੰ ਭਰੇ ਦੇ ਪੈਸੇ। ਵਿਚਾਰੇ ਨੇ ਮਿੰਨਤਾਂ ਮੁੰਤਾਂ ਕਰਕੇ ਕੋਈ ਵੀਡੀਓ ਕਢਾਈ ਹੋਣੀ, ਉਹ ਵੀਡੀਓ ਨਿਕਲੀ ਤਾਂ ਅਮਲੀ ਚੜ੍ਹ ਕੇ ਸਿਲੰਡਰ ਕੱਢ ਕੱਢ ਕੇ ਸੁੱਟ ਗਿਆ ਬਾਹਰ
16: ਜੀ।
10: ਫਿਰ ਉਹਨਾਂ ਨੂੰ ਚੱਕ ਕੇ ਲੈ ਜਾਂਦਾ ਮੋਢਿਆਂ 'ਤੇ, ਬੜੀ ਮਿਹਨਤ ਕਰਦਾ, ਬੜੀ ਹਾਰਡ ਵਰਕ, ਅਤੇ ਉਹ ਜਾ ਕੇ ਕਿਸੇ ਦੇ ਘਰ ਉਹਨਾਂ ਨੂੰ ਸਸਤੇ ਵੇਚੇ ਆਉਂਦਾ। ਹੁਣ ਕਸੂਰ ਦੋ ਬੰਦਿਆਂ ਦਾ ਇੱਥੇ, ਇੱਕ ਤਾਂ ਅੰਬਾਨੀ ਉਹਨਾਂ ਦਾ ਜਿਹਨਾਂ ਨੇ ਸਿਲੰਡਰਾਂ ਦੀ ਪ੍ਰਾਈਜ਼ ਇੰਨੀ ਚੱਕਤੀ ਕੰਟਰੋਲ ਕਰਦੀ ਸਾਰੇ ਇੰਡੀਆ ਦੀ ਗੈਸ ਕਾਰਪੋਰੇਟ ਵੱਡੀ, ਅਤੇ ਇੱਕ ਚੋਰ ਥੱਲੇ ਵਾਲਾ, ਇੱਕ ਸਭ ਤੋਂ ਉੱਪਰ ਬੰਦਾ ਬੈਠਾ ਬੈਠਾ ਉਦਮ, ਇੱਕ ਥੱਲੇ ਵਾਲਾ ਚੋਰ। ਹੁਣ ਜਿਹੜਾ ਕੰਜ਼ਿਊਮਰ ਆ ਉਹ ਦੋ ਨੰਬਰ ਦਾ ਸਿਲੰਡਰ ਖਰੀਦਦਾ, ਉਹਦੀ ਅਪਰੋਚ ਨਹੀਂ ਰਹੀ ਸਿਲੰਡਰ ਨੂੰ ਖਰੀਦਣ ਦੀ ਏਜੰਸੀਆਂ ਤੋਂ
16: ਜੀ।
10: ਪਰ ਜਿਹਨੇ ਕਰੋੜ ਰੁਪਇਆ ਲਾਇਆ ਤੇ ਜਿਹੜਾ 15,000 ਰੁਪਇਆ ਲੈ ਕੇ ਮਿਹਨਤ ਕਰ ਰਿਹਾ ਉਹਨੂੰ ਬਰਬਾਦ ਕਰ ਰਿਹਾ ਕਿਹੜਾ? ਚੋਰੀ ਕਰਨ ਵਾਲਾ ਬੰਦਾ। ਚਾਈਨਾ ਨੇ ਸਭ ਖਤਮ ਕਰਤਾ, ਜਿੰਦੇ ਲਾਤੇ ਇਹਨਾਂ ਤੇ, ਤੇ ਜਾਪਾਨ ਨੇ ਲਾਤੇ।
16: ਹਾਂਜੀ
10: ਠੀਕ ਹੈ। ਤੇ ਅੱਜ ਦੁਨੀਆਂ ਦੇ ਚੋਟੀ ਦੇ ਮੁਲਕ ਨੇ ਟੈਕਨੋਲੋਜੀ ਔਰ ਹਰਕਤ ਵਿੱਚ, ਤੇ ਦੇਖ ਲਾ ਕੋਈ ਵੀ ਵੀਡੀਓ ਆਵੇ ਨਵੀਂ ਕੋਈ ਚੀਜ਼ ਜੀ ਜਹਾਜ਼ ਜਿਹਾ ਬਣਾਉਂਦੇ ਉੱਤੇ ਬਹਿੰਦੇ ਨੇ, ਉੱਤੇ ਨੋੜ ਪੈਂਦਾ ਖੜਾ ਖੜਾ ਵਿਹੜੇ ਦੇ ਵਿੱਚੋਂ, ਤੇ ਉਹਦੇ ਅੱਖਾਂ ਚੁੰਨੀ ਵਾਲੇ ਲੋਕ ਬੈਠੇ ਹੁੰਦੇ ਆ ਜਿਹਨਾਂ ਨੂੰ ਕਹਿੰਦੇ ਡਰਾਈਵਿੰਗ ਟਾਈਮ ਹੱਸਣਾ ਨੀ ਗਾ, ਜਿਹਨਾਂ ਤੇ ਲੋਕ ਚੁਟਕਲੇ ਬਣਾਉਂਦੇ ਨੇ।
16: ਹਾਂਜੀ
10: ਆਪਾਂ ਚੁਟਕਲੇ ਬਣਾਉਣ ਵਾਲੀ ਕੌਮ ਆ, ਦੁਨੀਆਂ ਦੇ ਸਭ ਤੋਂ ਵਧੀਆ ਲੋਕਾਂ ਤੇ ਤੰਜ ਕੱਸ ਲੈਂਦੇ ਹਾਂ, ਲੋਕਾਂ ਦੀ ਚੁਗਲੀ ਕਰ ਲੈਂਦੇ ਹਾਂ, ਲੋਕਾਂ ਤੇ ਨਿੰਦਿਆ ਤੇ ਸਮਾਂ ਬਰਬਾਦ ਕਰ ਲੈਂਦੇ ਹਾਂ, ਲੋਕਾਂ ਦੀ ਜਿਹੜਾ ਕਾਮਯਾਬ ਹੋਇਆ ਉਹਨੂੰ ਉਹਦੇ ਕਰੈਕਟਰ ਐਸੈਸੀਨੇਸ਼ਨ ਦੇ ਉੱਤੇ ਅਸੀਂ ਪੂਰਾ ਜ਼ੋਰ ਲਾ ਦਿੰਦੇ ਹਾਂ। ਇਹ ਭਾਲਦੇ ਨੇ ਵੀ ਇਹ ਹਰੇਕ ਬੰਦਾ ਜਿਹੜਾ ਬਿਜ਼ਨਸਮੈਨ ਕਾਮਯਾਬ ਹੋਵੇ ਜਾਂ ਕੋਈ ਮੁੱਖ ਜਿਹੜਾ ਮੋਤਬਰ ਹੋਵੇ ਉਹ ਸੰਤ ਹੋਣਾ ਚਾਹੀਦਾ, ਉਹ ਤੁਹਾਡੇ ਵਰਗਾ ਹੀ ਹੋਊਗਾ ਬੇਵਕੂਫ ਹੋ ਜਾਏ ਜੇ ਤੁਸੀਂ ਹੋ। ਇਹਨਾਂ ਨੂੰ ਸੰਤ ਚਾਹੀਦਾ, ਜਾਂ ਤਾਂ ਉਹ ਸੰਤ ਮਹਾਂਪੁਰਸ਼ ਜਾਂ ਉਹ ਕੁੱਤਾ, ਵਿਚਾਲੇ ਇਹਨਾਂ ਕੋਈ ਜਗ੍ਹਾ ਨਹੀਂ ਹੈ। ਇਹਨਾਂ ਨੇ ਵਿਚਾਰਾਂ 'ਤੇ ਨਹੀਂ ਜਾਣਾ, ਇਹਨਾਂ ਨੇ ਬੰਦੇ 'ਤੇ ਜਾਣਾ। ਇਸੇ ਲਈ ਪਾਸ਼ ਮਾਰਿਆ ਗਿਆ ਇਹਨਾਂ ਵਿੱਚੋਂ ਕਿ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਅਤੇ ਸਭ ਤੋਂ ਮਾੜਾ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਇਸ ਲਈ ਇਹਨਾਂ ਕੋਲ ਇਹੋ ਜਿਹੇ ਸਾਹਿਤਕਾਰ, ਇਹਨਾਂ ਕੋਲ ਐਸੇ ਐਸੇ ਲੋਕ ਜਸਵੰਤ ਸਿੰਘ ਖਾਲੜਾ ਵਰਗੇ ਆਪਣੀਆਂ ਜਾਨਾਂ ਦੇ ਗਏ, ਪਰ ਉਹ ਕੀਮਤ ਨਹੀਂ ਪਈ ਉਹਨਾਂ ਦੀ। ਚਾਰ ਦਿਨ ਫਿਲਮਾਂ ਦੇਖ ਲਈਆਂ, ਇਮੋਸ਼ਨਲ ਹੋ ਲਏ, ਉਹ ਗਿਆ ਖਾਲੜਾ, ਉਹ ਗਿਆ ਪਾਸ਼। ਆ ਜਾਓ ਜੀ ਡਕਟ ਕਲੀਨਿੰਗ 'ਤੇ ਚੱਲਦੇ ਹਾਂ। ਮੈਂ ਫਰੈਂਚਾਈਜ਼ ਦੀ ਗੱਲ ਕੀਤੀ ਸੀ, ਉਹ ਸਿਲੰਡਰ ਚੱਕਣ ਵਾਲੇ ਵਰਗੇ ਇੱਥੇ ਆਏ ਹੋਏ ਨੇ ਫਰੈਂਚਾਈਜ਼ ਵੇਚਣ ਨੂੰ। ਕੇਅਰਫੁਲ ਹੋ ਕੇ ਕੇਅਰਫੁਲ ਹੋ ਕੇ ਲਿਓ ਵੀ ਜਿਹੜਾ ਲੈਂਦਾ, ਕੇਅਰਫੁਲ, ਬੀ ਕੇਅਰਫੁਲ। ਵੱਡੀ ਦੁਕਾਨ ਫਾਇਰ ਮੈਨੋ ਫਿੱਕੇ ਪਕਵਾਨ, 905-600-7333 ਸਾਡੇ ਸਟੂਡੀਓਜ਼ ਦੇ ਨੰਬਰ ਨੇ, ਇਹਨਾਂ ਦੇ ਉੱਪਰ ਕੋਈ ਗੱਲ ਨਾ ਕਰਿਓ, ਪਰ ਤੁਸੀਂ ਕੇਅਰਫੁਲ ਰਹਿਣਾ, ਜਾਗਦੇ ਰਹਿਣਾ। ਜਿਹੜਾ ਬੰਦਾ ਤੁਹਾਨੂੰ ਕਹਿੰਦਾ ਵੀ ਤੁਸੀਂ ਆ ਪੜ੍ਹਾਈ 'ਚ ਐਡਮਿਸ਼ਨ ਕਰ ਲਓ, ਸਰਕਾਰ ਤੋਂ 80,000 ਰੁਪਏ ਤੁਹਾਨੂੰ ਮੈਂ ਦਵਾ ਦੂੰਗਾ, 40,000 ਰੁਪਇਆ ਮੈਂ ਰੱਖ ਲੂੰਗਾ ਉਹਦੇ ਵਿੱਚੋਂ, ਤੁਹਾਡੇ ਬੱਚਿਆਂ ਦਾ ਫਿਊਚਰ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ, ਓ ਮਾਈ ਜਾਨ। ਸੋ 40,000 ਉਹ ਲਊਗਾ, ਤੁਸੀਂ ਉਹ ਪੜ੍ਹਾਈ ਦੇ ਨਾਂ 'ਤੇ ਇਨਰੋਲਮੈਂਟ ਕਰ ਲੈਣੀ ਆ। ਇਹੋ ਜਿਹੇ ਲੋਕ ਮੁਲਕ ਦੇ ਗੱਦਾਰ ਲੋਕ ਹੁੰਦੇ ਨੇ ਜੋ ਆਪਣੇ ਬੱਚਿਆਂ ਦੀ ਆਉਣ ਵਾਲੇ ਸਮੇਂ ਦੇ ਲਈ ਐਜੂਕੇਸ਼ਨ ਦੇ ਫੰਡਸ ਨੂੰ ਖਾ ਰਹੇ ਨੇ, ਕੰਮ ਹੀ ਕਰਕੇ ਰਾਜੀ ਨਹੀਂ, ਇਮੋਸ਼ਨਲ ਹੋ ਕੇ ਅੰਗੂਠੇ ਲਾਏ ਹੁੰਦੇ ਨੇ ਹਰ ਜਗ੍ਹਾ 'ਤੇ, ਪਤਾ ਹੈ ਨਹੀਂ ਸਾਂਭਣਾ ਕਿਵੇਂ ਆ, ਜੰਮਣੇ ਆਉਂਦੇ ਇਹਨਾਂ ਨੂੰ। ਥੈਂਕ ਯੂ ਸੋ ਮਚ। ਬੀ ਕੇਅਰਫੁਲ, ਜਿਹੜਾ ਕੋਈ ਇੱਦਾਂ ਦਾ ਕਹਿੰਦਾ ਹੈਗਾ ਕਿ ਤੁਸੀਂ ਆਹ ਲੈ ਲਓ, ਇਸ ਤਰ੍ਹਾਂ ਦੇ ਪ੍ਰਾਈਵੇਟ ਕਾਲਜਸ ਦੇ ਬੜੇ ਕਿੱਸੇ ਕਹਾਣੀਆਂ ਨੇ ਇੱਥੇ, ਲੁੱਟਿਆ ਬਹੁਤ ਹੈ ਕੰਟਰੀ ਨੂੰ
16: ਜੀ,
10: ਬੜੇ ਕਿੱਸੇ ਕਹਾਣੀਆਂ ਨੇ। ਪ੍ਰਾਈਵੇਟ ਸਟੂਡੈਂਟਸ ਨੂੰ ਪੁੱਛ ਕੇ ਦੇਖਿਓ, ਕਾਲਜ ਨਹੀਂ ਲੱਭੇ, ਐਡਮਿਸ਼ਨਾਂ ਹੋ ਗਈਆਂ, ਤੇ ਬੰਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਕੇ ਫੋਟੋਆਂ ਪਾ ਰਹੇ ਨੇ ਫਿਲਮਾਂ ਵਾਲੇ ਸਟਾਰਾਂ ਦੇ ਨਾਲ
16: ਜੀ,
10: ਜਿਨ੍ਹਾਂ ਨੇ ਕਾਲਜ ਖੋਲ੍ਹੇ ਸੀ, ਕਿਉਂਕਿ ਸਰਕਾਰ ਉਹਨਾਂ ਦੀ ਪੂੰਛ ਨਹੀਂ ਪੜ ਸਕਦੀ, ਉਹਨਾਂ ਨੂੰ ਪਤਾ ਕਿ ਸਿਸਟਮ ਨੂੰ ਐਕਸਪਲੋਇਟ ਕਿਵੇਂ ਕਰਨਾ। ਜ਼ਿੰਦਗੀ ਜਿਉਂਦੇ ਰਹਿਣ 'ਤੇ ਜਿੰਦਾਬਾਦ ਦਾ ਨਾਮ ਹੈ, ਆਪਾਂ ਮਿਹਨਤ ਨਾਲ ਰੋਟੀ ਖਾਈਏ, ਸੰਯਮ ਨਾਲ ਕੋਈ ਲੜਿਆ ਨਾ ਕਰੋ, ਸੰਯਮ ਨੂੰ ਪਿਆਰ ਨਾਲ ਜਾਨ ਮੰਗ ਲਓ, ਲੜ ਕੇ ਮੁੰਡਾ ਗੁੱਸੇ ਹੋ ਜਾਂਦਾ। ਸੰਯਮ ਆਪਣਾ ਮੈਸੇਜ ਦਿਓ ਡਾਕਟਰ ਕਲੀਨਿੰਗ ਦਾ।
17: ਮੈਂ ਹਾਂਜੀ ਭਾਅ ਜੀ, ਆਪਾਂ ਡਾਕਟਰ ਕਲੀਨਿੰਗ 'ਤੇ ਹਰ ਵੀਕ ਜਿਵੇਂ ਡੀਲ ਲਾਉਂਦੇ ਹਾਂ, ਤਾਂ ਹਫ਼ਤੇ ਵੀ ਆਪਾਂ ਬਹੁਤ ਵਧੀਆ ਡੀਲ ਲਾਈਆਂ ਹੋਈ ਹੈ। ਅਤੇ ਡਾਕਟਰ ਕਲੀਨਿੰਗ ਦੇ ਵਿੱਚ ਭਾਅ ਜੀ ਆਪਾਂ ਘਰ ਦੇ ਸਾਰੇ ਪਹਿਲਾਂ ਆ ਕੇ ਵੈਂਟਸ ਕਲੀਨ ਕਰਦੇ ਹਾਂ, ਅਤੇ ਕਸਟਮਰਸ ਨੂੰ ਆਪਾਂ ਬਿਫੋਰ ਅਤੇ ਆਫਟਰ ਦੀ ਪਿਕਚਰਸ ਵੀ ਦਿਖਾਉਂਦੇ ਹਾਂ, ਅਤੇ ਲਾਂਡਰੀ ਵਾਲਾ ਜੋ ਡਰਾਇਰ ਵੈਂਟ ਹੋਊਗਾ ਇਹ ਪ੍ਰੋਪਰ ਕਲੀਨ ਹੁੰਦਾ ਹੈ ਅੰਦਰੋਂ ਅਤੇ ਬਾਹਰੋਂ, ਅਤੇ ਹਰਬਲ ਸੈਨੀਟਾਈਜੇਸ਼ਨ ਕਰਕੇ ਦਿੰਦੇ ਹਾਂ ਭਾਅ ਜੀ ਆਪਾਂ।
10: ਮੈਂ ਬੋਲਾਂ ਥੋੜ੍ਹਾ
17: ਜਿਹਾ? ਹਾਂਜੀ।
10: ਓਕੇ, ਜਿਹੜੇ ਤੁਹਾਡੇ ਬਾਹਾਂ 'ਤੇ ਭੱਬੂ ਜਿਹੇ ਬਣਦੇ ਲਾਲ ਲਾਲ ਜਿਹੇ ਦਾਗ, ਹਾਂਜੀ, ਉਹ ਜਿਹੜੀ ਤੁਹਾਨੂੰ ਹਰੇਕ ਸਾਲ ਅੱਖਾਂ 'ਚੋਂ ਪਾਣੀ ਗਿਰਦਾ, ਐਲਰਜਿਕ ਹੋ ਚੁੱਕੇ ਹੋ, ਇੰਡੀਆ ਕੋਈ ਨਹੀਂ ਪੁੱਛਦਾ ਸੀ ਐਲਰਜਿਕ ਹੈਗਾ ਕਿ ਨਹੀਂ, ਇੱਥੇ ਲੋਕ ਪੁੱਛਣ ਆਉਂਦੇ ਐਲਰਜਿਕ ਤਾਂ ਨਹੀਂ ਹੈਗਾ, ਕਿਉਂਕਿ ਘਰ ਬੰਦ ਰਹਿੰਦੇ ਨੇ ਵੈਂਟਾਂ ਦੇ ਵਿੱਚ, ਮਿੱਟੀ ਜਿਹੜੀ ਇਹ ਦਿਖਾਉਣਗੇ, ਕਈ ਵਾਰੀ 1-2 ਕਿਲੋ ਮਿੱਟੀ ਹੁੰਦੀ ਹੈ ਵੈਂਟਾਂ ਦੇ ਵਿੱਚ, ਗਰਦਾ ਹੁੰਦਾ ਸੀ, ਧੂੜ ਹੁੰਦੀ ਆ, ਲੱਕੜ ਥੱਲੇ ਤੇ ਪੱਥਰ ਥੱਲੇ ਹੋਣ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ, ਇਹ ਸਾਰੀ ਅੰਦਰ ਘੁੰਮਦੀ ਰਹਿੰਦੀ ਹੈ, ਤੁਹਾਡੇ ਸਾਹ ਦੇ ਵਿੱਚ ਵੜ ਜਾਂਦੀ ਹੈ, ਸਾਹਾਂ ਵਰਗੀ ਹੈ, ਆਖਰੀ ਸਾਹ ਤੱਕ ਯਾਦ ਰਹੇਗੀ, ਤੂੰ ਫਿਰ ਇਹੋ ਜਿਹੀ ਬਿਮਾਰੀ ਬਣ ਜਾਂਦੀ ਹੈ। ਸੋ ਤੁਸੀਂ ਇਹਨਾਂ ਬਿਮਾਰੀਆਂ ਨੂੰ ਆਪਣੇ ਸਰੀਰ ਅਤੇ ਆਪਣੇ ਘਰ ਤੋਂ ਦੂਰ ਰੱਖ ਸਕਦੇ ਹੋ। ਸਾਲ 'ਚ 2 ਵਾਰ ਡਕਟ ਕਲੀਨਿੰਗ ਕਰਾਓ, ਦੋਨੋਂ ਵਾਰੇ ਮੁੰਡੇ ਆਉਂਦੇ ਨੇ, ਤੁਹਾਡੇ ਫਰਨਸ ਦੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਂਦੇ ਨੇ, ਅਤੇ $150 'ਚ 3000 ਸਕੁਏਅਰ ਫੁੱਟ ਤੱਕ ਤਾਂ ਘਰ ਕਰਦੇ ਨੇ। ਨੰਬਰ ਕਾਲ, 3 ਵਾਰ ਨੰਬਰ ਬੋਲ ਦਿਓ।
17: 416-729-1521 416-729-1521 416-729-1521
10: 416-729-1521 ਨਾਨਕ ਡਕਟ ਕਲੀਨ 416-729-1521 416-729-1521 ਦੇ ਉੱਤੇ ਪਹਿਲੇ ਜਿਹੜੇ 10 ਕਾਲ ਨੇ ਫਿਲਟਰ ਬਿਲਕੁਲ ਫ੍ਰੀ ਹੋਊਗਾ ਤੁਹਾਡਾ ਚੇਂਜ। ਜਿਹੜੇ ਮਰਜ਼ੀ ਸ਼ਹਿਰ 'ਚੋਂ ਕਾਲ ਕਰੋ, ਨਾਇਗਰਾ ਤੋਂ ਲੈ ਕੇ ਕਿਚਨਰ, ਲੰਡਨ ਤੋਂ ਲੈ ਕੇ ਤੁਸੀਂ ਬ੍ਰੈਂਟਫੋਰਡ, ਜਾਂ ਤੁਸੀਂ ਔਰੰਜਵਿਲ ਤੋਂ ਲੈ ਕੇ ਬੈਰੀ, ਜਾਂ ਔਸ਼ਵਾ ਤੋਂ ਲੈ ਕੇ ਬੈਲਵਲ ਤੱਕ। ਨਾਨਕ ਡਕ ਕਲੀਨਿੰਗ 416-729-1521 ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਇਹ ਪਹੁੰਚਦੇ ਨੇ। 416-729-1521

0: ਸੋ ਸੁਲਤਾਨ ਜੀ ਤੁਸੀਂ ਆਉਂਦੇ ਆ, ਸੁਲਤਾਨ ਜੀ ਆਉਂਦੇ ਆ ਤੇ ਜਿੱਥੇ ਗੱਲ ਕਰ ਦਿੰਦਾ ਕਿ ਬੱਚੇ ਛੋਟੇ ਛੋਟੇ ਹੁੰਦੇ ਸੀ ਸ਼ਰਾਰਤਾਂ ਕਰਦੇ ਸੀ, ਮਾਂ ਪਿਓ ਕਹਿੰਦੇ ਸੀ ਨਾ ਨਾ ਨਾ ਇਹ ਬਟਨ ਨਹੀਂ ਟੱਚ ਕਰਨਾ, ਆਹ ਨਹੀਂ ਟੱਚ ਕਰਨਾ, ਤੇ ਗੋਦੀਆਂ 'ਚ ਜਾਂਦੇ ਸੀ। ਅੱਜ ਆਪਣੇ ਬੱਚਿਆਂ ਨੂੰ ਗੋਦੀਆਂ 'ਚ ਲੈ ਕੇ ਜਾਂਦੇ ਨੇ। ਕ੍ਰੈਡੀਬਿਲਟੀ, ਰਿਲਾਇਬਿਲਟੀ ਤੇ ਭਰੋਸੇ ਦਾ ਦੂਸਰਾ ਨਾਮ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਸੁਲਤਾਨ ਜੀ ਤੁਸੀਂ ਆਉਂਦੇ ਹੋ, ਪਲੀਜ਼।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਇਸ ਕਰਕੇ ਇਸ ਵੀਕਐਂਡ ਤੇ ਦੇਣਾ ਜ਼ਰੂਰੀ ਹੈ ਕਿ ਇਹ ਜਿਹੜੀ ਸਪੈਸ਼ਲ ਪ੍ਰਮੋਸ਼ਨ ਹੈ ਓਨਲੀ ਫਾਰ ਦਿਸ ਵੀਕਐਂਡ, ਅੱਜ ਸ਼ਾਮ 7 ਵਜੇ ਤੱਕ ਜਿਹੜੇ ਵੀ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, $2500 ਵਾਲਾ ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ 'ਚ ਹੈ, $1799 ਦਾ ਸਪੈਸ਼ਲ ਪ੍ਰਾਈਸ ਤੇ ਆਇਆ ਜੀ। $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ ਤੇ ਨਾਲੇ $1799 ਛੇ ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਪਹੁੰਚਣਾ ਤੁਸੀਂ ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਤੇ ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2200 ਵਾਲਾ, $1499 ਦਾ, $700 ਤੁਸੀਂ ਸੇਵ ਕਰੋਗੇ ਔਰ $1499 ਛੇ ਮਹੀਨੇ 'ਚ ਪੇ ਕਰਨਾ। ਔਰ ਇਹ ਜਦੋਂ ਤੁਸੀਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ, 27 ਇੰਚ ਵਾਈਡ ਤੇ 76 ਇੰਚ ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕ ਐਂਡ ਇੰਸਟਾਲ ਹੋ ਜਾਣਾ ਤੇ 6 ਮਹੀਨੇ ਨੋ ਇੰਟਰਸਟ ਫ੍ਰੀ ਹੋਮ ਡਿਲੀਵਰੀ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, $2000 ਦੀ ਸੇਵਿੰਗ ਨਾਲ ਮਿਲੇਗਾ। $5000 ਵਾਲਾ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਡਿਸ਼ ਵਾਸ਼ਰ ਹੈ ਜੀ। $2999 ਦਾ ਪੈਕੇਜ, $2000 ਸੇਵ ਹੋ ਗਿਆ ਤੇ $2999 ਛੇ ਮਹੀਨੇ 'ਚ ਪੇ ਕਰੋ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਇਹਦੇ ਲਈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ, ਇਹ ਟਿਕਟੋਕ ਤੇ ਸਾਡਾ ਅਕਾਊਂਟ ਹੈ, ਜੇ ਤੁਸੀਂ ਟਿਕਟੋਕ
0: ਤੇ ਪਹੁੰਚ ਗਏ ਹਾਂਜੀ ਓਕੇ
1: ਜੀ, ਟਿਕਟੋਕ ਤੇ ਜੇ ਫੋਲੋ ਕਰਨਗੇ ਜੀ ਤੇ ਨਾਲ ਦੀ ਨਾਲ ਅਪਡੇਟਿਡ ਟੈਕਨੋਲੋਜੀ ਜਿਹੜੀਆਂ ਉਹ ਤਾਂ ਤੁਹਾਨੂੰ ਮਿਲਣੀ ਮਿਲਣੀ ਹੈ ਤੇ ਅਪਡੇਟਿਡ ਪ੍ਰਾਈਸਿਸ ਵੀ ਤੁਹਾਨੂੰ ਮਿਲਣੀਆਂ। ਸੋ ਬ੍ਰੈਂਪਟਨ ਟੀਵੀ ਐਪ, APP ਬ੍ਰੈਂਪਟਨ ਟੀਵੀ ਐਪ ਤੁਸੀਂ ਫੋਲੋ ਕਰਨਾ ਔਰ ਉਹਦੇ 'ਚ ਵੀ ਤੁਸੀਂ ਦੇਖਣਾ ਕਿ ਸਾਡੇ ਜਿਹੜੇ ਇਸ ਟਾਈਮ ਸਪੈਸ਼ਲ ਪ੍ਰਮੋਸ਼ਨਸ ਹੈਗੀਆਂ ਉਹਨਾਂ ਨਾਲ ਤੁਸੀਂ ਕਿੰਨਾ ਫਾਇਦਾ ਚੁੱਕ ਸਕਦੇ ਹੋ ਜੀ। ਇਸੇ ਤਰ੍ਹਾਂ ਟੀਵੀ ਸੈਕਸ਼ਨ ਦੇ ਵਿੱਚ ਵੀ ਜਿੱਥੇ 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਜੇ ਤੇ ਸੋਨੀ ਬਰੇਵੀਆ 3 ਮਿਲੇਗਾ ਜਿਹੜਾ ਕਿ ਅਪਡੇਟਿਡ ਹੈ 2026 ਦਾ। ਜੇ ਸੈਮਸੰਗ ਲੈਣਾ ਜੀ ਤੇ ਮਿੰਨੀ LED ਮਿਲੇਗਾ ਔਰ ਐਨੀ ਵਨ ਬ੍ਰੈਂਡ ਤੁਸੀਂ ਸਿਲੈਕਟ ਕਰੋ ਪਰ $2200 ਤੋਂ ਮਿਲਣਾ, $1599 ਦਾ ਤੁਹਾਨੂੰ 85 ਇੰਚ ਸੋਨੀ ਜਾਂ ਸੈਮਸੰਗ। ਤੇ ਜੇ 98 ਇੰਚ ਲੈਣਾ ਤੇ ਸੈਮਸੰਗ ਮਿਲੇਗਾ ਜੀ $3500 ਵਾਲਾ, $1999 ਦਾ, $1500 ਸੇਵ ਕਰੋਗੇ ਔਰ $1999 ਵੀ ਛੇ ਮਹੀਨੇ 'ਚ ਪੇ ਕਰਨਾ ਜੀ। 905-450-2858 ਨੰਬਰ ਹੈ, 50 ਇੰਚ $299 ਦਾ, 55

0: ਸੋ ਤੁਸੀਂ ਇਸ ਸਮੇਂ ਸੁਣ ਰਹੇ ਹੋ ਮਿਹਨਤ ਕਸ਼ ਲੋਕਾਂ ਨੂੰ, ਤੇ ਮਿਹਨਤ ਕਸ਼ ਲੋਕ ਸੁਣ ਰਹੇ ਨੇ, ਤੇ ਸ਼ੋਅ ਹੈ ਰੇਡੀਓ ਵਾਸ, ਤੇ ਰੇਡੀਓ ਵਾਸ ਦੇ ਵਿੱਚ ਅਸੀਂ ਤੁਹਾਡੇ ਕਾਲਸ ਵੀ ਓਪਨ ਕਰਨ ਲੱਗੇ ਹਾਂ। ਪਰ ਉਸ ਤੋਂ ਪਹਿਲਾਂ ਜੋ ਸੰਤੋਸ਼ ਜੀ
1: ਜੀ, ਅਮਨ ਜੀ,
0: ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਤੇ ਜ਼ਿੰਦਗੀ ਬੜੀ ਸਪੀਡ ਨਾਲ ਚੱਲਦੀ ਹੈ।
1: ਹਾਂਜੀ ਬਿਲਕੁਲ।
0: ਤੇ ਜ਼ਿੰਦਗੀ 'ਚ ਐਕਸ ਵੀ ਕੋਈ ਹੈਗਾ?
1: ਜੀ ਬਿਲਕੁਲ ਐਕਸ। ਹਾਂ, ਮੈਨੂੰ ਕਿਉਂ ਕੁਐਸਚਨ ਪੁੱਛਿਆ ਜਾ ਰਿਹਾ
0: ਹੈ? ਓ ਓ ਮਾਈ ਗੋਡ, ਮੈਂ ਸਪੀਡ ਐਕਸ ਨੂੰ ਦੇਖ ਰਿਹਾ ਸੀਗਾ, ਤੁਸੀਂ ਕੁਝ ਹੋਰ ਸਮਝ ਗਏ।
1: ਤੁਸੀਂ ਕਿਹਾ ਜ਼ਿੰਦਗੀ ਬਹੁਤ ਸਪੀਡ ਨਾਲ ਚੱਲ ਰਹੀ ਹੈ, ਜ਼ਿੰਦਗੀ 'ਚ ਕੋਈ ਐਕਸ ਵੀ ਹੈਗਾ?
0: ਉਹ ਮੈਂ ਗੱਲ ਸੁਣੋ, ਉਹਨਾਂ ਨੇ ਜਿਵੇਂ ਲਿਖਿਆ ਸੀ ਮੈਂ ਉਵੇਂ ਬੋਲਦਾ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਦੇਖੋ ਤੁਹਾਡਾ ਨਾਂ ਸੀ, ਮੈਂ ਪ੍ਰਮੋਟ ਕੀਤਾ ਅੱਜ ਪੂਰਾ ਵੇਖਦਾ ਨਾ, ਲੋਕਾਂ ਨੂੰ ਯਾਦ ਲੋਕਾਂ ਵੀ ਸਪੀਡ ਦੇ ਨਾਲ ਐਕਸ ਲਿਖਿਆ ਹੁੰਦਾ। ਹਾਂਜੀ, ਤਾਂ ਕਿਸੇ ਨੇ
2: ਵੀ ਟਾਈਮ ਹਰ ਬੰਦੇ ਦੇ ਨਾਲ ਆ ਜੀ ਸਪੀਡ।
0: ਹਾਂਜੀ, ਸਪੀਡ ਨਾਲ ਪਰ ਐਕਸ ਨਾਲ ਹੋਵੇ ਭਾਜੀ। ਵਿਆਹ ਤੋਂ ਕਈ ਸਾਲ ਬਾਅਦ ਐਕਸ ਵਧੀਆ ਲੱਗਣ ਲੱਗ ਜਾਂਦੇ ਫਿਰ। ਓਕੇ,
2: ਸਾਰੀਆਂ ਚੀਜ਼ਾਂ ਕਵਰ ਕਰਦਾ ਜੀ, ਸਪੀਡ ਵੀ ਕਵਰ ਕਰ ਲੈਂਦਾ, ਐਕਸ ਵੀ ਕਵਰ ਕਰ ਲੈਂਦਾ।
0: ਫਿਰ ਤਾਂ ਤੁਹਾਡੇ ਕੋਲ ਮੈਂ ਕੰਮ ਲੱਗਦਾ ਕਿ ਸਪੀਡ ਤੇ ਐਕਸ ਦੋਨੋਂ ਹੋ ਜਾਣਗੇ। ਓਕੇ, ਸਪੀਡ ਐਕਸ ਵਾਲਾ ਕੁਐਸਚਨ ਹੈ। ਓਕੇ, ਕਿੰਨੇ ਸਾਲ ਭਾਜੀ ਤੁਸੀਂ ਕੰਮ ਕੀਤਾ? ਮੈਂ ਲੋਕਾਂ ਨੇ ਇੱਕ ਚੀਜ਼ ਸਿਖਾਉਣੀ ਚਾਹੁੰਦਾ ਨਾ ਤੁਹਾਡੇ ਥਰੂ, ਗੱਲ ਬਿਜ਼ਨਸ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਵੀ ਉਹਨਾਂ ਨੂੰ ਸਮਝਾਉਣਾ ਵੀ ਹੈ। ਤੁਸੀਂ ਕਿੰਨੇ ਸਾਲ ਜੌਬ ਕੀਤੀ ਭਾਜੀ?
2: ਮੈਂ 15 ਪਲੱਸ ਈਅਰ ਜੌਬ ਕੀਤੀ ਹੈ ਅਮਨ ਜੀ।
0: ਬਾਡੀ ਮੈਨ ਦੇ ਤੌਰ ਦੇ ਉੱਤੇ ਹੈ ਨਾ?
2: ਹਾਂਜੀ ਹਾਂਜੀ, ਪੇਂਟਿੰਗ ਫੀਲਡ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ। ਬਿਲਕੁਲ।
0: 15 ਸਾਲ ਦੇ ਵਿੱਚ ਬਾਈ ਜੀ ਕੋਈ ਬ੍ਰਾਂਡ ਹੈ ਅੱਜ ਤੱਕ ਤੁਸੀਂ ਜਿਹੜਾ ਪੇਂਟ ਨਹੀਂ ਕੀਤਾ?
2: ਨਹੀਂ ਜੀ, ਮੈਨੂੰ ਲੱਗਦਾ ਨਹੀਂ ਹੋਣਾ ਕੋਈ ਬ੍ਰਾਂਡ ਬਚਿਆ ਹੈਗਾ ਕਿ ਹੁਣ ਤੱਕ ਜਿਹੜਾ ਸੀ ਰਿਪੇਅਰ ਤੇ ਪੇਂਟ ਨਾ ਕੀਤਾ ਹੋਵੇ ਜੀ।
0: ਸੋ ਡੀਲਰਸ਼ਿਪ ਨਾਲ ਵੀ ਸਪੀਡ ਐਕਸਲ ਡੀਲ ਕਰਦੇ ਨੇ, ਡੀਲਰਸ਼ਿਪ ਤੋਂ ਗੱਡੀਆਂ ਆਉਂਦੀਆਂ ਨੇ ਇਹਨਾਂ ਕੋਲ। ਕੋਈ ਵੀ ਬ੍ਰਾਂਡ ਦੁਨੀਆਂ ਦਾ, ਕੋਈ ਬਾਡੀ ਹੋਵੇ ਕਿਸੇ ਬ੍ਰਾਂਡ ਦੀ, ਪੋਰਸ਼ ਤੋਂ ਲੈ ਕੇ ਆਡੀਆਂ ਸ਼ੌਡੀਆਂ ਰੇਂਜਾਂ ਰੂੰਜਾਂ ਤੋਂ ਲੈ ਕੇ ਤੁਸੀਂ ਹੋਂਡਾ ਤੋਂ ਲੈ ਕੇ ਟੋਇਟਾ ਜਾਂ ਇਲੈਕਟ੍ਰਿਕ ਕਾਰਸ ਤੋਂ ਕੋਈ ਵੀ ਲੈ ਕੇ ਤੁਸੀਂ ਟੈਸਲਾ ਟੁਸਲਾ ਤੋਂ ਹਰ ਗੱਡੀ ਇਹਨਾਂ ਨੇ ਬਣਾ ਦਿੱਤੀ। ਤੇ ਇਹਨਾਂ ਦਾ ਦਾਵਾ ਤੇ ਵਾਅਦਾ, ਜਦ ਤੱਕ ਜਿਹਨੇ 15 ਸਾਲ ਜੌਬ ਕੀਤੀ ਆ ਉਹ 30 ਸਾਲ ਬਿਜ਼ਨਸ ਵੀ ਕਰੂਗਾ, ਜਦ ਤੱਕ ਇਹਨਾਂ ਦੀ ਕੰਪਨੀ ਖੁੱਲੀ ਆ ਉਦ ਤੱਕ ਜੇ ਕੋਈ ਚੀਜ਼ ਖਰਾਬ ਹੋ ਗਈ ਫੋਟੋ ਖਿੱਚ ਕੇ ਲੈ ਕੇ ਜਾਊਂਗੇ, ਜਾਣ ਲੱਗੇ ਵਾਪਸ ਲੈ ਕੇ ਆਉਂਗੇ, ਮੁਫਤ ਦੇ ਵਿੱਚ ਠੀਕ ਕਰਕੇ ਦਿੱਤੀ ਜਾਊਗੀ, ਲਾਈਫ ਟਾਈਮ ਵਾਰੰਟੀ ਦਿੰਦੇ ਨੇ ਕੀਤੇ ਹੋਏ ਪੇਂਟ ਦੀ। ਸਪੀਡ ਐਕਸ ਆਟੋਕਲੇਸਨ ਤੇ ਭਾਜੀ ਕਿੰਨੀਆਂ ਗੱਡੀਆਂ ਖੜੀਆਂ ਇਸ ਵੇਲੇ ਅੰਦਰ? ਚੰਗੀ ਤਰ੍ਹਾਂ ਮੈਨੂੰ ਯਾਦ ਆ ਜਦੋਂ ਤੁਸੀਂ ਵਰਕਸ਼ਾਪ 1.5 ਸਾਲ ਪਹਿਲਾਂ ਖੋਲੀ, 1.25 ਸਾਲ ਪਹਿਲਾਂ ਖੋਲੀ, ਮੇਰੇ ਕੋਲ ਆਏ ਸੀ, ਬਿਲਕੁਲ ਖਾਲੀ ਪਿਆ ਸੀ ਨਾ ਬੇੜਾ ਇਹ?
2: ਬਿਲਕੁਲ।
0: ਤੇ ਬਾਹਰ ਵੇਟਿੰਗ 'ਚ ਕਿੰਨੀਆਂ ਖੜੀਆਂ ਨੇ?
2: ਬਾਹਰ ਵੀ ਅਪੁਆਇੰਟਮੈਂਟ ਤੇ ਹੀ ਆ ਜੀ, ਮਤਲਬ ਕੋਈ ਏਦਾਂ ਨੀ ਹੈਗਾ ਕਿ ਅਸੀਂ ਇੱਥੇ ਲੋਕਾਂ ਦੀਆਂ ਗੱਡੀਆਂ ਖੜਾ ਦਈਏ। ਸਾਡੇ ਕੋਲ ਉਹੀ ਗੱਡੀਆਂ ਇੱਥੇ ਸਟੇਅ ਕਰਦੀਆਂ ਨੇ ਜਿਹੜੀਆਂ ਇੰਸ਼ੋਰੈਂਸ ਕਲੇਮ ਹੁੰਦੀਆਂ ਨੇ, ਰਾਈਟ, ਜਿਹੜੀਆਂ ਮਤਲਬ ਚੱਲ ਸਕਦੀਆਂ ਨੇ, ਡਰਾਈਵੇਬਲ ਨੇ, ਉਹਨਾਂ ਦੀ ਅਸੀਂ ਅਪੁਆਇੰਟਮੈਂਟ ਬਣਾ ਲੈਂਦੇ ਹਾਂ ਤੇ ਜਦੋਂ ਕਸਟਮਰ ਦੇ ਤੇ ਸਾਡੇ ਹਿਸਾਬ ਨਾਲ ਉਹਦਾ ਟਾਈਮ ਸਕੇਜੂਲ ਸੈੱਟ ਹੁੰਦਾ ਤਾਂ ਉਸ ਦਿਨ ਉਹਨੂੰ ਸੱਦਦੇ ਹਾਂ ਤਾਂ ਕਿ ਉਹਨਾਂ ਦਾ ਟਾਈਮ ਵੀ ਵੇਸਟ ਨਾ ਹੋਵੇ ਤੇ ਸਾਡਾ ਵੀ ਨਾ ਹੋਵੇ।
0: ਗੋਲੀਆਂ ਚੱਲੀਆਂ ਆਟੋ ਬੋਡੀ ਸ਼ਾਪਸ ਤੇ ਟੋ ਟਰੱਕ ਦੇ ਜੁੜੇ ਬਿਜ਼ਨਸ ਦੇ ਨਾਲ, ਕਿਉਂਕਿ ਇੰਸ਼ੋਰੈਂਸ ਦੇ ਵਿੱਚ ਲੁੱਟ ਖਸੁੱਟ ਬਹੁਤ ਚੱਲੀ, ਗੋਲੀਆਂ ਚੱਲੀਆਂ, ਅੱਗਾਂ ਲਾਈਆਂ ਗਈਆਂ ਟੋ ਟਰੱਕਾਂ ਨੂੰ, ਬੰਦੇ ਮਰੇ, ਸਭ ਕੁਝ ਹੋਇਆ। ਸਪੀਡ ਐਕਸ ਇੱਕ ਐਸਾ ਬਿਜ਼ਨਸ ਆ ਜਿੱਥੇ ਇੱਕ ਛੋਟਾ ਜਿਹਾ ਬੱਚਾ ਜਿਹੜਾ 5ਵੇਂ ਗ੍ਰੇਡ ਤੋਂ 6ਵੇਂ 'ਚ ਜਾਣ ਲੱਗਿਆ ਆ ਕੇ ਆਪਣੇ ਫਾਦਰ ਦੇ ਬਿਜ਼ਨਸ ਬਾਰੇ ਏਅਰ ਤੇ ਬੋਲ ਦਿੰਦਾ ਕਿ ਸਾਡੇ ਕੋਲ ਆਓ ਗੱਡੀਆਂ ਠੀਕ ਕਰ ਦਾਂਗੇ,
1: ਜੀ ਬਿਲਕੁਲ,
0: ਲੋਡ ਕਰ ਦਾਂਗੇ। ਜਿੱਥੇ ਇੱਕ ਵਾਈਫ ਆ ਕੇ ਏਅਰ ਤੇ ਬੋਲਦੀ ਹੈ ਕਿ ਉੱਥੇ ਰਿਸੈਪਸ਼ਨ ਤੇ ਮੈਂ ਖੜੀ ਹੁੰਦੀ ਹਾਂ, ਔਰਤਾਂ ਜਾ ਕੇ ਗੱਡੀਆਂ ਠੀਕ ਕਰਾਉਂਦੀਆਂ ਨੇ, ਬੱਚੇ ਜਾ ਕੇ ਕਰਾਉਂਦੇ। ਭਾਜੀ ਦੱਸੋ ਇਹ ਗੱਲ ਕਿੰਨੀ ਕੁ ਦਰੁਸਤ ਆ?
2: 100% ਸਹੀ ਹੈ ਜੀ, ਸਾਡਾ ਤਾਂ ਫੈਮਿਲੀ ਬਿਜ਼ਨਸ ਆ, ਚਾਹੇ ਬੱਚਾ ਚਾਹੇ ਔਰਤ ਚਾਹੇ ਬਜ਼ੁਰਗ ਕੋਈ ਵੀ ਆ ਉਹ ਮੋਸਟ ਵੈਲਕਮ ਆ। ਤੁਹਾਨੂੰ ਲੱਗਦਾ ਹੀ ਨਹੀਂ ਇੱਥੇ ਆ ਕਿ ਤੁਸੀਂ ਆਪਦੀ ਗੱਡੀ ਦਾ ਕੰਮ ਕਰਾਉਣਾ ਹੋ, ਤੁਹਾਨੂੰ ਏਦਾਂ ਲੱਗਦਾ ਕਿ ਤੁਸੀਂ ਆਪਦੇ ਰਿਲੇਟਿਵ ਜਾਂ ਪਰਿਵਾਰ 'ਚ ਹੀ ਹੋ ਤੇ ਬਸ ਮਿਲਣ ਆਏ ਹੋ, ਸੋ ਏਦਾਂ ਦਾ ਮਾਹੌਲ ਆ ਜੀ।
0: ਮੈਨੂੰ ਹਮੇਸ਼ਾ ਲੋਕਾਂ ਦੀ ਕਾਲ ਆਉਂਦੀ ਹੈ ਕਿ ਜੀ ਨੰਬਰ ਦਿਓ ਉਹਨਾਂ ਦਾ, ਉਹ ਜਿਹੜੇ ਰੇਡੀਓ ਤੇ ਬੋਲ ਕੇ ਜਾਂਦੇ ਨੇ, ਜਿਹਨਾਂ ਦਾ ਤੁਹਾਡੇ ਬੇਟੇ ਲਈ ਬਹੁਤ ਲੋਕ ਕਹਿੰਦੇ ਹੁੰਦੇ ਮੈਨੂੰ,
1: ਜੀ ਬਿਲਕੁਲ,
0: ਕਹਿੰਦੇ ਜਿਹਨਾਂ ਦਾ ਬੱਚਾ ਬੋਲ ਕੇ ਜਾਂਦਾ ਹੁੰਦਾ ਰੇਡੀਓ ਤੇ। ਸੋ ਇਹ ਇੱਕ ਬੜੀ ਵੱਡੀ ਬਲੈਸਿੰਗ ਆ। ਸਪੀਡ ਐਕਸ ਆਟੋਕਲੇਸਨ 416-277-9921, ਦੁਨੀਆ ਦੀ ਕੋਈ ਵੀ ਇੰਸ਼ੋਰੈਂਸ ਕੰਪਨੀ, ਮੈਂ ਔਨ ਏਅਰ ਦੱਸਣ ਲੱਗਿਆ ਤੁਹਾਨੂੰ, ਤੁਹਾਨੂੰ ਰੋਕ ਨਹੀਂ ਸਕਦੀ ਕਿ ਤੁਸੀਂ ਕੰਮ ਕਿੱਥੋਂ ਕਰਾਉਣਾ, ਔਨ ਏਅਰ ਰਿਕਾਰਡ ਕਰ ਲਓ ਮੇਰੀ ਗੱਲ ਨੂੰ। ਤੇ ਦੂਸਰਾ, ਤੁਸੀਂ ਆਪਣੀ ਮਰਜ਼ੀ ਨਾਲ ਕੰਮ ਕਰਾ ਸਕਦੇ ਹੋ, ਮਰਜ਼ੀ ਨਾਲ ਰੈਂਟਲ ਕਾਰ ਲੈ ਸਕਦੇ ਹੋ।
1: ਜੀ,
0: ਮੇਰਾ ਰੇਂਜ ਰੋਵਰ ਚੋਰੀ ਹੋਇਆ, ਮੈਨੂੰ ਚੱਕ ਕੇ $15 ਦਿਹਾੜੀ ਤਿਹਾੜੀ ਕਾਰ ਰੈਂਟ ਤੇ ਹੁੰਦੀ ਆ ਫੜਾਤੀ ਗੰਦੀ ਜੀ ਮੈਨੂੰ, ਮੈਂ ਕਿਹਾ ਪ੍ਰੀਮੀਅਮ ਪੇ ਕੀਤਾ ਮੈਂ ਇੰਸ਼ੋਰੈਂਸ 'ਚ ਵੀ ਤੇ ਪ੍ਰੀਮੀਅਮ ਪੇ ਕੀਤਾ ਗੱਡੀ 'ਚ ਵੀ, ਰੈਂਟਲ 'ਚ ਮੈਂ ਗੱਡੀ

0: ਲੈਣੀ ਹੈਗੀ, ਮੈਂ ਲੈਕਸਸ ਲੈ ਕੇ ਆਇਆ ਫਿਰ ਜਾ ਕੇ, ਤੇ ਮੈਂ ਬਾਡੀ ਬਾਡੀ ਸੋਰੀ ਆਪਣਾ ਜਿਹੜਾ ਕੰਮ ਆ ਸਾਰਾ ਲੈਕਸਸ ਚੱਕੀ, ਮੈਂ ਆਪਣੀ ਇੰਸ਼ੋਰੈਂਸ ਨੂੰ ਬਿੱਲ ਭੇਜਿਆ, ਇਹ 15 ਦਿਨ ਲਈ 15 ਰੁਪਏ ਵਾਲੀ ਗੱਡੀ ਦੇ ਰਹੇ ਸੀ ਮੈਨੂੰ ਗੰਦੀ ਜੀ ਟੁੱਟੀ ਜੀ
1: ਜੀ,
0: ਤੇ ਮੈਂ ਲੈਕਸਸ ਇੱਕ ਮਹੀਨਾ ਰੱਖੀ ਆਪਣੇ ਪੰਜਾਬੀ ਭਰਾਵਾਂ ਨੇ ਦਿੱਤੀ ਮੈਨੂੰ। ਇਹ ਰੈਂਟਲ ਗੱਡੀਆਂ 'ਚ ਵੀ ਠੱਗੀਆਂ ਬਹੁਤ ਲੱਗਦੀਆਂ ਨੇ, ਰੈਂਟਲ ਕਾਰ ਕਰਨੀ ਤੇ ਮੈਂ ਦੱਸ ਦਿਆ ਕਰੋ ਤੁਹਾਨੂੰ ਵਧੀਆ ਬੰਦਿਆਂ ਕੋਲ ਭੇਜ ਦੂੰਗਾ। ਇਹ 'ਚ ਵੀ ਬੜੇ ਜਿਹੜੇ ਜਿਹੜੇ ਕਾਰੋਬਾਰਾਂ 'ਚ ਚੋਰੀ ਆ ਨਾ, ਤੇ ਚੋਰ ਟਾਈਪ ਦੇ ਬੰਦੇ ਬਹੁਤ ਪੜਦੇ ਨੇ, ਆਹ ਸਾਧੂ ਬੈਠੇ ਨੇ ਸਪੀਡ ਐਕਸ ਵਾਲੇ,
1: ਬਿਲਕੁਲ
2: ਹਾਂਜੀ,
0: ਹੋਰ ਵੀ ਬਹੁਤ ਸਾਧੂ ਨੇ ਆਟੋ ਬੋਡੀ ਸ਼ਾਪ 'ਚ, ਬਹੁਤ ਜ਼ਿਆਦਾ ਸਾਧੂ ਨੇ
1: ਜੀ,
0: ਬਸ ਤੁਹਾਨੂੰ ਚੋਰ ਦਾ ਪਤਾ ਨਹੀਂ ਲੱਗਦਾ ਕੌਣ ਆ ਸਾਧੂ ਕੌਣ ਆ। ਸਪੀਡ ਐਕਸ 416-277-9221 416-277-9221 ਸਪੀਡ ਐਕਸ ਵਾਲਿਆਂ ਨੂੰ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈ। ਔਰ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕੁਛ ਹੋਰ ਕਹਿਣਾ ਚਾਹੁੰਦੇ?
3: ਨਹੀਂ ਜੀ, ਬਿਲਕੁਲ ਧੰਨਵਾਦ ਤੁਹਾਡਾ ਜੀ,
0: ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ। ਤੇ ਸਟੂਡੀਓਜ਼ ਦੇ ਵਿੱਚ 905-673-3337 905-673-3337 ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ।

0: ਟੋਰਾਂਟੋ ਦੇ ਵਿੱਚ ਸਭ ਤੋਂ ਵੱਧ ਬਿਜ਼ੀ ਰਹਿਣ ਵਾਲੇ ਸਾਊਥ ਏਸ਼ੀਅਨ ਸ਼ੋਅਜ਼ ਦੇ ਵਿੱਚ ਰਿਵਾਜ਼ ਨੂੰ AM 530 ਡਾਲ ਦਿਓ ਅਤੇ ਇਸ ਸਮੇਂ ਸਾਨੂੰ ਸਾਰਨੀਆ ਤੋਂ ਲੈ ਕੇ ਲੰਡਨ ਕਿਚਨ ਵਾਟਰ ਕੈਂਬਰਿਜ ਤੋਂ ਲੈ ਕੇ ਔਸ਼ਵਾ ਤੋਂ ਲੈ ਕੇ ਧੁਰਦਗਾਹੇ ਤੁਸੀਂ ਸਾਨੂੰ ਸੁਣ ਰਹੇ ਹੋ ਇਸ ਸਮੇਂ ਬੈਲਵਿਲ ਤੱਕ ਔਰ ਨੌਰਥ ਵਿੱਚ ਲਿੰਡਜ਼ੀ ਪੀਟਰਬਰੋ ਹੁੰਦੇ ਹੋਏ ਤੁਸੀਂ ਸਾਨੂੰ ਬੈਰੀ ਤੋਂ ਲੈ ਕੇ ਮਸਕੋਕਾ ਕਾਉਂਟੀ 11 ਹਾਈਵੇ ਅਤੇ 400 ਹਾਈਵੇ ਦੋਨਾਂ ਦੇ ਉੱਤੇ ਸੁਣਦੇ ਹੋ ਔਰ ਮੈਨੀਟੋਲਨ ਆਈਲੈਂਡ ਤੋਂ ਲੈ ਕੇ ਸਾਨੂੰ ਟੋਬਰਮਰੀ ਤੱਕ ਅਤੇ ਵਿੰਗਮ ਤੋਂ ਲੈ ਕੇ ਸਾਨੂੰ ਤੁਸੀਂ ਤਰ੍ਹਾਂ ਤਰ੍ਹਾਂ ਦੇ ਸ਼ਹਿਰ ਪਿੰਡ ਕਸਬੇ ਨੈਗਰਾ ਫਾਲ ਤੱਕ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਦਿਨ ਖੁਸ਼ਗਵਾਰ ਰਹੇਗਾ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਕੋਈ ਸ਼ੋਕ ਨਹੀਂ ਮਨ ਵਿੱਚ ਚੜ੍ਹਦੀ ਕਲਾ ਅੱਜ ਦੇ ਇੱਕ ਸਾਲ ਪਹਿਲਾਂ ਅੱਜ ਦੇ ਦਿਨ ਮੈਂ ਬਹੁਤ ਹੀ ਗੰਭੀਰ ਜਿਹੜਾ ਇੱਕ ਸਮੇਂ 'ਚ ਲੰਘ ਰਿਹਾ ਸੀ ਪੂਰੇ ਅੱਜ ਦੇ ਦਿਨ ਅਸੀਂ ਅੱਜ ਦੇ ਦਿਨ ਨੂੰ ਯਾਦ ਕਰਦੇ ਹਾਂ ਅਤੇ ਅਸੀਂ ਆਪਣੇ ਪਿਆਰਿਆਂ ਨੂੰ ਜਿਨ੍ਹਾਂ ਨੂੰ ਆਪਣੇ ਕੋਲੋਂ ਵਿਛੜਿਆ ਮਹਿਸੂਸ ਕਰਦੇ ਹਾਂ ਆਪਣੇ ਨਾਲ ਨਾਲ ਮਹਿਸੂਸ ਕਰਦੇ ਹਾਂ ਔਰ ਅਸੀਂ ਬਹੁਤ ਪਿਆਰ ਕਰਦੇ ਹਾਂ ਜੀਵਨਜੋਤ ਸਿੰਘ ਸੰਧੂ ਜਿਹੜਾ ਕਿ ਇਸ ਟੀਮ ਦਾ ਹਿੱਸਾ ਰਿਹਾ ਜੀਵਨਜੋਤ ਸਿੰਘ ਸੰਧੂ ਪੂਰੇ ਪਰਿਵਾਰ ਦਾ ਹਿੱਸਾ ਰਿਹਾ ਅਤੇ ਮੇਰੇ ਪਰਸਨਲ ਪਰਿਵਾਰ ਦਾ ਹਿੱਸਾ ਰਿਹਾ ਅੱਜ ਸਾਡੇ ਵਿੱਚੋਂ ਚਲੇ ਗਏ ਸੀ ਅਤੇ ਜੀਵਨ ਅਸੀਂ ਹਮੇਸ਼ਾ ਤੈਨੂੰ ਆਪਣਾ ਪਿਆਰ ਆਪਣੇ ਫਸਟ ਲਵ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਪਿਆਰ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ ਹਰ ਵੇਲੇ ਅੰਕ ਸੰਘ ਰਾਣਾ ਜੀ ਦਾਤਿਆ ਹੋਇਓ ਬੇਨਤੀ ਮੇਰੀ ਹਮੇਸ਼ਾ ਬੇਨਤੀ ਇਹ ਹੁੰਦੀ ਹੈ ਕਿ ਹੇ ਦਾਤਾ ਤੂੰ ਦਾਤਾ ਤੇਰਾ ਹੀ ਦਿੱਤਾ ਖਾਧਾ ਅਤੇ ਹੁਣ ਅੱਗੇ ਵੀ ਤੂੰ ਹੀ ਬੇੜੇ ਪਾਰ ਲਗਾਏਗਾ ਸਾਨੂੰ ਨਹੀਂ ਸਮਝ ਹੈਗੀ ਮੈਂ ਜ਼ਿੰਦਗੀ ਨੂੰ ਕੁਛ ਇਸ ਤਰ੍ਹਾਂ ਗਿਣਦਾ ਕਿ ਇੱਕ ਬੱਚਾ ਖੜ੍ਹਾ ਹੈ ਸਕੂਲ ਦੇ ਬਾਹਰ ਅਤੇ ਉਹ ਨਿਰਾਸ਼ ਖੜ੍ਹਾ ਉਹਦੇ ਮਾਂ ਪਿਓ ਮਰ ਗਏ ਸੀਗੇ ਅਤੇ ਉਹਦੀ ਟੀਚਰ ਖੜ੍ਹੀ ਹੈ ਉਹ ਪੁੱਛਦੀ ਹੈ ਕੀ ਹੋ ਗਿਆ ਕਹਿੰਦਾ ਮਾਂ ਪਿਓ ਨੂੰ ਯਾਦ ਕਰਦਾ ਯਤੀਮ ਹੋ ਗਿਆ ਸੀ ਸਕੂਲ 'ਚ ਪੜ੍ਹਦਾ ਸੀ ਅਤੇ ਉਸੇ ਸਕੂਲ ਦੇ ਮੂਹਰੋਂ ਇੱਕ ਸਾਈਕਲ ਜਾ ਰਿਹਾ ਸੀ ਉੱਥੇ ਇੱਕ ਬੰਦਾ ਬੈਠਾ ਸੀ ਉਹ ਸਾਈਕਲ ਜਾਂਦਾ ਜਾਂਦਾ ਮੋੜ ਮੁੜ ਗਿਆ ਅਤੇ ਉਹ ਟੀਚਰ ਪੁੱਛਦੀ ਆ ਸਾਹਮਣੇ ਕੀ ਹੈ ਕਹਿੰਦਾ ਸਾਈਕਲ ਜਾ ਰਿਹਾ ਅਤੇ ਉਹ ਸਾਈਕਲ ਕਿੱਥੇ ਗਿਆ ਜਦੋਂ ਮੋੜ ਮੁੜ ਗਿਆ ਕਹਿੰਦਾ ਮੁੜ ਗਿਆ ਕਹਿੰਦਾ ਮੁੜ ਕੇ ਚੱਲਦਾ ਪਿਆ ਮਤਲਬ ਕਿ ਮੁੜ ਕੇ ਉਹ ਖੜਿਆ ਨਹੀਂ ਸੀ ਉਹ ਮੋੜ ਤੋਂ ਬਾਅਦ ਵੀ ਚੱਲਦਾ ਰਿਹਾ ਇਸੇ ਤਰ੍ਹਾਂ ਜ਼ਿੰਦਗੀ ਆ ਜ਼ਿੰਦਗੀ ਚੱਲਦੀ ਰਹਿੰਦੀ ਆ ਜੋ ਵਿਸ਼ਵਾਸ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਤਾਬਕ ਆਵਣ ਜਾਵਣ ਇੱਕ ਖੇਡ ਬਣਾਈ ਇੱਕ ਖੇਡ ਦਾ ਹਿੱਸਾ ਆਪਾਂ ਸਾਰੇ ਹੈਗੇ ਹਾਂ ਆਪਾਂ ਸਭ ਨੇ ਜਾਣਾ ਹੈਗਾ ਕਈ ਲੋਕ ਜੋ ਬੇਈਮਾਨ ਹੁੰਦੇ ਨੇ ਨਾ ਤੁਹਾਨੂੰ ਬੇਈਮਾਨ ਕਹਿੰਦੇ ਹੁੰਦੇ ਨੇ ਨੇਕ ਇਨਸਾਨ ਦਾ ਕੰਮ ਹੁੰਦਾ ਲੋਕਾਂ ਨੂੰ ਮਾਫ਼ ਕਰਨਾ ਗਾਲਾਂ ਕੱਢਣਾ ਨਹੀਂ ਹੁੰਦਾ ਬੇਈਮਾਨ ਦਾ ਕੰਮ ਹੁੰਦਾ ਹਰੇਕ ਨੂੰ ਗਾਲ ਕੱਢਣਾ ਅਤੇ ਇੱਕ ਵਪਾਰੀ ਜਿਹੜਾ ਇਨਸਾਨ ਹੈ ਜਿਹਨੂੰ ਪਤਾ ਦੁਨੀਆਂ 'ਤੇ ਵਪਾਰ ਕਰਨਾ ਆ ਅਤੇ ਚੱਲਿਆ ਜਾਣਾ ਉਹ ਕਮਾਈ ਵਿੱਚ ਦੇਖਦਾ ਕਿ ਚੋਖਾ ਪਾਪ ਕਮਾਉਣਾ ਪਾਪ ਕਮਾ ਵੰਦਿਆ ਤੇਰਾ ਕੋਈ ਨਾ ਬੇਲੀ ਰਾਮ ਅਤੇ ਕੀ ਮੈਂ ਕਮਾ ਕੇ ਲੈ ਕੇ ਜਾਣਾ ਲੋਕਾਂ ਦੀ ਮੁਸਕਰਾਹਟ ਲੋਕਾਂ ਨੂੰ ਹੁਨਰ ਵੰਡਣਾ ਮੈਂ ਕਦੇ ਜ਼ਿੰਦਗੀ 'ਚ ਜੁੱਤੀਆਂ ਦੇ ਉੱਤੇ ਕੱਪੜੇ ਨਹੀਂ ਮਾਰੇ ਗੁਰਦੁਆਰੇ ਮੰਦਰਾਂ ਮਸਜਿਦਾਂ 'ਚ ਜਾ ਕੇ ਮੈਂ ਲੋਕਾਂ ਦੇ ਦਿਮਾਗਾਂ ਦੇ ਉੱਤੇ ਕੱਪੜੇ ਮਾਰੇ ਤਾਂ ਜੋ ਲੋਕਾਂ ਦੇ ਦਿਮਾਗ ਦਰੁਸਤ ਹੋਣ ਤੰਦਰੁਸਤ ਹੋਣ ਕਿ ਕੰਮ ਦਿਲਿਆਂ ਨੂੰ ਦਿਲ ਨਾ ਪਰਿਆਂ ਨੂੰ ਪਰ ਦਈ ਜਾਂ ਖੁਦਾ ਸਭ ਬੇਕਰਿਆਂ ਨੂੰ ਕਰ ਦਈ ਹਰ ਸੁਹਾਗਣ ਦਾ ਜ਼ਿੰਦਾ ਰਹੇ ਸੁਹਾਗ ਉਮਰ ਬੀਤੀ ਜਾ ਰਹੀ ਨੂੰ ਵਰ ਦਈ ਬੇੜੀਆਂ ਅਤੇ ਝਾਂਜਰਾਂ 'ਚ ਸਵਰੇ ਬੇੜੀਆਂ ਝਾਂਜਰਾਂ ਨੇ ਇੰਸਟਾਗ੍ਰਾਮ ਦੀਆਂ ਫੇਸਬੁੱਕ ਦੀਆਂ ਟਿਕਟੋਕ ਦੀਆਂ ਨਿਰਾਸ਼ਤਾ ਦੀਆਂ ਨੈਗਟਿਵਿਟੀ ਦੀਆਂ ਗਾਲੀ ਗਲੋਚ ਦੀਆਂ ਦੂਸਰਿਆਂ ਦਾ ਮਾੜਾ ਕਰਨ ਦੀਆਂ ਕਿ ਬੇੜੀਆਂ ਅਤੇ ਝਾਂਜਰਾਂ 'ਚ ਇਸ ਵਰੇ ਮੁਕਤ ਕੈਦੀ ਕਸਬਿਆਂ ਨੂੰ ਕਰ ਦਈ ਸਾਰਿਆਂ ਮੁਲਕਾਂ ਨੂੰ ਬਖਸ਼ੀ ਅਮਨ ਤੂੰ ਮੇਰਾ ਨਾਂ ਬਖਸ਼ੀ ਸਾਰਿਆਂ ਮੁਲਕਾਂ ਨੂੰ ਬਖਸ਼ੀ ਅਮਨ ਤੂੰ ਮੁੱਦਤ ਦੇ ਖਾਕ ਸ਼ੇਰੇ ਰੋਸ਼ਨ ਕਰ ਦਈ ਬੇੜੀਆਂ ਅਤੇ ਝਾਂਜਰਾਂ 'ਚ ਇਸ ਵਰੇ ਮੁਕਤ ਕੈਦੀ ਕਸਬਿਆਂ ਨੂੰ ਕਰ ਦਈ ਕੰਮ ਦਿਲਿਆਂ ਨੂੰ ਦਿਲ ਨਾ ਪਰਿਆਂ ਨੂੰ ਪਰ ਜਾਂ ਖੁਦਾ ਸਭ ਬੇਕਰਿਆਂ ਨੂੰ ਕਰ ਦਈ ਰੇਡੀ ਆਵਾਜ਼ ਨੂੰ ਸੁਣ ਰਹੇ ਹੋ ਮੈਂ ਅਮਨਦੀਪ ਸਿੰਘ ਬੈਨੀਪਾਲ ਔਰ ਆਪ ਸਭ ਦਾ ਹਾਰਦਿਕ ਸਵਾਗਤ ਸੋ ਸ਼ੋਅ ਦੇ ਵਿੱਚ ਕਿ ਜੀਨਾ ਇਸੀ ਕਾ ਨਾਮ ਹੈ ਰਾਜ ਕਪੂਰ ਸਾਹਿਬ ਦੀ ਫਿਲਮ ਆਈ ਸੀ ਮੇਰਾ ਨਾਮ ਜੋਕਰ ਉਹ 'ਚ ਇੱਕ ਡਾਇਲੋਗ ਸੀ ਜਿਹਨੂੰ ਓਸ਼ੋ ਵੀ ਕਹਿੰਦਾ ਕਿ ਜ਼ਿੰਦਗੀ ਇੱਕ ਸਰਕਸ ਹੈ ਔਰ ਇਸ ਸਰਕਸ ਮੇ ਹਮੇ ਇੱਕ ਰੋਲ ਮਿਲਾ ਹੈ ਔਰ ਉਸਕੋ ਨਿਭਾ ਕੇ ਜਬ ਇਹ ਸਰਕਸ ਖਤਮ ਹੋ ਜਾਏਗੀ ਹਮ ਚਲੇ ਜਾਏਂਗੇ ਲੋਕ ਹਮਾਰੇ ਰੋਲ ਕੋ ਯਾਦ ਰੱਖੇਂਗੇ ਲੋਕ ਹਮਾਰੀ ਬਾਤੋਂ ਕੋ ਯਾਦ ਰੱਖੇਂਗੇ ਹਮ ਚਲੇ ਜਾਏਂਗੇ ਪਰ ਬਾਤੇ ਵਹੀਂ ਪਰ ਰਹਿ ਜਾਏਗੀ ਸੋ ਇਸ ਤਰ੍ਹਾਂ ਦੇ ਨਾਲ ਜ਼ਿੰਦਗੀ ਜੀ ਕੇ ਸਾਡੇ ਇੱਕ ਬਹੁਤ ਪਿਆਰੀ ਰੂਹ ਆਪਣੇ ਅਗਲੇ ਜਾਮਿਆਂ 'ਚ ਚਲੀ ਗਈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹੇ ਪਰਮੇਸ਼ਵਰ ਚੜ੍ਹਦੀ ਕਲਾ 'ਚ ਰੱਖਿਓ ਹਮੇਸ਼ਾ ਹਮੇਸ਼ਾ ਹਮੇਸ਼ਾ ਅਸੀਂ ਮੰਗਦੇ ਹੁੰਦੇ ਕਿ ਉਹਨਾਂ ਨੂੰ ਕੋਈ ਬਲਾ ਕਰਾਉਣੀ ਹੈ ਕੋਈ ਉਹ ਸਾਡੇ 'ਤੇ ਪਾ ਦਿਓ ਅਤੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾ ਦਿਓ ਇਸੇ ਲਈ ਮੈਂ ਕਹਿੰਦਾ ਹੁੰਦਾ ਕਿ ਜ਼ਿੰਦਗੀ ਖੂਬਸੂਰਤ ਨੂੰ ਖੂਬਸੂਰਤ ਅੰਦਾਜ਼ ਨਾਲ ਜੀਓ ਰੇਡੀ ਆਵਾਜ਼ ਨੂੰ AM 530 ਡਾਲ ਕੇ ਸੁਣ ਰਿਹਾ ਮੈਂ ਹਰਦੀਪ ਸਿੰਘ ਬੈਨੀਪਾਲ ਅਤੇ ਕੁੜੀਓ ਕਿਵੇਂ ਤੁਸੀਂ
1: ਬਹੁਤ ਵਧੀਆ ਅਮਨ ਜੀ
0: ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਗੈਸਟ ਆਈ ਹੈ ਕੁੜੀ ਜਿਹੜੀ ਤੁਹਾਡੇ ਗੈਸਟਾਂ ਨੂੰ ਸਾਂਭਦੀ ਹੈ ਪ੍ਰਨੀਤ ਕੌਰ ਪ੍ਰਨੀਤ ਕੀ ਹਾਲ ਹੈ
1: ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾਸ ਸਰ ਤੁਸੀਂ
0: ਰੇਡੀਓ ਕਿਵੇਂ ਲੱਗਿਆ ਤੁਹਾਨੂੰ
1: ਰੇਡੀਓ ਬਹੁਤ ਵਧੀਆ ਲੱਗਿਆ ਸਰ ਬਹੁਤ ਵਧੀਆ ਲੱਗਿਆ ਮੈਨੂੰ ਸਾਰਿਆਂ ਦੇ ਵਿੱਚ ਵਿਚਰ ਕੇ
0: ਚੰਗੇ ਚੰਗੇ ਲੋਕਾਂ ਨੂੰ ਮਿਲਿਆ ਨਾ ਜ਼ਿੰਦਗੀ ਚ
1: ਹਾਂਜੀ ਹਾਂਜੀ
0: ਸੰਤੋਸ਼ ਤੁਸੀਂ ਵੀ
1: ਹਾਂਜੀ ਹਾਂਜੀ
0: ਬਿਲਕੁਲ ਬਦਮਾਸ਼ਾਂ ਨੂੰ ਮਿਲਾਈ ਅੱਜ
1: ਹਾਂਜੀ ਹਾਂਜੀ
0: ਬਦਮਾਸ਼ ਬੁਲਾਉਂਦੇ ਆ ਬਦਮਾਸ਼ ਜੀ ਆਪਣੀ ਕੰਪਨੀ ਦਾ
2: ਹਾਂਜੀ ਬਿਲਕੁਲ ਭਾਜੀ ਤੁਸੀਂ ਸਹੀ ਕਿਹਾ ਕਿ ਬਦਮਾਸ਼ ਤਾਂ ਬਦਮਾਸ਼ੀ ਅਸੀਂ ਉਦੋਂ ਲੈ ਕੇ ਆਉਂਦੇ ਜਦੋਂ ਤੁਸੀਂ ਬੀਅਰ ਪੀਂਦੇ ਹੋ ਤੇ ਬੀਅਰ ਪੀਣ ਸਾਰੀ ਤੁਹਾਡੇ ਚ ਐਸੀ ਬਦਮਾਸ਼ੀ ਆਉਂਦੀ ਹੈ ਕਿ ਦੁਨੀਆ ਸਾਰੀ ਤੁਹਾਨੂੰ ਕਹਿੰਦੀ ਹੈ ਵਾਹ ਵਾਹ ਵਾਹ ਵਾਹ ਕਿਆ ਬਾਤ ਹੈ ਇਨ ਸਿਰਫ ਡਰਨ ਦੇ ਬਜਾਏ ਤੁਹਾਨੂੰ ਸਾਰੇ ਪਿਆਰ ਕਰਦੇ ਨੇ ਸੋ ਆਪਣੀ ਜਿਹੜੀ ਬੀਅਰ ਹੈ ਕ੍ਰਾਫਟਡ ਬੀਅਰ ਹੈ ਐਂਡ ਵੀ ਮੇਕ ਇਟ ਇਨ ਕੈਨੇਡਾ ਐਂਡ ਇਟਸ ਵਨ ਆਫ ਦ ਬੈਸਟ ਯੂ ਨੋ ਬੀਅਰਸ ਯੂ ਕੈਨ ਐਵਰ ਹੈਵ ਸਮੂਥੈਸਟ ਬੀਅਰ ਐਸ ਵੈਲ ਬਹੁਤ ਸਮੂਥ ਹੈ ਬਹੁਤ ਹੀ ਸਵੀਟ ਹੈ ਬਹੁਤ ਹੀ ਵਧੀਆ ਟੇਸਟ ਹੈ ਸਮੂਥ ਟੇਸਟ ਹੈ ਅਵੇਲੇਬਲ ਹੈ ਜੀ ਇਸ ਵਕਤ ਕਾਫੀ ਰੈਸਟੋਰੈਂਟ ਉੱਤੇ ਤੁਸੀਂ ਜਾ ਕੇ ਦੇਖੋ ਤੁਹਾਡੇ ਰੈਸਟੋਰੈਂਟ ਉੱਤੇ ਵੀ ਆਪਣਾ ਅਵੇਲੇਬਲ ਹੈ ਜਦੋਂ ਮਰਜ਼ੀ ਜਾਓ ਪੀਓ ਤੇ ਟਰਾਈ ਕਰੋ ਤੁਹਾਨੂੰ ਪਤਾ ਲੱਗੇਗਾ ਅਗਰ ਤੁਹਾਨੂੰ ਕੋਈ ਫੀਡਬੈਕ ਮਿਲਦਾ ਹੈ ਤਾਂ ਉਹ ਵੀ ਦੱਸੋ ਕਿ ਤੁਹਾਨੂੰ ਕੀ ਚੀਜ਼ ਅੱਛੀ ਲੱਗੀ ਕੀ ਚੀਜ਼ ਅੱਛੀ ਨਹੀਂ ਲੱਗੀ ਤਾਂ ਅੱਗੇ ਆਪਾਂ ਐਸੀ ਕੋਈ ਚੀਜ਼ ਹੈ ਨਹੀਂ ਵੈਸੇ ਜਿਹੜੀ ਨਹੀਂ ਅੱਛੀ ਲੱਗੇਗੀ ਇਹ ਤਾਂ ਗਾਰੰਟੀ ਹੈ ਹਰ ਕਿਸੇ ਦੀ ਬਦਮਾਸ਼ੀ ਜਿਸੋਂ ਨਿਕਲਦੀ ਹੈ ਹਰ ਕਿਸੇ ਨੂੰ ਪਸੰਦ ਆਉਂਦੀ ਹੈ
0: ਬਦਮਾਸ਼ ਜਿਹੜੀ ਹੈ ਇੱਕ ਕ੍ਰਾਫਟ ਬੀਅਰ ਹੈ ਹਨਾ ਲੋਕਾਂ ਨੂੰ ਦੱਸਿਆ ਕ੍ਰਾਫਟ ਬੀਅਰ ਕੀ ਹੁੰਦੀ ਹੈ
2: ਕ੍ਰਾਫਟ ਭਾਜੀ ਆਪਾਂ ਤਰਾਸ਼ ਕੇ ਤਰਾਸ਼ੀ ਹੋਈ ਬੀਅਰ ਹੈ ਬੇਸਿਕਲੀ
0: ਕਿੰਨਾ ਪ੍ਰੋਸੈਸ ਹੁੰਦਾ ਨਾ ਬਣਦਾ
2: ਜਿਵੇਂ ਜਿਸੋ ਤੁਸੀਂ ਤਰਾਸ਼ਦੇ ਹੋ ਨਾ ਕਿਸੇ ਚੀਜ਼ ਨੂੰ ਨਾ ਆਪਣੇ ਹੱਥੀ ਦੇ ਨਾਲ ਲਿਪ ਕਹਿੰਦੇ ਹੁੰਦੇ ਹੱਥੀ ਕੰਮ ਜ਼ਿਆਦਾ ਵਧੀਆ ਹੁੰਦਾ ਰਦਰ ਦੈਨ ਮਸ਼ੀਨੀ ਵਰਕ ਨਾਲੋਂ ਤੇ ਸਟਰੋਂਗ ਹੁੰਦਾ ਤੇ ਇਹ ਹੱਥੀ ਹੱਥੀ ਵਰਕ ਹੈ ਤੁਸੀਂ ਇਹ ਲਗਾ ਕੇ ਚੱਲੋ ਹਰ ਚੀਜ਼ ਆਪਾਂ ਲਾਈਕ ਇਹ ਲੰਬੇ ਸਮੇਂ ਲਈ ਰੱਖੀ ਜਾਂਦੀ ਹੈ ਵਧੀਆ ਤਰੀਕੇ ਨਾਲ ਬਣਾਈ ਜਾਂਦੀ ਹੈ ਬਹੁਤ ਕੁਆਲਿਟੀ ਕਲੀਨ ਹੁੰਦੀ ਹੈ ਵੱਡੇ ਲੈਵਲ ਤੇ ਮੈਨੂਫੈਕਚਰਿੰਗ ਨਹੀਂ ਅਸੀਂ ਕਰਵਾਉਂਦੇ ਹੈਗੇ ਕਿਉਂਕਿ ਸਾਨੂੰ ਹੁੰਦਾ ਕਿ ਅਸੀਂ ਕੁਆਲਿਟੀ ਦੀ ਹੀ ਸਾਨੂੰ ਨਾ ਕਿ ਕੁਆਂਟਿਟੀ ਦੀ ਹੈ
0: ਤੁਹਾਡਾ ਸਾਈਜ਼ ਵੀ ਵੱਡਾ ਹੁੰਦਾ ਨਾ ਇਹ ਬੀਅਰ ਤਾਂ ਤੁਹਾਡੀ ਦਾ
2: ਹਾਂਜੀ ਹਾਂਜੀ
0: ਇਹਨੂੰ ਕੀ ਕਹਿੰਦੇ ਆ ਸਾਈਜ਼ ਵੱਡੇ ਵਾਲੀ ਬੀਅਰ ਨੂੰ ਕੀ ਕਹਿੰਦੇ ਹੁੰਦੇ ਨੇ
2: ਇਹਨੂੰ ਟਾਲ ਕਹਿੰਦੇ ਨੇ
0: ਟਾਲ ਆਮ ਤੌਰ ਤੇ ਸ਼ੀਸ਼ੇ ਵਾਲੀ ਬੋਤਲ ਜਿਹਨੇ ਬਦਮਾਸ਼ ਪੀ ਲਈ
2: ਆਮ ਤੌਰ ਤੇ ਸ਼ੀਸ਼ੇ ਵਾਲੀ ਬੋਤਲ ਹੁੰਦੀ ਹੈ ਛੋਟਾ ਛੋਟਾ ਕੈਨ ਹੁੰਦਾ ਬਹੁਤ ਛੋਟਾ ਜਿਹਾ
0: ਸੋ ਕਿਸੇ ਵੀ ਭਾਰਤੀ ਤੁਸੀਂ ਰੈਸਟੋਰੈਂਟ ਤੇ ਜਾਓਗੇ ਜਾਂ ਬਾਰ 'ਚ ਜਾਓਗੇ ਤੁਸੀਂ ਉੱਥੇ ਕਹੋਗੇ ਬਦਮਾਸ਼ ਬੀਅਰ ਹੈ ਤੇ ਉਹ ਕਹਿਣਗੇ ਬਦਮਾਸ਼ ਨੂੰ ਹੁਣੇ ਲੈ ਕੇ ਆਉਂਦੇ ਹਾਂ ਅਸੀਂ ਸੋ ਤੁਹਾਨੂੰ ਇੱਕ ਬਹੁਤ ਸੋਹਣੇ ਜਿਹੇ ਕੈਨ ਦੇ ਵਿੱਚ ਉੱਤੇ ਪੰਜਾਬੀ ਗੁਜਰਾਤੀ ਹਿੰਦੀ ਹਰ ਲੈਂਗੁਏਜ ਦੇ ਵਿੱਚ ਬਦਮਾਸ਼ ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਵੀ ਅਤੇ ਤੁਸੀਂ ਪੀਂਦੇ ਹੋ ਅਤੇ ਤੁਸੀਂ ਇੰਜੋਏ ਕਰਦੇ ਹੋ ਅਤੇ ਬਦਮਾਸ਼ ਨੂੰ ਅਸੀਂ ਜਿਹੜਾ ਹੈਗਾ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਤੁਹਾਡੇ 'ਚ ਲੈ ਕੇ ਆਉਂਦੇ ਹਾਂ ਜਿਹੜੇ ਲੋਕ ਨਹੀਂ ਪੀਂਦੇ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਬਿਲਕੁਲ ਨਹੀਂ ਪੀਣੀ ਪਰ ਜਿਹੜੇ ਪੀਂਦੇ ਨੇ ਤਾਂ ਜ਼ਰੂਰ ਤੁਸੀਂ ਬਦਮਾਸ਼ ਨੂੰ ਟਰਾਈ ਕਰਨਾ ਹੈਗਾ ਬਹੁਤ ਸ਼ੁਕਰੀਆ ਭਾਅ ਜੀ ਤੁਹਾਡਾ ਅਤੇ ਨਜ਼ਾਰਾ ਦੇ ਉੱਪਰ ਨਜ਼ਾਰਾ ਇੰਡੀਅਨ ਰੈਸਟੋਰ ਦੇ ਉੱਪਰ ਤੁਸੀਂ ਅਗਰ ਬਦਮਾਸ਼ ਦੇ ਸੈਂਪਲਸ ਪਿੱਕ ਕਰਨੇ ਨੇ ਨਜ਼ਾਰਾ ਇੰਡੀਅਨ ਰੈਸਟੋ ਨਜ਼ਾਰਾ ਨਜ਼ਾਰਾ ਆ ਗਿਆ ਹੋਏ ਤੁਸੀਂ ਉੱਥੇ ਜਾਣਾ ਅਤੇ ਤੁਸੀਂ ਉੱਥੇ ਬਦਮਾਸ਼ ਦੇ ਜਿਹੜੇ ਸੈਂਪਲਸ ਨੇ ਤੁਹਾਨੂੰ ਮਿਲ ਸਕਦੇ ਨੇ ਤੁਹਾਡੇ ਘਰ ਕੋਈ ਪਾਰਟੀ ਹੈ ਤੁਸੀਂ ਡਾਇਰੈਕਟ ਮੈਨੂਫੈਕਚਰ ਤੋਂ ਪਿੱਕ ਕਰ ਸਕਦੇ ਹੈਗੇ ਹੋ ਅਤੇ ਉਹਦੇ ਲਈ ਤੁਸੀਂ ਜ਼ਰੂਰ ਨਜ਼ਾਰਾ 'ਤੇ ਵਿਜ਼ਿਟ ਕਰਕੇ ਇਹਨਾਂ ਦੇ ਸੈਂਪਲਸ ਚੈੱਕ ਕਰ ਲਿਓ ਜਾਂ ਕਿਸੇ ਵੀ ਹੋਰ ਸਟੋਰ ਤੋਂ ਬਾਏ ਕਰਕੇ ਪੀ ਸਕਦੇ ਹੋ ਨਜ਼ਾਰਾ 'ਤੇ ਤੁਹਾਨੂੰ ਇਹ ਸੈਂਪਲ ਬਿਲਕੁਲ ਫ੍ਰੀ ਪਿਲਾਏ ਜਾਂਦੇ ਨੇ ਕਿਉਂਕਿ ਕੰਪਨੀ ਵੱਲੋਂ ਇਹ ਜਿਹੜੇ ਹੈਗੇ ਨੇ ਡਰੋਪ ਕੀਤੇ ਗਏ ਨੇ ਉੱਥੇ ਸੈਂਪਲਸ ਅਤੇ ਇਹਦੀ ਕੋਈ ਕੋਸਟ ਨਹੀਂ ਹੈ ਤੁਸੀਂ ਫ੍ਰੀ ਦੇ ਵਿੱਚ ਇਹ ਪੀ ਸਕਦੇ ਹੋ ਅਤੇ ਬਾਏ ਵੀ ਕਰ ਸਕਦੇ ਹੋ ਸੋ ਤੁਸੀਂ
2: ਤੁਸੀਂ ਇੰਸਟਾਗ੍ਰਾਮ ਵੀ ਫੋਲੋ ਕਰਵਾਓ ਜੀ ਕਰੋ ਗੈਟ ਬਦਮਾਸ਼ ਕਰਕੇ ਆਪਣਾ ਇੰਸਟਾਗ੍ਰਾਮ ਹੈ ਗੈਟ ਬਦਮਾਸ਼ ਕਰਕੇ ਆਪਣਾ ਇੰਸਟਾਗ੍ਰਾਮ ਹੈ
0: ਸੰਤੋਸ਼ ਜੀ ਠਹਿਰ ਕੇ ਗੈਟ ਬਦਮਾਸ਼ ਇੰਸਟਾਗ੍ਰਾਮ ਪੇਜ ਤੇ ਜਾਣਾ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ
2: ਥੈਂਕ ਯੂ ਸੋ ਮਚ ਭਾਜੀ
0: ਥੈਂਕ ਯੂ ਸੋ ਮਚ

0: ਜਿਸਮਾਂ ਤੋਂ ਪਾਰ ਦੀ ਗੱਲ ਹੈ ਇਹ ਪਿਆਰ ਜਿਹੜਾ ਹੈਗਾ ਕਰਮਾਂ ਵਾਲੇ ਨੇ ਜਿਹਨਾਂ ਨੂੰ ਨਸੀਬ ਹੁੰਦਾ ਜਿਸਮਾਂ ਤੋਂ ਪਾਰ ਵਾਲਾ। ਇਹ ਪਿਆਰ ਕੋਈ ਇੱਕ ਔਰਤ ਦਾ ਮਰਦ ਨਾਲ ਜਾਂ ਮਰਦ ਦਾ ਔਰਤ ਨਾਲ ਨਹੀਂ ਹੁੰਦਾ, ਇੱਕ ਮਾਂ ਦਾ ਇੱਕ ਬੱਚੇ ਨਾਲ, ਇੱਕ ਪਿਓ ਦਾ ਇੱਕ ਧੀ ਨਾਲ, ਪੁੱਤ ਨਾਲ ਹੁੰਦਾ। ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਇਹ ਕਿਸੇ ਸੰਤ ਨਾਲ ਹੋ ਸਕਦਾ, ਕਿਸੇ ਦੋਸਤ ਨਾਲ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਸੋ ਤੁਸੀਂ ਜ਼ਰੂਰ ਪਿਆਰ ਦੀ ਪਰਿਭਾਸ਼ਾ ਸਮਝ ਸਕੋਗੇ। ਅਤੇ ਇਸੇ ਪਿਆਰ ਦੇ ਵਿੱਚ ਮਿਲਟਨ ਫੋਰਡ ਹੈ, ਮਿਲਟਨ ਫੋਰਡ ਜਿਹੜੀ ਕਿ ਟੌਪ 'ਤੇ ਡੀਲਰਸ਼ਿਪ, ਯਾਨੀ ਕਿ ਛੋਟੇ ਸ਼ਹਿਰ 'ਚ ਸਭ ਤੋਂ ਵੱਧ ਸੇਲ ਕਰਨ ਵਾਲੀ ਇੱਕ ਡੀਲਰਸ਼ਿਪ ਹੈ ਜਿਹੜੀ ਵੱਡੀ ਬਣਾ ਦਿੱਤੀ ਹੈ ਲੋਕਾਂ ਨੇ ਉੱਥੇ ਜਾ ਕੇ। ਮਿਲਟਨ ਫੋਰਡ 'ਚ ਉੱਥੇ ਅਨਿਲ ਚੋਪੜਾ ਬ੍ਰਾਂਡ ਦੀ ਤਰ੍ਹਾਂ 30 ਸਾਲ ਪਲੱਸ ਹੋ ਗਏ ਟੋਰਾਂਟੋ ਸਟਾਰ ਦੇ ਫਰੰਟ ਪੇਜ ਦੇ ਉੱਤੇ ਕਵਰ ਪੇਜ ਬਣਾਉਂਦੇ ਹੁੰਦੇ ਸੀ, ਆਪਣਾ ਪੂਰਾ ਕਵਰ ਪੇਜ
1: ਜੀ,
0: ਅਤੇ ਸਨ ਨਿਊਜ਼ ਪੇਪਰ ਦੇ ਜਿਹੜਾ ਬੰਡਲ ਆਉਂਦਾ ਸੀ ਉੱਤੇ ਕਵਰ ਪੇਜ ਹੁੰਦਾ ਸੀ, ਯਾਨੀ ਪੂਰੇ ਪੇਜ ਦੇ ਉੱਤੇ ਅਨਿਲ ਜੀ ਦੀ ਫੋਟੋ ਆਉਂਦੀ ਸੀ। ਅਨਿਲ ਚੋਪੜਾ ਜਿਹੜੇ ਕਿ ਬ੍ਰਾਂਡ ਦੀ ਤਰ੍ਹਾਂ ਸੇਲਸ ਦੇ ਵਿੱਚ ਨੇ, ਉਹਨਾਂ ਦੀ ਟੀਮ ਚੋਂ ਦਾਨਿਸ਼। ਦਾਨਿਸ਼, ਕੀ ਹਾਲ ਚਾਲ ਨੇ?
2: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡੀ ਟੀਮ ਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਾਰੇ ਮਿਲਟਨ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
0: ਸਾਡਾ ਇੱਕ ਦੋਸਤ ਹੁੰਦਾ ਜੀ ਰੂਬੀ, ਉਹਦੇ ਪਿੱਛੇ ਮੇਰੇ ਗਾਲਾਂ ਬਹੁਤ ਪੈ ਜਾਂਦੀਆਂ ਸੀਗੀਆਂ ਕਈ ਵਾਰੀ ਮੇਰੇ ਰਿਸ਼ਤੇਦਾਰਾਂ ਨੇ ਕਹਿਣਾ ਤੂੰ ਰੂਬੀ ਮਗਰ ਲੱਗ ਕੇ ਆ ਕੁਛ ਨਾ ਕਰ, ਲੱਗਦਾ ਰੂਬੀ ਕੁੜੀ ਹੈ ਕਿਤੇ, ਉਹ ਮੁੰਡਾ ਸੀਗਾ ਉਹ ਤੁਹਾਡੇ ਵਰਗਾ ਦਿਖਣ ਸੀ ਤੇ ਤੁਹਾਡੇ ਸ਼ਹਿਰ ਦਾ ਸੀਗਾ। ਮੋਹਾਲੀ ਦਾ ਤੁਸੀਂ?
2: ਮੈਂ ਪਟਿਆਲੇ ਦਾ ਬਾਈ।
0: ਅੱਛਾ, ਪਟਿਆਲੇ ਤੋਂ ਆ। ਇਹ ਦੇਖੀ ਨੀ ਉਹਦੇ
2: ਮੂੰਹ
0: ਕੋਈ ਬੰਦਾ, ਇਹ ਬੋਲਦਾ ਵੀ ਮੂੰਹ ਵੀ ਐਂ ਬੋਲਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ? ਸੋ ਇਹ ਪਟਿਆਲੇ ਦੇ ਸ਼ਹਿਰ, ਪਟਿਆਲੇ ਦੇ ਮੁੰਡੇ ਮੁੱਠ ਪੁੱਛ ਗੱਭੜੂ ਨੇ ਸੋਹਣੇ ਹੈ ਨੀ
2: ਦਾਨਿਸ਼?
0: ਇਸ ਵੇਲੇ ਬਰੋਂਕੋ ਤੇ ਦੀ ਜੇ ਆਪਾਂ ਲੋਕਾਂ ਨੂੰ ਬਰੋਂਕੋ ਜੀਪ, ਬਰੋਂਕੋ ਕਹਿਣ ਲੱਗੇ ਮੂੰਹ ਭਰ ਜਾਂਦਾ, ਨਾ ਰੱਖਣ ਲੱਗੇ ਬੜਾ ਸੋਚਿਆ ਹੋਣਾ ਇਹਨਾਂ ਨੇ, ਜਿਵੇਂ ਉਹਨਾਂ ਨੇ ਬਦਮਾਸ਼ ਨਾ ਰੱਖਿਆ, ਉਹ ਇੱਧਰ ਆ ਕੁੜੀ ਉਹਨਾਂ ਨੇ ਨਜ਼ਾਰਾ ਰੱਖਿਆ, ਮੂੰਹ ਭਰ ਜਾਂਦਾ। ਤੇ ਬਰੋਂਕੋ ਬਾਰੇ ਬੋਲੋ ਪਹਿਲਾਂ, ਜੀਪ ਦੀ ਜੀਪ, ਕਾਰ ਦੀ ਕਾਰ?
2: ਜੀਪ, ਪੱਕੀ ਗੱਲ ਬਾਈ, ਸਾਰਾ ਕੁਛ ਤੁਸੀਂ ਕਹਿ ਦਿੱਤਾ, ਜੀਪ ਦੀ ਜੀਪ, ਕਾਰ ਦੀ ਕਾਰ ਬਾਈ। ਇਹ ਫੁੱਲੀ ਤੁਸੀਂ ਇਹਨੂੰ ਰਿਮੂਵ ਕਰ ਸਕਦੇ ਹੋ, ਇਹਦੀ ਵਿੰਡੋਜ਼, ਇਹਦੇ ਰੂਫ ਤੇ ਪੂਰੀ ਇਹਨੂੰ ਜੀਪ, ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਵੀ ਲੰਡੀ ਜੀਪ ਬਣਾ ਸਕਦੇ ਹੋ, ਤੇ ਐਟ ਦ ਸੇਮ ਟਾਈਮ ਇਹਨੂੰ ਐਜ ਐਨ ਐਸ ਯੂ ਵੀ ਯੂਜ਼ ਕਰ ਸਕਦੇ ਹੋ, ਸਾਰਾ ਕੰਪੈਕਟ ਬੰਦ ਕਰਕੇ, ਠੀਕ ਹੈ ਜੀ। ਨਾਲ ਇਹਦੇ ਤੁਹਾਨੂੰ ਆਫ ਰੋਡਿੰਗ ਮੈਂ ਜੇ ਕੰਪੇਅਰ ਕਰਾਂ ਬਾਕੀ ਮਾਡਲ ਦੀਆਂ ਜੀਪਸ ਦੇ ਨਾਲ, ਇਹਦੇ ਵਿੱਚ ਤੁਹਾਨੂੰ ਵੱਧ ਕੰਫਰਟ ਹੈ। ਕਿਉਂ? ਕਿਉਂਕਿ ਇੱਕ ਤਾਂ ਇਹਦੇ 'ਚ ਤੁਹਾਨੂੰ ਬਾਹਰੋਂ ਸਾਊਂਡ ਨਹੀਂ ਆਉਂਦੀ, ਜਿਹੜੀ ਬਹੁਤ ਪ੍ਰੋਬਲਮਸ ਹੈ ਬਾਕੀ ਜੀਪਾਂ ਦੀ ਕਿ ਹਵਾ ਦੀ ਆਵਾਜ਼ ਆਉਂਦੀ ਹੈ ਤੁਹਾਨੂੰ, ਇਹਦੇ 'ਚ ਉਹ ਨਹੀਂ ਹੈ। ਇੱਕ ਇਹਦੇ 'ਚ ਸਟੇਬਿਲਿਟੀ ਬਹੁਤ ਹੈ ਕੰਪੈਰੇਟਿਵਲੀ, ਜੇ ਮੈਂ ਇਕੱਲੇ ਬਰੋਂਕੋ ਦੀ ਗੱਲ ਕਰਾਂ। ਤੇ ਨਾਲ ਨਾਲ ਲੁੱਕ ਤਾਂ ਹੈ ਹੀ ਹੈ, ਬੈਸਟ ਲੁੱਕ।
0: ਤੁਹਾਨੂੰ ਕੀਮਤ ਦਓ ਜੀ, ਕੀਮਤ ਅਸੀਂ ਗੱਡੀ ਕੀਮਤ ਦੇ ਹਿਸਾਬ ਨਾਲ ਚੱਕਣੀ ਆ ਜੀ।
2: ਕੀਮਤ ਮੈਂ,
0: ਮਾਇਆ ਆਉਂਦੀ ਹੈ ਤੇ ਸ਼ਵਾਸ ਚੱਲਦੇ ਨੇ, ਮਾਇਆ ਰੁਕ ਜਾਂਦੀ ਹੈ, ਸਾਡੇ ਸ਼ਵਾਸ ਵੀ ਰੁਕ ਜਾਂਦੇ ਅੱਜ ਕੱਲ੍ਹ। ਹਾਂਜੀ ਬੋਲੋ।
2: ਕੀਮਤ ਤੁਹਾਨੂੰ ਅਮਨ ਬਾਈ ਜੀ, ਮੈਂ ਅੱਜ ਕੱਲੀ ਬਰੋਂਕੋ ਨਹੀਂ, ਕੱਲੀ ਸਾ ਹਰੇਕ ਮਾਡਲ ਤੇ ਫੋਰਡ ਦੇ ਜਿਹੜਾ ਡਿਸਕਾਊਂਟ ਸਾਨੂੰ ਮਿਲਦਾ ਬੀਇੰਗ ਫੋਰਡ ਦੇ ਇੰਪਲੋਈਜ਼, ਉਹ ਹੁਣ ਤੁਹਾਨੂੰ ਮਿਲੂਗਾ ਆ ਮਹੀਨੇ ਤੋਂ।
1: ਵਾਓ
0: ਵਾਓ
1: ਵਾਓ,
0: ਮਤਲਬ
2: ਇਹ ਇਹਨੂੰ ਇੰਪਲੋਈ ਪ੍ਰਾਈਸਿੰਗ ਕਹਿੰਦੇ ਆ, ਜਿੰਨਾ ਡਿਸਕਾਊਂਟ ਸਾਨੂੰ ਮਿਲਦਾ ਕਿਸੇ ਵੀ ਫੋਰਡ ਇੰਪਲਾਈ ਨੂੰ ਮਿਲੂਗਾ, ਉਹ ਹੁਣ ਸਾਰੇ ਫੋਰਡ ਕਸਟਮਰਸ ਨੂੰ ਮਿਲੂਗਾ।
0: ਡਨ
2: ਹੋ ਗਿਆ ਜੀ,
0: ਡਨ ਹੋ ਗਿਆ, ਉਹਨੂੰ ਦੇਣੀ ਆ ਇੱਕ ਬਰੋਂਕੋ। ਬਰੋਂਕੋ ਤੇ ਤੁਸੀਂ ਵੀਕਲੀ ਕਿਸ਼ਤ ਕੀ ਬਣਦੇ ਹੋ ਦੱਸ ਦਿਓ ਮਰਜੀ।
2: ਵੀਕਲੀ ਕਿਸ਼ਤ ਰਫਲੀ ਰਫਲੀ ਬਾਈ ਇਹਦੇ ਤੇ ਬਣ ਜਾਂਦੀ ਹੈ $100, $100 ਚ ਬਰੋਂਕੋ ਤੁਹਾਡਾ,
0: $100 ਵੀਕ ਦਾ ਦੇ ਕੇ ਬਰੋਂਕੋ ਤੁਹਾਡਾ।
2: ਹਾਂਜੀ,
0: ਉੱਥੇ ਕਹਿੰਦੇ ਟਰੱਕਾਂ ਤੇ ਲਿਖਦੇ ਸੀ 80 ਵੀ ਤੇਰੇ, ਦਿਲ ਵੀ ਤੇਰਾ, 80 ਤੇਰਾ 80 ਲਿਖ ਦਿੰਦੇ ਕਾਗਜ਼ਾਂ ਤੇ ਨੰਬਰਾਂ 'ਚ, ਫਿਰ ਲਿਖਦੇ ਸੀ 20 ਤੇਰੇ ਪੰਜਾਬੀ 'ਚ ਨਾਲ ਦਿਲ ਵੀ ਤੇਰਾ। ਇਹ ਗੱਲ ਤਾਂ ਤੁਸੀਂ ਕਰ ਛੱਡੀ। ਤੇ ਪਹੁੰਚਣਾ ਮਿਲਟਨ ਫੋਰਡ ਦੇ ਉੱਤੇ, ਤੇ ਮਿਲਟਨ ਫੋਰਡ 416-302-9941, 416-302-9941 ਜਾਂ 647 ਤੇ 713
2: 31 31 31,
0: 647-713-31 31। ਆ ਜੀ, ਇਹ ਲੇਰੀਅਟ ਦੇ ਉੱਤੇ ਸਭ ਦਾ ਫੇਵਰੇਟ, ਲੇਰੀਅਟ ਦੇ ਉੱਪਰ ਕੀ ਡੀਲ ਆ?
2: ਲੇਰੀਅਟ ਦੇ ਉੱਪਰ ਬਾਈ ਜੀ ਸਾਰੇ ਲੇਰੀਅਟ, ਮੈਂ ਸੇਮ ਜਿਵੇਂ ਤੁਹਾਨੂੰ ਕਿਹਾ ਇੰਪਲੋਈ ਪ੍ਰਾਈਸਿੰਗ ਚੱਲ ਰਹੀ ਆ, ਸਾਰਿਆਂ ਤੇ ਬੈਸਟ ਨੰਬਰ ਆ ਰਿਹਾ ਈਅਰ ਨਾਲੋਂ ਹੁਣ। ਤੁਸੀਂ ਬਸ ਆਓ, ਟਰੱਕ ਪਸੰਦ ਕਰੋ, ਲੇਰੀਅਟ ਆਪਣੇ ਕੋਲ ਉੱਤੋਂ ਦੀ ਗੱਲ, ਜਿਹੜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ, ਇਹ ਆਪਣੇ ਕੋਲ ਦੋਨੋਂ ਮਾਡਲ 501-502 ਦੋਨੋਂ ਖੜੇ ਆ ਇਨ ਸਟਾਕ, ਵੇਟ ਕਰਨ ਦੀ ਲੋੜ ਨਹੀਂ ਤੁਹਾਨੂੰ।
0: ਮੇਰੀ ਫੇਵਰੇਟ
2: ਟੌਪ ਨੌਚ ਟਰੱਕ,
0: ਮੇਰੀ ਫੇਵਰੇਟ ਮਸਟੈਂਗ ਇਲੈਕਟ੍ਰੀਕਲ,
2: ਤੁਹਾਡੀ ਫੇਵਰੇਟ ਮਸਟੈਂਗ ਇਲੈਕਟ੍ਰੀਕਲ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਪੈਡਲ ਤੇ ਪੈਰ ਰੱਖਦੀ ਉੱਡ ਜਾਂਦੀ ਹੈ।
0: ਮੈਂ ਕਿੰਨੇ ਬੰਦਿਆਂ ਨੇ ਮੂੰਹ ਉਡਾਇਆ ਕੁੜੀ ਕੋਲ ਬੈਠੀ ਆ, ਇਹਨੂੰ ਮੈਂ ਕਿਤੇ ਬਿਠਾਇਆ, ਮੈਂ ਕਿਹਾ ਬੈਠੀ, ਮੈਨੂੰ ਕਿਹਾ ਸਾਈਡ ਤੋਂ ਫੜੀ, ਲੋਕ ਨਾ ਸਾਈਡਾਂ ਤੋਂ ਫੜ ਲੈਂਦੇ ਜ਼ੋਰ ਨਾਲ ਪੈਰ ਜ਼ਮੀਨ ਤੇ ਘੁੱਟ ਕੇ ਲਾਉਂਦੇ, ਉਹ ਐਂ ਲੱਗਦਾ ਵੀ ਉੱਤੇ ਨੂੰ ਉੱਡ ਚੁੱਕੀ ਹੁਣ। ਹਾਂਜੀ
2: ਹਾਂਜੀ ਬਾਈ ਜੀ, ਉਹ ਆਪਣੇ ਕੋਲ ਸਾਰੀ ਇਨ ਸਟਾਕ ਆਉਣ ਵਾਲੀ ਹੈ ਇਸ ਮਹੀਨੇ ਸਾਰਿਆਂ ਤੇ।
0: ਵੇਟਿੰਗ ਚੱਲ ਰਹੀ ਹੈ ਕਿ ਨਹੀਂ ਦੱਸ, ਲੋਕਾਂ ਨੂੰ ਦੱਸ ਬਈ ਗੱਡੀ ਇੰਨੀ ਵਿਕ ਰਹੀ ਆ,
2: ਪੂਰਾ ਗੱਡੀ ਇੰਨੀ ਵਿਕ ਰਹੀ ਹੈ ਵੀ ਉਹਦੀ ਵੇਟਿੰਗ ਹੈਗੀ ਹੈ ਜਿਹੜੀ
0: ਕੀਮਤ ਚ ਸੰਤੋਸ਼। ਇਲੈਕਟ੍ਰਿਕ ਗੱਡੀਆਂ ਜਿਹਨੇ ਤਜੀਆਂ ਆਤੀਆਂ ਸਾਰੀਆਂ ਗੱਡੀਆਂ, ਜਿਵੇਂ ਬ੍ਰੋਂਕੋ ਨੇ ਆ ਕੇ ਜੀਪਾਂ ਜੂਪਾਂ ਫੇਲ ਕਰਤੀਆਂ ਨਾ
1: ਜੀ,
0: ਐਦਾਂ ਹੀ ਇਲੈਕਟ੍ਰਿਕ ਮੈਕੀ ਜਿਹੜੀ ਮਸਟੈਂਗ ਆ
1: ਜੀ,
0: ਇਹਨੇ ਇਹਦੇ ਵਿੱਚ ਇੱਕ ਬਟਨ ਆ, ਤੁਹਾਨੂੰ ਇਲੈਕਟ੍ਰਿਕ ਫੀਲ ਨਹੀਂ ਆਉਣ ਦਿੰਦੀ, ਉਹ ਬਟਨ ਦੱਬਿਆਂ ਦੇ ਉੱਤੇ
1: ਜੀ
0: ਤੁਹਾਡੀ ਗੱਡੀ ਆਵਾਜ਼ ਕੱਢਦੀ ਹੈ ਅੰਦਰਲੇ ਪਾਸੇ, ਬਾਹਰ ਨਹੀਂ, ਪੂਰੀ ਫੀਲਿੰਗ ਦਿੰਦੀ ਤੁਹਾਨੂੰ, ਠੀਕ ਹੈ। ਸੋ ਤੁਸੀਂ ਸਾਰੀਆਂ ਗੱਡੀਆਂ ਵਾਸਤੇ, ਇੱਕ ਨਾ ਲੋਕਾਂ ਕੋਲ ਪ੍ਰੋਬਲਮ ਆ ਪੁਰਾਣੀਆਂ ਜੇ ਗੱਡੀਆਂ ਲਈਆਂ, ਨਾ ਮੈਟ ਸਾਫ਼ ਕਰਨ ਨੂੰ ਜੀ ਕਰਦਾ, ਨਾ ਸ਼ੀਸ਼ੇ 'ਤੇ ਕੱਪੜਾ ਮਾਰਨ ਨੂੰ ਜੀ ਕਰਦਾ, ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ, ਸੁਣੇ ਸੁਣੇ ਰਹਾਂ ਅਤੇ ਕੋਈ ਕੋਈ ਪੈਰਾਂ ਫੀਲ ਹੁੰਦਾ, ਜੇ ਉਹ ਤੇਰੇ ਕੋਲ ਗੱਡੀ ਖੜੀ ਕਰ ਦੇਣ ਪੁਰਾਣੀ, ਆਪਣੀਆਂ ਕਿਸ਼ਤਾਂ ਕਵਰ ਕਰ ਦੋਗੇ ਉਹਨਾਂ ਦੀਆਂ?
2: ਪੂਰੀਆਂ ਜੀ ਪੂਰੀਆਂ,
0: ਉਹਨਾਂ ਦੇ ਕਿਸ਼ਤਾਂ ਕਵਰ ਕਰਕੇ ਤੁਹਾਨੂੰ ਨਵੀਂ ਗੱਡੀ ਦੇ ਦੇਣਗੇ, ਪੁਰਾਣੀ ਦਾ ਸਪਿੱਟ ਸਿਆਪਾ ਖਤਮ ਕਰ ਦੇਣਗੇ। ਜਸਟ ਕਾਲ 6477133130, ਉਹ ਪ੍ਰਾਈਸ ਸਾਲ ਦੀ ਸਰਵਿਸ ਫਰੀ ਜੀ, ਕਿੰਨੇ ਚਿਰ ਦੀ ਸਰਵਿਸ ਫਰੀ?
2: ਇਹ ਮੈਂ ਹੁਣ ਫੇਰ ਕਹਿ ਰਿਹਾ ਬਾਈ, ਵੈਸੇ ਨੀ ਹੁੰਦੀ, ਪਰ ਤੁਹਾਡੇ ਕਹੇ ਤੇ ਅਮਨ ਬਾਈ ਜੀ ਕਰਕੇ ਜਿਹੜਾ ਵੀ ਤੁਹਾਡੇ ਰੈਫਰੈਂਸ ਤੋਂ ਆ ਰਿਹਾ ਸਾਲ ਦੀਆਂ ਆਇਲ ਚੇਂਜਸ ਫਰੀ,
0: ਆਇਲ ਚੇਂਜਸ ਫਰੀ। ਨੰਬਰ ਟੂ ਕਾਲ 647 713 3130, 647 713 3130, ਤੇ ਨਾਲ ਮਿਲਟਨ ਫੋਰਡ ਤੇ ਤੁਸੀਂ ਅਨਿਲ ਚੋਪੜਾ ਜੀ ਨੇ, ਇਹਨਾਂ ਦੇ ਉਸਤਾਦ ਜੀ ਨੇ ਸਾਰਿਆਂ ਦੇ, 416-302-4941, ਮਿਲਟਨ ਫੂਡ ਗੂਗਲ ਤੇ ਪਾਲਣਾ, ਕਦੇ ਵੀ ਕਾਲ ਕਰੋ, ਜਸ ਸੇ ਪਲੀਜ਼ ਟ੍ਰਾਂਸਫਰ ਮੀ ਟੂ ਦਾਨਿਸ਼, ਦਾਨਿਸ਼ ਹੈ ਮੁੰਡੇ ਦਾ ਨਾਂ, ਬਹੁਤ ਪਿਆਰਾ ਅਤੇ ਨਿੱਘਾ ਇਨਸਾਨ ਹੈ, ਤੁਹਾਡੇ ਨਾਲ ਰਿਸ਼ਤਾ ਬਣਾ ਕੇ ਬਾਹਰ ਕੱਢੂਗਾ, ਗੱਡੀ ਨਹੀਂ ਵੇਚੂਗਾ ਤੁਹਾਨੂੰ, ਗੱਡੀ ਲਵੋ ਨਾ ਲਓ, ਰਿਸ਼ਤਾ ਜ਼ਰੂਰ ਬਣਾਓਗੇ ਪਰ ਗੱਡੀ ਛੱਡੇ ਬਿਨਾਂ ਤੁਸੀਂ ਮਿਲਟਨ ਫੂਡ 'ਚ ਬਾਹਰ ਨਹੀਂ ਆ ਸਕਦੇ। ਅਤੇ ਅਨਿਲ ਚੋਪੜਾ ਜਿਹਨਾਂ ਨੇ ਕਹਿਣਾ ਲੈ ਜਾਓ ਸਾਈਨ ਕਰੋ, ਜਾਓ ਮੇਰੀ ਜ਼ਿੰਮੇਵਾਰੀ ਆ, ਅਤੇ ਨਾਲ ਸੇਲਸ ਐਗਰੀਮੈਂਟ ਦੇ ਉੱਤੇ ਸਾਈਨ ਕਰ ਦਿੰਦੇ ਨੇ। ਅਨਿਲ ਚੋਪੜਾ 416-302-4941, ਜਾਂ ਤੁਸੀਂ ਦਾਨਿਸ਼ ਨੂੰ 647-713-3130 ਦੇ ਉੱਤੇ, 647-713-3130 ਦੇ ਉੱਤੇ ਕਾਲ ਕਰਨੀ ਹੈ।

0: ਲਵ ਯੂ ਆਲ ਜਿੰਨੇ ਵੀ ਤੁਸੀਂ ਸੁਣਦੇ ਪਿਆ ਤੁਹਾਨੂੰ ਬਹੁਤ ਬਹੁਤ ਪਿਆਰ ਕਸਮ ਲੱਗੀ ਉਸ ਕੇਲੇ ਦੀ ਅਤੇ ਉਹ ਸੰਤਰੇ ਦੀ ਜਿਹੜਾ ਸਾਹਮਣੇ ਪਿਆ ਪਰ ਮੈਂ ਅਜੇ ਤੱਕ ਖਾ ਨਹੀਂ ਸਕਿਆ ਸੋ ਤੁਸੀਂ ਸਾਡੇ ਨਾਲ ਅਤੇ ਸ਼ੇਰਜੰਗ ਸਿੰਘ ਰਾਣਾ ਸਾਡਾ ਕੁਛ ਠਹਿਰ ਜਿੰਦੜੀਏ ਠਹਿਰ ਹਜੇ ਮੈਂ ਬਹੁਤ ਕੁਛ ਕਰਨਾ ਬਹੁਤ ਕੁਛ ਕਰਨਾ ਕਿ ਜ਼ਿੰਦਗੀ ਇੱਕ ਸਫ਼ਰ ਹੈ ਜਿਹਦੇ ਵਿੱਚ ਮੁਸਾਫਰ ਇਹਦੇ ਵਿੱਚ ਚੜ੍ਹਦੇ ਅਤੇ ਉੱਤਰਦੇ ਜਾਂ ਜੰਕਸ਼ਨ ਰੇਲਾਂ ਦਾ ਗੱਡੀ ਕਾਵੇ ਇੱਕ ਜਾਵੇ ਘਰ ਨੂੰਹ ਨੇ ਸਾਂਭ ਲਿਆ ਤੁਰ ਗਈ ਧੀ ਚਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਵੱਲ ਚੱਲੇ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ ਸੋ ਰੇਡੀਵਾਸ ਦੇ ਵਿੱਚ ਰਾਣਾ ਜੀ ਪੰਜਾਬ ਇੰਸ਼ੋਰੈਂਸ ਤੋਂ ਸ਼ੇਰਜੰਗ ਰਾਣਾ ਘਰਾਂ ਦੇ ਵਿੱਚ ਲੋਕ ਨੇ ਜਿਨ੍ਹਾਂ ਨੂੰ ਬਿਮਾਰੀ ਲੱਗੀ ਹੈ ਕੋਈ ਸਾਰੀ ਜ਼ਿੰਦਗੀ ਲਈ ਦਵਾਈ ਖਾਣੀ ਪੈਣੀ ਆ ਉਮਰ 49 ਸਾਲ ਤੋਂ ਘੱਟ ਹੈ ਤਕਰੀਬਨ 150 ਪਲੱਸ ਬਿਮਾਰੀਆਂ ਦੇ ਵਿੱਚ ਇਨਵੋਲਵ ਨੇ ਜਿਹਦੇ ਨਾਲ ਤੁਹਾਡੀ ਪਰਫੋਰਮੈਂਸ 'ਤੇ ਫਰਕ ਪੈ ਰਿਹਾ ਤੁਹਾਡੀ ਜ਼ਿੰਦਗੀ 'ਤੇ ਅਸਰ ਪੈ ਰਿਹਾ ਫੈਡਰਲ ਗਵਰਨਮੈਂਟ ਨੇ ਇੱਕ 90,000 ਦਾ ਪਲਾਨ ਸਟੈਬਲਿਸ਼ ਕੀਤਾ ਜਿਹਨਾਂ ਤੁਹਾਡੀ ਲਾਈਫ ਸਟਾਈਲ ਦੇ ਉੱਪਰ ਕੋਈ ਫਰਕ ਨਾ ਪਵੇ ਇਹ ਪੈਸਾ ਉਹਨਾਂ ਲੋਕਾਂ ਜਿਹੜੇ ਬਿਮਾਰ ਨੇ ਇਹ ਪੈਸਾ ਉਹਨਾਂ ਨੂੰ ਨਹੀਂ ਜਿਹਨਾਂ ਨੂੰ ਵਰਗੜਾ ਕੇ ਕਿਹਾ ਜਾ ਰਿਹਾ ਕਿ 80,000 ਦਾ ਲੋਨ ਅਪਰੂਵ ਕਰਾਵਾਂਗੇ ਪੜ੍ਹਾਈ ਦੇ ਅਗੇਂਸਟ ਕਰਾਵਾਂਗੇ ਉਹ ਜਿਹੜੇ ਆ ਸਟੱਡੀ ਲੋਨ ਜੇ ਚੱਲਦੇ ਹੁੰਦੇ ਨੇ 40 ਮੈਂ ਰੱਖ ਲੂੰਗਾ 40 ਤੁਸੀਂ ਰੱਖ ਲਿਓ ਮੇਰਾ ਤੁਸੀਂ ਕੰਮ ਕਰਿਓ ਲੈਪਟਾਪ ਔਨ ਕਰਕੇ ਕੰਪਿਊਟਰ ਔਨ ਕਰਕੇ ਆਹ ਕਰਦੇ ਉਹ ਕਰਦੇ ਦਿਸ ਇਜ਼ ਨੌਨਸੈਂਸ ਦਿਸ ਇਜ਼ ਰਾਈਟ ਪਾਰਟ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਿਆ ਰਾਈਟ ਪਾਰਟ ਕੀ ਆ ਕਿ ਜੋ ਸਬਸਿਡੀਜ਼ ਟੈਕਸ ਪੇਅਰ ਦੀਆਂ ਬਣਦੀਆਂ ਕਿਉਂਕਿ ਉਹ ਸਰੀਰਕ ਤੌਰ ਦੇ ਉੱਤੇ ਉਵੇਂ ਪਰਫੋਰਮ ਨਹੀਂ ਕਰ ਪਾ ਰਿਹਾ ਜਿਵੇਂ ਪਹਿਲਾਂ ਸੀ ਗਵਰਨਮੈਂਟ 90,000 ਦਾ ਇੱਕ ਸਬਸਿਡੀ ਪੈਕੇਜ ਦਿੰਦੀ ਹੈ ਤਾਂ ਜੋ ਉਹਦੀ ਲਾਈਫ ਸਟਾਈਲ ਦੇ ਉੱਤੇ ਅਸਰ ਨਾ ਪਵੇ ਉਹ ਬਿਮਾਰ ਹੋਣ ਕਰਕੇ ਫੀਲ ਨਾ ਕਰੇ ਕਿ ਮੈਂ ਰਹਿ ਗਿਆ ਬਾਕੀ ਜਾ ਰਹੇ ਨੇ ਜ਼ਿੰਦਗੀ ਚੱਲਦੀ ਰਹੇ ਸ਼ੇਰਜੰਗ ਸਿੰਘ ਰਾਣਾ ਜੀ ਜਨਾਬ ਤੁਸੀਂ ਆਉਣੇ
1: ਥੈਂਕ ਯੂ ਸੋ ਮਚ ਅਮਨ ਜੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਡੈਫੀਨੇਟਲੀ ਫੈਡਰਲ ਗਵਰਨਮੈਂਟ ਦਾ ਇਹ ਪ੍ਰੋਗਰਾਮ ਹੈਗਾ 90,000 ਡਾਲਰ ਤੱਕ ਦੀ ਗ੍ਰਾਂਟ ਹੈ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਨੇ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਇਹ 90,000 ਡਾਲਰ ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਸੋ ਬੇਸਿਕਲੀ ਅਮਨ ਜੀ ਜਿਹੜਾ ਇਹ ਅਕਾਊਂਟ ਹੈ ਗਵਰਨਮੈਂਟ ਨੇ ਇਸ ਕਰਕੇ ਬਣਾਇਆ ਹੈਗਾ ਤਾਂ ਕਿ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਇਆ ਜਾਵੇ ਮੈਂ ਇੱਕ ਐਗਜ਼ਾਮਪਲ ਕਰਦਾ ਹੁੰਦਾ ਮੰਨ ਲਓ ਕੋਈ ਪੇਰੈਂਟਸ ਨੇ ਉਹਨਾਂ ਦੇ ਘਰ ਦੇ ਵਿੱਚ ਕੋਈ ਸਪੈਸ਼ਲ ਨੀਡ ਵਾਲਾ ਕੋਈ ਬੱਚਾ ਹੈਗਾ ਅੱਜ ਤਾਂ ਪੇਰੈਂਟਸ ਉਸ ਬੱਚੇ ਦੀ ਵਧੀਆ ਟੇਕ ਕੇਅਰ ਕਰ ਰਹੇ ਨੇ ਪਰ ਕਦੇ ਸੋਚਿਆ ਜੇ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ ਇਹੀ ਕਾਰਨ ਹੈ ਫੈਡਰਲ ਗਵਰਨਮੈਂਟ ਇਨਕਰੇਜ ਕਰ ਰਹੀ ਹੈ ਪੇਰੈਂਟਸ ਨੂੰ ਵੀ ਆਪਾਂ ਵੀ ਥੋੜੇ ਥੋੜੇ ਪੈਸੇ RDSP ਅਕਾਊਂਟ ਦੇ ਵਿੱਚ ਜਿਹੜਾ ਹੈਗਾ ਡਿਪੋਜ਼ਿਟ ਕਰੀਏ ਤੇ ਗਵਰਨਮੈਂਟ ਵੱਲੋਂ ਵੀ ਜਿਹੜਾ ਹੈਗਾ 90,000 ਡਾਲਰ ਤੱਕ ਦੀ ਜਿਹੜੀ ਗ੍ਰਾਂਟ ਦਿੱਤੀ ਜਾ ਰਹੀ ਹੈ ਬਹੁਤ ਵੱਡਾ ਇੱਕ ਅਮਾਊਂਟ ਹੈ ਮੈਂ ਕਾਫੀ ਭਾਜੀ ਹੋਰ ਵੀ ਕੰਟਰੀਆਂ ਦੀ ਸਟੱਡੀ ਕੀਤੀ ਅਮਰੀਕਾ ਦੀ ਵੀ ਕਿਸੇ ਵੀ ਕੰਟਰੀ ਦੇ ਵਿੱਚ ਇੰਨੇ ਪੈਸੇ ਜਿਹੜੇ ਹੈਗੇ ਨੇ ਫੈਡਰਲ ਗਵਰਨਮੈਂਟ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਹਰੇਕ ਸਟੈਪ ਤੇ ਆਪਾਂ ਤੁਹਾਡੀ ਹੈਲਪ ਕਰਾਂਗੇ ਮੇਰਾ ਡਾਇਰੈਕਟ ਨੰਬਰ ਹੈ 416-910-9000 416-910-9000 ਵੈਬਸਾਈਟ ਹੈ punjabinsurance.ca ਸੋ ਇਹ ਗ੍ਰਾਂਟ ਲੈਣ ਲਈ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ CRA ਵੱਲੋਂ ਜਿਹੜਾ ਇਸ਼ੂ ਕੀਤਾ ਜਾਂਦਾ ਐਂਡ ਜਿਹੜੇ ਸਾਡੇ ਫੈਮਿਲੀ ਡਾਕਟਰ ਹੈਗੇ ਨੇ ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਸਰਟੀਫਿਕੇਟ ਮਿਲਦਾ ਹੈਗਾ ਐਂਡ ਗਵਰਨਮੈਂਟ ਨੇ ਭਾਅ ਜੀ ਇਹ ਵੀ ਕਿਹਾ ਜੇ ਅਸੀਂ ਐਲੀਜੀਬਿਲਟੀ ਰੱਖਦੇ ਹਾਂ ਪਿਛਲੇ 10 ਸਾਲਾਂ ਦੀ ਜਿਹੜੀ ਅਸੀਂ ਗ੍ਰਾਂਟ ਮਿਸ ਕੀਤੀ ਹੈ ਉਹ ਵੀ ਗ੍ਰਾਂਟ ਆਪਾਂ ਰਿਕਵਰ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਹੜੇ 18 ਸਾਲ ਦੀ ਏਜ ਤੋਂ ਛੋਟੇ ਨੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਉਹਨਾਂ ਦਾ ਹੈਗਾ ਤੇ ਹਰੇਕ ਬੱਚੇ ਦਾ ਗਵਰਨਮੈਂਟ ਵੱਲੋਂ $3,480 ਅਲੈਦਾ ਹਰ ਸਾਲ ਜਿਹੜਾ ਪੇਰੈਂਟਸ ਨੂੰ ਦਿੱਤਾ ਜਾ ਰਿਹਾ ਹੈਗਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈ $2,450 ਹਰ ਸਾਲ ਜਿਹੜਾ ਗਵਰਨਮੈਂਟ ਨੇ ਨਵਾਂ ਬੈਨੀਫਿਟ ਪਿਛਲੇ ਸਾਲ ਸਟਾਰਟ ਕੀਤਾ ਉਹ ਮਿਲ ਸਕਦਾ ਹੈਗਾ ਤੇ ਨਾਲ ਨਾਲ ਅਗਰ ਪੇਰੈਂਟਸ ਹਾਈ ਇਨਕਮ ਦੇ ਵਿੱਚ ਹੈਗੇ ਨੇ ਤੇ $40,000 ਤੱਕ ਰੈਵਨਿਊ ਕੈਨੇਡਾ ਟੈਕਸ ਰਿਟਰਨ ਕਰ ਰਿਹਾ ਹੈਗਾ ਤੁਸੀਂ ਕਾਲ ਕਰਨਾ ਹੈ ਇਹ ਸਾਰੇ ਬੈਨੀਫਿਟਸ ਲੈਣ ਲਈ ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਲਾਸਟ ਵਿੱਚ ਅਮਨ ਜੀ ਮੈਂ ਇਹੀ ਕਹਾਂਗਾ ਜਿਹੜੇ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਬੈਨੀਫਿਟਸ ਮੰਥਲੀ ਬੇਸ ਤੇ ਮਿਲ ਰਹੇ ਨੇ ਉਹ ਵੀ ਬੰਦ ਨਹੀਂ ਹੋਣੇ ਉਹਨਾਂ ਤੇ ਕੋਈ ਵੀ ਇੰਪੈਕਟ ਨਹੀਂ ਪੈਣਾ ਇਹ ਐਡੀਸ਼ਨਲ ਗ੍ਰਾਂਟ ਹੈ ਜੋ ਫੈਡਰਲ ਗਵਰਨਮੈਂਟ ਦੇ ਰਹੀ ਹੈ ਐਂਡ ਖਾਸ ਕਰਕੇ ਮੈਂ ਕਹਾਂਗਾ ਜਿਹੜੇ ਲੋਕ ਸਪੈਸ਼ਲ ਨੀਡ ਵਾਲੇ ਆਪਾਂ ਬੱਚਿਆਂ ਦੀ ਗੱਲ ਕਰ ਲਈ ਜਾਂ ਅਡਲਟ ਜਿਹੜੇ ਹੈਗੇ ਨੇ ਜਾਂ ਕਿਸੇ ਨੂੰ ਕੋਈ ਇਨਸੂਲਿਨ ਡਿਪੈਂਡੈਂਟ ਹੈਗਾ ADHD ਦਾ ਇਸ਼ੂ ਹੈ ਡਾਇਮੈਂਸ਼ੀਆ ਹੈਗਾ ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਾਰਟ ਇਸ਼ੂ ਜਾਂ ਲਿਊਪਿਸ ਦਾ ਇਸ਼ੂ ਹੈਗਾ ਕਾਫੀ ਚੀਜ਼ਾਂ ਨੇ ਗਵਰਨਮੈਂਟ ਵੱਲੋਂ ਕਵਰ ਕੀਤੀਆਂ ਜਾ ਰਹੀਆਂ ਨੇ ਤੁਸੀਂ ਇੱਕ ਫੋਨ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਪਾਂ ਤੁਹਾਨੂੰ ਫੋਨ ਤੇ ਹੀ ਦੱਸ ਦਾਂਗੇ ਵੈਦਰ ਯੂ ਆਰ ਕੁਆਲੀਫਾਈਡ ਫੋਰ ਦਿਸ $90,000 ਗ੍ਰਾਂਟ ਔਰ ਨਾਟ ਬਹੁਤ ਹੀ ਇੱਕ ਸਿੰਪਲ ਮੈਥਡ ਹੈਗਾ 10 ਮਿੰਟ ਦੇ ਵਿੱਚ RDSP ਅਕਾਊਂਟ ਆਨਲਾਈਨ ਓਪਨ ਹੋ ਜਾਂਦਾ ਤੇ ਜਿਹਦੇ ਨਾਲ ਕਿ ਤੁਹਾਡੀਆਂ ਗ੍ਰਾਂਟਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਅਮਨ ਜੀ ਕਿਸੇ ਵੀ ਕਲਾਇੰਟ ਤੋਂ ਤੋਂ ਕੋਈ ਵੀ ਜਿਹੜੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਫੀਸ ਦਾ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਕੁਛ ਮੈਂ ਦੇਖਿਆ ਕੰਪਨੀਆਂ $5,000-$5,000
2: The must so CHA clearance sale is on August 6th to 10th. Save up to 70% on furniture and decor from Must Société and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੋ ਸਟੂਡੀਓ ਨੰਬਰ 905-673-3337 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਚੱਲ ਰਹੀ ਹੈ। ਅੰਨਾ ਸਟੂਡੀਓ 'ਚ ਪਹੁੰਚ ਗਏ, ਅੰਨਾ ਕੈਸੇ ਆ?
1: ਸਤਿ ਸ਼੍ਰੀ ਅਕਾਲ ਭਾਜੀ,
0: ਕੈਸੇ ਆ?
1: ਬੜੀਆ ਬੜੀਆ, ਆਪ ਕੈਸੇ ਹੈ?
0: ਸੋ ਹਮ ਲੋਗ ਅੰਨਾ ਸਿਰਫ ਇਸਕੋ ਜਾਣਤੇ ਥੇ, ਅੰਨਾ ਹਜ਼ਾਰੇ ਥਾ ਇੱਕ, ਉਹ ਗੋਦੀ ਲੈ ਕੇ ਆਇਆ ਥਾ ਸਟੇਜ ਪੇ ਬਿਠਾ ਕੇ, ਉਸਸੇ ਵੋ ਡਰਾਮਾ ਕਰਵਾਇਆ, ਉਸਕੇ ਬਾਅਦ ਦੇਖਾ ਭਾਈ ਔਰ ਬਹਿਣੋ ਆਪਕੋ ਸਵਰਾਜ ਚਾਹੀਏ।
1: ਪੰਜਾਬ ਮੇ ਅੰਨਾ ਬੋਲ ਤੋ ਬਲਾਈਂਡ ਹੈ ਨਾ?
0: ਨਹੀਂ, ਅੰਨਾ ਅੰਨਾ ਅੰਨਾ ਅੰਨਾ ਅੰਨਾ ਉਹ ਅੰਨਾ ਹੁੰਦਾ ਹੈ, ਆਪ ਅੰਨਾ ਹੋ। ਅੰਨਾ ਕਾ ਕਿਆ ਮਤਲਬ ਹੁੰਦਾ ਹੈ
2: ਬਤਾਓ, ਕਿਆ ਮਤਲਬ ਹੁੰਦਾ ਹੈ ਅੰਨਾ ਕਾ?
1: ਅੰਨਾ ਕਾ ਬ੍ਰਦਰ,
2: ਬ੍ਰਦਰ, ਵੈਰੀ ਨਾਈਸ।
0: ਕੌਨ ਸਾ ਬੜਾ ਛੋਟਾ?
1: ਬੜਾ ਛੋਟਾ ਬਹੁਤ,
2: ਭਰਾ ਤੇ ਭਰਾ, ਮਤਲਬ ਜੈਸੇ ਹਮ ਲੋਕ ਭਾਈ ਕਹਤੇ ਹੈ ਉਦਾ ਤੁਸੀਂ ਅੰਨਾ ਮਤਲਬ ਬ੍ਰਦਰ। ਸੋ ਮਾਸਟਰ ਯੋਰ ਕਲਾਸ, ਆਪ ਇਸਮੇ ਕਿਆ ਸਪੈਸ਼ਲ ਕਰਤੇ ਹੋ? ਮੁਝੇ ਜਹਾਂ ਤੱਕ ਅਭੀ ਤੱਕ ਹਮੇ ਕਾਫੀ ਕਾਲਸ ਆਤੀ ਹੈ ਆਪਕੇ ਲਿਏ, ਆਪ ਨੰਬਰਸ ਵੀ ਦੇਤੇ ਹੈ।
0: ਸੰਤੋਸ਼, ਆਪ ਬਹੁਤ ਰਸ਼ ਕਰ ਜਾਤੇ ਕਈ ਵਾਰੀ।
2: ਜੀ,
0: ਮੈਨੇ ਤੋ ਅਭੀ ਉਨਕਾ ਹਾਲ ਚਾਲ ਪੁੱਛਨੇ ਕੇ ਲਿਏ ਬੋਲਾ ਥਾ।
2: ਜੀ
0: ਹਾਂਜੀ, ਸੋ ਅੰਨਾ ਕੈਸੇ ਆਪ?
1: ਬੜਿਆ ਹੈ ਭਾਜੀ,
0: ਆਪਕੀ ਲੈਂਗੁਏਜ ਮੈਂ ਹਮੇ ਬੋਲ ਕੇ ਦਿਖਾਈਏ, ਆਪ ਜੋ ਬੋਲ ਰਹੇ ਹੈ।
2: ਬੜਿਆ ਹੂੰ, ਕੈਸੇ ਬੋਲ?
0: ਮੈਂ ਆਪਕੋ ਕੁਐਸਚਨ ਕਰੂੰਗਾ ਹਿੰਦੀ ਮੇਂ, ਆਪ ਆਪਣੀ ਲੈਂਗੁਏਜ ਮੇਂ ਆਨਸਰ ਦੇਣਾ ਮੇਰੇ ਕੋ।
1: ਓਕੇ,
0: ਹਮ ਦੇਖੇਂਗੇ ਹਮ ਕਿਤਨਾ ਸਮਝ ਪਾਏਂਗੇ।
1: ਓਕੇ,
0: ਬੰਗਾਲੀਓਂ ਕੀ ਤੋ ਹਮ ਚੋਰੀ ਕਰ ਲੇਤੇ ਹੈਂ, ਗੁਜਰਾਤੀਓਂ ਕੀ ਹਮ ਚੋਰੀ ਕਰ ਲੇਤੇ ਹੈਂ। ਜਬ ਬੋਲਤੇ ਹੈਂ ਕੇਮ ਛੇ ਮਜਾ ਮਾ ਛੇ, ਮਜਾ ਮਾ ਛੇ, ਛੇ ਪਤਾ ਨਹੀਂ ਕਿਆ ਹੈ ਪਰ ਮਜਾ ਮਾ ਪਤਾ ਲੱਗ ਜਾਤਾ ਹੈ, ਮਜੇ ਮੇਂ ਹੋਗਾ ਬੰਦਾ
2: ਹੈਗਾ।
0: ਠੀਕ ਹੈ, ਸੋ ਪਾਜੀ ਆਪਕੇ ਕਿਆ ਹਾਲ ਚਾਲ ਹੈ?
1: ਅਲਾਉ ਨਾਓ,
0: ਅਲਾਉ
1: ਅਲਾਉ ਨਾਓ,
0: ਅਲਾਉ ਹੋ
1: ਰਿਹਾ, ਹੋ ਰਿਹਾ,
2: ਅਲਾਉ ਨਾਓ,
0: ਅਲਾਉ ਨਾਓ ਮੀਨਸ
1: ਹੋ ਰਿਹਾ ਪਾਜੀ,
0: ਹਾਉ ਆਰ ਯੂ, ਅਲਾਉ ਨਾਓ, ਐਲਾਨ ਮਸਕ ਹੋ ਗਿਆ, ਅਲਾਉ ਨਾਓ। ਓਕੇ, ਸੋ
2: ਅਲਾਉ ਨਾਓ,
0: ਆਪਕੀ ਸਿਹਤ ਕੈਸੀ ਹੈ?
1: ਬੜੀਆ ਹੈ, ਬਹੁਤ ਬੜੀ ਰਿਸਪਾਂਸ ਹੈ।
0: ਨਹੀਂ ਨਹੀਂ ਨਹੀਂ
2: ਨਹੀਂ ਨਹੀਂ ਨਹੀਂ ਨਹੀਂ, ਆਪ ਕੀ ਹੈਲਥ?
1: ਹੈਲਥ, ਹੈਲਥ,
2: ਹਾਂਜੀ ਹਾਂਜੀ,
0: ਆਪਕੀ ਲੈਂਗੁਏਜ ਮੈਂ ਚੇਂਜ ਕਰੂੰਗਾ।
2: ਓਕੇ,
0: ਆਪਕੀ ਲੈਂਗੁਏਜ ਕਾ ਨਾਮ ਕਿਆ ਹੈ?
1: ਵਿਕੀ।
0: ਆਪਕੇ ਲੈਂਗੁਏਜ ਕਾ ਜੋ ਬੋਲਤੇ ਹੈ?
1: ਤੇਲੁਗੂ, ਤੇਲੁਗੂ,
0: ਤੇਲੁਗੂ, ਆਪ ਤੇਲੁਗੂ ਮੇਂ ਮੇਰੇ ਕੋ ਜਵਾਬ ਦੀਜੀਏ। ਅੰਨਾ ਕੈਸੇ ਹੈ ਆਪ?
1: ਚਾਲਾ ਬਹੁਤ ਨਾਨ ਪਾਜੀ, ਮੇਰੇ ਲਾਉ ਨਾਰੋ
0: ਹਮ ਲੋਕ ਜਾ ਰਹੇ ਥੇ ਤੋ ਨਾ ਇੱਕ ਮੇਰੇ ਸਾਥੀ ਥੇ, ਵੋ ਬਾਰ ਬਾਰ ਪੁੱਛ ਰਹੇ ਥੇ ਡਰਾਈਵਰ ਥੇ, ਕਿਤਨਾ ਦੂਰ ਰਹਿ ਗਿਆ, ਕਿਤਨਾ ਦੂਰ ਰਹਿ ਗਿਆ। ਟ੍ਰਾਂਸਲੇਸ਼ਨ ਕੇ ਲੀਏ ਹਮਾਰੇ ਪਾਸ ਐਪ ਥੀ, ਵੋ ਐਪ ਕੇ ਪਾਸ ਉੱਪਰ ਬੋਲਤੇ ਥੇ ਤੋ ਨਾ ਵੋ ਡਰਾਈਵਰ ਨਾ ਮਤਲਬ ਹਮਸੇ ਦੁਖੀ ਹੋ ਗਿਆ ਥਾ, ਸਪੈਸ਼ਲੀ ਭਾਜੀ ਸੇ। ਮੈਂ ਉਸਕੋ ਬੋਲਤਾ ਬੈਠਾ ਰਹੇ ਆਰਾਮ ਸੇ ਯਾਰ, ਪਹੁੰਚ ਜਾਏਂਗੇ। ਥੋੜ੍ਹੀ ਦੇਰ ਬਾਅਦ ਮੈਂ ਉਸਕੋ ਛੇੜ ਦਿੱਤਾ, ਯਾਰ ਬੜਾ ਦੂਰ ਲੈ ਆਇਆ। ਬੋਲਦਾ ਇਹਨੂੰ ਪੁੱਛੋ, ਇਹਨੂੰ ਪੁੱਛੋ, ਇਹਨੂੰ ਪੁੱਛੋ, ਇਸੇ ਪੁੱਛੋ ਕਿਤਨੀ ਦੂਰ ਹੈ, ਕਿਤਨੀ ਦੂਰ ਹੈ, ਪੁੱਛੋ। ਮੈਂ ਕਹਿੰਦਾ ਜੀ ਆਪ ਪੁੱਛੋ, ਉਹ ਰਿਕਾਰਡਿੰਗ ਕਰਕੇ ਨਾ ਬੋਲ ਦਿੱਤੇ ਥੇ ਉਸਮੇ। ਉਹ ਬੋਲਦਾ ਤੋ ਉਧਰ ਸੇ ਬੋਲਦਾ ਥਾ, ਉਸਕੇ ਬਾਅਦ ਨਾ ਉਹ ਬੋਲਤਾ ਥਾ ਥੋੜ੍ਹੀ ਦੇਰ ਮੈਂ ਪਹੁੰਚ ਜਾਏਂਗੇ। ਤੋ ਨਾ ਜਬ ਹਮ ਉਤਰ ਗਏ, ਭਾਜੀ ਬੋਲਤੇ ਕਿ ਯਾਰ ਯਾਰ ਹਮ ਉਸਕੋ ਇਤਨਾ ਲੰਬਾ ਕੁਐਸਚਨ ਪੁੱਛਦੇ ਥੇ, ਵੋ ਇਤਨਾ ਲੰਬਾ ਬੋਲਤਾ ਥਾ, ਐਂਡ ਮੇ ਜੋ ਐਪ ਬੋਲਦੇ ਥੇ ਥੋੜ੍ਹੀ ਦੇਰ ਮੈਂ ਪਹੁੰਚ ਜਾਏਂਗੇ। ਮੈਂ ਕਿ ਆਗੇ ਵਾਲੀ ਗਾਲੀਆਂ ਵੋ ਟ੍ਰਾਂਸਲੇਸ਼ਨ ਨਹੀਂ ਕਰਤੀ, ਸਿਰਫ ਕੰਮ ਕੀ ਬਾਤ ਟ੍ਰਾਂਸਲੇਸ਼ਨ ਕਰਤੀ, ਆਗੇ ਵਾਲੀ ਗਾਲੀਆਂ ਨਹੀਂ ਕਰਤੀ ਹੈ ਨਾ। ਸੋ ਉਹ ਆਗੇ ਮੈਂ ਗਾਲੀਆਂ ਨਿਕਾਲਤਾ ਹੋਗਾ, ਉਸਕੇ ਬਾਅਦ ਜੋ ਬੋਲਤਾ ਥੋੜ੍ਹੀ ਦੇਰ ਮੈਂ ਪਹੁੰਚ ਜਾਏਂਗੇ, ਟਿੱਕੇ ਬੈਠ ਜਾਓ, ਉਸਕੋ ਬੋਲ ਦਿੱਤਾ ਹੋਗਾ। ਅੰਨਾ ਐਸੀ ਹੀ ਜ਼ਿੰਦਗੀ ਹੈ, ਤੋ ਹਮੇ ਇੱਕ ਦੂਸਰੇ ਕੋ ਸਮਝਣਾ ਪੜਤਾ ਹੈ ਇਮੋਸ਼ਨਸ, ਹਰ ਇੱਕ ਚੀਜ਼ ਕੋ। ਹਮਾਰੇ ਸਾਥ ਇੱਕ ਭਾਜੀ ਔਰ ਆ, ਭਾਜੀ ਕੈਸੇ ਹੈ ਆਪ? ਭਾਜੀ ਸਤਿ ਸ਼੍ਰੀ ਅਕਾਲ, ਕੈਸੇ ਹੈ?
3: ਸਤਿ ਸ਼੍ਰੀ ਅਕਾਲ ਜੀ,
0: ਕੈਸੇ ਹੈ ਆਪ?
3: ਬੜੀਆ ਜੀ, ਆਪ ਕੈਸੇ ਹੈ ਜੀ?
0: ਅਭੀ ਹਮ ਇੱਕ ਕਬੱਡੀ ਮੈਚ ਖੇਲਨੇ ਲਗੇ ਹੈ
2: ਜੀ,
0: ਜਿਸਮੇ ਮਹਾਰਾਸ਼ਟਰ, ਤੇਲਗੂ ਔਰ ਪੰਜਾਬੀ ਤੀਨੋ ਹੋਗੇ, ਹਿੰਦੀ ਹੋਗੇ, ਠੀਕ ਹੈ?
3: ਹਾਂ ਜੀ, ਠੀਕ ਹੈ।
0: ਸੋ ਮੈਂ ਆਪਸੇ ਕੁਐਸਚਨ ਪੁੱਛਤਾ ਹੂੰ, ਆਪ ਮੇਰੇ ਕੋ ਮਰਾਠੀ ਮੇਂ ਜਵਾਬ ਦੇਣਾ। ਭਾਜੀ ਆਪਨੇ ਕੁਛ ਖਾਇਆ ਕਿ ਨਹੀਂ ਖਾਇਆ ਅੱਜ?
3: ਹੋ ਮੀ ਖਾਲਾ ਅੱਜ।
0: ਦੁਬਾਰਾ ਉੱਚੀ, ਥੋੜਾ ਉੱਚੀ ਬੋਲਿਓ।
3: ਹੋ ਮੀ ਖਾਲਾ ਅੱਜ।
0: ਹਾਂ, ਖਾਦਾ ਕੁਛ ਅੱਜ, ਐਸੇ ਹੀ ਬੋਲਾ ਨਾ।
3: ਹਾਂਜੀ ਹਾਂਜੀ।
0: ਅੰਨਾ, ਆਪਕੀ ਸ਼ਰਟ ਕਾ ਕਲਰ ਬਹੁਤ ਪਿਆਰਾ ਹੈ, ਆਪਨੇ ਇਹ ਕਹਾਂ ਸੇ ਖਰੀਦੀ ਥੀ? ਤੇਲਗੂ।
1: ਮੀ ਸ਼ਰਟ ਬਹੁਤ ਚਾਲਾ ਬਹੁਤ ਹੈ, ਇਕੜ ਬੋਨਾਰੋ।
0: ਇੱਕ ਏਕੜ ਜ਼ਮੀਨ ਵੇਚ ਕੇ ਬੋਲਿਆ ਕਿ ਸ਼ੀ ਸ਼ਰਟ ਖਰੀਦੀ। ਅੱਛਾ,
2: ਮਤਲਬ ਅੰਨਾ ਨੇ ਤੇ ਕਿਸੇ ਮਾਲ ਦਾ ਨਾਮ ਹੀ ਨਹੀਂ ਲਿਆ, ਮੈਂ ਸੋਚਿਆ ਸ਼ਾਇਦ।
0: ਨਹੀਂ, ਉਹ ਕਹਿੰਦੇ ਇੱਕ ਏਕੜ ਵੇਚ ਕੇ ਕਮੀਜ਼ ਲਈ ਆ, ਬੋਲਦੇ ਇੱਕ ਏਕੜ। ਅੱਛਾ ਪੰਕਜ ਜੀ, ਆਪਸੇ ਸਵਾਲ ਹੈ, ਆਪਕੋ ਜ਼ਿੰਦਗੀ ਕੈਸੀ ਲਗਤੀ ਹੈ? ਖੂਬਸੂਰਤ ਲਗਤੀ ਹੈ ਕਿ ਕੈਸੀ ਲਗਤੀ ਹੈ, ਬਿਜ਼ੀ ਲਗਤੀ ਹੈ, ਕੈਸੀ ਲਗਤੀ ਹੈ, ਆਪ ਜਵਾਬ ਦੀਜੀਏ।
3: ਆਵਿਸ਼ ਖੂਬ ਚੰਗਲਾ ਹੈ, ਸੁਪਨ ਹੈ, ਥੋੜਾ ਸਾ ਉਗੜ ਹੈ, ਥੋੜੇ ਸੇ ਮਿਹਨਤ ਕਰਾਵੇ ਲਗਤੇ, ਪੜਾ ਇਕੜੇ ਤਿਕੜੇ ਪੜਾ ਲਗਤਾ, ਪਰ ਤੁਮੀ ਜਦ
0: ਆਪਨੇ ਬੋਲਾ ਅਭੀ ਤੋ ਠੀਕ ਚੰਗਾ ਲਗਤਾ ਹੈ,
2: ਥੋੜੀ
0: ਸਟਰਗਲ ਚੱਲ ਰਹੀ ਹੈ, ਮਿਹਨਤ ਕਰਾਂਗੇ ਔਰ ਤੋ ਔਰ ਬੜੀਆ ਹੋ ਜਾਏਗੀ, ਅਭੀ ਸਟਰਗਲ ਚੱਲ ਰਹਾ ਹੈ, ਠੀਕ ਬੋਲਾ?
3: 80% ਸਹੀ,
2: 80% ਇਹਨਾਂ ਦੀ ਲੈਂਗੁਏਜ ਸਮਝ ਆਉਂਦੀ
0: ਹੈ। ਅੱਛਾ ਅੰਨਾ,
2: ਤੇਲਗੂ ਨਹੀਂ,
0: ਆਪਕੋ ਸਹੀ ਕੁਐਸਚਨ ਪੁੱਛ ਰਹਾ ਹੂੰ, आपका लाइफ कैसे चल रहा है, स्ट्रगल चल रहा है, कैसे चल रहा है, आप उसको तेलुगु में बताइए प्लीज.
1: ఎలా ఉన్నారు, మీ లైఫ్ ఎట్లా ఉంది, మంచిగా ఉందా, ఏమేమి చేస్తున్నారు?
0: చైనా జీ ఫీలింగ్ తమిళనాడు మహారాష్ట్ర వెల్కమ్ ప్యార్ అబ్ బారీ ఆ గీ సంతోష్ కి పంకజ్ జీ హోల్డ్ రఖేంగే ये संतोष बंगाल से बंगाल में पैदा हुई वहां रही पर पंजाब में इसने बाकी लाइफ बताई मेरी तरह
2: जी बिल्कुल
0: मेरा जन्म वहां का था जन्म के एक महीने बाद मैं पंजाब में आ गया ठीक है
2: जी
0: सो एक हम क्वेश्चन करेंगे अभी रुक के पहले हम जो हमारे स्पॉन्सर्स होल्ड पे उनको ऑनियर करते हैं राजन मेरे साथ है राजन जी तुसी ऑनियर प्लीज दियो मैसेज अखा गया जहान गया यानी कि स्पेक्स एक्सप्रेस डाला थैंक यू जी
4: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਇੱਕ ਵਾਰ ਫਿਰ ਦੱਸ ਦੀ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ 1 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਨੇ ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ ਵਿਜ਼ਨ ਚੈੱਕ ਕਰਾ ਸਕਦੇ ਹੋ ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ ਤੇ ਨਾਲ ਦੀ ਨਾਲ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਵੀ ਹੈਗੇ ਨੇ ਸੋ ਜਿਹੜੀ ਨਿਊ ਟੈਕਨੋਲੋਜੀ ਹੈ ਜੀ ਉਹ ਸਭ ਜਿਹੜਾ ਡਿਜੀਟਲ ਐਗਜ਼ਾਮ ਹੈ ਉਹ ਜ਼ਰੂਰ ਕਰਵਾਓ ਤਾਂ ਕਿ ਜਿਹੜੇ ਵੀ ਰਿਜ਼ਲਟ ਆਉਣ ਡਿਜੀਟਲੀ ਤੁਹਾਨੂੰ ਦੇਖੇ ਜਾ ਸਕਣ ਸਮਝੇ ਜਾ ਸਕਣ ਤੇ ਨਾਲ ਦੀ ਨਾਲ ਤੁਸੀਂ ਉਸ ਡਿਜੀਟਲ ਜਿਹੜੀ ਇਮੇਜ ਹੁੰਦੀ ਹੈ ਉਹਦੀ ਕਾਪੀ ਵੀ ਆਪਣੇ ਕੋਲ ਰੱਖ ਸਕਦੇ ਹੋ ਕਿ ਫਿਊਚਰ ਦੇ ਵਿੱਚ ਜਦੋਂ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਤੇ ਤੁਹਾਡੇ ਕੋਲ ਕੰਪੈਰੀਜ਼ਨ ਕਰਨ ਲਈ ਇੱਕ ਚਾਰਟ ਹੋਵੇ ਕਿ ਜੇ ਅੱਖਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਸੀ ਤੇ ਹੁਣ ਕਿੱਥੋਂ ਆ ਗਈ ਤੇ ਜੇ ਹੁਣ ਆਈ ਹੈ ਤੇ ਉਹਦਾ ਕੀ ਇਲਾਜ ਹੈ ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਅਸੀਂ ਕਰਦੇ ਹਾਂ ਜੀ ਇੱਥੇ ਨੰਬਰ ਸਾਡਾ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ 905-460-8888 ਤੇ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਨੇ ਸਪੈਸ਼ਲ ਸੇਲ ਚੱਲਦੀ ਹੈ ਜੀ ਸਮਰ ਕਲੈਕਸ਼ਨ ਸਾਡੇ ਕੋਲ 2026 ਦੀ ਸਾਰੀ ਆ ਚੁੱਕੀ ਹੈ ਗੁੱਚੀ ਦੇ ਫਰੇਮ ਚਾਹੀਦੇ ਹੋਣ ਪ੍ਰਾਡਾ ਦੇ ਟੌਮ ਫੋਰਡ ਟਿਫਨੀ ਬਲੈਂਸੀਆਗਾ ਵਰਸਾਚੀ ਬਰਬਰੀ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ ਅਰਮਾਨੀ ਦੇ ਮਾਰਕ ਚੈੱਕਅਪ ਮਾਈਕੋਕੋਸ ਕੇਟ ਸਪੇਡ ਜਾਂ ਫਿਰ ਹਿਊਗੋ ਬੌਸ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 50% ਆਫ ਮਿਲ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਟੋਮੀ ਹਿਲਫਿਗਰ ਦੇ ਫਰੇਮ ਕੈਲਵਿਨ ਕਲਾਈਨ ਦੇ ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਿਹਾ ਸੋ ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਡੀਲਸ ਹੈ ਜਿਹੜੀਆਂ ਕਿ ਤੁਸੀਂ ਸਪੈਕਸ ਐਕਸਪ੍ਰੈਸ ਤੋਂ ਗ੍ਰੈਬ ਕਰ ਸਕਦੇ ਹੋ ਐਡਰੈਸ ਹੈ ਸਾਡਾ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ ਜੀ 905-460-8888 ਤੇ ਜੇ ਸਾਡੇ ਕੋਈ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਤੇ ਇੱਕ ਸਾਡਾ ਵੈਲਿਊ ਪੈਕੇਜ ਹੈ ਜੀ ਸਪੈਸ਼ਲੀ ਜੇ ਤੁਹਾਡੇ ਕੋਲ ਬੈਨੀਫਿਟ ਨਹੀਂ ਹੈਗੇ ਤੇ ਵੈਲਿਊ ਪੈਕੇਜ ਦਾ ਫਾਇਦਾ ਜ਼ਰੂਰ ਚੱਕੋ $129 ਚ ਸਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਵਿਦ ਸਿੰਗਲ ਵਿਜ਼ਨ ਲੈਂਸਿਸ ਤੇ $258 ਸਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਵਿਦ ਸਿਲੈਕਟਡ ਬ੍ਰਾਂਡਡ ਫਰੇਮ ਆਪਣੀ ਐਨਕਾਂ ਦੇ ਜੇ ਤੁਸੀਂ ਕੋਈ ਕੋਟਿੰਗ ਵੀ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਸੋ ਅਗੇਨ ਡੀਲਸ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਨੰਬਰ ਹੈ ਸਾਡਾ 905-460-8888 ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਕੋਈ ਵੀ ਜਾਣਕਾਰੀ ਜਾਂ ਅਪਾਇੰਟਮੈਂਟ ਲਈ 905-460-8888 ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਸੋ ਮਚ ਔਰ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ ਪਹੁੰਚਣਾ ਜਿਹੜੇ ਕਿ ਟੌਪ ਦੇ ਡਾਕਟਰ ਤੁਹਾਨੂੰ ਕਾਲਾ ਮੋਤੀਆ ਤੇ ਚਿੱਟਾ ਮੋਤੀਆ ਹੁੰਦਾ
2: ਜੀ
0: ਅਗਰ ਇਹਨਾਂ 'ਚ ਇੱਕ ਚੀਜ਼ ਹੋ ਜਾਵੇ ਇੱਕ ਅੱਖਾਂ ਨੂੰ ਖਾ ਜਾਂਦੀ ਹੈ ਤੇ ਇੱਕ ਨਿਗਾਹ ਕਮਜ਼ੋਰ ਹੋਈ ਆ ਤੁਸੀਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਹੋ ਅੱਖਾਂ ਟੈਸਟ ਕਰਾਉਂਦੇ ਰਹੋ ਕਿਉਂਕਿ ਤੁਸੀਂ ਅੱਖਾਂ ਤੇ ਵਜਨ ਬਹੁਤ ਪਾਉਂਦੇ ਹੋ ਸੋ ਤੁਸੀਂ ਜ਼ਰੂਰ ਪਹੁੰਚਣਾ ਤੇ ਇੱਕ ਵਾਰ ਫਿਰ ਤੋਂ ਮੇਰੇ ਨਾਲ ਪੰਕਜ ਹੈ ਪੰਕਜ ਕੈਸੇ ਹੈ ਆਪ ਇਸ ਸਮੇਂ ਕਿਸੇ ਵੀ ਜਿਹੜੇ ਹੈਗੇ ਪ੍ਰੋਪਰਟੀਜ਼ ਦੇ ਉੱਤੇ ਇਸ਼ੂ ਚੱਲਦੇ ਨੇ ਓਨਟਾਰੀਓ 'ਚ ਰੌਲਾ ਇਹ ਆ ਕਿ ਅਗਰ ਕਿਰਾਏਦਾਰ ਬੜ ਗਿਆ
2: ਜੀ
0: ਉਹ ਬੜ ਕੇ ਪਿਛਲੇ ਦਿਨ ਇੱਕ ਫਰੌਡ ਆਇਆ ਸੀ ਜਿਹਦੇ ਵਿੱਚ ਇੱਕ ਲੜਕੀ ਨੇ ਘਰ ਰੈਂਟ ਕੀਤਾ ਕਿਸੇ ਦਾ ਉਹ ਅਲੱਗ ਅਲੱਗ ਘਰਾਂ ਨੂੰ ਰੈਂਟ ਕਰਕੇ $70,000 ਲੋਕਾਂ ਤੋਂ 60,000 ਐਡਵਾਂਸ ਫੜ ਕੇ ਖਾ ਜਾਂਦੀ ਸੀ ਤੁਸੀਂ ਲੀਗਲੀ ਤੁਹਾਡੇ ਘਰ 'ਚ ਕੋਈ ਗਲਤ ਬੰਦਾ ਬੜ ਗਿਆ ਹੁਣ ਤੁਸੀਂ ਦੇਖ ਕੇ ਤਾਂ ਬਾਹਰ ਤਾਂ ਵੀ ਆਪਣੀ ਕਮਿਊਨਿਟੀ ਦਾ ਕੋਈ ਚੱਕਰ ਨੀ ਲੈਣ ਨੀ ਦੇਣ ਨੀ ਅੱਗੇ ਉਹਨੇ ਘਰ ਨੂੰ ਸਬ ਰੈਂਟ ਕਰਨਾ ਸ਼ੁਰੂ ਕਰ ਦਿੱਤਾ ਤੇ ਕੰਟਰੈਕਟ ਵੈਲਿਊ ਜ਼ੀਰੋ ਇਸ ਵੇਲੇ ਓਨਟਾਰੀਓ 'ਚ ਕਿਉਂਕਿ ਪੁਲਿਸ ਕੋਲ ਜਾਓਗੇ ਪੁਲਿਸ ਕਹੂਗੀ ਮੈਂ ਕੁਛ ਨਹੀਂ ਕਰ ਸਕਦੀ ਤੁਸੀਂ ਟੈਨਟ ਬੋਰਡ 'ਚ ਜਾਓ ਟੈਨਟ ਬੋਰਡ 'ਚ ਹਾਲ ਇਹ ਹੈ ਡੱਗਫੋਰਡ ਕੋਲ ਜੱਜ ਹੈ ਨਹੀਂ ਗੇ ਪਰ ਡੱਗਫੋਰਡ ਦੇ ਜਿਹੜੇ ਐਮ ਪੀ ਪੀ ਨੇ ਉਹ ਘਰ ਤੋਂ 6 ਕਿਲੋਮੀਟਰ ਦੂਰ ਰਹਿਣ ਦੇ ਬਾਵਜੂਦ ਵੀ ਰਾਤ ਨੂੰ ਹੋਟਲ 'ਚ ਰਹਿੰਦੇ ਨੇ ਸਰਕਾਰੀ ਫੰਡਾਂ ਦੇ ਉੱਤੇ ਇਹੀ ਐਮ ਪੀ ਪੀ ਤੋਂ ਅਗਰ ਕਮਿਊਨਿਟੀ ਲਈ ਕੋਈ ਦਾਨ ਮੰਗਿਆ ਜਾਵੇ ਇਹ ਗਰੀਬ ਨੇ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਤੇ ਇਹ ਲੋਕ ਇਹਨਾਂ ਫੰਡਾਂ ਨੂੰ ਜਿਹੜਾ ਕਿ ਤੁਸੀਂ ਹਾਰਡ ਐਂਡ ਲੋਕ ਟੈਕਸ ਕਮਾ ਕੇ ਲੋਕਾਂ ਨੂੰ ਦਿੰਦੇ ਪਏ ਹੋ ਇਹਨਾਂ ਨੂੰ
2: ਜੀ,
0: ਇਹ ਉਹਨਾਂ ਦੀ ਦੁਰਵਰਤੋਂ ਕਰਦੇ ਨੇ ਤੇ ਕਾਨੂੰਨ ਵੀ ਦੁਰਵਰਤੋਂ ਕਰ ਰਹੇ ਕਿਉਂਕਿ ਜਿਹੋ ਜਿਹੇ ਐਮ ਪੀ ਪੀ ਨੇ ਉਹੋ ਜਿਹਾ ਕਾਨੂੰਨ ਆ, ਉਹੋ ਜਿਹਾ ਚੀਫ ਮਿਨਿਸਟਰ ਆ। ਗੱਪਾਂ ਸੁਣ ਲਓ ਜਿਹੜੀਆਂ ਮਰਜ਼ੀ ਡੱਕ ਫੋੜ ਤੋਂ ਵੱਡੀਆਂ ਵੱਡੀਆਂ, ਹੁਣ ਐਂ ਕਰ ਦਾਂਗੇ ਉਹ ਕਰ ਦਾਂਗੇ, ਗੱਪਾਂ ਤੋਂ ਇਲਾਵਾ ਇਸ ਚੀਫ ਮਿਨਿਸਟਰ ਕੋਲ ਕੁਛ ਨਹੀਂ ਹੈਗਾ। ਇਸ ਚੀਫ ਮਿਨਿਸਟਰ ਨਾਲ ਮਿਨਿਸਟਰ ਜਿਹੜੇ ਜੁੜੇ ਉਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਘਪਲੇ ਨਿਕਲ ਕੇ ਸਾਹਮਣੇ ਆਏ। ਘਪਲਿਆਂ 'ਚ ਇੱਕ ਘਪਲਾ ਹੈ ਕਿ ਇਲੈਕਸ਼ਨ ਹੋਣੇ ਸੀਗੇ ਅਕਤੂਬਰ 'ਚ, ਜਾਣ ਬੁੱਝ ਕੇ ਜਦੋਂ ਟਰੰਪ ਨੇ ਰੌਲਾ ਪਾਇਆ, ਆਦਮੀ ਨੇ ਐਡਵਾਂਟੇਜ ਲੈਣ ਲਈ ਲੋਕਾਂ ਦੇ ਇਮੋਸ਼ਨਸ ਦੇ, ਇਹਨੇ ਇੱਕ ਸਾਲ ਪਹਿਲਾਂ ਇਲੈਕਸ਼ਨ ਰੱਖ ਦਿੱਤੇ ਵੀ ਉਦੋਂ ਤਾਂ ਹਾਰੇ ਜਾਣਾ ਸੀ। ਅੱਜ ਇਹਨਾਂ ਦਾ ਹਾਲ ਇਹ ਆ ਡੱਕ ਫੋਰਡ ਦਾ ਕਿ ਲਿਬਰਲ ਪਾਰਟੀ ਕੋਲ ਕੋਈ ਲੀਡਰ ਨਹੀਂ ਹੈਗਾ, ਫਿਰ ਵੀ ਅੱਜ ਡੱਕ ਫੋਰਡ ਲਿਬਰਲ ਪਾਰਟੀ ਤੋਂ ਹਾਰ ਜੂ, ਯਾਨੀ ਕਿ ਜੇ ਸੰਤੋਸ਼ ਖੜੀ ਹੋ ਜਾਵੇ ਲਿਬਰਲ ਪਾਰਟੀ ਤੋਂ, ਸਰਵੇ ਕਹਿੰਦੇ ਨੇ ਸੰਤੋਸ਼ ਜਿੱਤ ਜੂਗੀ ਲਿਬਰ, ਇਹਨਾਂ ਦਾ ਕੋਈ ਵੀ ਕੰਜ਼ਰਵੇਟਿਵ ਜਿਹੜਾ ਐਮ ਪੀ ਪੀ ਜਾਂ ਮਿਨਿਸਟਰ ਹੋਇਆ ਉਹ ਸੰਤੋਸ਼ ਤੋਂ ਹਾਰ ਜੂਗਾ, ਅੱਜ ਹਾਲਾਤ ਇਹ ਨਹੀਂ ਇਹਨਾਂ ਦੇ। ਸੋ ਤੁਸੀਂ ਘਰਾਂ ਨੂੰ ਚਾਬੀਆਂ ਦੇ ਰਹੇ ਹੋ ਲਾਈਫ ਟਾਈਮ ਦੀ ਇਨਕਮ ਦੀਆਂ ਕਿਸੇ ਦੇ ਹੱਥ 'ਚ, ਤਾਂ ਬੀ ਕੇਅਰਫੁਲ। ਪ੍ਰੋਪਰਟੀ ਨੂੰ ਮੈਂਟੇਨੈਂਸ ਕਰਨਾ, ਮੈਨੇਜ ਕਰਨਾ ਅਤੇ ਉਹਨੂੰ ਚਲਾਉਣਾ, ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਵਾਈਟ ਰਿਵਰ ਦੇ ਨਾਲ। ਪੰਕਜ ਜੀ, ਪੰਕਜ ਜੀ ਕੀ ਹਾਲ ਚਾਲ ਤੁਹਾਡੇ?
5: ਬੜੀਆ ਬੜੀਆ ਸਰ, ਸਟੈਂਡ ਦੀ ਗੱਲ ਹੈ ਜੀ।
0: ਪੰਕਜ, ਕਿੰਨੇ ਪ੍ਰੋਜੈਕਟ ਇਸ ਸਮੇਂ ਤੇ ਚੱਲ ਰਹੇ ਹੈ ਆਪਕੇ?
5: ਅਭੀ ਅਮਨ ਜੀ, ਆਪਣੇ ਪਾਸ ਚਾਰ ਪ੍ਰੋਜੈਕਟ ਚੱਲ ਰਹੇ ਜੀ। ਇੱਕ ਓਸ਼ੋ ਮੇ ਚੱਲ ਰਹਾ ਹੈ, ਦੂਸਰਾ ਹੈਮਿਲਟਨ ਮੇ ਚੱਲ ਰਹਾ ਹੈ, ਤੀਸਰਾ ਨਾਇਗਰਾ ਫਾਲ ਮੇ ਚੱਲ ਰਹਾ ਹੈ, ਔਰ ਜੋ ਚੌਥਾ ਹੈ ਵੋ ਓਕਵਿਲ ਮੇ ਚੱਲ ਰਹਾ ਹੈ ਜੀ। ਚਾਰ ਪ੍ਰੋਜੈਕਟ ਆਪਣੇ ਚੱਲ ਰਹੇ ਜੀ। ਤੋ ਜੋ ਵੀ ਸਾਰੇ ਲਿਸਨਰਸ ਹੈ, ਮੈਂ ਉਨਕੋ ਇੱਕ ਚੀਜ਼ ਬਤਾਨਾ ਚਾਹਤਾ ਹੂੰ ਕਿ ਅਗਰ ਕਿਸੀ ਕੋ ਵੀ ਪ੍ਰੋਪਰਟੀ ਮੈਨੇਜ ਕਰਨੀ ਹੈ, ਛੋਟੀ ਮੋਟੀ ਰੈਨੋਵੇਸ਼ਨ ਕਰਨੀ ਹੈ, ਆਪਕੋ ਕੋਈ ਵੀ ਰਿਲਾਇਬਲ ਔਰ ਅੱਛੇ ਸੇ ਕਾਮ ਕਰਨੇ ਵਾਲਾ ਕੋਈ ਚਾਹੀਏ, ਤੋ ਵੀ ਆਰ ਦਾ ਬੈਸਟ ਟੂ ਰੀਚ।
0: ਨਾਇਗਰਾ ਫਾਲ ਦੇ ਵਿੱਚ ਇਸ ਸਮੇਂ ਇਹ ਮੇਰੀ ਪ੍ਰੋਪਰਟੀ ਦੇ ਵਿੱਚ ਮੈਨੇਜਮੈਂਟ ਕਰ ਰਹੇ ਨੇ ਇੱਕ 'ਚ
5: ਜੀ,
0: ਜਿਹੜੀ ਕਿ ਇੱਕ ਕਮਰਸ਼ੀਅਲ ਪ੍ਰੋਪਰਟੀ ਸੀ ਜਿਹਨੂੰ ਮੈਂ ਰਿਪੇਅਰ ਕਰਾਉਣ ਲਈ ਤਿੰਨ ਐਸਟੀਮੇਟ ਲਏ, ਲੋਕਲ ਲਿਆ, ਇਕੱਲੀ ਲੇਬਰ $21,000 ਕੋਡ ਕੀਤੀ ਗਈ ਮੈਨੂੰ
5: ਜੀ,
0: ਤੇ ਇੱਕ ਮੈਂ ਆਪਣੇ ਬੰਦਿਆਂ ਤੋਂ ਲਿਆ, ਉਹਨਾਂ ਨੇ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ $72,000 ਦਾ ਐਸਟੀਮੇਟ ਬਣਾਇਆ, ਤੇ ਤੀਸਰਾ ਕੰਮ ਇਹ ਕਰ ਰਹੇ ਨੇ, ਲੋਕਲ ਕੰਟਰੈਕਟਰ ਉੱਥੋਂ ਦਾ ਇੱਕ ਫੜ ਕੇ ਮੇਰੀ ਛੱਤ ਰਿਪੇਅਰ ਕਰਾ ਰਹੇ ਨੇ, ਫਲੈਟ ਰੂਫ
5: ਜੀ,
0: ਤੇ ਆਪ ਜੋ ਹੈ ਜੋ ਹਮਾਰੀ ਪ੍ਰੋਪਰਟੀ ਹੈ ਉਸਕੋ ਕਿਤਨੇ ਹਜ਼ਾਰ ਕੇ ਟਾਰਗੇਟ ਮੈਂ ਡਨ ਕਰਕੇ ਦੇ ਰਹੇ ਹਾਂ, ਪੂਰੀ ਰੀਡਨ ਕਰਕੇ।
5: ਜੋ ਪੂਰੀ ਪ੍ਰੋਪਰਟੀ ਹੈ ਜੀ, ਜੋ ਕਾਮ ਹੋਗਾ ਉਹ ਸਾਰਾ ਕਾਮ ਸਭ ਮਿਲਾ ਕੇ ਉਹ ਪੂਰਾ $10,000 ਮੇ ਪੂਰਾ ਕੰਪਲੀਟ ਹੋ ਜਾਏਗਾ ਜੀ।
0: $10,000 ਮੇ ਕੋਈ ਪਾਰਟੀ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੀ ਹੈ? ਕੋਈ ਇਹਨਾਂ ਨੂੰ ਦੱਸ ਦਿਓ, ਮੈਂ ਪ੍ਰਾਈਵੇਸੀ ਦੀ ਕੋਈ ਲੋੜ ਨਹੀਂ, ਮੈਂ ਇਹਨਾਂ ਦਿਖਾ ਦੂੰ, $10,000 'ਚ ਇਹ ਮੇਰੀ ਪ੍ਰੋਪਰਟੀ ਤਿਆਰ ਕਰਕੇ ਦੇ ਰਹੇ ਨੇ, ਜਿਹਨੂੰ 72,000 ਇੱਕ ਕੰਟਰੈਕਟਰ ਪੰਜਾਬੀ ਨੇ ਰੇਟ ਕੋਡ ਕੀਤਾ। ਮੈਂ ਇਹਨੂੰ ਹੱਸਿਆ ਬਹੁਤ, ਮੈਂ ਕਿਹਾ ਭਾਈ ਤੁਹਾਨੂੰ ਐਸਟੀਮੇਟ ਨਹੀਂ ਦੇਣਾ ਹੁੰਦਾ, ਇੱਕ ਗੋਰੇ ਨੇ $21,000 ਕੋਡ ਕੀਤਾ ਇਕੱਲੀ ਲੇਬਰ, $10,000 ਵਿਦ ਮਟੀਰੀਅਲ ਤਿਆਰ ਕਰਕੇ ਦੇ ਰਹੇ ਨੇ। ਅਫਰੀਕਨ ਬੰਦਾ ਜਿਹੜਾ ਤਿਆਰ ਕਰਦਾ ਪਿਆ ਉੱਥੇ ਹੀ ਰਹਿ ਕੇ ਤਿਆਰ ਕਰਦਾ, ਵੀਡੀਓਜ਼ ਇਹਨਾਂ ਕੋਲ ਪਈਆਂ ਨੇ। ਕਿਸੇ ਨੇ ਵੀ ਕੋਈ ਵੀ ਪ੍ਰੋਪਰਟੀ 'ਚ ਰੈਨੋਵੇਸ਼ਨ ਕਰਾਉਣੀ ਆ, ਕੰਸਟਰਕਸ਼ਨ ਦਾ ਕੋਈ ਕੰਮ ਹੈਗਾ ਤੁਹਾਡਾ, ਤੁਸੀਂ ਪ੍ਰੋਪਰਟੀ ਮੈਂਟੇਨੈਂਸ ਕਰਾਉਣੀ ਹੈਗੀ ਆ, ਤੁਸੀਂ ਕੋਈ ਇਲੈਕਟ੍ਰੀਕਲ ਕੰਮ ਕਰਾਉਣਾ, ਕੁਛ ਵੀ ਕਰਾਉਣਾ, ਤੁਹਾਨੂੰ ਇਹ ਥਰਡ ਪਾਰਟੀ ਜਿਹੜੇ ਕੰਪਨੀ ਹੈ ਇਹ ਕੰਪਨੀ ਕੰਮ ਕਰਾ ਕੇ ਦਿੰਦੀ ਆ ਬਾਹਰੋਂ, ਪਰ ਤੁਹਾਡੇ ਪੈਸੇ ਵੀ ਬਚਾ ਕੇ ਦਿੰਦੀ ਹੈ, ਮੈਨੇਜ ਵੀ ਕਰਦੀ ਆ। ਜਿਹੜਾ ਕੰਮ ਤੁਹਾਡਾ 10,000 ਦਾ ਬਾਹਰੋਂ ਹੋਣਾ ਸੀ, ਸਪੋਜ਼ ਉਹ ਤੁਹਾਡਾ 6 ਚੋ ਰਿਹਾ, ਉਹਦੇ ਵਿੱਚੋਂ ਆਪਣੀ ਫੀਸ ਲੈਂਦੇ ਨੇ, ਨਾਲੇ ਅੱਗੇ ਕੰਟਰੈਕਟਰ ਹਾਇਰ ਕਰਦੇ ਨੇ
5: ਜੀ।
0: ਤੁਸੀਂ ਕੋਈ ਵੀ ਜਾਣਕਾਰੀ ਲਈ ਕੰਟੈਕਟ ਕਰਨਾ ਹੈਗਾ, ਨੰਬਰ ਹੈਗਾ 416-803-1616, 416-803-1616। ਕਿਸੇ ਵੀ ਸ਼ਹਿਰ 'ਚ ਕੋਈ ਵੀ ਪ੍ਰੋਪਰਟੀ ਹੈ ਰੈਂਟ ਕਰਨੀ ਹੈ, ਕੋਈ ਵੀ ਪ੍ਰੋਪਰਟੀ ਹੈ ਮੈਨੇਜ ਕਰਨੀ ਹੈ, 416-803-1616, 416-803-1616। ਪ੍ਰੋਪਰਟੀ ਦੀ ਰੈਨੋਵੇਸ਼ਨ ਕਰਾਉਣੀ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, 416-803-1616 ਨੰਬਰ ਦੇ ਉੱਤੇ ਤੁਸੀਂ ਰੈਂਟਲ ਐਂਡ ਮੈਨੇਜ ਐਂਡ ਮੈਂਟੇਨੈਂਸ ਇੱਕੋ ਨੰਬਰ 'ਤੇ ਕਰਾ ਸਕਦੇ, 416-803-1616। ਰਿਲਾਇਬਿਲਟੀ ਅਤੇ ਕ੍ਰੈਡੀਬਿਲਟੀ ਨਾਲ ਤੁਹਾਡਾ ਕੰਮ ਕੀਤਾ ਜਾਊਗਾ। ਛੋਟੀ ਰਿਪੇਅਰ ਨੇ ਘਰ ਦੇ ਵਿੱਚ, ਕੋਈ ਲਿੱਚੜ ਬੰਦਾ ਕੋਈ ਕਾਲ ਨਾ ਕਰਿਓ, ਬਿਲਕੁਲ ਮੈਂ ਜਿਵੇਂ ਕਹਿੰਦਾ ਨਾ ਕਿ ਕਿਸੇ ਨੇ ਮੇਰੇ ਕੋਲ ਕੰਮ ਕਰਨਾ, ਗਰਦਨ 'ਚ ਕੀਲੇ ਵਾਲਾ ਕਾਲ ਨਾ ਕਰਿਓ, ਜਿਹਦੇ 'ਚ ਹੰਕਾਰ ਹੋਵੇ, ਮੇਰੇ ਕੋਲ ਨਾ ਆਇਓ, ਮੇਰੇ 'ਚ ਬਥੇਰਾ ਹੰਕਾਰ ਹੈ, ਫਿਰ ਉਹ ਟਕਰਾ ਜੂਗਾ ਆਪਸ 'ਚ, ਠੀਕ ਹੈ, ਉਹ ਤਾਂ ਕਿਸੇ ਦੂਰੋਂ ਬਿਠਾ ਦਿੰਦਾ ਬੰਦੇ ਨੂੰ, ਹਾਸਾ ਦੇ ਕਿੱਥੋਂ ਆਇਆ ਉਹ ਪਿੱਛੇ ਬੈਠੇ, ਪੰਕਜ ਨੂੰ ਨਹੀਂ ਆਇਆ, ਪੰਕਜ ਗੱਬਰ ਨਾਲ ਨਹੀਂ ਜਿਹੜੇ ਬੰਦੇ ਬੈਠੇ ਸੀਗੇ ਹਾਂਜੀ। 416-803-1616 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਪੰਕਜ ਨੂੰ, ਪ੍ਰੋਪਰਟੀ ਮੈਨੇਜਮੈਂਟ, ਪ੍ਰੋਪਰਟੀ ਰੈਂਟਲ ਜਾਂ ਪ੍ਰੋਪਰਟੀ ਦੇ ਵਿੱਚ ਕੋਈ ਤੁਹਾਡੇ ਕਿਰਾਏਦਾਰ ਨਹੀਂ ਨਿਕਲ ਰਹੇ, 416-803-1616 ਨੰਬਰ ਦੇ ਉੱਤੇ ਕਾਲ ਕਰਨੀ ਹੈ। ਔਰ ਪ੍ਰੋਪਰਟੀ ਦੇ ਨਾਲ ਨਾਲ ਤੁਸੀਂ ਅਗਰ ਤੁਹਾਡੀ ਗਰੋਸਰੀ ਦੇ ਵਿੱਚ ਅਸੀਂ ਪਕੜ ਬਣਾ ਦਈਏ, ਫਰੈਸ਼ ਗਰੋਸਰੀ ਡਿਪੋ ਮੇਰੇ ਨਾਲ ਹੋਲਤੇ ਨੇ, ਤੁਸੀਂ ਸਸਤੀ ਗਰੋਸਰੀ ਵਧੀਆ ਰੇਟ ਦੇ ਉੱਤੇ
2: ਜੀ
0: ਜੇ ਲੈ ਸਕਦੇ ਹੋ। ਮਹਿੰਗਾਈ ਨਾਲ ਦੁਸ਼ਮਣੀ ਇੱਕ ਡਾਇਲੋਗ ਇਹਨਾਂ ਦਾ ਮੈਂ ਰੱਖਿਆ
2: ਬਿਲਕੁਲ।
0: ਜਦੋਂ ਲੋਕ ਆਟਿਆਂ ਦੇ ਬੈਗ 18 ਰੁਪਏ ਦੇ ਵੇਚ ਰਹੇ ਸੀ,
2: ਹਾਂਜੀ,
0: ਆ ਜਿਹੜੀ ਇਨਫਲੇਸ਼ਨ ਨਾਂ ਦੀ ਇਹਨਾਂ ਨੇ ਬਿਮਾਰੀ ਚਲਾਈ ਸੀ ਵੀ ਫਟਾਫਟ ਵਾਲਮਾਰਟ ਕੱਲ ਸਵੇਰ ਤੋਂ ਕੁੱਟਰ ਪੁੱਟਰ ਕੁੱਟਰ ਪੁੱਟਰ ਕੁੱਟਰ ਪੁੱਟਰ, ਕੋਸਕੋ ਕੁੱਟਰ ਪੁੱਟਰ ਕੁੱਟਰ ਪੁੱਟਰ ਕੁੱਟਰ ਪੁੱਟਰ, ਫੈਲਾ ਦਿਓ ਅੱਗ ਲਾ ਦਿਓ ਕੁੱਟਰ ਪੁੱਟਰ ਜੋ ਮੈਂ ਕੰਨਾਂ 'ਚ ਕਿਹਾ ਤੁਹਾਡੇ। ਅਤੇ ਉਹ ਤੋਂ ਬਾਅਦ ਪਤਾ ਲੱਗਦਾ ਕਿ ਬੈਂਕ ਨੈਸ਼ਨਲ ਬੈਂਕ ਦਾ ਪ੍ਰੋਫਿਟ ਜਿਹੜਾ ਹੈ 4 ਬਿਲੀਅਨ ਪਲੱਸ ਵਧਿਆ
2: ਜੀ,
0: ਆਰ ਬੀ ਸੀ ਦਾ 8.5 ਬਿਲੀਅਨ ਪਲੱਸ ਵਧਿਆ, ਕੋਸਕੋ ਦਾ 100 ਮਿਲੀਅਨ ਦੇ ਵਿੱਚ ਵਧਿਆ, 400 ਮਿਲੀਅਨ ਪਲੱਸ, ਵਾਲਮਾਰਟ ਦਾ, ਇਹ ਸਾਨੂੰ ਗਰੋਸਰੀ ਭੇਜਦੇ ਨੇ ਕੋਸਕੋ ਤੇ ਵਾਲਮਾਰਟ
2: ਜੀ,
0: ਪ੍ਰੋਫਿਟ ਕਿਵੇਂ ਵੱਧ ਗਏ ਇਹਨਾਂ ਦੇ। ਯਾਨੀ ਕਿ ਜਿੰਨੀ ਮਹਿੰਗਾਈ ਵਧੀ ਹੋਈ ਆ ਇਹਦੇ ਵਿੱਚ ਇਹ ਭਰਾਵਾਂ ਦਾ ਸਾਡਿਆਂ ਦਾ ਬਹੁਤ ਤਕੜਾ ਹੱਥ ਹੈ ਇਹਨਾਂ ਦਾ,
2: ਬਿਲਕੁਲ,
0: ਬਹੁਤ ਮਿਹਨਤ ਕਰਕੇ ਮਹਿੰਗਾਈ ਨੂੰ ਉੱਪਰ ਲਿਆਇਆ ਜਾ ਰਿਹਾ। ਤੇ ਮੈਨੂੰ ਮੇਰਾ ਰਿਸ਼ਤੇਦਾਰ ਕੈਲਗਰੀ ਬੈਠਾ ਕਹਿੰਦਾ, ਕਹਿੰਦਾ ਬੜਾ ਮਹਿੰਗਾ ਹੋ ਗਿਆ ਕੈਨੇਡਾ। ਮੈਂ ਕਿਉਂ? ਕਹਿੰਦਾ $200 ਵੀਕ ਦਾ ਫਰੂਟ ਆਇਆ। ਮੈਂ ਇੱਕ ਫੋਟੋ ਖਿੱਚ ਕੇ ਭੇਜੀ, ਮੈਂ ਹੋਲਸੇਲ 'ਚ ਗਰੋਸਰੀ ਪਿੱਕ ਕੀਤੀ, $5 ਨੂੰ ਸ਼ਿਮਲਾ ਮਿਰਚਾਂ ਦੀ ਪੇਟੀ, 20 ਸ਼ਿਮਲਾ ਮਿਰਚਾਂ 'ਚ, ਠੀਕ ਹੈ
2: ਜੀ,
0: ਮਤਲਬ ਹੋਲਸੇਲ 'ਚ ਪੂਰੀ ਸਕਿੱਡ, ਕਿਸੇ ਨੇ ਅੱਗੇ ਕੁਛ ਬਣਾਉਣਾ ਸੀ ਉਹਨਾਂ ਨੂੰ ਲੈ ਕੇ ਦਿੱਤੀ, ਆ ਚੈਂਪੀਅਨ ਉਹਨਾਂ ਨੂੰ ਲੈ ਕੇ ਦਿੱਤੀ ਸਾਰੀਆਂ
2: ਜੀ,
0: ਗਰੋਸਰੀ ਦੀਆਂ ਸਕਿੱਡਾਂ ਲੈ ਕੇ ਦਿੱਤੀਆਂ ਇਹਨਾਂ ਨੂੰ ਮੈਂ,
2: ਵੈਰੀ ਨਾਈਸ,
0: ਹੋਲਸੇਲ ਦੇ ਵਿੱਚ ਗਰੋਸਰੀ ਨਹੀਂ, ਸਬਜ਼ੀਆਂ ਇਕੱਲੀਆਂ ਦੀਆਂ
2: ਜੀ।
0: ਸੋ ਮੈਂ ਉਹਨੂੰ ਕਿਹਾ ਵੀ ਭਾਈ ਇਹ ਤਾਂ ਖਰੀਦਣ 'ਤੇ ਡਿਪੈਂਡ ਕਰਦਾ, ਇਸ ਲਈ ਫਰੈਸ਼ ਗਰੋਸਰੀ ਡਿਪੂ ਦੀਆਂ ਮੈਂ 10 ਪਿਆਰ ਭਰੀਆਂ ਕੀਮਤਾਂ ਬੋਲੂੰਗਾ, ਜਿਹਨਾਂ ਨੂੰ ਬਹੁਤ ਪਿਆਰ ਦਉਂਗੇ ਤੁਸੀਂ। ਵਿਟਬੀ ਔਰ ਬ੍ਰੈਂਪਟਨ ਦੀ ਲੋਕੇਸ਼ਨ, ਰਾਤ 12 ਵਜੇ ਤੱਕ ਜੇ ਕੋਈ ਗਰੋਸਰੀ ਸਟੋਰ ਖੁੱਲ੍ਹਾ ਹੁੰਦਾ, ਉਹ ਫਰੈਸ਼ ਗਰੋਸਰੀ ਡਿਪੂ ਆ ਬ੍ਰੈਂਪਟਨ ਦੇ ਵਿੱਚ, ਰਾਤ 12 ਵਜੇ ਤੱਕ
2: ਜੀ।
0: ਭਾਜੀ ਦਿਓ ਜੀ ਕੀਮਤਾਂ ਦੇ ਹੁੱਕਾ।
6: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਗਰੋਸਰੀ ਕਰਨ ਨਿਕਲੇ ਹੋ ਤਾਂ ਇੱਕ ਗੇੜਾ ਜ਼ਰੂਰ ਫਰੈਸ਼ ਗਰੋਸਰੀ ਡਿਪੂ ਮਾਰ ਕੇ ਆਇਓ ਜੀ। ਤੁਹਾਨੂੰ ਪਤਾ ਲੱਗੂਗਾ ਕਿ ਪ੍ਰਾਈਜ਼ ਇੰਨੇ ਵੀ ਜ਼ਿਆਦਾ ਹਾਈ ਨਹੀਂ ਹੋ ਗਏ ਜਿੰਨੇ ਬਣਾ ਦਿੱਤੇ ਗਏ ਆ ਜੀ, ਕਿਉਂਕਿ ਫਿਊਲ ਕੋਸਟ ਦੇ ਨਾਲ ਕੋਈ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਪੈਂਦਾ ਹੈਗਾ। ਇਹ ਸਿਰਫ ਤੋਂ ਸਿਰਫ ਤੁਹਾਡੀ ਪਰਸੈਂਟੇਜ ਆ ਜਿਹੜੀ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਦੇ ਹੋ। ਸੋ ਜੇ ਤੁਸੀਂ ਇਸ ਵੀਕ ਘਿਓ ਦੀ ਡੀਲ ਲੈ ਕੇ ਜਾਣੀ ਆ ਤਾਂ ਘਿਓ ਨਾਨਕ ਦੇਸੀ ਘਿਓ 1.6 KG ਵਾਲਾ, ਜਿਹੜਾ ਕਿ ਮਿਨੀਮਮ $30 ਤੋਂ $32 ਦੇ ਵਿੱਚ ਵਿੱਚ ਤੁਹਾਨੂੰ ਬਾਹਰ ਮਿਲਦਾ ਜੀ, 29 ਨੂੰ ਵੀ ਮਿਲਦਾ ਪਿਆ ਸਾਡੇ ਕੋਲੇ ਮਿਲਣਾ ਜੀ, ਸਿਰਫ $24 ਨੂੰ ਡੱਬਾ ਉਹਦਾ, $24 ਚ 1.6 KG ਘਿਓ ਤੁਸੀਂ ਲੈ ਕੇ ਜਾਣਾ ਨਾਨਕ ਦਾ। ਇਹਤੋਂ ਇਲਾਵਾ ਦਹੀਂ 2 ਕਿਲੋ ਦਾ, ਜਿਹੜਾ ਦਹੀਂ ਦਾ ਜਾਰ ਆ ਸਿਰਫ $5.99 ਦੇ ਵਿੱਚ ਮਿਲਣਾ ਜੀ, ਜਿਹੜਾ ਮਿਨੀਮਮ $10 ਦਾ ਬਾਹਰ ਲੱਗਿਆ। ਸੋ $4 ਆਫ ਆ ਜੀ ਡੱਬੇ ਦੇ। ਮਗਰ ਇੰਡੀਆ ਗੇਟ ਪ੍ਰੀਮੀਅਮ ਬਾਸਮਤੀ ਰਾਈਸ ਘੱਟੋ ਘੱਟ $17 to $18 ਦਾ ਬੈਗ ਲੱਗਿਆ ਹੁੰਦਾ ਜੀ ਨਾਰਮਲ ਪ੍ਰਾਈਸ ਦੇ ਉੱਤੇ, ਜਿਹੜੇ ਕਿ ਤੁਹਾਨੂੰ ਮਿਲਣਾ ਸਿਰਫ $13 ਦੇ ਵਿੱਚ। ਸੋ $5 ਆਫ ਆ ਜੀ ਇੱਕ ਰਾਈਸ ਦੇ ਬੈਗ ਦੇ। ਮਗਰ ਮਸਟਰਡ ਆਇਲ ਬਿਨਾਂ ਕੁਕਿੰਗ ਪੰਜਾਬੀਆਂ ਦੀ ਨਹੀਂ ਚੱਲਦੀ ਹੈਗੀ। ਸੋ ਮਸਟਰਡ ਆਇਲ ਦੇ ਵਿੱਚ ਜੇ ਤੁਸੀਂ ਕੁਕਿੰਗ ਕਰਨੀ ਆ ਤਾਂ ਲਕਸ਼ਮੀ ਦਾ ਮਸਟਰਡ ਆਇਲ 5 ਲੀਟਰ ਵਾਲਾ, ਜਿਹੜਾ ਕਿ ਮਿਨੀਮਮ ਬਾਹਰ ਤੁਹਾਨੂੰ 27, 28, 29, 30 ਦੇ ਵਿੱਚ ਮਿਲਦਾ, ਸਿਰਫ $20 ਦੇ ਵਿੱਚ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਤੇ ਜੇ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਵਾਗ ਬੱਕਰੀ ਚਾਏ ਔਰ ਲਕਸ਼ਮੀ ਚਾਏ, ਸੋ ਲਕਸ਼ਮੀ ਚਾਏ 2 ਪਾਉਂਡ ਔਰ ਵਾਗ ਬੱਕਰੀ ਚਾਏ 2 ਪਾਉਂਡ, ਲਕਸ਼ਮੀ ਦੀ ਜਿਹੜੀ ਚਾਹ ਹੈ ਜੀ ਸਿਰਫ $6.99 ਦੇ ਵਿੱਚ ਔਰ ਵਾਗ ਬੱਕਰੀ ਚਾਏ ਜਿਹੜੀ ਹੈ ਜੀ ਸਿਰਫ $8.99 ਚ ਮਿਲਣੀ ਆ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਤੋਂ ਇਲਾਵਾ ਬੇਸਣ ਦੇ ਵਿੱਚ 2 ਆਪਸ਼ਨਸ ਨੇ ਜੀ, PTI ਬੇਸਣ ਔਰ ਦੀਪ ਬੇਸਣ, $6.50 ਦਾ ਬੈਗ ਜਿਹੜਾ ਬਾਹਰ ਮਿਲਦਾ ਜੀ ਉਹ $4.80 ਦੇ ਵਿੱਚ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਜਵਾਰ ਬਾਜਰਾ ਔਰ ਰਾਗੀ ਦੇ ਫਲਾਰ 4 ਪਾਉਂਡ ਦਾ ਬੈਗ ਹੈ ਜੀ, $8 ਤੋਂ ਘੱਟ ਬੈਗ ਕਿਤੇ ਨਹੀਂ ਮਿਲਦਾ ਤੁਹਾਡੇ ਨੂੰ। ਤੁਸੀਂ ਫਰੈਸ਼ ਗਰੋਸਰੀ ਡਿਪੀ ਆ ਕੇ ਜ਼ਰੂਰ ਚੈੱਕ ਲੈ ਕੇ ਜਾਓ ਜੀ, ਸਿਰਫ $5 ਦੇ ਵਿੱਚ ਬੈਗ ਮਿਲਣਾ ਤੁਹਾਨੂੰ, ਜਿਹੜਾ ਕਿ ਮਿਨੀਮਮ $8 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਜੀ। ਇਹਤੋਂ ਇਲਾਵਾ ਤੁਸੀਂ ਰੈੱਡ ਅਨੀਅਨ ਦਾ ਬੈਗ ਲੈ ਕੇ ਜਾਣਾ ਜੀ, $13 to $14 ਦਾ ਬੈਗ 10 ਪਾਉਂਡ ਦਾ ਜਿਹੜਾ ਬਾਹਰ ਲੱਗਿਆ ਹੋਇਆ ਸਿਰਫ $10 $9.99 ਦੇ ਵਿੱਚ, ਔਰ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰੈੱਡ ਅਨੀਅਨ ਦਾ ਬੈਗ ਜਿਹੜਾ ਤੁਹਾਨੂੰ ਮਿਲਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਮਖਾਣਿਆਂ ਦਾ ਲਾਸਟ ਡੀਲ ਜਿਹੜੀ ਦੱਸਣ ਜਾ ਰਿਹਾ ਜੀ, ਮਖਾਣਿਆਂ ਦਾ ਪੈਕ 200 ਗ੍ਰਾਮ ਦਾ ਪੈਕ ਸਿਰਫ ਤੇ ਸਿਰਫ $5.99 ਚ ਮਿਲਣਾ ਜੀ, ਜਿਹੜਾ ਮਿਨੀਮਮ $8 ਦਾ ਬੈਗ ਤੁਹਾਨੂੰ ਬਾਹਰ ਮਿਲਦਾ। ਸੋ $2 ਆਫ ਨੇ ਜੀ ਬੈਗ ਦੇ। ਮਗਰ ਹੋਰ ਬਹੁਤ ਸਾਰੀਆਂ ਡੀਲਸ ਨੇ, ਤੁਸੀਂ ਜਾ ਕੇ ਸਾਡੇ ਫਲਾਇਰ ਨੂੰ ਫਲਿੱਪ ਦੇ ਉੱਤੇ ਚੈੱਕ ਕਰ ਸਕਦੇ ਹੋ, ਅਮੇਜ਼ਿੰਗ ਡੀਲਸ ਨੇ ਜੀ, ਸੇਵਿੰਗ 110% ਹੈ। 2 ਲੋਕੇਸ਼ਨ ਹੈ ਜਿੱਥੇ ਤੁਸੀਂ ਪਹੁੰਚਣਾ, ਪਹਿਲੀ ਲੋਕੇਸ਼ਨ ਬ੍ਰੈਂਪਟਨ ਸਪ੍ਰਿੰਗਡੇਲ ਏਰੀਆ 31 ਸਟੀਪਲ ਵੋਸ਼ ਐਵਨਿਊ ਬ੍ਰੈਂਪਟਨ ਦੇ ਵਿੱਚ, ਫੋਨ ਨੰਬਰ ਹੈਗਾ ਜੀ 905-458-1300। ਸੈਕਿੰਡ ਲੋਕੇਸ਼ਨ ਜਿਹੜੀ ਹੈਗੀ ਹੈ ਜੀ ਆਪਣੀ ਡਰਹਮ ਏਰੀਏ ਦੇ ਵਿੱਚ ਹੈਗੀ ਹੈ ਜੀ, ਡੰਡਾਸ ਐਂਡ ਥਿਕਸਨ ਦੇ ਬਿਲਕੁਲ ਕਾਰਨਰ ਦੇ ਉੱਤੇ ਫਰੈਸ਼ ਗਰੋਸਰੀ ਡਿਪੂ ਦੀ ਸੈਕਿੰਡ ਲੋਕੇਸ਼ਨ ਹੈ। 1618 Dundas Street East Whitby phone number hega ji 905-556-1651 905-556-1651 amazing prices ne saving 110% hai ji so pahunchna kithe hai ji fresh grocery depot fresh grocery depot fresh grocery depot thank you time de layo
0: thank you so much thank you so much aur fresh grocery depot te tusi pahunchna hega 31 staple bush aur whitby de vich ਵਿਟਵੀ ਦੇ ਵਿੱਚ ਡੰਡਾਸ ਐਂਡ ਥਿਕਸਨ ਦੇ ਇੰਟਰਸੈਕਸ਼ਨ ਦੇ ਉੱਤੇ 10,000 ਸਕੁਅਰ ਫੁੱਟ ਦਾ ਗ੍ਰੋਸਰੀ ਸਟੋਰ ਔਰ ਮੇਰੇ ਨਾਲ ਸ਼ਿਵਾਨੂ ਬਾਈ ਆ ਸ਼ਿਵਾਨੂ ਬਾਈ ਕੈਸੇ ਆਪ
7: ਅਮਨ ਬਾਈ ਬਿਲਕੁਲ ਬੜੀਆ ਆਪ ਕੈਸੇ ਹੈ
0: ਮੈਂ ਹਮੇਸ਼ਾ ਚੜ੍ਹਦੀ ਕਲਾ ਸ਼ਿਵਾਨੂ ਇੱਕ ਐਸਾ ਇਨਸਾਨ ਆ ਜਿਹਨੂੰ ਆਪਣੇ ਮੁਹੱਬਤ ਨਾਲ ਪਿਆਰ ਹੈਗਾ ਯਾਨੀ ਬਿਜ਼ਨਸ ਨਾਲ ਪਿਆਰ ਹੈਗਾ ਮੁਹੱਬਤ ਇਹਨਾਂ ਦੀ ਫਸਟ ਲਵ ਹੈਗਾ ਇਹਨਾਂ ਦਾ ਬਿਜ਼ਨਸ ਅਤੇ ਉਹਨੂੰ ਇਹ ਪਿਆਰ ਕਰਦੇ ਨੇ ਹੁਣ ਵਿੰਡੋਜ਼ ਦਾ ਇੱਕ ਕਾਰੋਬਾਰ ਆ ਬੜੇ ਓਹਲੇ ਵਾਲਾ ਕਾਰੋਬਾਰ ਆ ਜਦੋਂ ਤੁਸੀਂ ਵਿੰਡੋਜ਼ ਐਂਡ ਡੋਰ ਚੇਂਜ ਕਰਦੇ ਹੋ ਅੱਜ ਦੀ ਡੇਟ ਦੇ ਵਿੱਚ ਕੀ ਆ ਇੱਕ ਲੱਤ ਮਾਰੀ ਦਰਵਾਜ਼ਾ ਟੁੱਟ ਗਿਆ ਦੂਜੀ ਲੱਤ ਮਾਰੀ ਅਤੇ ਦੂਜੀ ਲੱਤ ਮਾਰੇ 'ਤੇ ਟਾਕੀ ਟੁੱਟ ਗਈ ਸ਼ਿਵਾਨੂ ਲੈ ਕੇ ਆਇਆ ਪ੍ਰੋਡਕਟ ਜਿਹੜੇ ਲੋਕ ਵੱਡੇ ਘਰਾਂ 'ਚ ਗ੍ਰਿੱਲਾਂ ਲਵਾ ਰਹੇ ਆ ਇਹ ਹਾਸੋਹੀਣਾ ਮਜ਼ਾਕ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਸ਼ੀਸ਼ੇ ਲਵਾਓਗੇ ਗਰਾਊਂਡ ਫਲੋਰ ਦੇ ਉੱਤੇ ਜਿਹਦੀ ਗਾਰੰਟੀ ਹੈ ਸ਼ਿਵਾਨੂ ਕਿੰਨੇ ਟਾਈਮ ਹੈਗੀ ਸ਼ੀਸ਼ਾ ਨਹੀਂ ਟੁੱਟੇਗਾ
7: ਸਰ 25 ਸਾਲ ਦੀ ਵਾਰੰਟੀ ਹੈ
0: ਨਾ ਨਾ ਨਾ ਜੇ ਤੋੜ ਕੇ ਅਗਰ ਚੋਰ ਅੰਦਰ ਆਉਣਾ ਚਾਹੇ ਦੂਸਰੇ
7: ਉਹ ਸਰ ਅਗਰ ਲੈਮੀਨੇਟ ਗਲਾਸ ਹੈ ਤੋੜਨਾ ਇੰਪੋਸੀਬਲ ਹੈ
0: ਇੰਪੋਸੀਬਲ
7: ਸਵਾਲ ਹੀ ਨਹੀਂ
0: ਹੈ ਸਵਾਲ ਨਹੀਂ ਪੈਦਾ ਹੁੰਦਾ ਤੁਸੀਂ ਜਿਹੜਾ ਦਰਵਾਜ਼ਾ ਤੁਹਾਡਾ ਉਹਦੇ 'ਤੇ ਕਿੰਨੇ ਲੋਕ ਲਾਉਂਦੇ ਹੋ ਤੁਸੀਂ
7: तीन लॉक लगते हैं अमन भाई और एक डेड बोल्ट
0: कहाँ के लॉक की मैन्युफैक्चरिंग कहाँ की है
7: सर जर्मनी से सारे लॉक इंपोर्ट होते हैं कंपनी का नाम है रोटो
0: रोटो के लॉक्स होते हैं जो दुनिया की नंबर वन कंपनी है वहां से लॉक्स आते हैं तीन लॉक लगते हैं एक दरवाजे के ऊपर चोर का गोडा टूट जूगा यानी कि जो ना लत मारी गोडे वाला जोड़ हिल गया था तो चोर लंग मारदा वीडियो च दिखता होगा यह है ब्रांडिंग शिवानू की दूसरा चोर डांगा मार मार के शीशे तोड़ रहा है गोली मार के कोशिश कर रहा है शीशा नहीं टूटा गोली टूट गई ਗੋਲੀਆਂ ਲੋਕ ਸਵੇਰੇ ਇਕੱਠੀਆਂ ਕਰਕੇ ਲੈ ਕੇ ਜਾਂਦੇ ਝਾੜੂ ਨਾਲ ਸੋ ਇਸ ਤਰ੍ਹਾਂ ਦੀ ਸਿਕਿਉਰਿਟੀ ਸਿਸਟਮ ਆਪਣੇ ਘਰਾਂ 'ਚ ਲਵਾਉਣੀ ਹੈ ਜਾਂ ਤੁਸੀਂ ਨੋਰਮਲ ਵਿੰਡੋਜ਼ ਐਂਡ ਡੋਰਸ ਲਗਵਾਉਣੇ ਨੇ ਫਾਈਨਾਂਸਿੰਗ ਅਵੇਲੇਬਲ ਹੈ ਪਿਆਰ ਮੁਹੱਬਤ ਪੂਰਾ ਤੁਹਾਡੇ ਨਾਲ ਬਣਿਆ ਰਹੂਗਾ ਸ਼ਿਵਾਨੂ ਕਹਿੰਦਾ ਜਿੰਨੀ ਮੇਰੀ ਜ਼ਿੰਦਗੀ ਹੈ ਉਨੇ ਟਾਈਮ ਦੀ ਵਾਰੰਟੀ ਸਹੀ ਹੈ ਸ਼ਿਵਾਨੂ
7: ਬਿਲਕੁਲ ਬਿਲਕੁਲ
0: ਹਮਾਰੀ ਵਿੰਡੋਜ਼ ਸੇ ਕਮ ਹੀ ਹੋ ਗਈ ਅਬ
7: ਜੀ ਬਿਲਕੁਲ ਬਿਲਕੁਲ
1: ਇਹਦਾ ਮਤਲਬ 1,000 ਸਾਲ ਨਹੀਂ ਜਾਂਦੀ ਹੈ ਵਿੰਡੋ
0: ਨਹੀਂ ਨਹੀਂ 25 ਸਾਲ ਪਲੱਸ ਦੀ ਹੈ 25-25 ਸਾਲ ਅਸੀਂ ਕਿੱਥੇ ਜਾਣਾ
1: ਨਹੀਂ ਸ਼ਿਵਾਨੂ ਸਰ ਦੀ ਜ਼ਿੰਦਗੀ 1,000 ਸਾਲ ਹੈਗੀ ਹੈ ਨਾ
0: ਸ਼ਿਵਾਨੂ ਮਾਈਂਡ ਨਹੀਂ ਕਰਦਾ ਉਹ ਸੱਚ ਨਾਲ ਜੁੜਿਆ ਬੰਦਾ ਬੋਲੋ ਸ਼ਿਵਾਨੂ
7: ਬਿਲਕੁਲ ਬਿਲਕੁਲ ਅਮਨ ਭਾਈ ਬਿਲਕੁਲ
0: ਸ਼ਿਵਾਨੂ ਦੀ ਕੰਪਨੀ ਨੂੰ ਅਸੀਂ ਪ੍ਰਮੋਟ ਵੀ ਇਦਾਂ ਕਰਦੇ ਹਾਂ ਕਿ ਤੁਸੀਂ ਕਹਿੰਦੇ ਯਾਰ ਵਿੰਡੋ ਪ੍ਰਮੋਟ ਕਰ ਰਹੇ ਹਾਂ ਕਿ ਰਿਸ਼ਤੇ ਪ੍ਰਮੋਟ ਕਰ ਰਹੇ ਹਾਂ ਸੋ ਰਿਸ਼ਤਾ ਬਣਾਉਣਾ ਤੁਸੀਂ ਅਗਰ ਕਿਸੇ ਨੇ ਇੱਕ ਐਸਾ ਆਦਮੀ ਜਿਹਦੀ ਕੰਪਨੀ 5-star ਰੇਟਿੰਗ ਦੇ ਨਾਲ ਚੱਲਦੀ ਹੋਵੇ ਵਿੰਡੋਜ਼ ਐਂਡ ਡੋਰਸ ਦੀਆਂ ਹੰਡਰਡਸ ਆਫ ਵੀਡੀਓਜ਼ ਦਿਖਾਉਣ 3-5 ਐਡਰੈਸ ਦੇਣ ਲਿਸਟ ਕਰਨ ਤੋਂ ਪਹਿਲਾਂ ਤੁਹਾਨੂੰ ਕਿ ਬਾਹਰ ਜਾ ਕੇ ਖੜ ਕੇ ਦੇਖਿਓ ਉਹ ਕੰਪਨੀ ਦਾ ਨਾਮ ਹੈ ਰਾਈਟ ਵਿੰਡੋ ਫੋਰਸ ਇੱਕ ਗਰੁੱਪ ਦੇ ਵਿੱਚ ਬੰਦਾ ਮੈਨੂਫੈਕਚਰਿੰਗ ਕਰਦਾ ਇੱਕ ਬੰਦਾ ਜਿਹੜੀਆਂ ਟ੍ਰੇਡਸ ਲੈ ਕੇ ਆਉਂਦਾ ਅਤੇ ਤੀਸਰਾ ਬੰਦਾ ਸਿਰਫ ਵੇਚਣ ਦਾ ਕੰਮ ਕਰਦਾ ਅਤੇ ਇੰਸਟਾਲੇਸ਼ਨ ਦਾ ਕੰਮ ਕਰਦਾ ਸੋ ਇਹ ਕੰਪਨੀ ਹੈ ਰਾਈਟ ਵਿੰਡੋ ਫੋਰਸ 100% ਤੁਸੀਂ ਇਹਨਾਂ ਨੂੰ ਕਾਲ ਕਰੋ ਫਾਈਨਾਂਸਿੰਗ ਅਪਰੂਵ ਹੋ ਜੂਗੀ ਕੋਈ 2,000 ਦੇ ਕੇ ਸਾਰੇ ਘਰ ਦੀਆਂ ਵਿੰਡੋ ਲਵਾ ਲੈਂਦਾ ਬਾਕੀ 100 ਰੁਪਏ ਮਹੀਨੇ ਦੀ ਕਿਸ਼ਤ 'ਤੇ ਬਣਾ ਲੈਂਦਾ ਡਿਪੈਂਡ ਔਨ ਯੂਅਰ ਸਾਈਜ਼ ਐਂਡ ਪ੍ਰੋਪਰਟੀ ਸ਼ਿਵਾਨੂ ਦਾ ਨੰਬਰ ਸ਼ਿਵਾਨੂ ਦਾ ਪਿਆਰ 416-206-3200 416-206-3200 416-206-3200 ਸ਼ਿਵਾਨੂ ਆਪਕੋ ਰਿਸਪਾਂਸ ਕੈਸਾ ਆ ਰਹਾ ਹੈ
7: ਅਮਨ ਭਾਈ A1 ਟੌਪ ਕਲਾਸ
0: ਟੌਪ ਕਲਾਸ ਥੈਂਕ ਯੂ ਸੋ ਮਚ 416-206-3200 ਮੈਂ ਮਹੀਨੇ ਮੈਂ ਇੱਕ ਦੋ ਨੰਬਰ ਤੋਂ ਮੈਂ ਵੀ ਆਪਕੋ ਭੇਜ ਦਿੱਤਾ ਹੂੰ ਜੋ ਲੋਕ ਬੋਲਤੇ ਹੈ ਵੋ ਵਿੰਡੋ ਵਾਲੇ ਭਾਜੀ ਕਾ ਨੰਬਰ ਦੋ
7: बिल्कुल बिल्कुल सर और आपको पॉजिटिव फीडबैक ही आता होगा हमारे से हमारी तरफ से कोई नेगेटिव फीडबैक नहीं होगा
0: आप कहेंगे भी ना कि हम थोड़े टाइम के लिए ऐड रोकेंगे मैं कहता हूँ कोई रोक लो फिर शुरू कर लेना क्योंकि मैं बहुत खुश हाँ जो लोग थोड़े तो विंडो लगाते हैं अगले ने 25 साल लवाइया ने अगले साल मेनू फोन करके लंबा ना देना
7: नहीं नहीं ऐसा है कि सर जिंदगी में बस एक चीज है फ्रिक्शन नहीं करनी कभी किसी के साथ भी कभी कोई फ्रिक्शन नहीं रखनी जो करनी उसको रिजोल्व करके फिनिश करो
0: फ्रिक्शन
1: फ्रिक्शन रगड़ना ਜਾਂ ਮਤਲਬ
0: ਫ੍ਰਿਕਸ਼ਨ ਪੰਜਾਬੀ ਵਿੱਚ ਕੀ ਕਹਿੰਦੇ ਆ ਪਤਾ ਨਹੀਂ
7: ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ
0: ਹਾਂ ਵੈਰੀ ਗੁੱਡ
2: ਕੋਈ ਗਿਲਾ
0: ਇਹ ਆਪਨੇ ਮੇਰੇ ਸੇ ਸਿੱਖ ਲਿਆ
7: ਹਾਂਜੀ ਬਿਲਕੁਲ
0: ਮੈਂ ਇਹਨੂੰ ਸ਼ਿਵਾਨੂ ਨੂੰ ਕਿਹਾ ਕਿ ਜ਼ਿੰਦਗੀ ਚੱਲਦੀ ਰਹਿਣੀ ਆ
2: ਜੀ
0: ਕਈ ਵਾਰੀ ਕੀ ਹੁੰਦਾ ਇੱਕ ਬੈਡ ਐਲੀਮੈਂਟ ਤੁਹਾਡੇ ਸਾਰਿਆਂ ਦੇ ਉਹਦੀ ਤੁਸੀਂ ਮੈਂ ਨਾ ਸ਼ਿਵਾਨੂ ਜਬ ਕੋਈ ਇੰਟਰਵਿਊ ਕਰਤਾ ਹੂੰ
7: ਜੀ
0: ਜਬ ਬੋਲਤਾ ਹੈ 25 ਸਾਲ ਸੇ ਮੈਂ ਕਿਸੇ ਕੇ ਪਾਸ ਨੌਕਰੀ ਕਰ ਰਹਾ ਹੂੰ
7: ਜੀ
0: ਮੇਰੇ ਕੋ ਸਮਝ ਆਤਾ ਹੈ ਮੇਰੇ ਪਾਸ ਵੀ ਨੌਕਰੀ ਕਰਨੀ ਆਇਆ ਹੈ ਮੇਰਾ ਕੰਮ ਉੱਪਰ ਨਹੀਂ ਲੈ ਕੇ ਜਾਏਗਾ ਆਪਣੀ ਨੌਕਰੀ ਕਰੇਗਾ ਰਾਈਟ ਇਨਸਾਨ ਹੋ ਜੋ ਬੋਲਦਾ 25 ਸਾਲ ਸੇ ਜੋਬ ਕਰ ਰਹਾ ਆਪਕਾ ਕੰਮ ਉੱਪਰ ਲੈ ਕੇ ਜਾਊਂਗਾ
7: ਬਿਲਕੁਲ
0: ਹਾਂ 416-206-3200 ਕਾਲ ਕਰੋ ਹੁਣੇ ਫ੍ਰੀ ਐਸਟੀਮੇਟ ਲੈ ਲਓ ਅੱਗੇ ਸਰਦੀਆਂ ਆਉਣੀਆਂ ਨੇ ਉਹ ਤੋਂ ਪਹਿਲਾਂ ਵਿੰਡੋਜ਼ ਇੰਸਟਾਲ ਕਰਵਾ ਲਓ ਸਰਦੀਆਂ ਤੋਂ ਪਹਿਲਾਂ ਹੁਣੇ ਫਾਈਨਾਂਸਿੰਗ ਦੇ ਰਹੇ ਨੇ ਅੱਗੇ ਕਈ ਮੁੱਠੀ ਘੁੱਟਤੀ ਸਰਕਾਰ ਨੇ फाइनेंसिंग बंद हो चुकी। 416-206-2063-200। अज संतोष का इम्तिहान भी लेना सी, बड़ी जल्दी संतोष के इम्तिहान से भी असं पहुंचने लगे हैं। तो संतोष को एक मैथ का क्वेश्चन है, जिहड़े लोग क्वेश्चन का आंसर सही दे देंगे, जिन्हें भी लोग ने हुणे ही ओह जाणगे तवा किचन दे उत्ते, तवा किचन ते हुणे ही। तो उन्होंने पांच पहले लोगों को असीं गिफ्ट देन लगे हैं। अन्ना हजारे वालों स्पॉन्सर्ड है, अन्ना आपकी तरफ से स्पॉन्सर्ड है, कोई बात नहीं जी, कर देंगे, बोल दो
1: या पाजी
0: कर देंगे।
1: विच वन?
0: डरो मत, आपकी तरफ से स्पॉन्सर्ड एक सेगमेंट चलाने लगा हूं।
1: ओके।
0: उसमें आपने स्पॉन्सरशिप देनी होती है और लोग जवाब देते हैं, फिर वो आगे जाते हैं। ठीक है, समझाऊंगा बैठ के शो के बाद और प्रमोट करने के लिए आपको। सो तुसी जड़ा हैगा सॉडल दे जो भाई सानू ते आ मुंडे वालों भी तुहानू शो असां स्पॉन्सर करन लग्या सी। पहले जड़े लोग जवाब देणगे, संतोष दा क्वेश्चन है, संतोष जी क्वेश्चन लभ लो
2: जी।
0: सुखमन मेरे नाल आ गया, सुखमन की हाल चाल है?
8: ਬਹੁਤ ਵਧੀਆ, ਚੜ੍ਹਦੀ ਕਲਾ ਬਾਈ, ਕੀ ਹਾਲ ਨੇ?
0: ਚੜ੍ਹਦੀ ਕਲਾ। ਰਿਐਲਿਟੀ ਪੇਂਟਿੰਗ ਕਿੱਥੇ ਕਿੱਥੇ ਕੰਮ ਕਰਦੀ ਹੈ?
8: ਆਪਾਂ ਬਾਈ ਜੀ ਪ੍ਰੀਟੀ ਮੱਚ ਆਲ ਓਵਰ ਕੈਨੇਡਾ ਚ ਕੰਮ ਕਰਦੇ ਹਾਂ, ਪਰ ਮੇਨ ਪ੍ਰੋਵਿੰਸ ਜਿਹੜੀਆਂ ਆਪਾਂ ਕਵਰ ਕਰਦੇ ਹਾਂ ਜੀ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਐਲਬਰਟਾ ਤੇ ਅੰਟਾਰੀਓ।
0: ਜੇ ਕਿਸੇ ਨੇ ਵੀ ਬ੍ਰਿਟਿਸ਼ ਕੋਲੰਬੀਆ ਚ ਇਸ ਵੇਲੇ ਐਸਟੀਮੇਟ ਲੈਣਾ, ਅਗਲੇ 24 ਘੰਟਿਆਂ ਦੇ ਵਿੱਚ ਐਸਟੀਮੇਟ ਉੱਥੇ ਨੇ ਟੀਮ ਦੇਣ ਚੱਲ ਜੂਗੀ। ਰਿਐਲਿਟੀ ਪੇਂਟਿੰਗ ਇੱਕ ਵੱਡਾ ਗਰੁੱਪ ਆ, ਗਰੁੱਪ ਆਫ ਕੰਪਨੀਜ਼ ਜਿਵੇਂ ਆ, ਤੇ ਰਿਐਲਿਟੀ ਦੇ ਵਿੱਚ ਅੰਟਾਰੀਓ ਚ ਭਾਜੀ ਕਿੰਨੇ ਲੋਕ ਕੰਮ ਕਰ ਰਹੇ ਤੁਹਾਡੀ ਟੀਮ ਚ?
8: ਇੰਟੈਰੀਓ ਚ ਬਾਈ ਜੀ ਆਪਣੇ ਨਾਲ ਆਪਣੇ ਡਾਇਰੈਕਟ ਜਿਹੜੇ ਆਪਣੇ ਨਾਲ ਕੰਮ ਕਰਦੇ ਆ, ਪਲੱਸ ਆਪਣੇ ਜਿਹੜੇ ਹੈਗੇ ਆ ਸਬ ਕੰਟਰੈਕਟਰ, ਆਪਣੇ ਨਾਲ 20 ਪਲੱਸ ਬੰਦੇ ਕੰਮ ਕਰ ਰਹੇ ਆ ਜੀ।
0: 20 ਪਲੱਸ ਬੰਦੇ ਕੰਮ ਕਰ ਰਿਹਾ। ਰਿਐਲਿਟੀ ਪੇਂਟਿੰਗ ਬਾਰੇ ਮੈਂ ਕਿਉਂ ਦੱਸ ਰਿਹਾ ਕਿ ਇਕੱਠੇ ਹੋ ਗਏ ਅਮਲੀ ਚਾਰ, ਚਾਰੇ ਮਿਲ ਕੇ ਕਰਨ ਵਿਚਾਰ, ਚਲੋ ਪੁਲਿਸ ਦਾ ਲਾਈਏ ਨਾਕਾ, ਨਾਲੇ ਡਿਊਟੀ ਨਾਲੇ ਝਾਕਾ, ਵੀ ਨਕਲੀ ਵਰਦੀਆਂ ਪਾ ਕੇ ਚਲੇ ਜਾਂਦੇ ਆ, ਨਾਕਾ ਲਾ ਲੈਂਦੇ, ਨਾਲੇ ਲੋਕਾਂ ਨੂੰ ਲੁੱਟਾਂਗੇ, ਨਾਲੇ ਰੋਬ ਮਾਰਾਂਗੇ ਵੀ ਪੁਲਿਸ ਵਾਲਿਆਂ ਅਸੀਂ। ਹਾਂਜੀ, ਇਹ ਨੇਕ ਮਟਰ ਵਾਲਿਆਂ ਨੇ ਕਵਿਤਾ ਗਾਈ ਸੀ, ਇੱਕ ਨਕਲੀ ਪੁਲਿਸ ਬਣਨ ਲੱਗ ਗਈ ਸੀ ਪੰਜਾਬ ਦੇ ਵਿੱਚ ਉਸ ਟਾਈਮ ਦੀ। ਅਤੇ ਉਹ ਇਕੱਠੇ ਹੋ ਕੇ ਅਮਲੀ ਚਾਰ, ਚਾਰੇ ਮਿਲ ਕੇ ਕਰਨ ਵਿਚਾਰ, ਚਲੋ ਪੁਲਿਸ ਦਾ ਲਾਈਏ ਨਾਕਾ, ਨਾਲੇ ਡਿਊਟੀ ਨਾਲੇ ਝਾਕਾ। ਅਤੇ ਉਹਦੇ ਵਿੱਚ ਟੋਰਾਂਟੋ 'ਚ ਕੰਮ ਹੋ ਰਿਹਾ ਅੱਜ ਦੀ ਡੇਟ 'ਚ, ਜਿਹੜਾ ਬੰਦਾ ਸੁਖਮਨ ਕੋਲ, ਅਮਨ ਕੋਲ, ਵਿੱਕੀ ਕੋਲ ਕੰਮ ਕਰਕੇ ਚਲਿਆ ਜਾਂਦਾ
2: ਜੀ,
0: ਉਹ ਕਹਿੰਦਾ ਲੈ ਡਾਲਰ ਸਟੋਰ ਤੋਂ ਬਰੱਸ਼ ਚੱਕਣੇ, ਪੇਂਟ ਦੇ ਡੱਬੇ ਚੱਕਣੇ ਨੇ, ਚਾਰ ਪੂਚੀਆਂ ਇੱਧਰ ਨੂੰ, ਚਾਰ ਪੂਚੀਆਂ ਉੱਧਰ ਨੂੰ, ਅਸੀਂ ਵਿਆਹ ਕੇ ਤੋਰਤੀ, ਸਾਡੇ ਵੱਲੋਂ ਜਾਂਦੇ ਹੀ ਛੱਡ ਛੜੀਆ ਹੋ ਜਾਵੇ, ਸਾਡਾ ਕੰਮ ਮੁੱਕ ਗਿਆ। ਸੋ ਚਾਹੇ ਉਹ ਰੰਡੀ ਹੋ ਜਾਵੇ ਜਾ ਕੇ, ਨਹੀਂ ਹੈ ਇਹ ਕਹਾਵਤਾਂ ਲੋਕਾਂ 'ਚ। ਸੋ ਰਿਐਲਿਟੀ ਪੇਂਟਿੰਗ ਆਪਣੇ ਕੀਤੇ ਹੋਏ ਕੰਮ ਦੀ ਕਿੰਨੇ ਸਾਲ ਦੀ ਗਰੰਟੀ ਕਰਦੀ ਹੈ ਭਾਜੀ?
8: ਬਾਈ ਜੀ ਆਪਾਂ ਮਿਨੀਮਮ 7 ਸਾਲ ਦੀ ਰਿਟਰਨ ਗਰੰਟੀ ਦਿੰਦੇ ਹਾਂ ਜੀ।
0: ਕੋਈ ਪੇਂਟ ਖਰਾਬ ਹੋ ਜਾਵੇ, ਕੁਛ ਖਰਾਬ ਹੋ ਜਾਵੇ,
8: ਕੋਈ ਪੇਂਟ ਖਰਾਬ ਹੋ ਜਾਵੇ, ਕੋਈ ਫੇਡ ਹੋ ਜਾਵੇ, ਕੋਈ ਪੀਲ ਆਫ ਹੋਣ ਲੱਗ ਜਾਵੇ ਜੀ, ਮਿਨੀਮਮ ਆਪਣੀ ਕੰਮ ਦੀ 7 ਸਾਲ ਦੀ ਗਰੰਟੀ ਹੁੰਦੀ।
0: ਸੋ ਰਿਐਲਿਟੀ ਪੇਂਟਿੰਗ ਦੇ ਵਿੱਚ ਤੁਸੀਂ ਇੰਟੀਰੀਅਰ ਐਕਸਟੀਰੀਅਰ ਪੇਂਟ, ਆਪਣੇ ਵਾਸ਼ਰੂਮ ਨੂੰ ਇਕੱਲੇ ਨੂੰ ਅਪਗ੍ਰੇਡ ਕਰਾਉਣਾ, ਇਕੱਲਾ ਵਾਸ਼ਰੂਮ, ਜਾਂ ਪੁਰਾਣੀ ਕਿਚਨ ਨੂੰ ਨਵੀਂ ਬਣਾਉਣਾ, ਪੇਂਟ ਕਰਦੇ ਨੇ ਕਿਚਨ ਨੂੰ, ਇਹ ਅਪਗ੍ਰੇਡ ਕਰਦੇ ਨੇ, ਰੀਮੋਡਲਿੰਗ ਕਹਿੰਦੇ ਨੇ ਉਹਨੂੰ, ਰੀਮੋਡਲਿੰਗ। ਤੁਹਾਡੇ ਵਾਸ਼ਰੂਮ 'ਚ ਸ਼ਾਵਰ ਕਿੱਥੇ ਕਿੱਥੇ ਕਿੱਥੇ ਲੱਗਣਗੇ, ਕਿਵੇਂ ਲੱਗਣਗੇ, ਤੁਹਾਨੂੰ ਸਾਰਾ ਕੁਝ ਸੈਟਅਪ ਕਰਕੇ ਦੇਣਗੇ। ਮੇਰਾ ਅਤੇ ਰਿਐਲਿਟੀ ਪੇਂਟਿੰਗ ਦਾ ਵਾਅਦਾ ਹੈ, ਤੁਸੀਂ ਇਹਨਾਂ ਦੀ ਕੰਪਲੇਂਟ ਨਹੀਂ ਕਰ ਸਕਦੇ ਮੈਨੂੰ ਕਿ ਮੈਂ ਪੇਮੈਂਟ ਕੀਤੀ ਸੀ। ਮੇਰੇ ਕੋਲ 5 ਕੇਸ ਮਹੀਨੇ ਦੇ ਹੁੰਦੇ ਨੇ ਕਿ ਕੰਟਰੈਕਟਰ ਅਮਲੀ ਆਇਆ ਸੀ, ਪੈਸੇ ਫੜੇ, ਇੱਕ ਲੇਡੀ ਨੇ ਮੈਨੂੰ ਘਰ ਦਿਖਾਇਆ, ਮੈਨੂੰ ਹਾਸਾ ਬਹੁਤ ਆਇਆ, ਬਹੁਤਾ ਹੀ ਹਾਸਾ ਆਇਆ ਉਹਨਾਂ ਦਾ ਘਰ ਦੇਖ ਕੇ। ਉਹਨੇ ਕੀ ਕੀਤਾ, ਅਮਲੀ ਨੇ 4 ਟਾਈਲਾਂ ਦੇ ਪੀਸ ਬਚਦੇ ਪਏ ਸੀ
2: ਜੀ,
0: ਲੱਕੜ ਦੇ ਪੀਸ ਘੱਟ ਗਏ ਫਲੋਰ ਦੇ, ਉਹ ਮਿਲਦੇ ਨਹੀਂ ਹੋਣੇ ਕਿਤੇ, ਉਹਨੇ ਕਿਹਾ ਐਲ ਸ਼ੇਪ 'ਚ ਇੱਕ ਲਾਈਨ ਜੀ ਬਣਾਤੀ ਲੱਗ ਗਈ ਤਰ੍ਹਾਂ ਦੀ। ਮੈਂ ਪਹਿਲੀ ਵਾਰ ਟਾਈ ਲਾਈਨ ਲੱਗੀ ਜੀ, ਮੈਂ ਹੱਸਿਆ ਬਹੁਤ, ਮੈਂ ਕਿਹਾ ਕੀ ਕੀਤਾ? ਕਹਿੰਦੇ ਪਤਾ ਨਹੀਂ ਜੀ ਕਿਹੜਾ ਕਿਹੜਾ ਸਮਾਨ ਪੱਟ ਕੇ ਘਰ 'ਚੋਂ, ਉੱਥੋਂ ਹੀ ਕਿਤੇ ਹੋਰ ਲਾਈ ਗਿਆ, ਅਸੀਂ ਕੰਮ 'ਤੇ ਹੁੰਦੇ ਸੀ, ਅਤੇ ਹੁਣ ਸਾਨੂੰ ਕਹਿੰਦਾ ਵੀ ਇਹ ਇੱਦਾਂ ਹੀ ਬਣ ਗਈ, ਐਂ ਹੋਊਗੀ, ਪੈਸੇ ਦੇ ਦਿਓ, ਨਹੀਂ ਤਾਂ ਘਰ 'ਤੇ ਲੀਨ ਪਾ ਦੂੰਗਾ ਤੁਹਾਡੇ 'ਤੇ। ਉਹ ਡਰੇ ਫਿਰਦੇ ਸੀ ਵਕੀਲਕਾਰ ਨੂੰ ਕਿ ਲੀਨ ਪਾਊਗਾ, ਅਸੀਂ ਆਪਣਾ ਬਚਾਅ ਕਰ ਲਈਏ
2: ਜੀ।
0: ਰਿਐਲਿਟੀ ਪੇਂਟਿੰਗ ਇੱਕ ਕ੍ਰੈਡੀਬਲ ਕੰਪਨੀ ਹੈ, ਨੰਬਰ ਦਿਓ ਭਾਅ ਜੀ ਆਪਣਾ।
8: ਹਾਂਜੀ ਬਾਈ ਜੀ, ਆਪਣਾ ਨੰਬਰ ਹੈਗਾ ਜੀ 416-816-8401, 416-816-8401। ਤੇ ਅਮਨ ਬਾਈ ਜੀ, ਮੈਂ ਆਪਣੇ ਲਿਸਨਰ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮ ਦਾ ਕੋਈ ਵੀ ਬੰਦਾ, ਜਾਂ ਮੈਂ ਆਵਾਂ ਜਾਂ ਕੋਈ ਹੋਰ ਸਾਡੀ ਟੀਮ ਦਾ ਬੰਦਾ ਆਵੇ, ਆਪਣੇ ਕਿਸੇ ਵੀ ਕਲਾਇੰਟ ਤੋਂ ਜਿੰਨਾ ਟਾਈਮ ਆਪਣੀ ਫਾਈਨਲ ਜੋਬ ਡਨ ਨਹੀਂ ਹੁੰਦੀ, ਅਸੀਂ ਉਹਨਾਂ ਤੋਂ ਫਾਈਨਲ ਪੇਮੈਂਟ ਨਹੀਂ ਲੈਂਦੇ। ਸੋ ਅੰਟਿਲ ਔਰ ਅਨਲੈਸ ਆਪਣਾ ਕਲਾਇੰਟ ਸੈਟਿਸਫਾਈ ਹੁੰਦਾ ਜੋਬ ਦੇ ਨਾਲ, ਉਸ ਤੋਂ ਬਾਅਦ ਅਸੀਂ ਫਾਈਨਲ ਪੇਮੈਂਟ ਲੈਂਦੇ ਹਾਂ। ਸੋ ਇਸ ਇੱਦਾਂ ਦੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਲੋਕੀ ਕੋਈ ਵੀ ਨਹੀਂ ਦੇ ਰਿਹਾ, ਜਿੱਦਾਂ ਦੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ।

0: ਇੱਕ 416-816-8401 ਦੇ ਉੱਤੇ ਤੁਸੀਂ ਕਾਲ ਕਰਨੀ ਆ, ਉਹਨਾਂ ਨੂੰ ਈਮੇਲ ਪਾਓ ਜੀ ਕਿ ਸਾਡੇ ਪੈਸੇ ਰਿਫੰਡ ਕਰੋ। ਮੈਂ ਉਹਨਾਂ ਨੂੰ ਕੇਸ ਵੀ ਭੇਜਿਆ ਉੱਦਾਂ, ਫਾਈਲ ਤਾਂ ਨਹੀਂ ਉਹਨਾਂ ਨੇ ਕੀਤਾ ਹਜੇ ਤੱਕ, ਈਮੇਲ ਪਾਓ ਉਹਨਾਂ
1: ਨੂੰ।
0: ਸੋ 416-816-8401 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਰਿਅਲਟੀ ਪੇਂਟਿੰਗ ਨੂੰ, 416-816-8401 ਦੇ ਉੱਤੇ ਤੁਸੀਂ ਕੰਟੈਕਟ ਕਰੋਗੇ ਰਿਅਲਟੀ ਪੇਂਟਿੰਗ ਵਾਲਿਆਂ ਨੂੰ। ਥੈਂਕ ਯੂ ਸੋ ਮੱਚ। 416-816-8401 ਤੇ ਨੰਬਰ ਕਾਲ ਕੀਤੀ ਜਾ ਸਕਦੀ ਹੈ। ਵੈਸੇ ਡਿਪੋਜ਼ਿਟ ਦਵਾ ਦਿੰਦੇ ਹਾਂ
1: ਜੀ,
0: ਡਿਪੋਜ਼ਿਟ ਦੇਣ ਤੋਂ ਬਾਅਦ ਸਾਨੂੰ ਕੋਈ ਕਾਲ ਨਹੀਂ ਆਉਂਦੀ, ਅਗਲੇ ਕਾਲਾਂ ਕਰੀ ਜਾਂਦੇ ਨੇ ਮੇਰੇ ਕੇਸ ਦਾ ਕੀ ਬਣਿਆ, ਮੇਰੇ ਕੇਸ ਦਾ ਕੀ ਬਣਿਆ। ਡਿਪੋਜ਼ਿਟ ਲਈ ਵਾਹਿਗੁਰੂ ਸਤਨਾਮ, ਬਾਏ ਬਾਏ ਟਾਟਾ। ਇਹ ਲਾਅ ਸੁਸਾਇਟੀ ਦੇ ਵਿੱਚ ਕੇਸ ਚਲੇ ਜਾਂਦੇ ਹੁੰਦੇ ਨੇ, ਹਜੇ ਲਾਅ ਸੁਸਾਇਟੀ ਅੱਜ ਕੱਲ੍ਹ ਬਹੁਤ ਸਟ੍ਰਿਕਟ ਆ ਅਨਐਥੀਕਲ ਪ੍ਰੈਕਟਿਸ ਦੇ ਵਾਸਤੇ। ਸੋ ਮੇਕ ਸ਼ੋਰ ਕਰੋ ਕਿ ਲੋਕ ਤੁਹਾਡੀ ਕੰਪਲੇਂਟ ਨਾ ਕਰ ਦੇਣ। ਥੈਂਕ ਯੂ ਸੋ ਮੱਚ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? 91-41 ਹੈਲੋ।
2: ਹੈਲੋ,
0: ਹਾਂਜੀ
2: ਅਮਨਜੀ ਬੋਲ ਰਿਹਾ।
0: ਉਹ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਨੇ? ਦਾਨਿਸ਼ ਹੁਣੇ ਆ ਕੇ ਬੋਲ ਕੇ ਗਿਆ ਜੀ ਹੁਣੇ। ਹਾਂਜੀ ਹਾਂਜੀ। ਸੋ ਅਨਿਲ ਚੋਪੜਾ, ਜਿਹੜੇ ਕਿ ਤੁਹਾਡੇ ਲਈ ਟੌਪ ਦੇ ਰੇਟ, ਰਿਜ਼ਲਟ ਅਤੇ ਜ਼ਿੰਦਗੀ ਭਰ ਹੋ ਗਏ ਗੱਡੀਆਂ ਵੇਚਦੇ ਹਨ ਤੁਹਾਨੂੰ ਜ਼ਿੰਦਗੀ ਭਰ, ਮਿਲਟਨ ਫੋਰਡ ਤੋਂ ਹਮੇਸ਼ਾ। ਇਹਨਾਂ ਦਾ ਨੰਬਰ ਬੋਲ ਦੇਣਾ 416-302-9941। ਅਨਿਲ ਜੀ ਕੀ ਕਹਿਣਾ ਚਾਹੋਗੇ?
2: ਮੈਂ ਤਾਂ ਆਵਾਜ਼ ਦੇ ਲਿਸਨਰ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਜੀ, ਉਹਦੇ ਬਿਗੇਸਟ ਸਪੋਰਟ ਤੇ ਅਮਨ ਜੀ ਤੁਹਾਡਾ ਸ਼ੁਕਰੀਆ ਬਹੁਤ ਬਹੁਤ, ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ।
0: ਹਾਂਜੀ, ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਤੁਸੀਂ ਮਿਲਟਨ ਫੋਰਡ ਤੇ ਪਹੁੰਚਣਾ, ਇਸ ਲੈਜੈਂਡ ਨੂੰ, ਇਸ ਨਾਮ ਨੂੰ ਜਿਹਨਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਸਰਵ ਕੀਤਾ। ਬਸ ਇੰਨਾ ਕਹਿੰਦੇ ਹੁੰਦੇ, ਇੱਕ ਡਾਇਲੋਗ ਹੁੰਦਾ ਭਾਅ ਜੀ ਦਾ, ਮੈਂ ਹਮੇਸ਼ਾ ਚੱਕ ਲੈਂਦਾ ਕਿ ਗੱਡੀ ਚੱਕੋ ਮੇਰੀ ਜ਼ਿੰਮੇਵਾਰੀ ਆ, ਤੁਸੀਂ ਚਲਾਓ ਜਿੰਨੀ ਚਲਾਉਣੀ ਆ, ਮੇਰੇ ਕੋਲ ਮੋੜ ਕੇ ਲੈ ਕੇ ਖੜੀ ਕਰ ਜਾਓ, ਦੂਜੀ ਚੱਕ ਕੇ ਲੈ ਜਾਓ
1: ਜੀ।
0: ਮੈਂ ਕਦੇ ਅੱਜ ਤੱਕ ਕਿਲੋਮੀਟਰ ਚੈੱਕ ਨਹੀਂ ਕੀਤੇ, ਲੋਕ ਬੇਈਮਾਨੀਆਂ ਕਰਦੇ ਆ, ਕਿਲੋਮੀਟਰ ਪਿੱਛੇ ਮੋੜਦੇ ਆ, ਅੱਗੇ ਮੋੜਦੇ ਆ, ਕੁਛ ਨਹੀਂ ਕੀਤਾ। ਗੱਡੀ ਚੱਕਦਾ, ਗੱਡੀ ਇਹਨਾਂ ਕੋਲ ਖੜੀ ਕਰਨਾ, ਨਵੀਂ ਗੱਡੀ ਮੈਨੂੰ ਚੁਕਾ ਦਿੰਦੇ ਨੇ, ਜਦੋਂ ਨਹੀਂ ਸਹੀ ਹੁੰਦੀ ਕਹਿੰਦੇ ਇੱਕ ਮਹੀਨਾ ਵੇਟ ਕਰ ਲਿਓ, ਇੱਕ ਮਹੀਨਾ ਹਜੇ ਹੋਰ ਚਲਾ ਲਓ, ਮੈਂ ਤੁਹਾਨੂੰ ਫਿਰ ਦੁਬਾਰਾ ਦਊਂਗਾ, ਰੇਟ ਡਰੋਪ ਹੋਣੇ ਨੇ
1: ਜੀ।
0: ਅਨਿਲ ਚੋਪੜਾ ਬ੍ਰਾਂਡ ਨੇ ਫੋਰਡ ਦੇ ਵਿੱਚ, ਤੁਸੀਂ ਟੌਪ ਦਾ ਨਾਮ ਹੈ, ਔਰ ਮੇਰਾ ਪੂਰਾ ਜ਼ੋਰ ਲੱਗਿਆ ਹੁੰਦਾ ਭਾਅ ਜੀ ਦਾ ਨਾਮ ਲੋਕਾਂ 'ਚ ਲੈ ਕੇ ਜਾਣ ਨੂੰ। 416-302-9941 ਇੱਕ ਫਾਈਟਰ ਨੇ ਜਿਨ੍ਹਾਂ ਨੇ ਲਾਈਫ 'ਚ ਬਹੁਤ ਸਾਰੀ ਚੀਜ਼ਾਂ ਨਾਲ ਫਾਈਟ ਕੀਤੀ, ਇੱਕ ਵਿਨਰ ਨੇ ਜਿਨ੍ਹਾਂ ਨੇ ਜਿੱਤ ਕੇ ਦਿਖਾਇਆ। 416-302-9941 ਮਿਲਟਨ ਫੋਰਡ, ਅਨਿਲ ਚੋਪੜਾ। ਪੁਰਾਣੀ ਗੱਡੀ ਕੋਈ ਵੀ ਲੈ ਜਾਓ, ਕੁਛ ਵੀ ਲੈ ਜਾਓ, ਇਹਨਾਂ ਕੋਈ ਗਲਿਚ ਲੈ ਜਾਓ, ਕੋਈ ਖਰਾਬ ਹੋਈਆਂ ਚੀਜ਼ਾਂ ਲੈ ਜਾਓ, ਇਹਨਾਂ 'ਚ ਤਾਕਤ ਹੈ ਕਿ ਤੁਹਾਡੀ ਇਹ ਸਾਰੀ ਚੀਜ਼ਾਂ ਠੀਕ ਕਰ ਸਕਦੇ ਆ। ਭਾਅ ਜੀ ਮੈਂ ਇਹ ਸ਼ਬਦ ਹੀ ਯੂਜ਼ ਕਰ ਸਕਦਾ ਤੁਹਾਡੇ ਵਾਸਤੇ, ਹੋਰ ਮੇਰੇ ਕੋਲ ਕੁਛ ਨਹੀਂ ਹੈਗਾ ਜੀ।
2: ਅਮਨ ਭਾਅ ਜੀ, ਸੋ ਨਾਈਸ ਆਫ ਯੂ, ਥੈਂਕ ਯੂ ਸੋ ਮੱਚ। ਤੁਹਾਡਾ ਪਿਆਰ ਹੈ, ਤੁਹਾਡੇ ਸ਼ੋਤਿਆਂ ਦਾ ਪਿਆਰ ਹੈ, ਤੁਹਾਡੇ ਦਿਸਾਂ ਦਾ ਪਿਆਰ ਹੈ, ਜਸਟ ਕੀਪ ਮੀ ਗੋਇੰਗ।
0: ਮਿਲਟਨ ਤੋਂ ਚੱਕ ਲਓ ਗੱਡੀਆਂ ਜਾ ਕੇ। ਮੈਂ ਲਾਸਟ ਗੱਡੀ ਰੇਂਜ ਰੋਵਰ ਡੀਜ਼ਲ ਚਲਾਈ ਸੀ
1: ਜੀ,
0: ਉਸ ਤੋਂ ਬਾਅਦ ਮੈਂ ਇਹਨਾਂ ਕੋਲ F-150 ਦੂਜਾ ਲੈ ਕੇ ਆਇਆ, ਜਿਹੜਾ ਬਿਜਲੀ ਤੇ ਪਾਣੀ ਵਿੱਚ ਚੱਲਦਾ, ਕਿਹੜਾ ਹੁੰਦਾ?
3: ਲੈਰੀਅਟ ਪਾਵਰ ਬੂਸਟ।
0: ਪਾਵਰ ਬੂਸਟ ਲਿਆ ਹੈ ਜਿਹੜਾ ਅੱਧਾ ਬਿਜਲੀ ਅੱਧਾ ਪਾਣੀ ਤੇ ਚੱਲਦਾ, ਅੱਧਾ ਪਾਣੀ ਦੀ ਕੀ ਹੁੰਦਾ ਤੇਲ ਤੇ,
1: ਹਾਂਜੀ
0: ਪਾਣੀ ਸੰਤੋਸ਼, ਸੋਰੀ
3: ਹਾਂਜੀ।
0: ਸੋ
3: ਹਾਈਬ੍ਰਿਡ
0: ਮੈਨੂੰ ਲੱਗੀ,
3: ਹਾਈਬ੍ਰਿਡ ਇੰਜਨ ਨੂੰ ਕਹਿੰਦੇ,
0: ਹਾਈਬ੍ਰਿਡ ਇੰਜਨ ਹਾਂਜੀ। ਸੋ ਤੁਸੀਂ ਅਨਿਲ ਜੀ ਕੋਲ ਪਹੁੰਚੋ, ਅਨਿਲ ਜੀ ਵਿਲ ਬੀ ਪ੍ਰੋਵਾਈਡਿੰਗ ਯੂ ਬੈਸਟ ਡੀਲਸ ਕਿਸੇ ਵੀ ਸ਼ਹਿਰ ਤੋਂ, ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਮਿਲਟਨ ਫੋਰਡ ਤੇ ਪਹੁੰਚਦੇ ਆ। 416-302-9941 ਅਨਿਲ ਜੀ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਿਓ ਤੇ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ।
2: ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਪੰਕਜ,
0: ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ। ਮੈਂ ਅਨਿਲ ਜੀ ਲਈ ਕਹਿ ਰਹਿਣਾ ਕਿ ਜਦੋਂ ਮੈਂ ਇੱਥੇ ਉਤਰਿਆ ਸੀ, ਮੈਂ ਅਖਬਾਰ ਚੱਕਣਾ ਵੇਟੇ ਜਿਹੜੇ ਹੁੰਦੇ ਨੇ ਲੰਚ ਏਰੀਆ 'ਚ, ਅੰਨਾ ਇਹ ਉਸ ਟਾਈਮ ਪੇ ਇਨਕੀ ਤਸਵੀਰ ਆਤੀ ਥੀ, ਟੋਰੋਂਟੋ ਸਟਾਰ ਟੌਪ ਕਾ ਪੇਪਰ ਹੋਤਾ ਥਾ, ਉਸਕਾ ਫਰੰਟ ਪੇਜ ਕਵਰ, ਪੇਜ ਕਵਰ ਹੋਤਾ ਥਾ ਇੱਕ ਔਰ ਕਵਰ ਕੇ ਸਾਥ, ਉਸ ਪੇ ਹਮਾਰੀ ਕਮਿਊਨਿਟੀ ਕੇ ਇੱਕ ਬੰਦੇ ਕੀ ਫੋਟੋ ਹੋਤੀ ਥੀ, ਵੋ ਥੇ ਅਨਿਲ ਚੋਪੜਾ, ਟੋਰੋਂਟੋ ਸਨ ਉਠਾਤੇ ਥੇ ਉਸਕੇ ਫਰੰਟ ਪੇਜ ਪੇ ਕਵਰ ਪਿਕਚਰ ਅਨਿਲ ਚੋਪੜਾ। ਗਾੜੀਆਂ ਵੇਚੀ ਸਾਰੀ ਜ਼ਿੰਦਗੀ, ਅਨਿਲ ਜੀ ਕੋਈ ਆਈਡੀਆ ਹੈਗਾ ਕਿੰਨੇ ਕੁ ਗੱਡੀ ਵੇਚੀ ਹੋਊਗੀ?
2: ਮੈਂ 5,000
0: ਗੱਡੀ ਤੁਸੀਂ ਵੇਚਤੀ
3: ਸਾਲ ਦੀ?
2: ਸਾਲ ਦੀ ਹਾਂਜੀ,
0: ਸਾਲ ਦੀਆਂ,
3: ਸਾਲ ਦੀਆਂ।
0: ਓ ਅੱਛਾ,
3: ਸਾਲ ਦੀ।
0: ਸੋ 416-302-9941 ਤੇ ਹੁਣੇ ਕਾਲ ਕਰ ਲੈਣੇ, ਤੁਹਾਡੀ ਕਾਲ ਚੱਕੜ ਗਏ। ਅਨਿਲ ਜੀ ਥੈਂਕ ਯੂ ਸੋ ਮੱਚ,
2: ਥੈਂਕ ਯੂ ਜੀ,
0: ਥੈਂਕ ਯੂ। ਮਿਲਟਨ ਫੋਰਡ 416-302-9941 ਤੇ ਤੁਸੀਂ ਕਾਲ ਕਰਨੇ। ਸੁਲਤਾਨ ਜੀ ਤੁਸੀਂ ਔਨ ਏਅਰ, ਪਲੀਜ਼ ਗੋ ਅਹੈਡ।
4: ਥੈਂਕ ਯੂ ਵੈਰੀ ਮੱਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ। ਖਾਸ ਤੌਰ ਤੇ ਇਸ ਵਕਤ ਵੀ ਸਾਡੇ ਸਟੋਰ 'ਚ 3-4 ਫੈਮਿਲੀਜ਼ ਸ਼ਾਪਿੰਗ ਕਰ ਰਹੀਆਂ। ਜਦੋਂ ਅਸੀਂ ਫੈਮਿਲੀ ਦਾ ਵਰਡ ਯੂਜ਼ ਕਰਦੇ ਹਾਂ ਜੀ, ਤੇ 3-4 ਪਰਸਨ ਦੀ ਫੈਮਿਲੀ ਹੁੰਦੀ ਹੈ, ਔਰ 3

0: ਚਾਰ ਫੈਮਿਲੀ ਹੀ ਸਾਨੂੰ ਇਸ ਟਾਈਮ ਸ਼ੋਪਿੰਗ ਕਰ ਰਹੇ ਆ। ਟੀਵੀ ਸੈਕਸ਼ਨ ਦੇ ਵਿੱਚ 75 ਇੰਚ ਜਿਹੜਾ 699 ਦਾ ਲਗਾਇਆ ਇੱਕ ਫੈਮਿਲੀ, ਉਹ ਸਿਲੈਕਟ ਕਰਕੇ ਇਸ ਟਾਈਮ ਉਹਦੇ ਫੀਚਰ ਦੇਖ ਕੇ ਪ੍ਰਾਈਸ ਕੰਪੇਅਰ ਕਰਕੇ 75 ਇੰਚ 699 ਨੂੰ ਸਿਲੈਕਟ ਕੀਤਾ ਉਹਨਾਂ ਨੇ। ਦੂਸਰੀਆਂ ਤਿੰਨ ਫੈਮਿਲੀ ਸਾਡੀਆਂ ਲਾਂਡਰੀ ਐਂਡ ਅਪਲਾਈਸਿਸ ਸੈਕਸ਼ਨ ਦੇ ਵਿੱਚ ਹੈ, ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਹੋਈ ਹੈ। ਇੱਕ ਫੈਮਿਲੀ ਆਏ ਸਾਡੇ ਕੋਲ ਜੀ ਵੈਲੈਂਡ ਤੋਂ, ਸੋ ਇਹਨਾਂ ਦੇ ਘਰ ਦੀ ਕਲੋਜ਼ਿੰਗ ਹੋਈ ਹੈ ਵੈਲੈਂਡ, ਔਰ ਉੱਥੇ ਜਾ ਰਿਹਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ 29.99 ਚ, ਤੇ 29.99 ਵੀ ਕਸਟਮਰ 6 ਮਹੀਨੇ ਚ ਪੇ ਕਰ ਸਕਦੇ ਆ, ਕੋਈ ਇੰਟਰਸਟ ਨਹੀਂ ਹੈ। ਜੇ ਆਪਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ $2,500 ਵਾਲਾ ਸਿਰਫ 17.99 ਦਾ, ਇਹ ਕਿਉਂਕਿ ਅਲਟਰਾ ਲਾਰਜ ਕਪੈਸਿਟੀ ਦਾ ਟੋਪ ਆਫ ਦਾ ਲਾਈਨ ਵਾਸ਼ਰ ਐਂਡ ਡਰਾਇਰ ਹੈ, ਇਹਦੇ ਚ $700 ਤੁਸੀਂ ਸੇਵ ਕਰਨੇ ਆ, ਤੇ 17.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਵੈਸੇ ਸਾਡੇ ਕੋਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਚ $1,700 ਵਾਲਾ ਵਾਸ਼ਰ ਐਂਡ ਡਰਾਇਰ ਸਿਰਫ $10.99 ਦਾ ਪੇਅਰ ਲੈ ਕੇ $600 ਤੁਸੀਂ ਟੋਪ ਲੋਡ ਅਲਟਰਾ ਲਾਰਜ ਕਪੈਸਿਟੀ ਦੇ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਕਰ ਸਕਦੇ ਹੋ ਜੀ, ਤੇ $10.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਤੇ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਜਿਹੜੇ ਕਸਟਮਰ ਬੇਸਮੈਂਟ ਅਪਾਰਟਮੈਂਟ ਲਈ ਦੇਖ ਰਹੇ ਜੀ, ਸਾਡੇ ਕੋਲ ਫਰਿੱਜ ਹੈ ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਜਾਂ ਤੁਸੀਂ ਗਰਾਜ ਚ ਰੱਖਣਾ, ਜਾਂ ਕੋਂਡੋਮੀਨੀਅਮ ਚ ਰੱਖਣਾ, ਸਿਰਫ 799 ਦਾ ਅੱਜ ਦੇ ਰਹੇ ਹਾਂ। $1,400 ਵਾਲਾ ਫਰਿੱਜ ਸਟੇਨਲੈਸ ਸਟੀਲ ਦਾ 799 ਦਾ ਮਿਲ ਜਾਏਗਾ। ਬਿਲਟ ਇਨ ਕਿਚਨ ਤੇ ਜਿਹੜਾ 40% ਦਾ ਡਿਸਕਾਊਂਟ ਹੈ, ਇਹਨੂੰ ਮਿਸ ਨਾ ਕਰ ਲੈਣਾ, ਕਿਉਂਕਿ ਇਹ ਕੋਈ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ। 40% ਡਿਸਕਾਊਂਟ ਦਾ ਮਤਲਬ ਇਹ ਆ ਮੋਰ ਦੈਨ $6,000 ਤੁਸੀਂ ਸੇਵ ਕਰਨੇ ਆ, ਜਿਹਦੇ ਚ ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਉਹ ਵੀ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ। ਤੇ ਜਿਹੜਾ ਬਿਲਟ ਇਨ ਵਾਲ ਓਵਨ ਹੈ, ਇਹਦੇ ਚ ਏਅਰ ਫਰਾਇਰ ਫੀਚਰ ਹੈ, 2026 ਦਾ ਲੇਟੈਸਟ ਬਿਲਟ ਇਨ ਕਿਚਨ ਹੈ, $12,000 ਵਾਲਾ ਸਿਰਫ $6,900 ਚ ਲੈ ਕੇ $600 ਸੇਵ ਵੀ ਕਰੋਗੇ, ਔਰ $6,900 6 ਮਹੀਨੇ ਚ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਵਿਜ਼ਿਟ ਕਰ ਲੈਣਾ, ਜਾਂ ਟਿਕਟੋਕ ਤੇ ਬ੍ਰੈਂਪਟਨ ਟੀਵੀ ਐਪ ਸਾਡੇ ਅਕਾਊਂਟ ਨੂੰ ਫੋਲੋ ਕਰ ਲੈਣਾ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ, ਜਾਂ ਫਿਰ ਕਾਲ ਕਰ ਲਓ ਜੀ 905-450-2828, 905-450-2828 ਜੀ।
1: ਥੈਂਕ ਯੂ ਸੋ ਮਚ, ਵੀਕਐਂਡ ਦੇ ਬਹੁਤ ਬਹੁਤ ਮੁਬਾਰਕਬਾਦ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਸੀਂ ਪਹੁੰਚਣਾ ਤੇ ਅਮੇਜ਼ ਕਰ ਦਿੰਦੇ ਤੁਹਾਨੂੰ, ਅਮੇਜ਼ ਇੱਕ ਡੀਲ ਦੇ ਕੇ ਸੀ, ਉਹ ਡੀਲ ਕੀ ਆ, ਫੋਨ ਦੀ ਆ, ਉਹ ਸੁਣਨੇ ਕੀ ਹੈਗੀ।

0: ਸਿੰਘ ਦੀ ਮੂੰਹ ਤੋੜ ਜਵਾਬ ਸੰਤੋਸ਼ ਵਾਸਤੇ ਮਨਦੀਪ ਜੀ ਕੀ ਕਹੋਗੇ?
1: ਹੰਸ ਰਾਜ ਹੰਸ ਇੱਕ ਵਾਰ ਮੈਨੂੰ ਕੋਈ ਕਿਡਨੈਪ ਨਾ ਕਰੇ ਬਾਹਰ।

0: ਸੋ ਇਸ ਸਮੇਂ ਮੇਰੇ ਨਾਲ ਰਹਿਮੀ, ਰਹਿਮੀ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ
0: ਰਹਿਮੀ, ਚਲਦੇ ਹਾਂ ਤੁਹਾਡੀ ਆਵਾਜ਼ ਦੇ ਵੱਲ। ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ ਤੇ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਦੇ ਵਿੱਚ ਰਹਿਮੀ ਦੀ ਆਵਾਜ਼ ਹੈ। ਜਦੋਂ ਇਹ
2: ਹੌਲੀ ਜੀ
0: ਮੱਲਕ ਦੇ ਕੇ ਚੁੰਡੀ ਵੱਢਦੇ ਸਾਡੇ ਤੇ ਸਾਡੇ ਸਾਰਿਆਂ ਦੇ ਕੰਨ ਖੜੇ ਹੁੰਦੇ। ਹੈ ਐ ਵੀ ਹੋ ਸਕਦਾ ਭਾਜੀ? ਡੀਲ ਕਿੰਨੇ ਡਾਲਰ ਦੀ ਪਹਿਲਾਂ ਐ ਬੋਲ ਦੋ, ਬਾਕੀ ਮੈਂ ਬੋਲੂੰਗਾ।
2: ਆਮ ਈਗਰਲੀ ਵੇਟਿੰਗ ਕਿਉਂਕਿ ਮੈਂ ਚੇਂਜ ਕਰ।
1: $30 ਦੀ ਡੀਲ ਹੈ।
0: ਹਾਂਜੀ
1: $30
0: $30 ਦੀ ਨਵੀਂ ਆ ਗਈ।
1: ਹਾਂਜੀ
0: ਉਹ ਦੂਜੀ ਹੈਗੀ ਕਿ ਨਹੀਂ ਜਿਹੜੀ ਸੱਟ ਕੰਟਰੀ ਵਿੱਚ ਤਾਂ ਮੈਂ ਬਦਲਣਾ ਸੀ ਨੰਬਰ?
1: ਉਹ ਮੋਗੀ ਸਰ,
0: ਮਾਈ ਗੋਡ, $30 ਅੱਜ ਕੀ ਹੈ ਦੱਸੇ ਮੜ ਜਾ।
1: $30 ਜੀ ਦੋ ਮੁਲਕ ਨੇ ਜੀ ਤੁਸੀਂ ਕਹਿੰਦੇ ਹੋ, ਕੋਈ ਟੈਰਿਫ ਨਹੀਂ ਲੱਗਣਾ, ਕੋਈ ਟਰੰਪ ਨਹੀਂ ਰੋਕਣਾ, ਕਿੱਥੇ ਚੱਲ ਜਾਓ, ਕੈਨੇਡਾ ਰਹੋ, ਅਮੈਰੀਕਾ ਰਹੋ। $30 ਦਾ ਪੈਕੇਜ, 100 GB ਡੇਟਾ ਕੈਨੇਡਾ ਤੇ ਅਮੈਰੀਕਾ, ਉੱਤੋਂ ਕੋਈ ਕੰਟਰੈਕਟ ਨਹੀਂ, ਸਟੋਰ ਤੇ $25 ਦੀ ਫੀਸ ਦੇਣੀ ਆ ਤੇ $30 ਦਾ ਪੈਕੇਜ। ਕੋਈ ਬਿਜ਼ਨਸ ਚਾਹੀਦਾ, ਕੋਈ ਚਾਰ ਲਾਈਨਾਂ ਨਹੀਂ ਚਾਹੀਦੀਆਂ, ਉੱਤੋਂ ਕੋਈ ਕੰਟਰੈਕਟ ਨਹੀਂ ਹੈਗਾ।
0: ਜਦੋਂ ਮਰਜ਼ੀ ਬੰਦ ਕਰ ਦਿਓ।
1: ਹਾਂਜੀ
0: 30 ਦੇ ਵਿੱਚ ਤੁਸੀਂ ਸਾਨੂੰ ਪਾਗਲ ਸਮਝਿਆ, ਤੁਹਾਡੀ ਲਾਈਨ ਲੈ ਕੇ ਅਸੀਂ ਬੰਦ ਕਰਾਂਗੇ।
1: ਬਿਲਕੁਲ ਸਹੀ ਕਹਿ ਰਹੇ, $30 ਕੁਛ ਨਹੀਂ ਮਿਲਦਾ ਅੱਜਕੱਲ੍ਹ।
0: ਸੋ ਨੰਬਰ 2 ਕਾਲ ਹੈਗਾ, ਇਹ ਜਿਹੜੇ ਵਰਜਨ ਤੇ ਬੈਲ ਦੇ ਨੈਟਵਰਕ ਦੇ ਉੱਪਰ ਡੀਲਸ ਹੈਗੀਆਂ ਨੇ
1: ਤੇ ਬੈਲ ਦਾ ਪਲਾਨ ਹੈ ਜੀ।
0: ਹਾਂਜੀ ਬੈਲ ਦਾ ਪਲਾਨ ਹੈ ਨਾ?
1: ਹਾਂਜੀ ਬੈਲ ਦਾ।
0: ਖੁੱਡਾਂ ਦੇ ਵਿੱਚ ਵੜ ਜਾਓ, ਖੱਡਿਆਂ 'ਚ ਵੜ ਜਾਓ, ਬਿਲਡਿੰਗ ਦੇ ਉੱਪਰ ਚੜ ਜਾਓ, ਨੈਟਵਰਕ ਦੀ ਕੋਈ ਪ੍ਰੋਬਲਮ ਨਹੀਂ। ਬੈਲ ਦੇ ਸੁਪਰ ਪਲਾਨ ਵਾਸਤੇ ਕਾਲ ਕਰਨੀ ਹੈ 416 ਭਾਜੀ
1: 453-8181
0: 416-453-8181 416-453-8181 ਦੂਜਾ
1: 905-909-2222
0: 9059-2222 416-453-8181 905-909-2222 ਨੰਬਰ ਹੈ 905-909-2222 416-453-8181 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਬੈਲ ਦੀਆਂ ਡੀਲ ਵਾਸਤੇ ਟੈਕਸਟ ਮੈਸੇਜ ਕਰ ਦਿਓ $30। ਦੁਬਾਰਾ ਰਿਪੀਟ ਕਰਨ ਲੱਗਿਆ, 100 GB ਡਾਟਾ ਦੋ ਮੁਲਕਾਂ ਦੇ ਵਿੱਚ, ਅਮੈਰੀਕਾ ਔਰ ਕੈਨੇਡਾ, ਜਿੱਥੇ ਮਰਜ਼ੀ ਘੁੰਮੋ, ਜਿਵੇਂ ਮਰਜ਼ੀ ਘੁੰਮੋ, ਕੋਈ ਟੈਰਿਫ ਨਹੀਂ, ਟਰੰਪ ਦੀ ਕੋਈ ਧਮਕੀ ਦਾ ਕੋਈ ਡਰ ਨਹੀਂ ਤੇ ਤੁਸੀਂ ਅਨਲਿਮਿਟਡ ਕਾਲਸ, ਨੋ ਕੰਟਰੈਕਟ। ਸੰਤੋਸ਼ ਬੜੀ ਅੱਜ ਹੀ ਹੋਇਆ,
2: $25 ਓਨਲੀ $25
0: ਇੱਕ ਵਾਰ ਦੇਣੇ ਨੇ।
2: ਯੈਸ,
0: ਸਮਝ ਲਓ ਦੋ ਪਲੇਟ ਗੋਲਗੱਪਿਆਂ ਦੀਆਂ ਖਾਲੀਆਂ। ਸੋ ਤੇ ਤੁਸੀਂ 416-453-8181 905-909-2222 905-909-2222 ਦੇ ਉੱਤੇ ਕਾਲ ਕਰਨੀ ਹੈ। ਬਹੁਤ ਸ਼ੁਕਰੀਆ ਸਰ,
1: ਥੈਂਕ ਯੂ ਜੀ।
0: 905-909-2222 416-453-8181 ਹੈਲੋ ਜੀ, ਕੀ ਕਹਿਣਾ ਚਾਹੁੰਦੇ ਹੋ?
3: ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ।
0: ਚੜ੍ਹਦੀ ਕਲਾ ਜੀ, ਹਾਂਜੀ,
3: ਸੁਰਜੀਤ ਬਿੰਦ ਰੱਖਿਆ।
0: ਸੁਰਜੀਤ ਬਿੰਦ ਰੱਖਿਆ, ਆਪ ਕਹਾਂ ਸੇ ਹੈ? ਇੰਡੀਆ
3: ਦਿੱਲੀ ਸੇ, ਆਪਕੋ ਬਤਾਇਆ ਨਾ ਚੰਦਰ।
0: ਅੱਛਾ ਚੰਦਰ ਜੀ ਦਿੱਲੀ ਸੇ ਹੈ, ਯੇ ਸੰਤੋਸ਼ ਕੋ ਕਿਉਂ ਨਹੀਂ ਕਭੀ ਪਤਾ ਲੱਗਤਾ ਕੁਛ?
3: ਉਹ ਪ੍ਰਮੋਟ ਅਰਜੀਤ ਜੀ ਸ਼ੋ ਕਰਾ ਰਹੇ ਹੈ ਨਾ, ਅਲਸਰਾਜ ਕਾ ਉਹ ਪ੍ਰਮੋਸ਼ਨ ਕਰਾ ਰਹੇ ਹੈ ਉਸਕਾ।
0: ਅੱਛਾ ਠੀਕ ਹੈ, ਸਮਝ ਗਏ ਸਮਝ ਗਏ, ਥੈਂਕ ਯੂ। ਔਰ ਤੁਸੀਂ ਅੰਨਾ ਮੇਰੇ ਨਾਲ, ਅੰਨਾ ਕੈਸੇ ਹੈ?
4: ਬੜੀਆ।
0: ਅੱਛਾ ਮੈਂ ਇੱਕ ਵਾਰ ਗੱਲ ਕਰਨ ਲੱਗਾ ਸਾਰਿਆਂ ਨਾਲ, ਆਪ ਲੋਕ ਪ੍ਰੈਪਰੇਸ਼ਨ ਕਰਾਤੇ ਹੈ ਐਗਜ਼ਾਮ ਕੀ, ਇਨਕਾ ਕੰਪਨੀ ਕਾ ਨਾਮ ਹੈ ਮਾਸਟਰ ਯੂਰ ਐਗਜ਼ਾਮ, ਯਾਨੀ ਕਿ ਆਪਣੇ ਐਗਜ਼ਾਮ ਦੇ ਆਪ ਮਾਲਕ ਬਣੋ। ਸੋ ਮਾਸਟਰ ਯੂਰ ਐਗਜ਼ਾਮ ਦੇ ਵਿੱਚ ਕੀ ਹੈਗਾ ਕਿ ਮਾਸਟਰ ਯੂਰ ਐਗਜ਼ਾਮ ਦੇ ਵਿੱਚ ਇਹ ਹੈ ਕਿ ਤੁਸੀਂ ਕੋਈ ਵੀ ਰੀਅਲ ਸਟੇਟ, ਮੋਰਗੇਜ, ਜਾਂ ਤੁਸੀਂ ਓਰੀਆ ਸੋਰੀ ਨੋ ਕਿਆ ਬੋਲਦੇ ਹੈ
4: ਰੀਬੋ
0: ਆਟੋ ਇੰਸ਼ੋਰੈਂਸ ਦਾ, ਔਰ ਦੂਸਰਾ ਆਪ ਬੋਲੀਏ।
4: ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੰਪਨੀ ਨਾਮ ਕਾ ਮਾਸਟਰ ਯੂਰ ਐਗਜ਼ਾਮਸ, ਟੂ ਟੂ ਥ੍ਰੀ ਮੰਥਸ ਵੀ ਵਿਲ ਡੂ ਫਾਰ ਰੀਅਲ ਐਸਟੇਟ ਐਂਡ ਟੂ ਐਂਡ ਪ੍ਰੋਸੈਸ, ਸਕਸੈਸ ਰੇਟ ਹੈ ਬਹੁਤ ਬੜਾ ਹੈ, 95%+, ਮੋਰਗੇਜ ਲਾਇਸੈਂਸ ਔਰ ਰੀਬੋ ਲਾਇਸੈਂਸ, ਹੋਮ ਐਂਡ ਆਟੋ ਇੰਸ਼ੋਰੈਂਸ, ਕਾਰ ਡੀਲਰਸ਼ਿਪ ਵਾਲਾ, ਓਮ ਵਿਕ ਲਾਇਸੈਂਸ, ਮੇਰਾ ਫੇਵਰੇਟ ਲਾਇਸੈਂਸ BCN ਬਿਲਡਰ ਵਾਲਾ, ਐਂਡ ਔਰ HCRA
0: ਮੈਂ ਕਿਆ ਹੈ?
4: HCRA ਯੂ ਕੈਨ ਬਿਲਡ ਦ ਫਿਜ਼ੀਕਲ ਅਪਾਰਟਮੈਂਟਸ ਐਂਡ ਗੈਸ ਸਟੇਸ਼ਨਸ ਐਂਡ ਯੂ ਕੈਨ ਸੈਲ ਇਟ।
0: ਅੱਛਾ ਕਮਰਸ਼ੀਅਲ ਮੈਂ
4: ਕਮਰਸ਼ੀਅਲ
0: ਮੈਂ HCRA ਹੁੰਦਾ ਹੈ?
4: ਯੈਸ।
0: ਤੋ BCN ਮੈਂ ਹੁੰਦਾ
4: ਹੈ? BCN ਹੈ ਪੇਪਰ ਵਰਕ ਭਾਜੀ, ਲਾਈਕ ਆਰਕੀਟੈਕਚਰ
0: ਹੋ ਗਿਆ,
4: ਆਰਕੀਟੈਕਚਰ
0: ਹਾਂਜੀ,
4: ਲਾਈਕ ਵੈਨ ਯੂ ਵਾਂਟ ਟੂ ਬਿਲਡ ਐਨੀ ਨਿਊ ਕੰਸਟਰਕਸ਼ਨ ਦੇਰ ਇਜ਼ ਅ ਪੇਪਰ ਵਰਕ ਰਾਈਟ, ਦੈਟਸ ਯੂ ਨੀਡ ਦ BCN। ਸੋ ਤੁਸੀਂ
0: ਆਰਕੀਟੈਕਟ ਬਣਨਾ ਚਾਹੁੰਦੇ ਹੋ, ਬਿਲਡਰ ਦਾ ਲਾਇਸੈਂਸ ਲੈ ਕੇ ਆਪ ਕੰਸਟਰਕਟ ਕਰਨਾ ਚਾਹੁੰਦੇ ਹੋ, ਜਾਂ ਕਿਸੇ ਕੰਪਨੀ 'ਚ ਨੌਕਰੀ ਕਰਨੀ ਚਾਹੁੰਦੇ ਹੋ, ਬਿਲਡਰ ਲਾਇਸੈਂਸ ਲੈ ਕੇ ਕੰਟਰੈਕਟਰ ਕੰਪਨੀ 'ਚ ਕੰਮ ਕਰ ਸਕੋ, ਤੁਸੀਂ ਤੁਹਾਨੂੰ ਚੰਗੀ ਜੋਬ ਮਿਲ ਜੂਗੀ। ਤੇ ਤੁਸੀਂ ਯੂਨੀਵਰਸਿਟੀਆਂ 'ਚ 30-40 ਹਜ਼ਾਰ ਡਾਲਰ ਸਾਲ ਦਾ ਪੇ ਕਰਦੇ ਹੋ, 4-4 ਸਾਲ ਪੜ੍ਹਦੇ ਹੋ, 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਐਗਜ਼ਾਮ ਕਲੀਅਰ ਕਰਾ ਕੇ ਦੇਣਗੇ, ਨੌਕਰੀਆਂ ਪੈਦਾ ਹੋ ਜਾਂਦੀਆਂ, ਬੱਚਿਆਂ ਨੂੰ ਵੀ ਕਰਾ ਕੇ ਦੇ ਸਕਦੇ ਹੋ। ਸੋ ਨੰਬਰ ਟੂ ਕਾਲ ਹੈਗਾ 4373765656। ਆਪਣੇ ਚੱਲ ਰਹੇ ਕੰਮ ਦੇ ਨਾਲ ਨਾਲ ਕੋਈ ਹੋਰ ਲਾਇਸੈਂਸ ਲੈਣਾ ਚਾਹੁੰਦੇ ਹੋ, 437-376-5556, 437-376-5656।
4: ਔਰ ਐਨੀਵਨ ਵਾਂਟਸ ਟੂ ਐਂਟਰ ਇਨਟੂ ਦ ਬੈਂਕਿੰਗ,
0: ਬੈਂਕ 'ਚ ਨੌਕਰੀ ਕਰਨੀ ਹੈ ਕਿਸੇ ਨੇ ਜੀ,
4: ਹਾਂਜੀ ਜੀ, ਇਫਿਕ ਲਾਇਸੈਂਸ ਔਰ ਸੀਐਸਸੀ ਲਾਇਸੈਂਸ।
0: ਸੀਐਸਸੀ ਤੇ ਇਫਿਕ ਲਾਇਸੈਂਸ ਦੇ ਨਾਲ ਬੈਂਕ ਤੁਹਾਨੂੰ ਮਿੰਟਾਂ 'ਚ ਹਾਇਰ ਕਰਦੇ ਨੇ, ਬੈਂਕਾਂ 'ਚ ਜੌਬ ਕਰ ਰਹੇ। ਸੀਐਸਸੀ
4: ਇਫਿਕ ਐਗਜ਼ਾਮ,
0: ਇਫਿਕ ਐਗਜ਼ਾਮ ਕਰ ਰਹੇ ਹਾਂ, 437-376-5556, 437-376-5656, 437-376-5556 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਕੋਈ ਵੀ ਐਗਜ਼ਾਮ ਕਲੀਅਰ ਕਰ ਲਈ। ਬਾਤ ਕਰਦੇ ਹਾਂ ਫਿਰ ਦੁਬਾਰਾ, ਮੇਰੇ ਨਾਲ ਸਾਹਿਲ ਹੈ। ਸਾਹਿਲ, ਕੀ ਹਾਲ ਚਾਲ ਹੈ?
5: ਹਾਂਜੀ ਸਰ, ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਲੋਕਾਂ ਦੇ ਘਰਾਂ ਦੇ ਵਿੱਚ ਨਾ ਇਸ ਵੇਲੇ ਪ੍ਰੋਬਲਮ ਚੱਲ ਰਹੀ ਹੈ, ਕੋਈ ਕੋਈ ਫਰਨੈਸ ਲਵਾਉਣਾ ਚਾਹੁੰਦਾ, ਏਸੀ ਲਵਾਉਣਾ ਚਾਹੁੰਦਾ, ਤੁਸੀਂ ਪੇਮੈਂਟ ਹਜੇ ਨਹੀਂ ਕਰਨੀ ਚਾਹੁੰਦੇ, ਕਿੰਨੇ ਮਹੀਨੇ ਬਾਅਦ ਸ਼ੁਰੂ ਹੋਗੀ ਪੇਮੈਂਟ?
5: 6 ਮਹੀਨੇ ਬਾਅਦ।
0: ਆਮ ਤੌਰ ਤੇ ਤੁਸੀਂ ਰਿਲਾਇੰਸ ਜਾਂ ਵੱਡੀਆਂ ਕੰਪਨੀਆਂ ਤੋਂ ਰੈਂਟ ਕਰਦੇ ਹੋ, ਉਹ ਜ਼ਿੰਦਗੀ ਭਰ ਲਈ ਰੈਂਟ ਹੁੰਦਾ
5: ਜੀ,
0: ਤੁਹਾਡੀ ਕੰਪਨੀ ਕਿੰਨੇ ਸਾਲ ਬਾਅਦ ਉਹਨੂੰ ਪੇ ਆਊਟ ਕਰ ਦਿੰਦੀ
5: ਹੈ? ਸਰ 12 ਸਾਲ ਦੇ,
0: 12 ਸਾਲ ਦਾ ਇੱਕ ਕੰਟਰੈਕਟ ਹੋਊਗਾ ਜਿਹਦੇ ਵਿੱਚ
5: ਰੈਂਟ ਟੂ ਓਨ,
0: ਰੈਂਟ ਟੂ ਓਨ ਹੈ, 6 ਮਹੀਨੇ ਤੁਹਾਡੇ ਫ੍ਰੀ ਨੇ।
5: ਹਾਂਜੀ
0: ਬਿਲਕੁਲ
5: ਬਿਲਕੁਲ ਜੀ,
0: 11.5 ਸਾਲ ਰਹਿ ਗਏ।
5: ਹਾਂਜੀ,
0: 11.5 ਸਾਲ ਦੇ ਵਿੱਚ ਤੁਸੀਂ ਮਹੀਨੇ ਦੇ 40-50-60 ਡਾਲਰ ਦਿੰਦੇ ਹੋ
5: ਜੀ,
0: ਜਦ ਤੱਕ ਇਕਵਿਪਮੈਂਟ ਪੇ ਆਫ ਨਹੀਂ ਹੁੰਦਾ। ਰਿਪੇਅਰ ਕਿਹਦੀ ਹੈ?
5: ਰਿਪੇਅਰ ਸਾਡੀ ਹੈ, 100%
0: 100% ਤੁਹਾਡੀ ਰਿਪੇਅਰ ਹੈ
5: ਜੀ,
0: ਵਾਰੰਟੀ ਤੁਹਾਡੀ ਹੈ?
5: ਬਿਲਕੁਲ
0: ਠੀਕ ਹੈ,
5: ਕੋਈ ਵੀ ਲੇਬਰ ਪਾਰਟਸ ਦੋਨੋਂ ਕਵਰਡ ਹੈ, 0 ਡਾਲਰ ਖਰਚਾ ਹੈ ਬੰਦੇ ਦਾ, ਚਾਹੇ ਪਾਰਟ ਰਿਪਲੇਸ ਕਰਨਾ ਪੈ ਜਾਏ, ਚਾਹੇ ਪੂਰਾ ਸਿਸਟਮ ਹੀ ਰਿਪਲੇਸ ਕਰਨਾ ਪੈ ਜਾਏ, ਇੱਕ ਸਿੰਗਲ ਪੈਨੀ ਨਹੀਂ ਤੁਸੀਂ ਦੇਣੀ।
0: ਠੀਕ ਹੈ, ਥੈਂਕ ਯੂ। ਤੇ ਨੰਬਰ ਤੁਹਾਡਾ ਕੀ ਹੈ?
5: ਹਾਂਜੀ, ਨੰਬਰ ਹੈਗਾ ਜੀ 905-757-5611,
0: 905-757-5611। ਮੈਂ ਇਹਨਾਂ ਨੇ ਇੱਕ ਬਿਲਡਿੰਗ ਪ੍ਰੈਫਰ ਦਿੱਤੀ ਹੈ, ਸਰਵਿਸ 'ਚ 2 ਬਿਲਡਿੰਗਾਂ ਕਰ ਰਹੇ ਨੇ, ਜਿਹਦੇ 'ਚ ਕੋਈ ਬੰਦਾ ਅਗਰ ਕੋਈ ਵੱਡੀ ਕੰਸਟਰਕਸ਼ਨ ਕਰ ਰਿਹਾ, ਮਲਟੀਪਲੈਕਸ ਕਰ ਰਿਹਾ, ਤੁਹਾਡੇ ਕੋਲ ਬਿਲਡਿੰਗ ਪਹਿਲਾਂ ਵੀ ਹੈਗੀ ਆ, ਤੁਹਾਡੀ ਇਲੈਕਟ੍ਰਿਕ ਹੀਟਿੰਗ ਦੇ ਉੱਤੇ ਆ ਜਾਂ ਬੇਸਵੁੱਡ ਹੀਟਿੰਗ 'ਤੇ, ਤੁਹਾਡੇ ਕੋਲ ਕਿਰਾਏਦਾਰ ਚੰਗੇ ਨਹੀਂ ਆ ਰਹੇ, ਤੁਸੀਂ ਇਹਨੂੰ ਏਸੀ ਐਂਡ ਫਰਨੈਸ 'ਤੇ ਕਰਾ ਸਕਦੇ ਹੋ, ਇਹ ਤੁਹਾਨੂੰ ਪੂਰਾ ਪ੍ਰੋਪਰ ਕੋਡ ਦੇਣਗੇ।
5: ਹਾਂਜੀ,
0: ਤੇ ਉਹਦੇ ਲਈ ਵੀ ਕਾਲ ਕਰਨ ਲਈ ਨੰਬਰ ਕੀ ਹੈ?
5: ਹਾਂਜੀ, ਨੰਬਰ ਹੈਗਾ ਜੀ 905-757-5611।
0: ਤੇ ਕਿਸੇ ਦੇ ਘਰੇ ਹੌਟ ਵਾਟਰ ਟੈਂਕ ਆ
5: ਜੀ,
0: ਉਹ 10 ਸਾਲ ਹੋ ਗਏ, ਉਹ ਪੇਡ ਆਫ ਹੋ ਗਿਆ, ਪਰ ਫਿਰ ਵੀ ਪੇ ਕਰੀ ਜਾਂਦੇ ਆ?
5: ਹਾਂਜੀ ਸਰ,
0: ਤੁਹਾਡੇ ਤੋਂ ਚੈੱਕ ਕਰਾਉਂਦੇ ਲੋਕ ਕਾਲ ਕਰਕੇ?
5: ਬਿਲਕੁਲ ਸਰ, ਬਹੁਤ ਕਾਲਾਂ ਆਉਂਦੀਆਂ, ਬਹੁਤ ਲੋਕ ਸਾਨੂੰ ਰਿਕੁਐਸਟ ਕਰਦੇ ਆ ਕਿ ਸਾਡਾ ਚੈੱਕ ਕਰਕੇ ਦੱਸੋ ਵੀ ਇੰਨੇ ਸਾਲ ਹੋ ਗਏ। ਕੁਛ ਲੋਕਾਂ ਨੂੰ ਇੱਦਾਂ ਹੁੰਦਾ ਕਿ ਘਰ ਗਾਂ ਤੋਂ ਗਾਂ ਵਿਕਦਾ ਰਹਿੰਦਾ, ਸੋ ਪਤਾ ਨਹੀਂ ਲੱਗਦਾ ਕਿ ਕਿਹੜੇ ਬੰਦੇ ਨੇ ਕਦੋਂ ਘਰ ਪਰਚੇਜ਼, ਮਤਲਬ ਇਕਵਿਪਮੈਂਟ ਕਦੋਂ ਪਰਚੇਜ਼ ਹੋਇਆ ਸੀ। ਹੁਣ ਮੰਨ ਲਓ ਤੁਸੀਂ ਘਰ 5 ਸਾਲ ਪਹਿਲਾਂ ਹੀ ਖਰੀਦਿਆ ਹੋਵੇ, ਪਰ ਇਕਵਿਪਮੈਂਟ ਤੁਹਾਡਾ 10 ਸਾਲ ਪਲੱਸ ਪੁਰਾਣਾ ਆ, ਅਤੇ ਉਹ ਚੈੱਕ ਕਰਵਾਓ, ਤੁਸੀਂ ਚੈੱਕ ਕਰਵਾਓਗੇ, ਉਹਦੇ ਕੋਈ ਚਾਰਜਿਸ ਨਹੀਂ ਹੈ, ਕੁਛ ਨਹੀਂ, ਅਸੀਂ ਕੁਛ ਨਹੀਂ ਲੈਂਦੇ, ਔਰ ਬਿਲਕੁਲ ਫ੍ਰੀ ਐਡਵਾਈਸ ਕਰਕੇ ਦਿੰਦੇ ਹਾਂ ਕਿ ਓਕੇ ਹੁਣ ਤੁਹਾਡਾ ਪੇਡ ਆਫ ਹੋ ਗਿਆ, ਕਿਉਂਕਿ ਉਹ ਕਹਿੰਦੇ ਕਿ ਇਕਵਿਪਮੈਂਟ ਵਾਪਸ ਦੇ ਦਿਓ, ਕਿਉਂਕਿ ਜਿਹੜਾ ਵੀ ਰੈਂਟਲ ਇਕਵਿਪਮੈਂਟ ਹੁੰਦਾ ਉਹ ਕੰਪਨੀ ਦਾ ਹੀ ਰਹਿ ਜਾਂਦਾ ਆ, ਉਹ ਤੁਹਾਨੂੰ ਨਹੀਂ ਦਿੰਦੇ, ਸੋ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ ਤੁਹਾਨੂੰ।
0: ਠੀਕ ਹੈ, ਸੋ ਨੰਬਰ ਇੱਕ ਵਾਰ ਫਿਰ ਤੋਂ, ਤੁਹਾਡੀ ਇੱਕ ਮਸ਼ੀਨਰੀ ਤੁਹਾਡੀ ਰਹਿ ਜੂਗੀ, ਏਸੀ ਤੁਹਾਡਾ, ਫਰਨਸ ਤੁਹਾਡਾ, ਜੇ ਤੁਸੀਂ ਅਪਫਰੰਟ ਪੇ ਕਰਨਾ ਡਿਫਰੈਂਟ ਪ੍ਰਾਈਜ਼ ਹੈ, ਫਾਈਨਾਂਸਿੰਗ ਕਰਾਉਣੀ ਵਿੱਚ ਵਿਆਜ ਐਡ ਹੋ ਜਾਂਦਾ, ਤੁਸੀਂ ਕਾਲ ਕਰਨੀ ਹੈ, ਨੰਬਰ ਕੀ ਹੈ ਤੁਹਾਡਾ?
5: ਹਾਂਜੀ 905-757-5611, 905-757-6111,
0: ਥੈਂਕ ਯੂ ਸੋ ਮਚ। 905-757-5111, 905-757-6111 ਦੇ ਉੱਤੇ ਏਸੀ, ਫਰਨਸ ਜਾਂ ਤੁਸੀਂ ਕੋਈ
5: ਹੀਟ ਪੰਪ ਦੇ ਜੇ ਤੁਸੀਂ ਰਿਬੇਟ ਲੈਣੀ, ਹਾਂਜੀ ਰਿਬੇਟ ਵੀ ਕਵਰਡ ਹੈ,
0: ਰਿਬੇਟ ਵੀ ਕਵਰ ਕਰਕੇ ਦੇਣਗੇ, 905-757-5111,
5: ਥੈਂਕ
0: ਯੂ। 905-757-5111, ਸੰਤੋਸ਼ ਕੀ ਹਾਲ ਚਾਲ ਹੈ?
6: ਬਹੁਤ ਵਧੀਆ ਅਮਨ ਜੀ।
0: ਤੇ ਸੰਤੋਸ਼ ਕੋਲ ਇੱਕ ਕੁਐਸਚਨ ਸੀ, ਥੋੜਾ ਕੁਐਸਚਨ ਦੱਸਿਓ, ਜਿਹੜੇ ਪਹਿਲੇ ਕਾਲਰਸ ਹੋਣਗੇ ਅੱਜ 10
6: ਜੀ,
0: ਜਿਹੜੇ ਹੁਣੇ ਕਾਲ ਕਰਨਗੇ ਅਗਲੇ 30 ਸੈਕਿੰਡ ਤੋਂ ਬਾਅਦ
6: ਜੀ, ਬਿਲਕੁਲ
0: 10 ਬੰਦਿਆਂ ਨੂੰ ਜਿਹੜਾ ਤੁਹਾਡਾ ਪਿਕਅਪ ਆਇਆ ਉਹ ਅਸੀਂ ਕਰਵਾ ਕੇ ਦੇਵਾਂਗੇ ਤਵਾ ਕਿਚਨ ਤੋਂ
6: ਜੀ,
0: 10 ਬੰਦਿਆਂ ਨੂੰ
6: ਜੀ ਬਿਲਕੁਲ
0: ਪਿਕਅਪ ਹੈ ਤੁਹਾਡਾ, ਬਿਲਕੁਲ ਫ੍ਰੀ ਹੋਊਗਾ ਤੁਹਾਡਾ। ਅੱਜ ਤੁਹਾਨੂੰ ਅਸੀਂ ਹੈਦਰਾਬਾਦ ਦੀ ਬਿਰਿਆਨੀ ਕਰਕੇ ਦੇਣੀ ਹੈ ਵੈਜ
6: ਜੀ,
0: ਹੈਦਰਾਬਾਦ ਦੀ ਬਿਰਿਆਨੀ ਬਿਲਕੁਲ ਫ੍ਰੀ ਹੋਊਗੀ, ਜਾਂ ਕਿਸੇ ਨੂੰ ਤਾਰਾ ਸਿੰਘ ਪਰੌਂਠਾ, ਦੋਨਾਂ 'ਚ ਇੱਕ ਚੀਜ਼ ਪਿਕ ਕਰਾਵਾਂਗੇ ਅਸੀਂ ਤੁਹਾਨੂੰ
6: ਜੀ।
0: ਤੁਸੀਂ ਪਿਕ ਕਰਨਾ ਵੱਡਾ ਬਲਸ਼ਾਲੀ ਪਰੌਂਠਾ, ਮੋਟਾ ਤਕੜਾ ਤਾਜ਼ਾ, ਅਤੇ ਉਹਨੂੰ ਕੋਈ ਬੀਟ ਨਹੀਂ ਕਰ ਸਕਦਾ, ਤਵਾ ਕਿਚਨ ਤੋਂ ਮਿਲਦੇ ਆ, ਇਹ ਫ੍ਰੀ ਨੇ। ਕੁਐਸਚਨ ਕੀ ਸੰਤੋਸ਼ ਜਲਦੀ
6: ਜੀ? ਬਿਲਕੁਲ, ਮੇਰਾ ਮੈਥ ਦਾ ਕੁਐਸਚਨ ਹੈਗਾ, ਬਹੁਤ ਈਜ਼ੀ ਆ, 2+2-2/2, 2+2-2 2+2-2/2 K ਕਿੰਨਾ ਹੁੰਦਾ ਹੈ? ਤੁਸੀਂ ਸਾਰਿਆਂ ਨੇ ਜਲਦੀ ਜਲਦੀ ਕਾਲ ਕਰਨੀ ਹੈ 905-673-3337 905-673-3337
0: ਦੋ ਜਮਾ ਦੋ ਘਟਾਓ ਦੋ ਤਕਸੀਮ ਦੋ
6: ਭਾਗ ਤਕਸੀਮ
0: ਹਾਂ ਤਕਸੀਮ ਭਾਗ ਹੁੰਦਾ ਤੇ ਬਰਾਬਰ ਕਿੰਨਾ ਹੋਇਆ ਜਿਹੜੇ ਦੱਸਣਗੇ ਪਹਿਲੇ ਲੋਕ ਜਲਦੀ ਤੋਂ ਪਹਿਲਾਂ ਉਹਨਾਂ ਦੇ ਫ੍ਰੀ ਪਿਕਅਪ ਇਸ ਸਮੇਂ ਤਵਾ ਕਿਚਨ ਤੋਂ ਅੱਜ ਤੁਸੀਂ ਪਿਕ ਕਰ ਰਹੇ ਹਾਂ
6: ਜੀ
0: 905-673-3337 ਤਵਾ ਕਿਚਨ ਤਿੰਨ ਲੋਕੇਸ਼ਨ ਤੋਂ ਕਵਰ ਕਰ ਰਿਹਾ
6: ਜੀ
0: ਕੈਨੇਡੀ ਐਂਡ ਸਟੀਲ ਦੇ ਉੱਪਰ ਇਸ ਸਮੇਂ ਸਪੈਸ਼ਲ ਲੱਗੇ ਹੋਏ ਨੇ ਇੱਕ ਅੰਮ੍ਰਿਤਸਰੀ ਕੁਲਚਾ ਬਾਏ ਕਰੋ ਦੂਸਰਾ ਕੁਲਚਾ ਬਿਲਕੁਲ ਫ੍ਰੀ $13 ਚ ਦੋ ਅੰਮ੍ਰਿਤਸਰੀ ਕੁਲਚੇ ਨਾਲ ਚਣੇ ਨਾਲ ਚਾਰ ਇੱਕ ਅੰਮ੍ਰਿਤਸਰੀ ਕੁਲਚੇ ਤੋਂ ਬਾਅਦ ਆ ਗਿਆ ਇੱਕ ਅੰਮ੍ਰਿਤਸਰੀ ਫਿਸ਼ ਬਾਏ ਕਰੋ $13 ਚ ਦੂਸਰੀ ਫਿਸ਼ ਬਿਲਕੁਲ ਫ੍ਰੀ ਤੇ ਤੁਸੀਂ ਇੱਕ ਪਰੌਂਠਾ ਦਾਰਾ ਸਿੰਘ ਬਾਏ ਕਰਨਾ $12 ਚ ਦੂਸਰਾ ਪਰੌਂਠਾ ਬਿਲਕੁਲ ਫ੍ਰੀ
6: ਬਿਲਕੁਲ
0: ਤੇ $12 ਚ ਦੋ ਜਣੇ ਖਾ ਸਕਦੇ ਹੋ ਤੇ ਏਦਾਂ ਹੀ ਕਰਕੇ ਬਹੁਤ ਸਾਰੇ ਡੀਲਸ ਨੇ ਕੁਐਸਚਨ ਦਾ ਆਨਸਰ ਦੇਣ ਲਈ ਪਹਿਲਾਂ ਸੋਨ ਲਾਲ ਜੀ
7: ਹਾਂਜੀ ਥ੍ਰੀ ਆਨਸਰ ਥ੍ਰੀ
0: ਆਨਸਰ ਥ੍ਰੀ ਹੈ ਸੋਨ ਲਾਲ ਜੀ ਦਾ ਤੇ ਧਰਮਜੀਤ ਜੀ
8: ਹਾਂਜੀ ਆਨਸਰ 1
0: ਆਨਸਰ 1 ਤੇ ਮੀਰਾ
9: ਫਿਰ ਆਨਸਰ 3
0: ਆਨਸਰ 3 ਹੈ ਮੀਰਾ ਦਾ ਤੇ ਕੁਲਵੰਤ ਜੀ ਹੈਲੋ ਹਾਂਜੀ ਮਮਤਾਜ ਹੈਲੋ ਹਾਂਜੀ
10: 51
0: ਨੰਬਰ ਹੈਲੋ 51 3 ਅੱਛਾ ਹਾਂਜੀ ਹੈਲੋ 72 ਨੰਬਰ ਹੈਲੋ
10: ਹਾਂਜੀ 3 ਹੈ ਜੀ ਆਨਸਰ
0: ਨਾਮ ਕੀ ਹੈ ਤੁਹਾਡਾ
10: ਅਮਨ
0: ਹਰੇ ਅਮਨ ਦਾ ਆਨਸਰ ਤਾਂ ਗਲਤ ਨਹੀਂ ਹੋ ਸਕਦਾ ਅਸਲੀ ਨਾਮ ਹੈ ਮੇਰੇ ਕਰਕੇ ਤਾਂ ਰੱਖ ਲਿਆ
10: ਨਹੀਂ ਨਹੀਂ ਨਹੀਂ ਅਸੀਂ
0: ਥੈਂਕ ਯੂ ਮਮਤਾਜ਼ ਹੈਲੋ ਮਮਤਾਜ਼ ਸਭ ਕੁਝ ਬੰਦ ਕਰਾ ਰਹੇ ਸੀ 905-673-3337 ਤੇ ਗੱਲਬਾਤ ਚੱਲ ਰਹੀ ਹੈ ਹਾਂਜੀ 1451 ਹੈਲੋ ਕੀ ਆਨਸਰ ਹੈ ਤੁਹਾਡਾ ਜੀਰੋ ਹੈ ਥੈਂਕ ਯੂ ਤੇ 1221 ਨੰਬਰ ਹੈਲੋ ਛੋਟੀ ਰੱਖ ਕੇ ਤੁਸੀਂ ਦੱਸੋਗੇ ਕਿ ਤੁਹਾਡਾ ਮੇਥੀ ਮਲਾਈ ਮੁਰਗ ਕਿਉਂ ਇੰਨਾ ਮਸ਼ਹੂਰ ਹੈ ਕਿੰਨਾ ਕੁ ਵਿਕਦਾ ਬਹੁਤ ਵਿਕਦਾ
10: ਹਾਂਜੀ ਬਹੁਤ ਵਿਕਦਾ ਜੀ ਉਹਦੀ ਜਿਹੜੀ ਗ੍ਰੇਵੀ ਹੈਗੀ ਹੈ ਜੀ ਆਪਣਾ ਫਰੈਸ਼ ਆਨੀਅਨ ਫਰੈਸ਼ ਟੋਮੈਟੋ ਕਾਜੂਆਂ ਦੀ ਪੇਸਟ ਪਾ ਕੇ ਪਨੀਰ ਹੁੰਦਾ ਵਾ ਪਨੀਰ ਫਰੈਸ਼ ਫਾਰਮ ਵਾਲਾ ਪਨੀਰ ਹੁੰਦਾ ਵਾ 3 ਦਿਨ ਦੀ ਐਕਸਪਾਇਰੀ ਡੇਟ ਹੁੰਦੀ ਹੈ ਉਹਦੀ ਉਹ 3 ਦਿਨ ਬਾਅਦ ਖਰਾਬ ਹੋ ਜਾਂਦਾ ਉਹ ਪੈਕਟਾਂ ਵਾਲਾ ਪਨੀਰ ਨਹੀਂ ਹੈ ਬਾਬਾ ਗੰਗਾ
0: ਅੱਛਾ ਦੂਜਾ ਦੱਸਿਓ ਮੈਨੂੰ ਰੇੜਾ ਥੋੜਾ ਤਵਾ ਚਿਕਨ ਆ ਕਿੰਨਾ ਕੁ ਵਿਕਦਾ
10: ਹਾਂਜੀ ਉਹ ਤਾਂ ਹਰ ਆਲਮੋਸਟ ਹਰ ਦੂਜੇ ਤੀਜੇ ਆਰਡਰ ਚ ਤਵਾ ਚਿਕਨ ਆਇਆ ਹੀ ਹੁੰਦਾ ਜੀ ਤਾਂ ਜਿਹੜੀ ਕੁਆਂਟਿਟੀ ਹੈਗੀ ਆ ਆਪਣਾ ਬਹੁਤ ਵਧੀਆ ਹੁੰਦੀ ਹੈ ਉਹਦੀ ਤੇ ਜਿਹੜੇ ਤਵੇ ਤੇ ਪਾ ਕੇ ਆਪਣਾ ਰਾੜ ਕੇ ਉਹਨੂੰ ਆਰਾਮ ਨਾਲ ਸੀਮੀ ਆਸਤੇ ਵਿੱਚ ਉਹਦੇ ਹੱਡੀਆਂ ਵਾਲਾ ਚਿਕਨ ਹੁੰਦਾ ਵਾ
0: ਤੇ
10: ਮਸਾਲੇ ਜਿਹੜੇ ਹਾਂਜੀ ਖਰੇ ਮਸਾਲੇ ਤੋਂ ਲੈ ਕੇ ਅੱਡ ਅੱਡ ਆਪਣਾ ਜਿਵੇਂ ਘਰੇ ਕੁੱਟ ਕੇ ਮਸਾਲੇ ਪਾਏ ਹੁੰਦੇ ਨੇ ਹਰ ਤਰ੍ਹਾਂ ਦੇ ਮਸਾਲੇ ਪਾ ਕੇ ਉਹਨੂੰ ਤੇ ਮਾਈਲਡ ਸਪਾਈਸ ਹੁੰਦਾ ਵਾ ਉਹ ਤੁਸੀਂ ਖਾਓਗੇ ਤੇ ਅਸ਼ ਅਸ਼ ਕਰ ਉੱਠਦੇ ਹੋ ਨਾਲ ਉਹਦੇ 2 ਨਾਨ ਤੁਹਾਨੂੰ ਫ੍ਰੀ ਮਿਲੂਗੇ
0: ਸੋ 2 ਨਾਨ ਫ੍ਰੀ ਨੇ ਜਿੰਨੇ ਵੀ ਰੇਡੀਓ ਤੇ ਸੁਣਦੇ ਪਏ ਨੇ ਮੇਥੀ ਮਲਾਈ ਮੁਰਗ ਨਾਲ 1 ਨਾਨ ਫ੍ਰੀ ਹੈਗਾ ਤੁਹਾਡਾ ਤਵਾ ਚਿਕਨ ਨਾਲ 2 ਨਾਨ ਫ੍ਰੀ ਨੇ ਤੁਹਾਡੇ ਤੇ ਮੇਥੀ ਮਲਾਈ ਪਨੀਰ ਨਾਲ 1 ਨਾਨ ਫ੍ਰੀ ਹੈ ਤੁਹਾਡਾ ਤੁਸੀਂ ਮੇਥੀ ਮਲਾਈ ਮਟਰ ਨਾਲ 1 ਨਾਨ ਫ੍ਰੀ ਮਲਾਈ ਕੋਫਤਾ ਸ਼ੈਫ ਸਪੈਸ਼ਲ ਦੇ ਨਾਲ 1 ਨਾਨ ਫ੍ਰੀ ਤੁਹਾਨੂੰ $3-4 ਤੇ $6 ਤੱਕ ਦੀ ਫ੍ਰੀ ਹੈ ਸਾਰਾ ਜਿਹੜਾ ਮੈਂ ਬੋਲ ਰਿਹਾ ਤੇ ਜਿਹੜੇ ਲੋਕ ਖੀਰ ਖਾਣੀ ਚਾਹੁੰਦੇ ਖੀਰ ਤਾਜ਼ੀ ਖੀਰ ਬਣੀ ਹੈ ਰਬੜੀ ਇਹ ਆਪ ਬਣਾਉਂਦੇ ਨੇ ਤੇ ਤੁਸੀਂ ਸਾਰਿਆਂ ਨੇ ਤਵਾ ਕਿਚਨ ਨੂੰ ਵਿਜ਼ਿਟ ਕਰਨਾ ਪੂਰਾ ਰਾਸ਼ ਇਹਨਾਂ ਦੇ ਨਾਨ ਬਹੁਤ ਸਵਾਦ ਹੁੰਦੇ ਆ ਕਿਉਂਕਿ ਨਾਨਾਂ ਦੇ ਵਿੱਚ ਮਲਾਈ ਅਤੇ ਕਰੀਮ ਪਾਉਂਦੇ ਨੇ ਗੁੰਨਣ ਲੱਗੇ ਆਟਾ ਉਹ ਮਖਮਲੀ ਹੋ ਜਾਂਦੇ ਨੇ ਇਹਨਾਂ ਦਾ ਤੁਸੀਂ ਜਿਹੜਾ ਖਾ ਕੇ ਦੇਖਣਾ ਇਹਨਾਂ ਦੇ ਜਿਹੜੇ ਟਿਫਨ ਸਭ ਤੋਂ ਵੱਧ ਵਿਕਦੇ ਨੇ ਇਹਨਾਂ ਦੇ ਨਿਊਟਰੀ ਕੁਲਚਾ ਟਰਾਈ ਕਰਕੇ ਦੇਖੋ ਚੌੜੇ ਬਾਜ਼ਾਰ ਵਾਲਾ ਅੰਮ੍ਰਿਤਸਰੀ ਕੁਲਚੇ 1 ਫੁੱਟ ਵਾਲੇ ਦਾਰਾ ਸਿੰਘ ਪਰੌਂਠਾ ਤੇ ਨਾਲ ਨਾਲ ਇਹਨਾਂ ਦੇ ਜਿਹੜੇ ਸਭ ਤੋਂ ਵੱਧ ਵਿਕਣ ਵਾਲੀ ਆਈਟਮ ਹੋਰ ਕਿਹੜੀ ਆ?
10: ਹਾਂਜੀ, ਸੋ ਉਸ ਤੋਂ ਇਲਾਵਾ ਤੁਸੀਂ ਜਿਹੜੀ ਕੜਾਹੀਆਂ ਹੁੰਦੀ ਆ ਜੀ,
0: ਹਾਂ ਕੜਾਹੀਆਂ ਪਾਕਿਸਤਾਨੀ ਸਟਾਈਲ ਚ, ਇਹਨਾਂ ਕੋਲ ਪਾਕਿਸਤਾਨ, ਇੰਡੀਆ ਤੇ ਪੰਜਾਬ ਦੇ ਅਲੱਗ ਅਲੱਗ ਤਰ੍ਹਾਂ ਦੇ ਕੁੱਕ ਤੇ ਸ਼ੈਫ ਰੱਖੇ ਹੋਏ ਨੇ। ਤੁਸੀਂ 905-790-1699 ਤੇ ਕਾਲ ਕਰਨੀ ਆ, ਰਾਤ ਦੇ ਸਵੇਰ ਦੇ 6 ਵਜੇ ਤੱਕ, ਕੱਲ ਤੱਕ ਖੁੱਲੇ ਨੇ, 20 ਘੰਟੇ ਸਟੋਰ ਖੁੱਲਦਾ। ਤਵਾ ਕਿਚਨ, ਤਵਾ ਕਿਚਨ 3 ਲੋਕੇਸ਼ਨ, ਵੈਸਟਰਨ ਐਂਡ ਫੈਂਚ ਤੇ ਨਾਲ ਨਾਲ ਮਾਊਂਟਨ ਐਂਡ ਬਵੇਡ, ਕੈਨੇਡੀ ਐਂਡ ਸਟੀਲ, 30 ਰੈਂਬਲਰ ਡਰਾਈਵ ਤੇ ਪਹੁੰਚਣਾ ਤੁਸੀਂ। ਤੇ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਆ, 905-790-1699, 905-790-1699, ਜਿੰਨੇ ਵੀ ਲੋਕ ਵਿਨਰਸ ਨੇ
6: ਜੀ,
0: ਸਾਰੇ ਸੰਤੋਸ਼ ਨੂੰ ਟੈਕਸਟ ਕਰ ਦਿਓ ਹੁਣੇ, 416-473-4242, 416-473-4242 ਸੰਤੋਸ਼ ਨੂੰ ਕਾਲ ਕਰ ਦਿਓ। ਔਰ ਮੈਂ ਇੱਕ ਵਾਰ ਫਿਰ ਤੋਂ ਜਾਣ ਲੱਗੇ ਸੰਤੋਸ਼, ਪ੍ਰੋਪਰਟੀਜ਼ ਦੱਸ ਦਈਏ ਆਪਾਂ
6: ਜੀ। ਬਿਲਕੁਲ,
0: ਬਰੈਂਪਟਨ ਦੇ ਵਿੱਚ ਜੇ ਅਸੀਂ ਘਰ ਲੈਣਾ ਕਿਸੇ ਨੇ, ਸੈਲਰ ਤੁਹਾਨੂੰ ਵੈਂਟ ਟੇਕ ਬੈਕ ਦੇ ਦੂਗਾ 50-60 ਹਜ਼ਾਰ ਡਾਲਰ ਦੇ ਨਾਲ। ਬਰੈਂਪਟਨ 'ਚ ਤੁਸੀਂ ਲੀਗਲ ਬੇਸਮੈਂਟ ਦੇ ਨਾਲ ਘਰ ਲੈ ਸਕਦੇ ਹੋ, ਅਤੇ 4 ਬੈਡਰੂਮ ਅਤੇ 4 ਵਾਸ਼ਰੂਮ ਵਾਲਾ ਘਰ, 8 ਲੱਖ ਤੋਂ ਥੱਲੇ ਦੇ ਨੰਬਰਾਂ 'ਚ। ਨੰਬਰ ਟੂ ਕਾਲ
6: 416-473-4242, 416-473-4242।
0: ਨੈਗਰਾ ਫਾਲ ਤੇ ਹੈਮਿਲਟਨ 'ਚ $30,000 ਡਾਊਨ ਦੇ ਕੇ ਤੁਸੀਂ ਘਰ ਖਰੀਦ ਸਕਦੇ ਹੋ। ਨੰਬਰ ਟੂ ਕਾਲ
6: 416-473-4242, 416-473-4242।
0: ਸਾਰੇ ਟੈਕਸ ਕਰ ਦਿਓ ਸੰਤੋਸ਼ ਨੂੰ 416-473-4242 ਤੇ। ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਮੈਨੂੰ 416-518-3200 ਤੇ ਕਾਲ ਕਰਨੀ ਹੈ। ਐਮ ਕੇ ਪੈਲਟਸ ਸਾਡੇ ਪ੍ਰਾਊਡ ਸਪੋਂਸਰ ਚੋਂ ਨੇ, ਮੈਂ ਪੈਲਟਸ ਦੇ ਬਾਰੇ ਜਾਣਕਾਰੀ ਦਿਆ ਕਰੂੰਗਾ, ਸਕਿੱਡਾਂ ਬਣਾਉਂਦੇ ਨੇ, ਇੰਡੀਆ ਐਕਸਪੋਰਟ ਕਰ ਰਹੀਆਂ ਕਿਸੇ ਨੇ, ਜਾਂ ਇੱਥੇ ਕੋਈ ਸੁਪਰਵਾਈਜ਼ਰ ਆ ਕਿਸੇ ਫੈਕਟਰੀ ਦੇ ਵਿੱਚ, ਰੇਡੀਓ ਸੁਣਦਾ ਪਿਆ, ਤੁਸੀਂ ਐਮ ਕੇ ਪੈਲਟਸ ਨੂੰ ਕੰਟੈਕਟ ਕਰੋ 3658662080, ਜਾਂ info@mkpalettes.ca ਦੇ ਉੱਤੇ ਜਾ ਸਕਦੇ ਹੋ। ਇਹ ਸੀ ਸਾਡਾ ਅੱਜ ਦਾ ਸ਼ੋਅ। ਅੰਨਾ ਜਾਂਦੇ ਸਮੇਂ ਫਿਰ ਇੱਕ ਵਾਰ ਨੰਬਰ ਦੇ ਦਿੱਤੇ ਹਾਂ, ਕਿਸੇ ਨੇ ਵੀ ਰੀਅਲ ਸਟੇਟ ਦਾ ਐਗਜ਼ਾਮ ਕਰਨਾ, ਮੋਰਗੇਜ ਦਾ ਐਗਜ਼ਾਮ ਕਲੀਅਰ ਕਰਨਾ, ਇਹਨਾਂ ਦਾ 95% ਸਕਸੈਸ ਰੇਟ ਆ। 2 ਮਹੀਨਿਆਂ 'ਚ ਕੋਈ ਵੀ ਲਾਇਸੈਂਸ ਤੁਹਾਡੀ ਜੇਬ 'ਚ ਹੋਊਗਾ, ਤੁਸੀਂ ਆਟੋ ਇੰਸ਼ੋਰੈਂਸ ਦਾ, ਆਟੋ ਡੀਲਰਸ਼ਿਪ ਦਾ, ਆਰਕੀਟੈਕਟ ਦਾ, ਬਿਲਡਰ ਦਾ ਲਾਇਸੈਂਸ ਕਲੀਅਰ ਕਰਨਾ, ਬੈਂਕਿੰਗ 'ਚ ਜੋਬ ਕਰਨੀ ਹੈ। ਨੰਬਰ ਆ 437-376-5656, 437-376-5656, 5336-5656, ਤੇ ਰਿਪੇਅਰ ਕਰਾਉਣੀ ਆ, ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲੇ ਤੁਹਾਡਾ ਇੰਤਜ਼ਾਰ ਕਰਦੇ ਨੇ। ਹਾਈਲੈਂਡ 905-463-63-63, ਅਤੇ ਕਿਸੇ ਨੇ ਬਿਜ਼ਨਸ ਬਾਏ ਕਰਨਾ, ਡੇਰੀ ਕੋਈ ਨਾ, 80-85 ਹਜ਼ਾਰ ਸਾਲ ਦੀ ਇਨਕਮ ਹੋਊਗੀ ਤੁਹਾਡੀ, ਤੁਸੀਂ ਨੌਕਰੀ ਕਰਦੇ ਹੋ ਜਾਂ ਨੌਕਰੀ ਨਹੀਂ ਕਰਦੇ, ਤੁਸੀਂ ਪਾਰਟ ਟਾਈਮ ਕੰਮ ਕਰਨਾ, 40 ਹਜ਼ਾਰ ਸਾਲ ਦਾ ਬਣੂਗਾ ਤੁਹਾਨੂੰ ਐਕਸਟਰਾ, ਡੇਰੀ ਕੋਈ ਦਾ ਬਿਜ਼ਨਸ ਜੀ ਟੀ ਏ ਦੇ ਵਿੱਚ ਤੁਸੀਂ ਖਰੀਦਣ ਲਈ ਕਾਲ ਕਰਨੇ। ਸੰਤੋਸ਼ ਨੰਬਰ
6: 416-473-4242, 416-473-4242।
0: ਸੋ ਨਜ਼ਾਰਾ ਤੇ ਸਾਰਿਆਂ ਨੇ ਪਹੁੰਚਣਾ, ਆਪਣੀ ਪਾਰਟੀ ਬੁੱਕ ਕਰਾਓ, ਆਪਣੇ ਜਨਮਦਿਨ ਬੁੱਕ ਕਰਾਓ, ਇਵੈਂਟ ਬੁੱਕ ਕਰਾਓ, ਇਵੈਂਟ ਮੈਨੇਜਮੈਂਟ ਕਰਾਓ, ਇਨਡੋਰ ਆਊਟਡੋਰ ਕੇਟਰਿੰਗ, ਨਜ਼ਾਰਾ ਨਜ਼ਾਰਾ ਦੇ ਲਈ।
11: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa express entry canadian express entry spousal file parents pr super visa nanny work permit farmer investor ya self employed di file gal ki immigration di har problem da solution lain layi community de jane pehchane ate tajrubekar immigration consultant gary virk nu milo
3: koi case refuse ho gaya ya appeal te chala gaya hove immigration da koi vi masla hamesha yaad rakho ikko hi na ate ikko hi tha cic immigration hune hi call karo 416-456-6161
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
7: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ
8: ਮੈਂ ਕਿੱਥੇ ਬੈਠਿਆ ਕਰੂੰ
7: Sound live and Cellular Point present AmiWare live in Toronto. August 30th at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
9: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 8 ਅਗਸਤ ਅੱਜ ਹੋ ਚੁੱਕੀ ਹੈ ਅਤੇ 1:08 ਅਤੇ ਕੁਛ ਸੈਕਿੰਡ ਸਟੂਡੀਓ ਦੇ ਘੜੇ ਦੇ ਉੱਪਰ ਹੋ ਗਏ ਨੇ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨ ਨੂੰ। ਅਤੇ ਵੀਕਐਂਡ ਦੀਆਂ ਸਾਰਿਆਂ ਨੂੰ ਬਹੁਤ ਮੁਬਾਰਕਾਂ। ਪਹਿਲਾ ਵੀਕਐਂਡ ਆ ਗਿਆ ਅਗਸਤ ਮਹੀਨੇ ਦਾ ਅਤੇ ਹੋਪਫੁਲੀ ਸਾਰਿਆਂ ਦਾ ਇਹ ਮਹੀਨਾ ਇਹ ਬੜਾ ਵਧੀਆ ਸ਼ੁਰੂਆਤ ਹੋਈ ਹੈ ਅਤੇ ਵੀਕਐਂਡ ਦੀ ਵੀ ਸ਼ੁਰੂਆਤ ਵਧੀਆ ਹੋਈ ਹੋਏਗੀ। ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਰਟੀਜ਼ ਨੇ, ਕੋਈ ਖੁਸ਼ੀ ਦਾ ਮਾਹੌਲ ਹੈ ਜਾਂ ਕੋਈ ਵਿਆਹ ਸ਼ਾਦੀ, ਕੋਈ ਪਾਰਟੀ ਹੈ, ਕਿਸੇ ਦਾ ਬਰਥਡੇ, ਕਿਸੇ ਦਾ ਐਨੀਵਰਸਰੀ ਹੈ, ਸਾਰਿਆਂ ਨੂੰ ਦੇਸ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਤੁਸੀਂ ਸਾਰੇ ਆਪਣਾ ਜਿਹੜਾ ਟਾਈਮ ਹੈ ਇਹਨੂੰ ਇੰਜੋਏ ਕਰੋ ਅਤੇ ਤੁਹਾਡਾ ਤਾਂ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ ਆ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨਸ ਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ ਪ੍ਰੋਗਰਾਮ ਦੇ ਥਰੂ ਆਊਟ 3 ਘੰਟੇ ਦੇ ਵਿੱਚ। ਅਤੇ ਨਾਲ ਦੀ ਨਾਲ ਹੀ ਆਪਣੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਨੰਬਰ ਜਲਦੀ 'ਚ ਬੋਲਿਆ ਗਿਆ ਮਿਸ ਹੋ ਗਿਆ, ਉਹ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕ ਇੱਕ ਹੈ 905-564-6444, 905-564-4444 ਸਟੂਡੀਓ ਦਾ ਨੰਬਰ ਹੈ। ਅਤੇ ਲੋ ਫਿਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟਾਸਟਰ ਲੈ ਕੇ ਸਰਵਨ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਤੁਸੀਂ ਵੀ ਸੁਣੋ ਅਤੇ ਮਿੱਠਾ ਸ਼ਬਦ ਅਤੇ ਤੁਸੀਂ ਵੀ ਸੁਣੋ ਅਤੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ ਅਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ 3 ਘੰਟੇ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬੜਾ ਹੀ ਮਿੱਠਾ ਸ਼ਬਦ ਅਸੀਂ ਸਰਵਣ ਕੀਤਾ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਤੇ ਜਦੋਂ ਵੀ ਆਪਾਂ ਕੋਈ ਸ਼ਬਦ ਸੁਣਦੇ ਹਾਂ, ਹੈ ਨਾ, ਵਾਹਿਗੁਰੂ ਦਾ ਓਟਾ ਸੁਣ ਲੈਂਦੇ ਹਾਂ ਤਾਂ ਇੱਕ ਅਲੱਗ ਹੀ ਪੋਜ਼ਿਟਿਵਿਟੀ ਆ ਜਾਂਦੀ ਹੈ, ਇੱਕ ਅਲੱਗ ਹੀ ਐਨਰਜੀ ਆ ਜਾਂਦੀ ਹੈ। ਤੇ ਉਮੀਦ ਹੈ ਕਿ ਤੁਸੀਂ ਵੀ ਸਾਰੇ ਐਨਰਜੀ ਵਿੱਚ ਹੋਵੋਗੇ। ਅੱਜ ਤਾਂ ਵੀਕਐਂਡ ਹੈ ਤੇ ਵੀਕਐਂਡ ਦੀ ਸ਼ੁਰੂਆਤ ਹੋ ਗਈ ਹੈ ਤੁਹਾਡੀ ਸਾਡੇ ਨਾਲ। ਤੇ ਉਮੀਦ ਹੈ ਸਾਰਿਆਂ ਦਾ ਹੀ ਵੀਕਐਂਡ ਬੜਾ ਵਧੀਆ ਨਿਕਲ ਰਿਹਾ ਆ। ਤੁਸੀਂ ਕਿਤੇ ਬਾਹਰ ਗਏ ਹੋਏ ਹੋ ਘੁੰਮਣ ਫਿਰਨ ਤੇ ਬੜੇ ਧਿਆਨ ਦੇ ਨਾਲ ਗੱਡੀ ਡਰਾਈਵ ਕਰਦੇ ਹੋਏ ਜਾਓ, ਆਪਣੀ ਮੰਜ਼ਿਲਾਂ ਤੇ ਪਹੁੰਚੋ ਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰਦੇ ਰਹੋ। ਸਟੂਡੀਓ ਦਾ ਨੰਬਰ 905-500-64-64-44, 905-564-6444 ਦੇ ਉੱਪਰ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ ਪੂਰੇ 4 ਵਜੇ ਤੱਕ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਹੋਵੇ ਪ੍ਰੋਗਰਾਮ ਦੇ ਵਿੱਚ, ਅੱਜ ਤੁਹਾਡੇ ਲਈ ਖੁੱਲ੍ਹਾ ਸੱਦਾ ਪੱਤਰ ਹੈਗਾ ਆ ਤੇ ਤੁਸੀਂ ਸਾਡਾ ਸਾਂਝ ਪਾ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਨਾਲ ਹੀ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ, ਜਿੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਉੱਥੇ ਤੁਹਾਨੂੰ ਬਹੁਤ ਵਧੀਆ ਪ੍ਰੋਜੈਕਟ ਵੀ ਦਵਾਵਾਂਗੇ 7895 Tranway Drive ਦੇ ਉੱਪਰ, ਤੇ ਜਿੰਦੇ ਸਿੱਧੂ ਸਰ ਪਹੁੰਚ ਚੁੱਕੇ ਨੇ ਡੇਲ ਮੁੰਡੇ ਜੀ ਦੇ ਆਫਿਸ। ਤੇ ਅੱਜ ਅਸੀਂ ਤੁਹਾਨੂੰ ਨਾਇਗਰਾ ਫਾਲਸ ਦਾ ਜੋ ਪ੍ਰੋਜੈਕਟ ਆ ਪਿਛਲੇ 2 ਦਿਨ ਤੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹਦੇ ਬਾਰੇ, ਤੇ ਉਹਦੇ ਲਈ ਤੁਸੀਂ ਅੱਜ ਪੂਰੀ ਇਨਫੋਰਮੇਸ਼ਨ ਲਓ ਤੇ ਨਾਲ ਦੀ ਨਾਲ ਹੀ ਇਹਨਾਂ ਘਰਾਂ ਦੇ ਬਾਰੇ ਜਾਣਕਾਰੀ ਲੈ ਕੇ ਇਹਨਾਂ ਨੂੰ ਬੁੱਕ ਕਰਵਾ ਸਕਦੇ ਹੋ। ਤੁਸੀਂ ਨੰਬਰ ਤੁਸੀਂ ਨੋਟ ਕਰ ਲਓ 416-413-1313, 416-413-1313, ਜਾਂ ਫਿਰ 416-313-1313, 416-313-1313। ਚਲੋ ਫਿਰ ਸਿੱਧੂ ਸਰ ਨੂੰ ਵੀ ਨਾਲ ਜੋੜਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਲਾਈਵ ਔਨ ਲੋਕੇਸ਼ਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਿੱਧੂ ਸਰ,
1: ਸਨਿਚਰ ਬਾਰ ਦੀ ਦੁਪਹਿਰ ਖਿੜੀ ਦੇ ਫੁੱਲਾਂ ਵਾਂਗੂ ਖਿਲੀ ਹੋਈ, ਖਾਸ ਕਰਕੇ ਧੁੱਪ ਵਰਗੀ ਧੁੱਪ ਵਾਲਾ ਮੌਸਮ ਆ। ਦੁਪਹਿਰ ਦੀ ਸਭਾ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੈ ਕੇ ਤੁਹਾਡੇ ਨਾਲ ਅਸੀਂ ਹਾਜ਼ਰ ਹੈਗੇ ਹਾਂ। ਸਟੂਡੀਓ ਵਿੱਚ ਮਨਪ੍ਰੀਤ ਤਿਵਾਰੀ ਹਾਜ਼ਰੀ ਲਵਾ ਰਹੇ ਹਾਂ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲਾ, ਔਰ ਅਸੀਂ ਪਹੁੰਚਿਆ ਹੈ, ਮੈਂ ਪਹੁੰਚਿਆ ਹਾਂ ਅੱਜ 7895 Tranmere Drive, ਜਿਹੜਾ ਨੰਬਰ 206 ਡਿਕਸੀ ਦੇ ਨਜ਼ਦੀਕ ਲਾਈਵ ਔਨ ਲੋਕੇਸ਼ਨ ਤੇ ਪਹੁੰਚੇ ਹਾਂ ਡੇਲ ਮੋਡੀਵਰ ਦੇ ਆਫਿਸ ਦੇ ਵਿੱਚ। ਨੰਬਰ ਹੈ ਪੋਚ ਦਾ 416-413-1313। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਵੇਂ ਪਿਛਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਆ ਰਹੇ ਹਾਂ, ਨਾਇਗਰਾ ਪਾਣੀ ਦੇ ਖੰਡੇ ਤੇ ਤੁਸੀਂ ਬਹੁਤ ਹੀ ਸ਼ਾਨਦਾਰ ਘਰ ਆ ਦੀ ਤੁਹਾਨੂੰ ਜਾਣਕਾਰੀ ਅੱਗੇ ਜਾ ਕੇ ਸਾਂਝੀ ਕਰਾਂਗੇ। ਪ੍ਰੋਗਰਾਮ ਦੇ ਵਿੱਚ ਸ਼ਬਦ ਸਰਵਣ ਕੀਤਾ ਸੀ ਬੜਾ ਪਿਆਰਾ, ਤੇ ਹੁਣ ਆਪਾਂ ਲੈ ਕੇ ਹੁਣ ਤੋਂ ਠੀਕ ਸ਼ਾਮ ਦੇ 6 ਵਜੇ ਤੱਕ ਮਹਿਫਲ ਤੁਹਾਡੇ ਨਾਲ ਸਜਾਈ ਰੱਖਣੀ ਆ। ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਬਹੁਤ ਸਾਰੀ ਜਾਣਕਾਰੀ ਹੋਏਗੀ, ਗੱਲਾਂ ਬਾਤਾਂ ਵੀ ਹੋਣਗੀਆਂ ਔਰ ਤੁਹਾਡੇ ਫਰਮਾਇਸ਼ੀ ਗੀਤ ਵੀ ਹੋਣਗੇ, ਤੇ ਅਸੀਂ ਠੀਕ ਸ਼ਾਮ ਦੇ 4 ਵਜੇ ਤੱਕ ਤੁਹਾਡੇ ਨਾਲ ਹਾਜ਼ਰ ਲਵਾਵਾਂਗੇ। ਪਹਿਲਾਂ ਤਾਂ ਬੇਕਰ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਅੱਜ ਦੇ ਦਿਨ ਦੀਆਂ, ਸੈਚਰਡੇ ਦਾ ਦਿਨ ਹੈ, ਸਨਿਚਰਵਾਰ ਦਾ। ਤੇ ਮੈਂ ਪਹਿਲਾਂ ਹੀ ਕਿਹਾ ਦੁਪਹਿਰ ਕਿੜੀ ਦੇ ਫੁੱਲਾਂ ਵਾਂਗੂ ਖਿਲੀ ਹੋਈ ਦੁਪਹਿਰ ਆ ਬਾਹਰ, ਤੇ ਮੌਸਮ ਬੜਾ ਅਨੁਕੂਲ ਜਿਹਾ ਹੈਗਾ, ਤੁਹਾਡੇ ਨਾਲ ਰਹਾਂਗੇ ਵਧੀਆ ਮੌਸਮ ਦੇ ਵਿੱਚ ਸ਼ਾਮ ਦੇ 4 ਵਜੇ ਤੱਕ। ਜੀ ਮਨਪ੍ਰੀਤ, ਗੀਤ ਸੰਗੀਤ ਵੱਲ ਵਧੀਆ ਆਪਾਂ ਜਾਂ ਥੋੜੇ ਜਿਹੇ ਮੈਸੇਜ ਲੈਣੇ ਆ ਉਹ ਲੈ ਲਓ,
0: ਦਿਲ
1: ਮੁੰਡੇ ਬੜੀ ਜਲਦੀ ਮੇਰੇ ਨਾਲ ਜੁੜਨਗੇ ਤੇ ਉਹਨਾਂ ਨੂੰ ਵੀ ਆਪਾਂ ਸਟੂਡੀਓ 'ਚ ਲਵਾਂਗੇ ਤੇ ਨਾਲ ਫਿਰ ਗੱਲਬਾਤ ਦਾ ਸਿਲਸਿਲਾ ਆਪਾਂ ਉਹਨਾਂ ਦੇ ਮੁੱਖ ਤੋਂ ਹੀ ਸ਼ੁਰੂ ਕਰਾਂਗੇ।
0: ਜੀ ਜੀ ਜੀ ਬਿਲਕੁਲ, ਜ਼ਰੂਰ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-500-64-64-44, 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਤੇ ਮੈਂ ਤੁਹਾਨੂੰ ਦੱਸਦੇ ਹਾਂ ਕਿ ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਲਓ, ਜਿਨ੍ਹਾਂ ਦੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੇ ਹੁਣ ਜਿਨ੍ਹਾਂ ਦੀ ਵੀ ਪਾਲਿਸੀ ਦੀ ਰਿਨਿਊਅਲ ਆ ਰਹੀ ਹੈ ਤਾਂ ਤੁਸੀਂ ਆਪਣੀ ਰਿਨਿਊ ਕਰਾਉਣ ਤੋਂ ਪਹਿਲਾਂ ਐਕਸੀਡੈਂਟ ਬੈਨੀਫਿਟਸ ਤੇ ਕਵਰੇਜ ਦੇ ਲਈ ਤੁਹਾਨੂੰ ਜਿਹੜੇ ਨਵੇਂ ਹੁਣ ਫੈਸਲੇ ਲੈਣੇ ਪੈ ਸਕਦੇ ਆ, ਉਹਨਾਂ ਦੇ ਵਿੱਚ ਤੁਸੀਂ ਜ਼ਰੂਰ ਧਿਆਨ ਰੱਖੋ ਕਿ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ ਇਹ ਜਿਹੜੇ ਨਵੇਂ ਡਿਸੀਜਨਸ ਲਓਗੇ। ਤੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਆਪਣੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰ ਲਓ। ਇਹ ਤੁਹਾਨੂੰ ਨਾਲ ਤਾਂ ਵਧੀਆ ਕਵਰੇਜ ਦਵਾਉਣਗੇ ਤੇ ਨਾਲੇ ਵਧੀਆ ਰੇਟਸ ਦਵਾਉਣਗੇ। ਆਟੋ ਇੰਸ਼ੋਰੈਂਸ ਹੋਵੇ, ਹੋਮ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਨੰਬਰ ਤੁਸੀਂ ਨੋਟ ਕਰ ਲਓ ਮਨੂ ਸ਼ਰਮਾ ਜੀ ਦਾ 289-952-9532, 299-952-9532 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ। ਪਹਿਲੇ ਕਾਲਰ 9181 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਠੀਕ ਹੈ, ਹੋਰ ਠੀਕ ਠਾਕ?
0: ਹਾਂਜੀ ਹਾਂਜੀ, ਸਭ ਵਧੀਆ।
2: ਹਾਂਜੀ
0: ਹਾਂਜੀ,
1: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ ਤੁਹਾਡਾ। ਕੌਣ ਸਾਹਿਬ ਬੋਲ ਰਹੇ ਨੇ?
2: ਹਾਂ ਮੈਂ ਸੁਨਾਮ ਸਿੰਘ ਬੋਲਦਾ ਰਾਜੀ।
0: ਹਾਂਜੀ
1: ਰਾਜੀ ਠੀਕ ਠਾਕ ਪਰਿਵਾਰ ਚੜ੍ਹਦੀ ਕਲਾ ਵਿੱਚ?
2: ਹਾਂਜੀ ਬਿਲਕੁਲ ਚੜ੍ਹਦੀ ਕਲਾ ਰੱਬ ਦੀ ਮਿਹਰ ਆ। ਮੈਂ ਕਿਹਾ ਉਹ ਗਾਣਾ ਜਿੱਥੇ ਹੈਗਾ ਸਿੱਧੂ ਸਾਹਿਬ ਘਰ ਵੇਚਦੇ ਆ ਨਾ ਉਹ ਇੱਕ ਪੁਰਾਣਾ ਜਿਹਾ ਗਾਣਾ ਜਿੱਥੇ ਆ।
0: ਹਾਂਜੀ ਦੱਸੋ।
2: ਉਹ ਕਹਿੰਦੇ ਆ ਮੈਨੂੰ ਕੋਠੀ ਬਣਵਾ ਦੇ ਪਿੰਡਾਂ ਵਿੱਚ ਰਹਿਣ ਵਾਲੇ ਜਿੰਨਾ ਤੇਰਾ ਮੇਰਾ ਹੋਣਾ
1: ਕੋਠੀ ਬਣਵਾ ਦੇ ਚੰਡੀਗੜ੍ਹ ਰਹਿਣ ਵਾਲੀ ਅਸੀਂ ਪਿੰਡ ਦੇ ਦਿਲਾਂ ਦੇ ਮਾੜੇ
2: ਹਨਾ। ਮੈਂ ਕਿਹਾ
1: ਸਾਰੇ ਕੋਠੀ ਬਣਵਾ ਦੇ
2: ਕੀ ਗਾਣਾ ਕੋਠੀ ਬਣਵਾ ਦਿਓ
0: ਠੀਕ ਹੈ ਜੀ ਬਣਾਉਣੇ ਕੋਠੀ ਥੋੜਾ ਟਾਈਮ ਦਿਓ।
1: ਇਹ ਗੀਤ ਫਿਲਮ ਵਿੱਚ ਵੀ ਫਿਲਮਾਇਆ ਗਿਆ ਪ੍ਰੀਤੀ ਸਬਰੂ ਤੇ ਮੈਨੂੰ ਰੀਜਨਲ ਵੀ ਗਾਇਆ ਹੋਇਆ ਹੈਗਾ ਹੈ ਉਹ ਤੋਂ ਵੀ ਦੇਖ ਲਾਂਗੇ ਮਿਹਰਬਾਨੀ। ਠੀਕ ਹੈ
0: ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬੜੀ ਜਲਦੀ ਸੁਣਾਉਂਦੇ ਹਾਂ ਤੁਹਾਡਾ ਗਾਣਾ ਮੈਂ ਲੱਭਦੀ ਹਾਂ। ਅਗਲੇ ਕਾਲਰ 3631 ਜੀ ਸਤਿ ਸ਼੍ਰੀ ਅਕਾਲ।
3: ਮਨਪ੍ਰੀਤ ਜੀ ਸਿੱਧੂ ਸਾਹਿਬ ਅੰਮ੍ਰਿਤ ਚੀਮਾ ਬੋਹਲੋ ਤੋਂ ਸਤਿ ਸ਼੍ਰੀ ਅਕਾਲ ਤੁਹਾਨੂੰ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਮਨਪ੍ਰੀਤ ਜੀ ਗੀਤ ਦਾ ਨਾਂ ਹੈਗਾ ਡੰਗ ਮਾਰਨਾ।
0: ਡੰਗ ਮਾਰਨਾ ਓਕੇ।
3: ਹਾਂ ਸਤਵਿੰਦਰ ਮੁੱਗਾ ਦਾ।
0: ਠੀਕ ਹੈ ਜੀ ਮੈਂ ਨੋਟ ਕਰ ਲਿਆ ਮੈਨੂੰ ਥੋੜ੍ਹਾ ਟਾਈਮ ਦਿਓ ਫਿਰ ਸੁਣਾਉਂਦੇ ਹਾਂ। ਗੁਲਾਬ ਸਿੱਧੂ ਤੇ ਨਾਲ ਨੇ ਨਾਲ ਕੌਣ ਨੇ ਸ਼ਿਪਰਾ ਗੋਇਲ। ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਨੂੰ ਗਾਣੇ ਨੂੰ ਇੰਜੋਏ ਕਰੋ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਦੱਸ ਸਕਦੇ ਹੋ ਸੁਣਾ ਸਕਦੇ ਹੋ ਸੁਣ ਸਕਦੇ ਹੋ ਤੇ ਨੰਬਰ 1 ਹੈ ਸਟੂਡੀਓ ਦਾ 905-564-6444 905-564-6444 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ ਅਤੇ ਇੱਦਾਂ ਦੇ ਸੋਹਣੇ ਸੋਹਣੇ ਗਾਣੇ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਤੁਹਾਡੀ ਪਸੰਦ ਦੇ ਸਾਰੇ ਹੀ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਸਟੂਡੀਓ ਦਾ ਨੰਬਰ 905-564-44 905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 1759 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਹੈ ਜੀ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਹੈ ਜੀ।
0: ਹਾਂਜੀ,
1: ਮੈਂ ਰਾਜਪਾਲ ਬੋਲਦਾ ਜੀ, ਮੈਨੂੰ ਸ਼ੈਰੀ ਮਾਨ ਦਾ ਸੁਣਾ ਦਿਓ। ਹੋਸਟਲ ਹਾਂਜੀ,
0: ਸ਼ੈਰੀ ਮਾਨ ਦਾ। ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ,
1: ਕੰਮ ਸਟਾਰਟ ਕਰਨਾ ਜੀ। ਅਸਾਂ 5 ਮਿੰਟ
0: ਹੁਣੇ ਲਗਾ ਦੋ।
1: ਹਾਂਜੀ
0: ਚਲੋ ਫਿਰ 5 ਕੁ ਮਿੰਟ ਤਾਂ ਦੋ, ਫਿਰ ਲਗਾਉਂਦੀ ਆ।
1: ਓਕੇ
0: ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 9377 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਜਨਰਲ ਸਿੰਘ ਬੋਲਦਾ ਜੀ, ਮੁੱਛਿਆ ਦਾ ਗੀਤ ਲਾ ਦਿਓ।
0: ਕਿਹੜਾ ਗਾਣਾ ਸੁਣਨਾ ਤੁਸੀਂ? ਡਾਲਰਾਂ ਵਾਂਗੂ। ਓਕੇ ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਥੋੜ੍ਹਾ ਟਾਈਮ ਦਿਓ। ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਦਾ ਨੰਬਰ 905-564-5444, ਇਸ ਨੰਬਰ ਦੇ ਉੱਪਰ ਤੁਹਾਡੇ 'ਤੇ ਮੇਰੀ ਗੱਲਬਾਤ ਹੋ ਰਹੀ ਹੈ। ਅਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ। ਤੁਸੀਂ ਵੀ ਆਪਣੇ ਘਰ ਲੱਭ ਰਹੇ ਹੋ ਕੋਈ ਵਧੀਆ, ਅਤੇ ਇੱਕ ਵਧੀਆ ਇਨਵੈਸਟਮੈਂਟ ਵੀ ਲੱਭ ਰਹੇ ਹੋ, ਤਾਂ ਇਹ ਦੋਨੇ ਕੰਮ ਤੁਹਾਡੇ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਹੋ ਜਾਣੇ ਨੇ, ਕਿਉਂਕਿ ਇੱਕ ਘਰ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ। ਇੱਦਾਂ ਦਾ ਪ੍ਰੋਜੈਕਟ, ਇਹ ਬਹੁਤ ਹੀ ਯੂਨੀਕ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਡੇਲ ਮੁੰਡੀ ਜੀ, ਜਿਹਦੇ ਬਾਰੇ ਤੁਸੀਂ ਜਾਣਕਾਰੀ ਲਓ। ਨੰਬਰ 416-413-1313 ਨਾਇਗਰਾ ਫਾਲਸ ਦੇ ਵਿੱਚ ਇਹ ਪ੍ਰੋਜੈਕਟ ਹੈ। ਬਹੁਤ ਸੋਹਣੇ ਘਰ ਨੇ ਪਾਣੀ ਦੇ ਕਿਨਾਰੇ, ਇਹਨਾਂ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਪੂਰੀ ਲੈ ਸਕਦੇ ਹੋ। 416-413-1313 416-413-1313 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਬੜੀ ਜਲਦੀ ਆਪਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਵੀ ਜੁੜਾਂਗੇ, ਬਟ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਏ ਐਨ ਜੇ ਆਟੋਮੋਟਿਵ ਰਿਪੇਅਰ ਦੇ ਬਾਰੇ, ਜਿਹੜੇ ਕਿ ਤੁਸੀਂ ਤੁਹਾਨੂੰ ਉਸ ਨਵੇਂ

7596 ANJ Automotive Repair ਦਾ ਨੰਬਰ ਹੈ। ਜਿਨ੍ਹਾਂ ਨੇ ਆਪਣੀ ਆਈਸਾਈਟ ਚੈੱਕ ਕਰਵਾਉਣੀ ਹੈ, ਅੱਜ ਆਪਣੀ ਆਈਸਾਈਟ ਚੈੱਕ ਕਰਵਾਉਣੀ ਹੈ, ਅੱਜ ਤੁਸੀਂ ਜ਼ਰੂਰ ਜਾਓ ਸਪੈਕਸ ਐਕਸਪ੍ਰੈਸ ਦੇ ਉੱਪਰ। ਤੁਹਾਡੇ ਲਈ ਅੱਜ ਡਾਕਟਰਸ ਅਵੇਲੇਬਲ ਨੇ। ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਜਾਣਾ ਚਾਹੁੰਦੇ ਹੋ ਜਾਂ ਵਾਕ ਇਨ ਜਾਣਾ ਚਾਹੁੰਦੇ ਹੋ, ਤੁਹਾਡੇ ਲਈ ਸਪੈਕਸ ਐਕਸਪ੍ਰੈਸ ਐਵਰੀ ਡੇ ਓਪਨ ਨੇ। ਅੱਜ ਤੁਸੀਂ ਜਾ ਕੇ ਡਾਕਟਰਸ ਦੇ ਨਾਲ ਮੁਲਾਕਾਤ ਕਰੋ ਅਤੇ ਆਪਣਾ ਆਈ ਐਗਜ਼ਾਮ ਦੇ ਕੇ ਆਓ। ਜਿਨ੍ਹਾਂ ਨੂੰ ਆਪਣੀ ਲੱਗਦਾ ਕਿ ਨਿਗਾਹ ਘਟੀ ਹੋਈ ਹੈ ਜਾਂ ਤੁਹਾਨੂੰ ਹੈ ਨਾ ਕੋਈ ਵੀ ਇੱਦਾਂ ਦੀ ਆਪਣੀ ਆਈਸਾਈਟ ਦੇ ਵਿੱਚ ਕੋਈ ਵੀ ਇਸ਼ੂਜ਼ ਆ ਰਹੇ ਨੇ, ਤਾਂ ਇੱਕ ਵਾਰ ਇਹਨਾਂ ਦੇ ਕੋਲ ਜਾਓ, ਆਪਣਾ ਆਈ ਐਗਜ਼ਾਮ ਦਿਓ। ਅਤੇ ਇਹਨਾਂ ਦੇ ਕੋਲ ਬ੍ਰਾਂਡਡ ਸਨ ਗਲਾਸਿਸ ਵੀ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲ ਰਹੇ ਨੇ। ਅਤੇ ਤੁਸੀਂ ਲੈਂਸ ਦੀ ਕੋਟਿੰਗ 50% ਫਲੈਟ 50% ਡਿਸਕਾਊਂਟ ਦੇ ਉੱਪਰ ਕਰਾ ਸਕਦੇ ਹੋ। ਅਤੇ ਸਿੰਗਲ ਵਿਜ਼ਨ ਗਲਾਸਿਸ ਐਂਡ ਪ੍ਰੋਗਰੈਸਿਵ ਗਲਾਸਿਸ ਦੇ ਉੱਪਰ ਵੀ ਵਧੀਆ ਤੁਹਾਡੇ ਲਈ ਡੀਲਸ ਲੱਗੀਆਂ ਹੋਈਆਂ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੱਕ ਜਾ ਕੇ ਦਿਓ। ਅੱਜ ਤੁਹਾਡੇ ਲਈ ਡਾਕਟਰਸ ਅਵੇਲੇਬਲ ਨੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚਣਾ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਸਪੈਕਸ ਐਕਸਪ੍ਰੈਸ ਨੰਬਰ ਇਹਨਾਂ ਦਾ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਚਲੋ ਫਿਰ ਗਾਣਾ ਤੁਹਾਨੂੰ ਸੁਣਾ ਦਈਏ ਪਹਿਲਾਂ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444, 905-564-4444, ਸਟੂਡੀਓ ਦਾ ਨੰਬਰ ਹੈ ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਲੋ ਫਿਰ ਚੱਲੀਏ, ਸਭ ਤੋਂ ਪਹਿਲਾਂ ਚੱਲਦੇ ਆਪਾਂ ਤੁਹਾਨੂੰ ਦਿਵਾਉਂਦੇ ਹਾਂ ਨਾਇਗਰਾ ਫਾਲਸ ਦੇ ਵਿੱਚ, ਜੋ ਕਿ ਡੇਲ ਮੁੰਡੇ ਜੀ ਬਹੁਤ ਹੀ ਕਮਾਲ ਦਾ ਤੇ ਯੂਨੀਕ ਪ੍ਰੋਜੈਕਟ ਲੈ ਕੇ ਆਏ ਨੇ, ਉਹਨਾਂ ਘਰਾਂ ਦੇ ਬਾਰੇ ਜਾਣਕਾਰੀ ਲਈਏ ਪੂਰੀ ਪੂਰੀ। ਤੁਸੀਂ ਅੱਜ ਜ਼ਰੂਰ ਇਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ, ਪਹੁੰਚ ਸਕਦੇ ਹੋ ਉਹਨਾਂ ਦੇ ਆਫਿਸ 7895 Tranmere Drive ਦੇ ਉੱਪਰ, ਡਿਕਸੀ ਐਂਡ ਡੈਰੀ ਦੇ ਬਿਲਕੁਲ ਨਜ਼ਦੀਕ ਨੇ। ਤੇ ਨੰਬਰ ਤੁਸੀਂ ਨੋਟ ਕਰ ਲਓ 416-416-1313-416-413-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ, ਤੇ ਜੁੜਦੇ ਆਪਾਂ ਉਹਨਾਂ ਨਾਲ ਜੁੜਦੇ ਹਾਂ ਤੇ ਲੋ ਫਿਰ ਆਪਾਂ ਗੱਲਬਾਤ ਕਰਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ। ਔਰ ਸਨਿਚਰਵਾਰ ਦਾ ਦਿਨ ਹੈ, ਜਿਉਂ ਹੀ ਅਸੀਂ ਬਹਿੰਦੇ ਹਾਂ ਬੋਰਡ ਦੇ ਉੱਤੇ ਆ ਕੇ ਇੰਨਾ ਪਿਆਰ ਦਿੰਦੇ ਸਾਡੇ ਸਰੋਤੇ, ਬਹਿਜਾ ਵਜਾ ਕਰਵਾ ਦਿੰਦੇ ਨੇ ਤੇ ਮਿੱਠੇ ਮਿੱਠੇ ਗੀਤਾਂ ਦੀ ਫਰਮਾਇਸ਼ ਕਰਦੇ ਨੇ। ਇੱਕ ਤਾਂ ਸਤਵਿੰਦਰ ਬੁੱਗਾ ਡੰਗ ਮਾਰਨਾ ਕਿਆ ਬਾਤ ਆ, ਜਰਨੈਲ ਸਿੰਘ ਹੁਣੀ ਕਹਿੰਦੇ ਕਿ ਇੱਕ ਕੋਠੀ ਬਣਵਾ ਦੇ ਟੈਲੀਵਿਜ਼ਨ ਲਗਾ ਦਿੰਦੇ ਤੇ ਤੇਰਾ ਮੇਰਾ ਹੋਣਾ ਨੀ ਗੁਜ਼ਾਰਾ, ਵੇ ਪਿੰਡਾਂ ਵਿੱਚ ਰਹਿਣ ਵਾਲਿਆ ਮੈਨੂੰ ਸ਼ਹਿਰ ਵਾਲਾ ਮਿਲੇ ਨਾ ਨਜ਼ਾਰਾ। ਬਾਹਰ ਬੰਦਾ ਕੀ ਕਹਿੰਦਾ, ਪੁਰਾਣੇ ਗੀਤ ਨਰਿੰਦਰ ਬੀਬਾ ਨੇ ਗਾਇਆ ਹੋਇਆ, ਬਚਪਨ ਵਿੱਚ ਵੀ ਗਾਇਆ ਹੋਇਆ, ਡਿਫਰੈਂਟ ਕਲਾਕਾਰ ਨੇ ਗਾਇਆ। ਤੇ ਨਾਲ ਹੀ ਨਾਲ ਫਿਰ ਸਿੱਧੂ ਮੂਸੇਵਾਲ ਦਾ ਗੀਤ ਚੱਲਦਾ ਹੋਵੇ, ਕੋਈ ਪਾਰਟੀ ਆ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ, ਜਦੋਂ ਲੱਗਦਾ ਨਾ ਸਾਰਾ ਭਰ ਜਾਂਦਾ ਹਨਾ ਮੈਦਾਨ, ਡਾਲਰਾਂ ਵਾਂਗੂ ਖੜਕਦੇ ਹੈ। ਦੇਸ਼ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਲਓ, ਫਿਰ ਇੱਕ ਡਾਲਰਾਂ ਵਰਗਾ ਹੀ ਗੱਲ ਕੀਤੀ ਆ, ਡਾਲਰ ਤੁਹਾਡੇ ਬਚਾਵਾਂਗੇ ਤੇ ਬਹਿਜਾ ਬਹਿਜਾ ਕਰਵਾਵਾਂਗੇ। ਇੱਕ ਐਸਾ ਪ੍ਰੋਜੈਕਟ ਲੈ ਕੇ ਆਏ ਹਾਂ, ਨਾ ਤੁਸੀਂ ਸੁਣਿਆ ਤੇ ਨਾ ਸੁਣੋਗੇ ਆਉਣ ਵਾਲੇ ਸਮੇਂ ਦੇ ਵਿੱਚ। ਡੇਲ ਹੋਣੀ ਪਹੁੰਚ ਚੁੱਕੇ ਨੇ ਇਸ ਸਟੂਡੀਓ ਦੇ ਵਿੱਚ, ਸਾਡੇ ਇੱਥੇ ਸ਼ਾਲਾ ਕੀਤਾ ਹੋਇਆ, ਪਰ ਹੌਲੀ ਹੌਲੀ ਆਏ ਨੇ ਚਾਹ ਚ ਪੀ ਕੇ ਤੇ ਪਹੁੰਚ ਗਏ ਨੇ ਸਾਡੇ ਕੋਲ। ਜੀ ਆਪਾਂ ਕਰੀਏ ਗੱਲਬਾਤ, ਮੈਂ ਗੱਲ ਕੀਤੀ ਹੈ ਡਾਲਰਾਂ ਦੀ, ਤੇ ਡਾਲਰਾਂ ਵਾਂਗੂ ਹੀ ਖੜਕਦਾ ਜਿਹੜਾ ਆਪਾਂ ਲੈ ਕੇ ਆਏ ਹਾਂ ਪ੍ਰੋਜੈਕਟ, ਉਹਦੀ ਜਾਣਕਾਰੀ ਆਪਾਂ ਦੇਈਏ ਜੀ ਜੀਆਂ ਨੂੰ।
2: ਜੀ ਬੜਾ ਸ਼ੁਕਰੀਆ ਜੀ, ਸਾਰੇ ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਾਸਤੇ ਪ੍ਰਵਾਨ ਹੋਵੇ ਜੀ। ਡਾਲਰਾਂ ਦੀ ਗੱਲ ਚੱਲਦੀ ਆ, ਗਾਣਿਆਂ ਦੀ ਗੱਲ ਚੱਲਦੀ ਆ, ਸਭ
1: ਗੱਲ ਇਹ ਆ ਵੀ ਡਾਲਰ ਬਚਾਉਣੇ ਵੀ ਆ ਨਾ ਆਪਾਂ। ਉਹ ਮੈਂ ਕਿਹਾ ਚਲੋ ਬੈਠੀ ਆ ਗਾ ਕੇ ਸੁਣਾ ਦੀ, ਪਰ ਮੈਂ ਪੁਰਾਣੇ ਗੀਤਾਂ ਨੂੰ ਚੰਗੇ ਲੱਗਦੇ ਮੈਨੂੰ।
2: ਕਈ ਵਾਰ ਕੀ ਹੁੰਦਾ ਜੀ ਕਿ ਜਿਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤੀ ਜਾਂਦੀ ਚੀਜ਼ ਆ, ਉਹਦੇ ਨਾਲ ਉਹਦਾ ਡਬਲ ਅਸਰ ਹੋ ਜਾਂਦਾ
1: ਜੀ।
2: ਕਹਿੰਦੇ ਇਹਨਾਂ ਨੇ ਪ੍ਰਸ਼ਾਦਾ ਤੁਸੀਂ ਵਧੀਆ ਤਿਆਰ ਕਰ ਲੈਂਦੇ ਹੋ, ਜਿਹਦੇ ਉਹਨੂੰ ਬੜੇ ਪਿਆਰ ਦੇ ਨਾਲ ਖਿਲਾਉਂਦੇ ਆ, ਸਰਵ ਕਰਦੇ ਆ,
1: ਬਟਰ ਬਟਰ ਲਾਉਂਦੇ
2: ਵੱਧ ਜ਼ਿਆਦਾ ਸਵਾਦ ਲੱਗਦਾ ਲਾਈਕ ਇਹ
1: ਜੋ ਪ੍ਰੈਜੈਂਟ ਕਰਦੇ।
2: ਹਾਂਜੀ, ਸੋ ਇਹ ਮੈਂ ਕਹਿੰਦਾ ਵੀ ਸੈਟਰਡੇ ਦਾ ਦਿਨ ਆ, ਜਿੰਨੇ ਵੀ ਭੈਣ ਭਰਾ ਤੁਸੀਂ ਇੰਜੋਏ ਕਰਦੇ ਹੋ, ਨਾਗਰਾ ਫਲ ਜਾਣਾ ਚਾਹੁੰਦੇ ਹੋ, ਗੱਡੀ ਚੱਕੋ, ਲੋਕੇਸ਼ਨ ਦੇਖ ਕੇ ਉੱਥੇ ਮੁੜ ਕੇ ਆ ਕੇ ਉੱਥੇ ਸਾਨੂੰ ਕਾਲ ਕਰੋ
1: ਜੀ।
2: ਤੁਸੀਂ ਲੋਕੇਸ਼ਨ 100% ਪਸੰਦ ਕਰੋਗੇ ਉੱਥੇ ਹੀ ਕਾਲ ਕਰੋਗੇ। ਨਾਲ ਹੀ ਇਸੇ ਬਿਲਡਰ ਦੀ ਇੱਕ ਸਬਡਿਵੀਜ਼ਨ ਬਣੀ ਪਈ ਆ, ਉਹ ਵੀ ਦੇਖਿਓ, ਉਹ ਵੀ ਪਾਣੀ ਦੇ ਕੰਢੇ ਦੇ ਉੱਤੇ ਆ, ਕਿੰਨੇ ਆਲੀਸ਼ਾ ਇੰਡੀਆ ਦੀਆਂ ਕੋਠੀਆਂ ਵਰਗੇ ਘਰ ਬਣੇ ਨੇ। ਪਰ ਆਹ ਜਿਹੜਾ ਪ੍ਰੋਡਕਟ ਆ ਸਿੰਘ ਸਾਹਿਬ, ਇਹ ਹੈ ਹੀ ਯੂਨੀਕ, ਇਹ ਹੈ ਹੀ ਡਿਫਰੈਂਟ, ਇਹ ਸੈਪਰੇਟ ਆ, ਇਹਦੀ ਤੁਸੀਂ ਤੁਲਨਾ ਕਿਸੇ ਦੇ ਨਾਲ ਕਰ ਹੀ ਨਹੀਂ ਸਕਦੇ। ਦਿਸ ਨੋ ਕੰਪੈਰੀਜ਼ਨ, ਇੱਕ ਹੁੰਦਾ ਕਿਸੇ ਚੀਜ਼ ਦਾ ਕੰਪੇਅਰ ਕਰ ਕੰਪੈਰੀਜ਼ਨ, ਇੱਕ ਹੁੰਦਾ ਕਿਸੇ ਚੀਜ਼ ਦਾ ਕੰਪੇਅਰ ਕਰ ਸਕਦਾ, ਇੱਕ ਨੋ ਕੰਪੈਰੀਜ਼ਨ। ਹਾਈ ਐਂਡ ਵੀ ਆ, ਫਾਈਨੈਂਸ਼ਲੀ ਵੀ ਬੈਸਟ ਹੈ, ਤੁਸੀਂ ਕਦੀ ਰੋਂਗ ਹੋ ਹੀ ਨਹੀਂ ਸਕਦੇ। ਗੌਰਮੈਂਟ ਵੀ ਤੁਹਾਨੂੰ HST ਦੇ ਰਹੀ 13%, ਤੁਹਾਡੀ ਕਲੋਜ਼ਿੰਗ ਤੇ ਜਾ ਕੇ ਤੁਹਾਨੂੰ 13% ਡਾਊਨ ਪੇਮੈਂਟ ਮਿਲਦੀ ਆ, ਚਾਹੇ ਤੁਸੀਂ ਉਹਨੂੰ ਵਿੱਚ ਪਾ ਲਈਓ ਚਾਹੇ ਜੇਬ ਚ ਪਾ ਲਈਓ, ਠੀਕ ਹੈ ਜੀ। ਔਰ ਚੌਥੀ ਗੱਲ ਆ, ਸਟੱਕੋ ਸਟੋਨ ਪੈਕੇਜ ਬਾਲਕੋਨੀਆਂ ਦੇ ਨਾਲ ਤੁਹਾਨੂੰ ਘਰ ਮਿਲਦੇ ਆ, ਪੂਰੇ ਘਰ ਅਪਗ੍ਰੇਡ ਹਾਰਡਵੁੱਡ ਸਾਰੇ ਘਰ ਦੇ ਵਿੱਚ ਹੈਗੀ ਆ, ਓਕ ਦੀਆਂ ਸਟੇਅਰਸ ਹੈਗੀਆਂ ਨੇ। ਇਹ ਤੋਂ ਇਲਾਵਾ ਹੋਰ ਬਹੁਤ ਜ਼ਿਆਦਾ ਤੁਹਾਨੂੰ ਇਹ ਘਰ 'ਚ ਅਪਗ੍ਰੇਡ ਦਿੱਤੇ ਜਾ ਰਹੇ ਆ, ਬਿਊਟੀਫੁਲੀ ਡਿਜ਼ਾਇਨਡ ਕਿਚਨ ਤੁਹਾਨੂੰ ਮਿਲਣੀਆਂ ਨੇ। ਇੱਥੇ ਅਜੇ ਗੱਲ ਨਹੀਂ ਰੁਕਦੀ ਸਿੱਧੂ ਸਾਹਿਬ, ਇੱਕ ਘਰ ਦੇ ਵਿੱਚ 3 ਯੂਨਿਟ ਮਿਲਦੇ ਆ,
1: ਬਿਲਕੁਲ
2: ਇੱਕ ਬਲੋਕ 'ਚ 4 ਬਿਲਡਿੰਗਾਂ, ਇੱਕ ਬਿਲਡਿੰਗ ਦੇ ਵਿੱਚ 3 ਯੂਨਿਟ ਆ, ਸੋ 3 ਯੂਨਿਟਾਂ ਵਾਲਾ ਤੁਹਾਨੂੰ 3 ਜਗ੍ਹਾ,
1: ਜਿਵੇਂ ਗੀਤ ਵਿੱਚ ਕਹਿੰਦੀ ਇੱਕ ਕੋਠੀ ਬਣਵਾ ਦੇ, ਇੱਥੇ 3 ਦੇ ਰਹੇ ਆ ਭਾਈ,
2: ਇੱਕ ਦੇ ਵਿੱਚ 3,
1: ਇੱਕ ਦੇ ਵਿੱਚ 3,
2: ਹਾਂਜੀ
1: ਮੈਂ ਬਾਈ 1 get 2 ਫ੍ਰੀ ਹੈ, ਇਹ ਡੀਲ ਬਣ ਗਈ, ਗੱਲ ਬਣ ਜਾਣੀ ਹੈ
2: ਜੀ,
1: ਬਾਈ ਬਣ ਵਿੱਚ ਆਈ ਲੱਗ ਰਿਹਾ ਬਾਈ 1 get 2 ਫ੍ਰੀ
2: ਫ੍ਰੀ ਹੈਗੇ ਜੀ,
1: ਇਹ ਤਾਂ ਫਿਰ ਪੈਸੇ ਤਾਂ ਹੈਗੇ ਆ,
2: ਪੈਸੇ ਤਾਂ ਹੈਗੇ ਆ, ਪਰ ਇੱਕ
1: ਮੈਨੂੰ ਪ੍ਰੋਜੈਕਟ ਚੰਗਾ ਲੱਗਿਆ।
2: ਪ੍ਰੋਡਕਟ ਜਿਸ ਤਰੀਕੇ ਨਾਲ ਬ੍ਰਿਲੀਅੰਸੀ ਦੇ ਨਾਲ ਡਿਜ਼ਾਈਨ ਕੀਤਾ ਗਿਆ ਸਿੱਧੂ ਸਾਹਿਬ, ਜਿਹੜਾ ਚ ਥਾਟ ਪ੍ਰੋਸੈਸ ਪਾਇਆ ਗਿਆ, ਬੜਾ ਕਹਿ ਕਿ ਤਰੀਕੇ ਨਾਲ ਬੈਠ ਕੇ ਕੋਈ ਵਧੀਆ ਜਿਹਾ ਗਾਣਾ ਲੱਗਦਾ, ਏਦਾਂ ਜਿਹੜੇ ਵੀ ਆਰਕੀਟੈਕਟ ਨੇ ਇਹਨੂੰ ਡਿਜ਼ਾਈਨ ਕੀਤਾ, ਬੈਠ ਕੇ ਪੂਰਾ ਥਾਟ ਪ੍ਰੋਸੈਸ ਇਹਦੇ ਵਿੱਚ ਪਾਇਆ, ਕੋਈ ਐਂਟਰੈਂਸ ਸਾਂਝੀ ਨੀ, ਸਭ ਦੀਆਂ ਆਪਣੀਆਂ ਆਪਣੀਆਂ
3: ਵੱਖਰੀਆਂ,
2: ਹਰੇਕ ਦਾ ਆਪਣਾ ਸੈਪਰੇਟ ਹੀਟਿੰਗ ਸਿਸਟਮ ਆ, ਤੁਹਾਡਾ ਬਿੱਲਾਂ ਦਾ ਕੋਈ ਰੌਲਾ ਨੀ ਪੈਣਾ ਇੱਕ ਦੂਜੇ ਦੇ ਨਾਲ, ਹਰੇਕ ਦੀ ਆਪਣੀ ਕਿਚਨ, ਆਪਣੇ ਬੈਡਰੂਮ, ਆਪਣੇ ਰਾਸਤੇ, ਆਪਣੀ ਪਾਰਕਿੰਗ ਆ, ਤੁਸੀਂ ਆਪਣੇ ਮਜ਼ੇ ਦੇ ਨਾਲ ਜੇ ਤਿੰਨ ਜਣੇ ਹੋ ਤਿੰਨ ਜਣੇ ਰਲ ਕੇ ਵੀ ਲੈ ਸਕਦੇ ਹੋ।
3: ਕਹਿਣ ਦਾ ਭਾਵ ਆ ਕੰਫੀਡੈਂਸ਼ੀਅਲ ਹੈਗਾ, ਤੁਹਾਡੀ ਪ੍ਰਾਈਵੇਸੀ ਆ ਆਪਣੀ ਹਰ ਇੱਕ ਚੀਜ਼ ਘਰ ਦੀ, ਆਪਣੀ ਪ੍ਰਾਈਵੇਸੀ
2: ਟੋਪ ਪ੍ਰੋਪਰ ਪਾਣੀ ਦੇ ਕੰਢੇ ਦੇ ਉੱਤੇ ਆ, ਮੋਹਰੇ ਕਿਸ਼ਤੀਆਂ ਚੱਲਦੀਆਂ, ਡਰਾਈਵਰ ਦੇ ਵਿੱਚ ਭੱਜੇ ਫਿਰਦੇ ਲੋਕੀ ਮੱਛੀਆਂ ਫੜਦੇ ਆ, ਛੋਟਾ ਜਿਹਾ ਮੋਹਰੇ ਵਾਟਰ ਪਾਰਕ ਬਣਿਆ ਹੋਇਆ ਪਾਣੀ ਦੇ ਕੰਢੇ ਦੇ ਉੱਤੇ, ਮੋਸਟ ਕਹਿ ਕੇ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਨੇ ਵਾਲੇ ਇਹ ਘਰ, ਤੇ ਤੁਹਾਡੇ ਹਰੇਕ ਡਾਲਰ, ਆ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਚ ਤੁਸੀਂ ਘੱਟ ਬੀਜ ਬੀਜਣੇ ਆ, ਵੱਢਣ ਨੂੰ ਤੁਹਾਨੂੰ ਜ਼ਿਆਦਾ, ਬਿਊਟੀਫੁਲੀ ਡਿਜ਼ਾਈਨਡ, ਤੁਸੀਂ ਸਿਰਫ ਇਹਦੇ ਤੇ ਜਿੱਦਾਂ ਬਿਲਡਰ ਦਾ ਡਿਪੋਜ਼ਿਟ ਦੇਣਾ ਜਿਹੜਾ ਹੈਗਾ ਉਹਦਾ, ਕਲੋਜ਼ਿੰਗ ਤੇ ਜਾ ਕੇ ਤੁਹਾਨੂੰ 13% HST ਦਾ ਕ੍ਰੈਡਿਟ ਤੁਹਾਨੂੰ ਮਿਲ ਜਾਣਾ
0: ਜੀ,
2: ਕੈਸ਼ ਮਤਲਬ ਇਹ ਨਹੀਂ ਵੀ ਕੈਸ਼ ਨੋਟ ਮਿਲਣੇ ਤੁਹਾਨੂੰ, ਕੈਸ਼ ਮਤਲਬ ਕਿ ਤੁਹਾਡੀ ਪ੍ਰਾਈਸ ਦੇ ਵਿੱਚ ਰਿਡਕਸ਼ਨ ਹੋ ਕੇ ਪੈਸਾ ਤੁਸੀਂ ਉਹਨੂੰ ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਹੋ। 7.5 ਦਾ ਇਹ ਪ੍ਰੋਡਕਟ ਆ, ਇਹਦੇ ਵਿੱਚ 3 ਘਰ ਮਿਲਦੇ ਨੇ ਤੁਹਾਨੂੰ, ਤੇ $87,000 ਤੁਹਾਨੂੰ ਕਲੋਜ਼ਿੰਗ ਦੇ ਉੱਤੇ ਜਿਹੜਾ ਬਿਲਡਰ ਦੇ ਵੱਲੋਂ ਰਾਈਟ ਵੇ HST ਦਾ ਕ੍ਰੈਡਿਟ ਮਿਲ ਜਾਣਾ। 1.5 ਸਾਲ ਬਾਅਦ ਜਾ ਕੇ ਕਲੋਜ਼ਿੰਗ ਆ ਇਹਦੀ, 3 ਹਿੱਸਿਆਂ ਤੋਂ ਰੈਂਟ ਚੜਦਾ, ਮਿਨੀਮਮ ਰੈਂਟ ਰੇਟ ਇੱਥੇ ਹੈਗਾ ਜੀ $4,500 ਇਹਨਾਂ 3 ਜਨਟਾਂ ਦਾ, ਕਿਉਂਕਿ 3 ਸੈਪਰੇਟ ਇਹ ਚੜ੍ਹਨੇ ਨੇ, ਔਰ ਨਾਗਰਾ ਰੀਜਨ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨਵੇਂ ਆਇਆ, 3-3, 4-4 ਜਣੇ ਘਰਾਂ ਦੇ ਵਿੱਚ ਰਹਿੰਦੇ ਆ, ਮੈਂ ਉਹਨਾਂ ਲਈ ਬੜੀ ਗੁੱਡ ਓਪਰਚੁਨਿਟੀ ਆ। ਤੁਸੀਂ ਆਪਣਾ ਘਰ ਬਾਏ ਕਰੋ
3: ਜੀ,
2: ਤੁਸੀਂ ਇੱਕ ਜਗ੍ਹਾ ਤੇ ਰਹਿਣ ਦੀ ਲੋੜ ਨਹੀਂ, ਆਪਣੇ 3 ਜਨਟਾਂ ਤੇ ਰਹੋ, ਉਹਨਾਂ ਦੀਆਂ ਫੈਮਿਲੀਆਂ ਸ਼ੁਰੂ ਹੋ ਗਈਆਂ, ਬਹੁਤ ਸਾਰਿਆਂ ਦੇ ਵਿਆਹ ਹੋ ਗਏ, ਬਹੁਤ ਸਾਰਿਆਂ ਦੇ ਮੰਗਣੇ ਹੋਇਆ, ਭਾਈ ਤੁਸੀਂ ਇੱਕ ਘਰ ਲੈ ਲਓ ਚ 3 ਯੂਨਿਟ ਆ, ਇੱਕ ਬੰਦਾ ਆਪਣਾ ਸੈਪਰੇਟ ਰਵੇ, ਦੂਸਰਾ ਸੈਪਰੇਟ ਰਵੇ, ਤੁਹਾਡੀ ਪ੍ਰਾਈਵੇਸੀ ਵੀ ਫੁੱਲੀ ਮੇਨਟੇਨ ਆ, ਤੁਸੀਂ ਇਕੱਠੇ ਵੀ ਆ, ਤੁਹਾਡੀ ਆਪਣੀ ਪ੍ਰੋਪਰਟੀ ਵੀ ਆ, ਤੁਹਾਨੂੰ ਕਿਸੇ ਨੂੰ ਰੈਂਟ ਵੀ ਨਹੀਂ ਪੇ ਕਰਨਾ ਪੈਣਾ, ਇਦੋਂ ਗ੍ਰੇਟ ਓਪਰਚੁਨਿਟੀ ਆ ਜਿਹੜੀ
3: ਨੇਬਰਹੁੱਡ ਵੀ ਬਣੀ ਰਹਿੰਦੀ ਆ।
2: ਮੈਂ ਕਹਿੰਦਾ ਸੀ ਸਾਹਿਬ ਸਾਡੇ ਕੋਲ ਉੱਥੇ ਜਿੱਦਾਂ 6-6 ਕਈ ਵਾਰੀ ਵਰਕ ਪਰਮਿਟ ਤੇ ਜਿੱਦਾਂ ਨਿਆਣਿਆਂ ਦੇ ਵਿਆਹ ਵੀ ਹੋ ਗਏ, ਹੁਣ 5-5, 6-6 ਜਣੇ ਘਰਾਂ ਦੇ ਵਿੱਚ ਰਹਿੰਦੇ ਆ, ਜੇ ਉਹ 2-2 ਜਣੇ ਵੀ ਰਲ ਕੇ 1-1 ਦੇ ਵਿੱਚ ਰਹਿ ਲੈਣ, ਤੇ ਉਹਨਾਂ ਲਈ ਆਪਣਾ ਹੀ ਯੂਨਿਟ, ਆਪਣੀ ਫੁੱਲ ਪ੍ਰਾਈਵੇਸੀ, ਕਿਸੇ ਦੇ ਨਾਲ ਕੋਈ ਸ਼ੇਅਰ ਨਹੀਂ ਕਰਨਾ, ਕੋਈ ਬਾਥਰੂਮ ਨਹੀਂ ਸ਼ੇਅਰ ਕਰਨਾ, ਕੋਈ ਕਿਚਨ ਨਹੀਂ ਸ਼ੇਅਰ ਕਰਨੀ, ਕੋਈ ਲਿਵਿੰਗ ਰੂਮ ਨਹੀਂ ਸ਼ੇਅਰ ਕਰਨਾ, ਆਪਣਾ ਟੀਵੀ ਆਪਣਾ ਦੇਖੋ ਸਾਰਾ ਕੁਝ, ਇਦੋਂ ਵਧੀਆ ਪ੍ਰੋਡਕਟ ਪੂਰੇ ਕੈਨੇਡਾ ਦੇ ਵਿੱਚ ਹੈ ਨੀ ਜਿੰਨੇ ਵੀ।
3: ਲਓ ਜੀ ਮੈਂ ਤੁਹਾਨੂੰ ਨੰਬਰ ਦੇ ਦਿਆਂ, 416-413-1313, ਤੁਸੀਂ ਆਓ ਅੱਜ ਦਾ ਕਿੰਨੇ ਵਜੇ ਤੱਕ ਹੈਗਾ ਸ਼ਾਮ ਦੇ ਇੱਥੇ?
2: ਆਪਾਂ ਸ਼ਾਮ ਦੇ 6-7 ਵਜੇ ਤੱਕ ਇੱਥੇ ਹੀ ਹਾਂ ਜੀ।
3: 7895 Tranmere Drive, Suite No. 206 ਦੇ ਵਿੱਚ ਆਓ, ਬੈਠ ਕੇ ਇੱਥੇ ਪੂਰਾ ਸਮਝੋ, ਔਰ ਆਪਣੇ ਪਰਿਵਾਰ ਸਮੇਤ ਆਓ, ਔਰ ਆ ਕੇ ਡੇਲ ਮੁੰਡੇ ਹੋਣ ਦੀ ਸਾਰੀ ਟੀਮ ਨੂੰ ਮਿਲੋ, ਡੈਰੀ ਅਤੇ ਡਿਕਸ਼ ਦੇ ਨੇੜੇ ਤੁਸੀਂ ਆਉਣਾ ਹੈਗਾ। ਹੁਣ ਚੱਲਦੇ ਵਾਪਸ ਸਟੂਡੀਓ, ਅਗਲੇ ਲਿੰਕ ਵਿੱਚ ਆਪਾਂ ਹੋਰ ਦੇਵਾਂਗੇ ਵੇਰਵਾ ਪੂਰਾ ਸਟੂਡੀਓ ਮੰਤਰੀ
0: ਜੀ। ਬਿਲਕੁਲ, ਤੁਸੀਂ ਜ਼ਰੂਰ ਗੱਲਬਾਤ ਕਰ ਲਓ ਡੇਲ ਮੁੰਡੇ ਜੀ ਦੇ ਨਾਲ, ਅਤੇ ਤੁਸੀਂ ਅੱਜ ਇਹਨਾਂ ਨੂੰ ਮਿਲ ਵੀ ਸਕਦੇ ਹੋ, ਸ਼ਾਮ ਦੇ 6-7 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ 7895 Tranmere Drive, ਡਿਕਸੀ ਐਂਡ ਡੈਰੀ ਦੇ ਬਿਲਕੁਲ ਨਜ਼ਦੀਕ ਨੇ, 7895 Tranmere Drive। ਨੰਬਰ 416-413-1313 ਜਾਂ ਫਿਰ 416-313-1313, 416-413-1313 ਜਾਂ ਫਿਰ ਦੂਸਰਾ ਨੰਬਰ 416-313-1313 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਡੇਲ ਮੁੰਡੇ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਅਤੇ ਤੁਸੀਂ ਵੀ ਨਾਇਗਰਾ ਫਾਲਸ ਦੇ ਵਿੱਚ ਆਪਣਾ ਇਹ ਬਹੁਤ ਹੀ ਕਮਾਲ ਦਾ ਘਰ ਬੁੱਕ ਕਰਵਾ ਸਕਦੇ ਹੋ।

0: ਨਾਲ ਦੀ ਨਾਲ ਤੁਸੀਂ ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਕਿਸੇ ਵੀ ਜਗ੍ਹਾ ਦੇ ਉੱਪਰ ਤੁਸੀਂ ਪੇਂਟ ਕਰਵਾ ਸਕਦੇ ਹੋ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਪੂਰੇ GTA ਏਰੀਆ ਦੇ ਵਿੱਚ ਇਹ ਤੁਹਾਡੇ ਲਈ ਪੇਂਟ ਕਰਦੇ ਨੇ। ਤੁਸੀਂ ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੇਮਬ੍ਰਿਜ, ਓਕਵਿਲ, ਨਾਇਗਰਾ ਫਾਲਸ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ ਹਰ ਜਗ੍ਹਾ ਦੇ ਉੱਪਰ ਆਉਣਗੇ ਅਤੇ ਤੁਹਾਡੇ ਲਈ ਇਹ ਬਹੁਤ ਹੀ ਕਮਾਲ ਦਾ ਪੇਂਟ ਕਰਕੇ ਜਾਣਗੇ। ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਇੱਕ ਵੀ ਡਰੋਪ ਕਹਿ ਲਓ ਕਿ ਥੱਲੇ ਨਹੀਂ ਡਿੱਗਣ ਦਿੰਦੇ, ਪੂਰਾ ਐਨ ਕਲੀਨ ਕੰਮ ਕਰਦੇ ਨੇ ਤੁਹਾਡੇ ਲਈ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰਵਾਓ, ਤੁਹਾਡੇ ਬਜਟ ਦੇ ਵਿੱਚ ਹੀ ਹੋਏਗਾ, ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ, ਕੋਈ ਵੀ ਬਿਲਕੁਲ ਕਹਿ ਲਓ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਸੰਦਲ ਪੇਂਟਿੰਗ ਪ੍ਰੋਫੈਸ਼ਨਲ ਪੇਂਟਰਸ ਨੇ, ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 647-822-3313-647-822-3313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਸੰਦਲ ਪੇਂਟਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਅਤੇ ਸਟੂਡੀਓ ਦਾ ਨੰਬਰ 905-5544-9054-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਲਈ ਆਪਣੇ ਘਰਾਂ ਦੇ ਵਿੱਚ ਨੰਬਰ 1 ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ, ਉਹ ਵੀ ਬੰਡਲਸ ਮਿਲਦੇ ਨੇ, ਡੀਲਸ ਮਿਲਦੀਆਂ ਨੇ ਬਹੁਤ ਵਧੀਆ ਤੁਹਾਨੂੰ ਅਪਲਾਇੰਸਿਸ ਦੇ ਵਿੱਚ, ਅਤੇ ਜ਼ਰੂਰ ਪਹੁੰਚੋ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਮੌਂਟ ਪਲਾਜ਼ਾ ਦੇ ਅੰਦਰ, ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ। ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ, ਅਤੇ ਅੱਜ ਵੀਕਐਂਡ ਦੀਆਂ ਕੁਝ ਡੀਲਸ ਲੈ ਕੇ ਸਾਨੂੰ ਲਾਈਨ 'ਤੇ ਜੁੜੇ ਨੇ ਮਨਜੀਤ ਗਿੱਲ ਜੀ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲੀ ਡੀਲ ਹੈ ਜੀ ਟੀਵੀ ਸੈਕਸ਼ਨ 'ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1400 ਦੀ ਰੈਗੂਲਰ ਪ੍ਰਾਈਸ ਤੋਂ ਇਸ ਟਾਈਮ $1299 ਦਾ ਤੁਸੀਂ ਮਾਰਕੀਟ 'ਚ ਬਾਏ ਕਰ ਰਹੇ ਹੋ, ਤੇ ਐਕਸਕਲੂਸਿਵ $899 $899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ 5 ਪੀਸ ਦੇ ਅਪਲਾਇੰਸ ਬੰਡਲ ਦੇ ਵਿੱਚ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $4299 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਇੰਸਿਸ ਚ ਡੀਲ ਦੇਖ ਰਹੇ ਨੇ, 35% ਤੱਕ ਦਾ ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਵੇਲੇਬਲ ਹੈ। ਤੇ ਲਾਸਟ ਦੇ ਵਿੱਚ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਵਾਈਫਾਈ ਕਨੈਕਟੀਵਿਟੀ ਫੀਚਰ ਦੇ ਨਾਲ ਹੈ। $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ, ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 905-450-0054-0054-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, ਅਪਲਾਇੰਸ ਜੰਕਸ਼ਨ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਲੋ ਫਿਰ ਲਈਏ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਪਹਿਲਾ ਫਰਮਾਇਸ਼ੀ ਗਾਣਾ ਨਹੀਂ, ਦੂਸਰਾ ਫਰਮਾਇਸ਼ੀ ਗਾਣਾ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਹੁਣ ਕੀਤਾ ਮੈਂ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਉਮੀਦ ਹੈ ਕਿ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਨੇ। ਸਟੂਡੀਓ ਦਾ ਨੰਬਰ 905-5544-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਜਾਂ ਕ੍ਰਿਟੀਕਲ ਇਲਨੈਸ ਦੇ ਵਿੱਚ ਆਪਣੇ ਲਈ ਇੱਕ ਸਹੀ ਪਲਾਨ ਲੱਭ ਰਹੇ ਹੋ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ, ਜੋ ਕਿ ਲਾਈਫ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਜੇ ਤੁਸੀਂ ਆਪਣੇ ਆਪ ਦੇ ਲਈ, ਤੁਸੀਂ ਹਸਬੈਂਡ ਵਾਈਫ ਹੋ, ਆਪਣੇ ਦੋਵਾਂ ਦੇ ਲਈ ਜਾਂ ਆਪਣੀ ਪੂਰੀ ਫੈਮਿਲੀ ਦੇ ਲਈ ਇੱਕ ਅਫੋਰਡੇਬਲ ਇੰਸ਼ੋਰੈਂਸ ਚਾਹੁੰਦੇ ਹੋ, ਤਾਂ ਤੁਸੀਂ ਅੱਜ ਇਹਨਾਂ ਨੂੰ ਕਾਲ ਕਰ ਲਓ। ਨੰਬਰ ਹੈ 416-457-3381, ਜਾਂ ਤੁਸੀਂ ਮਿਲ ਸਕਦੇ ਹੋ 70 Delta Park ਬੁਲੇਵਰਡ, ਯੂਨਿਟ ਨੰਬਰ 11, ਬਰੈਂਪਟਨ ਦੇ ਵਿੱਚ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਲੋਕੇਟਡ ਹੈ। ਸਿਮਰਾਜ ਸਿੱਧੂ ਹਰੇਕ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡਾਇਰੈਕਟਲੀ ਡੀਲ ਕਰਦੇ ਨੇ, ਅਤੇ ਸੋ ਤੁਹਾਨੂੰ ਸ਼ੌਪ ਰਾਊਂਡ ਕਰਨ ਦੀ ਵੀ ਲੋੜ ਨਹੀਂ ਪੈਣੀ। ਇਹਨਾਂ ਨੇ ਤੁਹਾਨੂੰ ਪਹਿਲਾਂ ਹੀ ਵਧੀਆ ਪ੍ਰਾਈਸ ਦੇ ਵਿੱਚ ਵਧੀਆ ਪਲਾਨ ਬਣਾ ਦੇਣਾ। ਲਾਈਫ ਕ੍ਰਿਟੀਕਲ ਇਲਨੈਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ 3-in-1 ਕੋਂਬੋ ਪਲਾਨ ਸਿਰਫ $99 ਪਰ ਮੰਥ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ। ਗਾਰੰਟੀਡ ਤੁਹਾਡੇ ਲਈ ਮਨੀ ਬੈਕ ਪਲਾਨਸ ਡਿਜ਼ਾਈਨ ਕਰਦੇ ਨੇ, ਕਸਟਮ ਡਿਜ਼ਾਈਨ। ਅਤੇ ਤੁਸੀਂ ਇਹਨਾਂ ਦੇ ਕੋਲੋਂ ਲੋਵੈਸਟ ਪ੍ਰਾਈਸ ਦੇ ਵਿੱਚ ਮੰਥਲੀ ਪੇਮੈਂਟ ਦੇ ਉੱਪਰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਮੰਥਲੀ ਪੇਮੈਂਟ ਦੇ ਉੱਪਰ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਲਈ, ਅਤੇ ਕਿਸੇ ਵੀ ਪ੍ਰਾਈਸ ਨੂੰ ਬੀਟ ਵੀ ਕੀਤਾ ਜਾਊਗਾ। ਜੇ ਇਨ ਕੇਸ ਤੁਸੀਂ ਕੋਈ ਵੀ ਇੰਸ਼ੋਰੈਂਸ ਪੋਲਿਸੀ ਕਰਵਾਈ ਹੋਈ ਹੈ ਅਤੇ ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਪੋਲਿਸੀ ਵਿੱਚ ਕੀ ਕੁਝ ਕਵਰਡ ਹੈ, ਕਿੰਨੇ ਟਾਈਮ ਦੇ ਲਈ ਕਵਰਡ ਹੈ, ਤਾਂ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੀ ਪੋਲਿਸੀ ਰਿਵਿਊ ਕਰਵਾ ਸਕਦੇ ਹੋ। ਨੰਬਰ ਹੈ ਸਿਮਰਾਜ ਸਿੱਧੂ ਜੀ ਦਾ 416-457-3381, 416-457-3381, ਇਸ ਨੰਬਰ ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਅਗਲੇ ਕਾਲਰ 2867 ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਮੈਂ ਟਾਈਮ ਦੇ ਅਕੋਰਡਿੰਗਲੀ ਦੋਵੇਂ ਲਗਾ ਦੂੰਗੀ, ਨਹੀਂ ਫਿਰ ਇੱਕ ਤਾਂ ਲੱਗ ਜਾਊਗਾ। ਕੋਈ ਗੱਲ ਨੀ, ਸਿੱਧੂ ਸਰ ਸੁਣੀ ਜਾਂਦੇ ਨੇ ਨਾਲ ਹੀ, ਉਹ ਲਾਈਨ ਤੇ ਹੀ ਨੇ, ਲਾਈਵ ਤੇ ਗਏ ਹੋਏ ਨੇ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੇਸ਼ਨ ਆਈਡੀ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-457-3381 ਤੇ, 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381.
4: Simply Indian brings you all simply delicious deals. Buy one get one free every day sure 10 to sham 7 baje tak on dine in and take outs. Masala wo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday masala wo saag makki di roti da. Eh yummy deals are Simply Indian this sariya hi locations se. Dining, take out and catering also available. Call at 905-794-8111. Simply delicious, matlab

ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਮੋਰ ਕ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਹੈ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ 2 ਘੰਟੇ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਐਂਡ ਵੀਕਐਂਡ ਨੂੰ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 905-5564-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਹੋਵੇ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਜਾਂ ਫਿਰ ਕਈ ਵਾਰ ਕੋਈ ਜਲਦੀ ਜਲਦੀ 'ਚ ਨੰਬਰ ਬੋਲਿਆ ਜਾਂਦਾ ਨਹੀਂ ਨੋਟ ਹੋਇਆ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 905-564-6444 ਦੇ ਉੱਪਰ। ਅਤੇ ਅੱਜ ਤੁਸੀਂ ਗਿਲਜ਼ ਸਵੀਟ ਫੈਕਟਰੀ ਦੇ ਨਾਲ ਜ਼ਰੂਰ ਗੱਲਬਾਤ ਕਰੋ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਤੁਹਾਡੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਗੈਟ ਟੂਗੈਦਰ ਕਰ ਰਹੇ ਹੋ, ਕੋਈ ਗੈਦਰਿੰਗ ਕਰ ਰਹੇ ਹੋ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਸਾਰੇ ਫੰਕਸ਼ਨਸ ਦੇ ਲਈ ਬਹੁਤ ਹੀ ਲਾਜਵਾਬ ਇਹ ਕੇਟਰਿੰਗ ਕਰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰ ਲਓ ਗਿਲਜ਼ ਸਵੀਟ ਫੈਕਟਰੀ ਦੇ ਨਾਲ। ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਅਤੇ ਨੰਬਰ ਇਹਨਾਂ ਦਾ 905-799-2616, 905-799-2616 ਇਹਨਾਂ ਦਾ ਨੰਬਰ ਹੈ। ਅਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਸਿੱਧੂ ਸਰ ਦੇ ਨਾਲ, ਡੇਲ ਮੁੰਡੀ ਜੀ ਦੇ ਨਾਲ, ਅਤੇ ਸਾਡੇ ਨਾਲ ਕੁਈਨਸਵੁੱਡ ਕਾਲਜ ਵੀ ਲਾਈਨ 'ਤੇ ਜੁੜੇ ਹੋਏ ਨੇ। ਕੁਝ ਕੁ ਸਮੇਂ ਤੱਕ ਆਪਾਂ ਗੱਲਬਾਤ ਕਰਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਤੋਂ ਬਾਅਦ। ਜੀ ਸਿੱਧੂ ਸਰ,
1: ਲਓ ਜੀ ਇੱਕ ਵਾਰੀ ਫਿਰ ਆ ਗਏ ਤੁਹਾਡੇ ਨਾਲ ਦੋਵੇਂ ਜਾਣੀਆਂ ਗਿੱਧੇ ਦੀਆਂ ਰਾਣੀਆਂ ਡੇਲੀ। ਪਾਰਟੀ ਜਾਣਾ ਹੁੰਦਾ, ਕੋਈ ਹੋਰ ਫੰਕਸ਼ਨ ਹੁੰਦਾ, ਅਟੈਂਡ ਕਰਨੇ ਹੁੰਦੇ ਆ। ਵੈਸੇ ਵੀ ਜਿਹੜੇ ਲੋਕ ਕੰਮ ਕਰਦੇ ਨੇ ਵੀਕ ਡੇ 'ਚ ਵਿਹਲੇ ਹੁੰਦੇ ਨੇ ਵੀਕਐਂਡ ਤੇ, ਉਹਨਾਂ ਦੇ ਵੀ ਗਲੋ ਆਈ ਹੁੰਦੀ ਹੈ ਆਪਣੇ ਫੇਸ ਦੇ ਉੱਤੇ ਨਾ, ਮੁਸਕਰਾਹਟ ਹੁੰਦੀ ਆ। ਤੇ ਆਪਾਂ ਹੁਣ ਇੱਕ ਮੁਸਕਰਾਹਟ ਵਾਲੀ ਗੱਲ ਕਰ ਰਹੇ ਹਾਂ ਆਪਾਂ, ਯਾਰ ਇੰਨਾ ਵਧੀਆ ਪ੍ਰੋਜੈਕਟ ਲੈ ਕੇ ਆਏ ਦਿਲ ਹੋਰੀ, ਇੱਕ ਦੀ ਪ੍ਰਾਈਜ਼ ਦੇ 3 ਕਰ ਲੈਣੇ ਨੇ, ਹਾਂ ਕਮਾਲ ਹੋ ਗਈ।
2: ਮੈਂ ਕਹਿੰਦਾ ਸਿਰ ਸਾਹਿਬ, ਤੁਸੀਂ ਹੁਣੇ ਦੇਖਿਆ ਦੂਏ ਪਾਸੇ ਬਿਜੀ ਸੀ, ਪਹਿਲੋ ਵੀ ਜਦੋਂ ਤੁਸੀਂ ਆਏ ਬਿਜੀ ਸੀ। ਮੈਂ ਕਿਸੇ ਨੂੰ ਜਦੋਂ ਮੈਂ ਥੋੜਾ ਲੇਟ ਹੋ ਗਿਆ, ਸੋ ਕਿਸੇ ਨੇ ਮੈਨੂੰ ਮਿਲਣਾ ਆਉਂਦਾ ਸੀ, ਉਹਨਾਂ ਦੀ ਉੱਥੇ ਗੱਡੀ ਖਰਾਬ ਹੋ ਗਈ ਨਾ, ਫਿਰ ਮੈਂ ਉੱਥੇ ਗਿਆ ਜਾ ਕੇ ਉਹਨਾਂ ਦੀ ਗੱਡੀ ਟੋ ਕਰਵਾ ਕੇ ਵਾਪਸ ਆਇਆ ਮੈਂ। ਸੋ ਐਕਸਾਈਟਮੈਂਟ ਕਾਫੀ ਆ, ਜਿੱਦਾਂ ਕਮਿਊਨਿਟੀ ਦੇ ਵਿੱਚ ਬਹੁਤ ਭੈਣ ਭਰਾ ਫੋਨ ਕਾਲ ਕਰਦੇ ਆ। ਮੈਂ ਕਹਿੰਦਾ ਕਿ ਫੋਨ ਕਾਲ ਤਾਂ ਤੁਸੀਂ ਜ਼ਰੂਰ ਕਰੋ, ਪਰ ਇੱਕ ਵਾਰੀ ਵਿਜਿਟ ਜ਼ਰੂਰ ਕਰੋ। ਆਪਾਂ ਡਿਸਾਈਡ ਕੀਤਾ ਕਿ ਜਦ ਤੱਕ ਤੁਸੀਂ ਸਾਡੇ ਕੋਲ ਨਹੀਂ ਆਉਂਦੇ, ਪ੍ਰੋਜੈਕਟ ਦੇਖਦੇ ਨਹੀਂ ਪ੍ਰੋਪਰਲੀ, ਇਟਸ ਵੈਰੀ ਹਾਰਡ ਟੂ ਸੈਲ ਪ੍ਰੋਡਕਟ, ਹੈ ਨਾ, ਜਿਹੋ ਜਿਹੇ ਮਾਰਕੀਟ ਦੇ ਸਰਕਮਸਟੈਂਸ ਵੀ ਹੈਗੇ ਆ। ਬਾਕੀ ਮੈਂ ਕਹਿੰਦਾ ਕਿ
1: ਪ੍ਰੋਡਕਟ ਕਰਦਿਆਂ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਪਤਾ ਕਿ ਰੀਅਲ ਸਟੇਟ ਇਸ ਤਰ੍ਹਾਂ ਰਹਿਣੀ ਨਹੀਂ, ਹੁਣ ਵਾਲੇ ਸਮੇਂ ਦੇ ਵਿੱਚ ਤਾਂ ਹੋਣੀ ਹੋਈ ਆ, ਹੋ ਜਾਣੀ ਹੋਈ ਆ, ਪਰ ਹੁਣ ਵੈਸੇ ਜਿਹੜਾ ਟਾਈਮ ਹੈਗਾ ਕਿ ਇੰਨੀ ਵਧੀਆ ਪ੍ਰਾਈਸ ਮਿਲ ਰਹੀ ਆ ਅਤੇ ਸਸਤੇ ਘਰ ਮਿਲ ਰਹੇ ਨੇ। ਦੂਜੇ ਘਰ ਵੀ ਦੇਖੀਏ ਤਾਂ 2 ਲੱਖ ਐਵਰੇਜ ਸਸਤੇ ਨੇ ਪਹਿਲਾਂ ਵਾਲੀ ਪ੍ਰਾਈਸ ਨਾਲੋਂ, ਜਿਹਨਾਂ ਨੇ ਹੁਣ ਘਰ ਤਾਂ ਅਸੀਂ ਲੈਣੇ ਹੀ ਲੈਣੇ ਆ। ਜਦੋਂ ਇੰਨੀ ਕਮਿਊਨਿਟੀ ਨਵੀਂ ਹੋਰ ਆ ਰਹੀ ਆ ਆਪਣੀ, ਬਹੁਤ ਸਾਰੇ ਲੋਕਾਂ ਨੂੰ ਆਪਣੇ ਮੇਰੇ ਖਿਆਲ ਨਵੇਂ ਕਮਰ ਜਿਹੜੇ ਹੈਗੇ ਨੇ, ਆਪਣੇ 12% ਡਰਾ ਨਿਕਲਿਆ ਹੈਗਾ ਥੋੜ੍ਹਾ ਜਿਹਾ ਕਿਊਬਿਕ ਵੱਲ ਵੀ, ਥੋੜ੍ਹਾ ਜਿਹਾ 5000 ਤੋਂ ਉੱਪਰ ਸਟੂਡੈਂਟ ਨੂੰ ਨਵਾਂ ਪੱਕੇ ਕਰ ਰਹੇ ਨੇ। ਜਿਹੜੇ ਇਹਨਾਂ ਨੇ ਪੱਕੇ ਹੋਣਾ ਇੱਥੇ, ਜਿਹੜੇ ਲੋਕਾਂ ਨੇ ਨਵੇਂ ਆਈ ਜਾਂਦੇ ਆ, ਲੋਕ ਕਮਿਊਨਿਟੀ ਬਹੁਤ ਆਈ ਜਾਂਦੀ ਆ, ਉਹਨਾਂ ਨੇ ਕਿਤੇ ਨਾ ਕਿਤੇ ਘਰ ਤਾਂ ਲੈਣੇ ਹੀ ਹੈ ਅਤੇ ਬੈਡ ਵੀ ਕਰਨੇ ਪੈਣੇ ਨੇ ਉਹਨਾਂ ਵਾਸਤੇ।
2: ਸਰ ਸਾਹਿਬ ਮੈਂ ਇੱਕ ਮਿੰਟ ਲਾਉਣਾ, ਇੱਕ ਤੁਹਾਨੂੰ ਗੱਲ ਦੱਸਦਾ, ਅੱਜ ਸਾਰੀ ਉਮਰ ਗਵਰਨਮੈਂਟ ਲੋਕਾਂ ਨੂੰ ਲੁੱਟਦੀ ਆ, ਲੁੱਟਦੀ ਆ ਜੀ। 1 ਮਿਲੀਅਨ ਦੇ ਘਰ ਤੇ 3 ਲੱਖ ਟੈਕਸ ਕੁੱਟ ਕੁੱਟ ਕੇ ਲੈ ਜਾਂਦੇ, ਕੁੱਟ ਕੁੱਟ ਕੇ। ਆ ਪਹਿਲਾ ਟਾਈਮ ਆ ਤੁਸੀਂ ਗਵਰਨਮੈਂਟ ਨੂੰ ਲੁੱਟਣਾ, ਪਹਿਲਾ ਟਾਈਮ ਆ ਜਦੋਂ ਗਵਰਨਮੈਂਟ ਨੂੰ ਟੈਕਸ ਨਹੀਂ ਦੇਣਾ, ਟੈਕਸ ਤੁਹਾਨੂੰ ਮਿਲਣਾ। ਡਾਗ ਫੋਰਡ ਨੇ ਆ ਕੇ ਪੋਸੀਬਲ ਕੀਤਾ ਅੰਟਾਰੀਓ ਦੇ ਵਿੱਚ, 13% HST ਤੁਹਾਨੂੰ ਰਾਈਟ ਵੇ ਐਜ਼ ਏ ਤੁਹਾਡੀ ਡਾਊਨ ਪੇਮੈਂਟ। ਜੇ ਤੁਸੀਂ $7.5 ਲੱਖ ਦਾ ਘਰ ਲੈਂਦੇ ਹੋ, 87,000 ਬਹੁਤ ਵੱਡੀ ਅਮਾਊਂਟ ਆ ਇਮੀਗ੍ਰੈਂਟ ਲਈ, 87,000 ਇਕੱਠਾ ਕਰਨੇ ਨੂੰ ਆਫਟਰ ਸਾਰੇ ਟੈਕਸ ਪੇ ਕਰਕੇ, ਇਟ ਟੇਕਸ ਕਪਲ ਆਫ ਈਅਰਸ। ਔਰ ਮੈਂ ਕਹਿੰਦਾ ਕਿ ਜਿਹੜੇ ਕਪਲ ਆਫ ਈਅਰ ਚ ਜਿੰਨਾ ਤੁਸੀਂ ਇਕੱਠਾ ਨਹੀਂ ਕੀਤਾ, ਉਹਨਾਂ ਤੁਹਾਨੂੰ ਇਹ ਗਵਰਨਮੈਂਟ ਤੋਂ HST ਦਾ ਕ੍ਰੈਡਿਟ ਆ। ਰਾਈਟ ਵੇ ਆਈਦਰ ਬਿਲਡਰ ਉਹਨਾਂ ਨੂੰ ਪੇ ਕਰੇ, ਪਰ ਹੁਣ ਉਹਨਾਂ ਨੂੰ ਪੇ ਨਹੀਂ ਹੋਣਾ, ਤੁਹਾਨੂੰ ਪੇ ਹੋਣਾ। ਗਵਰਨਮੈਂਟ ਤੁਸੀਂ ਬਹੁਤ ਸਾਰੇ ਲੋਕਾਂ ਦੇ ਮਨ ਚ ਸਵਾਲ ਆ ਬਿਲਡਰ ਤਾਂ ਨੀ ਪ੍ਰਾਈਸ ਤਾਂ ਚੱਕੀ ਜਾਂਦਾ
1: ਜੀ ਜੀ
2: ਆਹ ਜਿਹੜਾ ਪ੍ਰੋਡਕਟ ਆ ਬਿਲਡਰ ਬ੍ਰੇਕ ਈਵਨ ਹੀ ਹੋਣਾ ਕਿਉਂਕਿ ਉਹਨਾਂ ਨੂੰ ਆਪਣੀ ਟ੍ਰੇਡ ਰੱਖਣੀ ਪੈਣੀ ਫਾਊਂਡੇਸ਼ਨ ਡਰਾਈਵਰ ਸਾਰੇ ਇੱਕ ਵਾਰੀ ਚਲੇ ਗਏ ਤਾਂ ਚਲੇ ਗਏ ਆਹ ਪ੍ਰਾਈਸ ਦੇ ਉੱਤੇ ਹੀ ਤੁਹਾਨੂੰ ਘਰ ਮਿਲ ਰਿਹਾ ਹੋ ਸਕਦਾ ਬਿਲਡਰ 20,000 ਡਾਲਰ ਚ ਬਣਾ ਲੂਗਾ ਮੈਕਸੀਮਮ ਮੈਂ ਕਹਿੰਦਾ ਤੁਸੀਂ ਫਲੋਰ ਪਲਾਨ ਚੱਕੋ ਸਾਰੇ ਨਕਸ਼ੇ ਚੱਕੋ ਕਿਸੇ ਵੀ ਬਿਲਡਰ ਦੇ ਕੋਲ ਲੈ ਜਾਓ ਜਾਂ ਬਾਹਰੋਂ ਪਤਾ ਕਰ ਲਓ ਪ੍ਰਾਈਸਾਂ ਲੈ ਲਓ ਤੁਹਾਡੇ ਤੋਂ ਇਦੋਂ 2,00,000 ਡਾਲਰ ਮਹਿੰਗੇ ਘਰ ਬਣਨਾ ਬਿਕੋਜ਼ ਇਹਨਾਂ ਦੇ ਕੋਲ ਹੋਲਸੇਲ ਵਾਂਗੂ ਕੰਮ ਆ 4-5 ਯੂਨਿਟ ਸਾਲ ਦਾ ਬਣਾ ਦਿੰਦੇ ਨੇ ਇਹਨਾਂ ਦੀ ਕੰਸਟਰਕਸ਼ਨ ਕੋਸਟ ਦੂਸਰਿਆਂ ਨਾਲੋਂ 30% ਸਸਤੀ ਪੈਂਦੀ ਆ
1: ਆਪਣੀ ਲੈਂਡ
2: ਇਹਨਾਂ ਦੀ ਆਪਣੀ ਲੈਂਡ ਆ ਜੀ ਹਜ਼ਾਰ ਲੋਟ ਇਹਨਾਂ ਦੇ ਕੋਲ ਇੱਥੇ ਦੂਸਰੀ ਇਹਨਾਂ ਨੇ ਸਰਵਿਸਿੰਗ ਆਪ ਕੀਤੀ ਸੀ ਓਨਲੀ ਉਹਨਾਂ ਦੇ ਕੋਲ ਮਾਰਜਿਨ ਹੈਗਾ ਉਹਨਾਂ ਚੀਜ਼ਾਂ ਦੇ ਪਲੇ ਕਰਨ ਦਾ ਜੇ ਮੈਂ ਇਹ ਲੋਟ ਲੈ ਕੇ ਘਰ ਬਣਾਉਣੇ ਹੋਊਗੇ ਤਾਂ ਮੇਰੀ ਇੱਥੇ ਕੋਸਟ 9,00,000 ਡਾਲਰ ਚਲੇ ਜਾਣੀ ਆ ਇਸ ਯੂਨਿਟ ਦੀ ਸੋ ਇਹ ਮੈਂ ਕਹਿੰਦਾ 7.5 ਲੱਖ ਡਾਲਰ ਤੁਹਾਨੂੰ ਘਰ ਮਿਲ ਰਿਹਾ ਇੱਕ ਘਰ ਦੇ ਵਿੱਚ 3 ਘਰ ਮਿਲ ਰਿਹਾ 3 ਸੈਪਰੇਟ ਯੂਨਿਟ ਆ ਸੈਪਰੇਟ ਕਿਚਨਾਂ ਸਾਰਾ ਕੁਝ ਸੈਪਰੇਟ ਆ ਤੁਹਾਨੂੰ 87,000 ਡਾਲਰ ਗਵਰਨਮੈਂਟ ਦੇ ਦੇਣਾ ਜਾਂ 90,000 ਦੇ ਲਾਗੇ ਲਾ ਲਓ ਹੋਏ ਤੁਹਾਨੂੰ ਫ੍ਰੀ ਦੇ ਵਿੱਚ ਇੱਕ ਗਿਫਟ ਡਾਊਨ ਪੇਮੈਂਟ ਹੋ ਜਾਣੀ ਤੁਹਾਡੀ ਤੇ ਇਦੋਂ ਬਾਅਦ ਸਿੱਧ ਸਾਹਿਬ ਡਿਪੋਜ਼ਿਟ ਤੁਸੀਂ ਦੇਣਾ ਬਿਲਡਰ ਨੂੰ ਬਿਲਡਰ ਨੇ 1.5 ਸਾਲ ਚ ਘਰ ਤਿਆਰ ਕਰ ਦੇਣੇ ਤੁਹਾਡੇ ਲਈ ਤੁਸੀਂ ਇੱਕ ਜਣੇ ਚ ਆਪ ਲੈ ਲਓ ਦੂਸਰੇ 2 ਰੈਂਟ ਕਰ ਦਿਓ ਮੌਜਾ ਕਰੋ ਜੇ ਤੁਸੀਂ 3 ਜਣੇ ਆ ਸੈਪਰੇਟ ਫੈਮਲੀਆਂ ਹੋ ਗਈਆਂ ਹੁਣ 3 ਜਣੇ ਇੱਕ ਇੱਕ ਯੂਨਿਟ 'ਚ ਰਹਿ ਲਓ ਤੁਹਾਡਾ ਆਪਣਾ ਹੀ ਘਰ ਆ ਤੁਸੀਂ ਓਨੇ ਹੀ ਪੈਸੇ ਦਿੱਤੇ ਆ ਇਟਸ ਬਿਊਟੀਫੁਲੀ ਡਿਜ਼ਾਈਨਡ ਪ੍ਰੋਡਕਟ ਕਿਤੇ ਵੀ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਇਸ ਪ੍ਰਾਈਸ ਦੇ ਉੱਤੇ ਇਹੋ ਜਿਹਾ ਪ੍ਰੋਡਕਟ ਨਹੀਂ ਮਿਲਦਾ ਸਟੱਕੋ ਸਟੋਨ ਪੈਕੇਜ ਦੇ ਨਾਲ ਗੌਰਮੈਂਟ ਦਾ ਬੈਨੀਫਿਟ ਤੁਹਾਨੂੰ ਪੂਰਾ ਫੁੱਲ HST 13% HST ਤੁਹਾਡੀ ਜੇਬ 'ਚ ਆਉਂਦੀ ਆ ਜੇ ਤੁਸੀਂ ਫਸਟ ਟਾਈਮ ਬਾਹਰ ਆ 10% 'ਚ ਕੁਆਲੀਫਾਈ ਹੋ ਗਏ ਤੁਸੀਂ ਫਿਰ ਤਾਂ ਤੁਸੀਂ ਜੇਬ 'ਚ $0 ਦੇਣਾ ਬਗੈਰ ਪੈਸੇ ਦਿੱਤੇ ਤੁਹਾਨੂੰ ਘਰ ਮਿਲ ਜਾਣਾ ਜੇ ਤੁਸੀਂ ਓਨਲੀ ਕੁਆਲੀਫਾਈ ਹੋ ਗਏ ਕਿਉਂਕਿ ਪਹਿਲਾਂ ਤੁਹਾਨੂੰ ਡਿਪੋਜ਼ਿਟ ਜ਼ਰੂਰ ਦੇਣਾ ਪੈਣਾ ਬਿਲਡਰ ਨੇ ਘਰ ਨਹੀਂ ਸ਼ੁਰੂ ਕਰਨਾ ਡਿਪੋਜ਼ਿਟ ਦਿੱਤੇ ਤੋਂ ਬਿਨਾਂ ਪਰ ਬੇਸਿਕਲੀ ਕਲੋਜ਼ਿੰਗ ਦੇ ਉੱਤੇ ਜਾ ਕੇ ਤੁਸੀਂ ਦੇਖਣਾ ਸਾਡੀ ਜੇਬ 'ਚੋਂ ਕੋਈ ਪੈਸਾ ਨਹੀਂ ਲੱਗਣਾ ਇਨਵੈਸਟਰ ਲਈ ਬਹੁਤ ਤਕੜੀ ਡੀਲ ਆ ਜੀ ਫਸਟ ਟਾਈਮ ਬਾਹਰ ਲਈ ਬਹੁਤ ਤਕੜੀ ਡੀਲ ਆ ਜਿਹੜੇ 3-3 ਜਣੇ ਤੁਸੀਂ ਇਕੱਠੇ ਰਹਿੰਦੇ ਹੋ ਉਹਨਾਂ ਲਈ ਬਹੁਤ ਬੈਸਟ ਡੀਲ ਆ ਚਾਹੇ ਤੁਸੀਂ ਇਕੱਲਾ ਹੀ ਕੰਮ ਕਰਦੇ ਆ 3 ਜਣੇ 3 ਯੂਨਿਟ ਇਹ ਰੱਖ ਲਓ ਇੱਕ ਘਰ ਦੇ ਵਿੱਚ ਤੇ ਤੁਸੀਂ ਮੈਂ ਕਹਿੰਦਾ ਰੈਂਟ ਤੋਂ ਕਿਤੇ ਘੱਟ ਪੈਸਾ ਜੇ ਤੁਹਾਡਾ ਯੂਨਿਟ ਓਨ ਹੋ ਜਾਣਾ ਨਾਲੇ ਵੱਖਰੀਆਂ ਕਿਚਨਾਂ ਵਿਖਰੇ ਤੁਹਾਡੇ ਬੈਡਰੂਮ ਵੱਖਰੇ ਟੀਵੀ ਰੂਮ ਸਾਰਾ ਕੁਝ ਸੈਪਰੇਟ ਆ ਕੋਈ ਤੁਹਾਡਾ ਇੱਕ ਦੂਜੇ ਨਾਲ ਲੈਣਾ ਦੇਣਾ ਨਹੀਂ ਆਪਣੇ ਘਰ ਦੇ ਵਿੱਚ ਮਜ਼ੇ ਦੇ ਨਾਲ ਰਹੋਗੇ ਇੱਕ ਘਰ ਦੇ ਵਿੱਚ ਸਾਰਾ ਕੁਝ ਸ਼ੇਅਰ ਕਰਨ ਦੇ ਬਜਾਏ ਮੋਸਟ ਕਹਿ ਲਓ ਕਿ ਇਕਨੋਮਿਕਲੀ ਮੈਂ ਜਦ ਦੇਖਾਂ ਫਾਈਨੈਂਸ਼ੀਅਲੀ ਦੇਖਾਂ ਐਕੂਰੇਸੀ ਜਿਹੜੀ ਪ੍ਰੋਡਕਟ ਦੇ ਵਿੱਚ ਆ ਜਾਂ ਤੁਹਾਨੂੰ ਇਹ ਸਭ ਤੋਂ ਵੱਧ ਪੈਸੇ ਛੱਡਣ ਵਾਲਾ ਪ੍ਰੋਡਕਟ ਆ ਜੇ ਫਸਲਾਂ ਦੀ ਗੱਲ ਕਰਦੇ ਘੱਟ ਬੀਜਣਾ ਵੱਧ ਵੱਢਣਾ ਘੱਟ ਬੀਜਣ ਤੋਂ ਮਤਲਬ ਇਹ ਨਹੀਂ ਬੀਜ ਘੱਟ ਲਾਉਣੇ ਤੁਹਾਡੇ ਪੈਸੇ ਘੱਟ ਲੱਗਣੇ ਆ ਤੁਹਾਡੀ ਕੈਰਿੰਗ ਕੋਸਟ ਘੱਟ ਆ ਤੁਹਾਨੂੰ ਇਹਦੇ ਵਿੱਚ ਰਿਟਰਨ ਬਹੁਤ ਜ਼ਿਆਦਾ ਆਉਣੀ ਆ ਇਦੋਂ ਬੈਟਰ ਪ੍ਰੋਡਕਟ ਪੂਰੇ ਅੰਟਾਰੀਓ 'ਚ ਹੈ ਨਹੀਂ ਨੈਕਸਟ ਈਅਰ ਦੀ ਕਲੋਜ਼ਿੰਗ ਆ ਅਪਰੂਵਡ ਪ੍ਰੋਡਕਟ ਆ ਫ੍ਰੀ ਹੋਲਡ ਪ੍ਰੋਡਕਟ ਆ ਕੋਈ ਕਾਂਡੋ ਫੀਸ ਨਹੀਂ ਕੋਈ ਕੁਛ ਨਹੀਂ 416-313-1313 ਜਾਂ ਫਿਰ 416-413-1313 ਦੇ ਉੱਤੇ ਸਾਡੇ ਭੈਣ ਭਰਾ ਫੋਨ ਕਰ ਸਕਦੇ ਜੀ
1: ਵੈਸੇ ਵੀ ਹਰ ਇੱਕ ਇਨਸਾਨ ਜੋ ਪੈਦਾ ਹੁੰਦਾ ਨਾ ਧਰਤੀ 'ਤੇ ਆਉਂਦਾ ਦੋ ਗਲਤੀਆਂ ਗੱਲਾਂ ਬਹੁਤ ਕਹੀ ਜਾਂਦੀਆਂ ਉਹਨੂੰ ਜ਼ਰੂਰ ਚਾਹੀਦੀਆਂ ਹੈਗੀਆਂ ਇੱਕ ਤਾਂ ਰੋਟੀ ਹੋ ਗਈ ਇੱਕ ਕੱਪੜਾ ਵਧੀਆ ਪਾਉਣ ਨੂੰ ਚਾਹੀਦਾ ਅਤੇ ਮਕਾਨ
2: ਜੀ
1: ਇਹ ਤਾਂ ਜੇ ਨੈਸੈਸਿਟੀ ਹੈਗੀ
2: ਹੁਣ ਇੱਕ ਹੋਰ ਹੋ ਗਿਆ ਜੀ ਘੁੰਮਣ ਫਿਰਨ ਨੂੰ ਪਾਣੀ
1: ਤਾਰੀਫ ਕਰਨੀ ਬਣਦੀ ਆ ਕੋਈ ਵੀ ਸਾਈਟ ਹੋਵੇ ਆਪਾਂ ਬਲੂ ਮਾਊਂਟਨ ਨੂੰ ਜਾਂਦੇ ਹਾਂ ਉੱਧਰ ਨੂੰ ਲੋਕੀ ਬੱਚੇ ਜਾਂਦੇ ਜਾਂ ਉੱਧਰ ਘੁੰਮਣ ਜਾਂਦੇ ਆ ਨੌਰਥ ਨੂੰ ਚਲੇ ਜਾਂਦੇ ਆ ਮਸਕੋਕਾਲ ਹਨਾ ਪਰ ਨੇੜੇ ਪੈਂਦਾ ਕਿਉਂਕਿ ਡਾਊਨਟਾਊਨ ਬੜਾ ਕਰਾਉਂਦੀ ਆ ਬੱਚੇ ਡਾਊਨਟਾਊਨ ਵੀ ਜਾਂਦੇ ਫਿਰ ਉੱਥੋਂ ਬੋਰ ਜਿਹਾ ਹੋ ਜਾਂਦੇ ਆ ਈਡਨ ਸੈਂਟਰ ਚਲੇ ਗਏ ਉੱਥੋਂ ਹਨਾ ਪਰ ਇੱਕੋ ਹੀ ਡੈਸਟੀਨੇਸ਼ਨ ਆ ਜਿੱਥੇ ਮੈਂ ਦੇਖਦਾ ਕਿ ਜਦੋਂ ਵੀ ਚਲੇ ਜਾਓ ਤੁਸੀਂ ਨਾਇਗਰਾ ਫਾਲ ਦੇ ਵਿੱਚ ਜੇ ਉੱਥੇ 100% ਬੰਦਾ ਉਹਦੇ ਵਿੱਚ ਘੱਟੋ ਘੱਟ 75% ਜਾਂ 80% ਮੈਂ ਦੇਖਦਾ ਜਿਹੜੇ ਆਪਣੇ ਇੰਡੀਅਨ ਸਟੂਡੈਂਟ ਨੇ ਉਹ ਹੁੰਦੇ ਆ ਉੱਥੇ ਨਾਇਗਰਾ ਫਾਲ ਦੇ ਵਿੱਚ ਜਿੰਨੇ ਰੈਸਟੋਰੈਂਟ ਨੇ ਚੱਲਦੇ ਸਾਰੇ ਉਹਨਾਂ ਦੇ ਕਰਕੇ ਨਾਇਗਰਾ ਫਾਲ ਦੇ ਉਹਨਾਂ ਨੇ ਖਾਣਾ ਬਹਿਣਾ ਸਾਰਾ ਹਨਾ ਅਤੇ ਕਈ ਵਾਰੀ ਆਪਾਂ ਸੋਚਦੇ ਯਾਰ ਕਿ ਉਹ ਆਊਟ ਆਫ ਗੋਇੰਗ ਪੀਪਲ ਹਨਾ ਉਹਨਾਂ ਨੇੜੇ ਨੇੜੇ ਰਹਿੰਦੇ ਜਿਵੇਂ ਕੋਈ ਸੇਲ ਕੈਂਸਲ ਹੋ ਜਾਂਦਾ ਕੋਈ ਕਿਤੇ ਰਹਿੰਦਾ ਕਿਸੇ ਏਰੀਆ 'ਚ ਰਹਿੰਦਾ ਪੜ੍ਹਦਾ ਵਾ ਉਹ ਚਲੋ ਕੋਈ ਵੀਕਐਂਡ 'ਤੇ ਆਪਾਂ ਉੱਥੇ ਜਾ ਆਉਂਦੇ ਹਾਂ ਨਾਇਗਰਾ ਫਾਲ ਅਤੇ ਉਹਨਾਂ ਦੇ ਲਈ ਆਊਟਿੰਗ ਇਹ ਮੇਨ ਹੈਗੀ ਆ ਤੇ ਜੇ ਰਹਿਣ ਨੂੰ ਸਬੱਬ ਬਣ ਜੇ ਫਿਰ ਤਾਂ ਇਹ ਏਰੀਆ ਵੈਸੇ ਹੀ ਖੁਸ਼ਹਾਲ ਹੈ।
2: ਸਰ ਸਾਹਿਬ ਜੇ ਆਪਾਂ ਗੱਲ ਦੇਖੀਏ ਨਾਗਰਾ ਫਾਲਸ ਦੀ ਇਕੋਨਮੀ, ਜਸਟ ਨਾਗਰਾ ਫਾਲਸ ਦੀ 5 ਵੱਡੇ ਕਸੀਨੋ ਆ ਰਹੇ ਆ, ਬੇਗਸ ਪਾਂਗੂ ਬਣ ਜਾ ਰਿਹਾ, ਇੰਟਰਨੈਸ਼ਨਲ ਏਅਰਪੋਰਟ ਬਣ ਜਾ ਰਿਹਾ, ਔਰ ਦੇਖੋ ਜਿਹੜਾ ਬੜਾ ਕੁਛ
1: ਨਾਗਰਾ ਛੋਟਾ ਛੋਟਾ ਏਅਰਪੋਰਟ ਆ, ਇਹਨੂੰ ਹੀ ਐਕਸਟੈਂਡ ਕਰਕੇ ਇੰਟਰਨੈਸ਼ਨਲ ਬਣਾ,
2: ਇੰਟਰਨੈਸ਼ਨਲ ਵੱਡਾ ਏਅਰਪੋਰਟ ਬਣਨਾ ਹੈ, ਕਿਉਂਕਿ ਜਦੋਂ ਏਡੇ ਵੱਡੇ ਵੱਡੇ ਬਿਜ਼ਨਸ ਆਉਂਦੇ ਆ, ਵੱਡੇ ਹੋਟਲ ਬਣਨੇ, ਉੱਥੇ ਕਿੰਨੀ ਚਾਲ ਤਾਲ। ਪਹਿਲੋਂ ਇਹਨਾਂ ਦਾ ਸਭ ਤੋਂ ਵੱਡੀ ਸੀ ਵੀ ਹੋਸਪਿਟਲ ਵੱਡਾ ਚਾਹੀਦਾ, ਹੋਸਪਿਟਲ ਵੱਡਾ ਬਣ ਗਿਆ, ਮੈਨੂੰ ਲੱਗਦਾ ਇੱਕ ਦੋ ਮਹੀਨਿਆਂ 'ਚ ਉਹਦੀ ਇਨੋਗਰੇਸ਼ਨ ਆ। ਸੋ ਕੈਨੇਡਾ ਦਾ ਸੈਕੰਡ ਲਾਰਜੈਸਟ ਹੋਸਪਿਟਲ ਇਹਨਾਂ ਨੇ ਬਣਾ ਲਿਆ ਉੱਥੇ, ਹੁਣ ਧੜਾ ਧੜ ਧੜਾ ਧੜ ਇੱਥੇ ਜਿਹੜੀ ਆ
1: ਹੋਣੀ। ਨੰਬਰ ਦੇ ਦਈਏ 416-413-1313 ਟੈਲੀਫੋਨ ਨੰਬਰ ਹੈ, ਆਪਾਂ ਬੜੀ ਜਲਦੀ ਫਿਰ ਜੁੜਦੇ ਹਾਂ ਕਿਉਂਕਿ ਕੁਈਨਜ਼ਵੁੱਡ ਕਾਲਜ ਤੋਂ ਸਾਡੇ ਸਪੌਂਸਰ ਜਿਹੜੇ ਹੋਏ ਨੇ ਹੋਲਡ 'ਤੇ ਨੇ, ਅਤੇ ਉਹਨਾਂ ਦਾ ਮੈਸੇਜ ਲੈ ਲਈਏ, ਉਸ ਤੋਂ ਬਾਅਦ ਆਪਾਂ ਅਗਲਾ ਲਿਖ ਲਵਾਂਗੇ।
0: ਜੀ ਬਿਲਕੁਲ, ਥੈਂਕ ਯੂ ਸੋ ਮਚ। ਤੇ ਬਿਲਕੁਲ ਤੁਸੀਂ ਦਿਲ ਮੁੰਡੀ ਜੀ ਨਾਲ ਗੱਲਬਾਤ ਕਰ ਸਕਦੇ ਹੋ, ਨੰਬਰ ਹੈ 416-413-1313, 416-413-1313 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਸਟੂਡੀਓ ਦਾ ਨੰਬਰ 905-564-5444, ਇਸ ਨੰਬਰ ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਮੇਰੇ ਨਾਲ ਕੁਈਨਜ਼ਵੁੱਡ ਕਾਲਜ ਦੀ ਟੀਮ ਲਾਈਨ ਤੇ ਜੁੜੀ ਹੋਈ ਹੈ, ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਕਿ ਜੇਕਰ ਤੁਸੀਂ ਆਪਣੇ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਇਹਨਾਂ ਦੇ ਕੋਲ ਵੀਕਡੇਜ਼ ਐਂਡ ਵੀਕਐਂਡਸ ਦੇ ਵੀ ਤੁਹਾਡੇ ਲਈ ਕੋਰਸਿਸ ਅਵੇਲੇਬਲ ਨੇ, ਤੇ ਜ਼ਰੂਰ ਤੁਸੀਂ ਕੰਟੈਕਟ ਕਰੋ 9058720088 ਦੇ ਉੱਪਰ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਥੈਂਕ ਯੂ ਸੋ ਮਚ, ਤੁਸੀਂ ਇੰਨਾ ਟਾਈਮ ਵੇਟ ਕੀਤੀ। ਹਾਂਜੀ, ਆਪਣਾ ਮੈਸੇਜ ਦਿਓ।
3: ਹਾਂਜੀ, ਕੁਈਨਜ਼ਵੁੱਡ ਕਾਲਜ ਵਿੱਚ ਅਸੀਂ ਇਸ ਸਮੇਂ ਕਈ ਜੋਬ ਫੋਕਸਡ ਕੋਰਸਿਸ ਸਟਾਰਟ ਕਰਨ ਜਾ ਰਹੇ ਨੇ ਜੋ ਕੈਨੇਡਾ ਵਿੱਚ ਕਰੀਅਰ ਬਣਾਉਣ ਵਾਲੇ ਸਟੂਡੈਂਟ ਲਈ ਬਹੁਤ ਲਾਭਦਾਇਕ ਹੋ ਸਕਦੇ ਨੇ। ਸਾਡੇ ਮੁੱਖ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰ, ਫਾਰਮੇਸੀ ਅਸਿਸਟੈਂਟ, ਹੋਮ ਚਾਈਲਡ ਕੇਅਰ, ਕੰਪਿਊਟਰ ਟ੍ਰੇਨਿੰਗ, ਇੰਗਲਿਸ਼, ਫ੍ਰੈਂਚ ਲੈਂਗੁਏਜ ਕੋਰਸਿਸ ਸ਼ਾਮਿਲ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ। ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵਧਾ ਹਾਈ ਡਿਮਾਂਡ ਵਿੱਚ ਆ। ਜਿਹੜੇ ਲੋਕੀ ਡਾਕਟਰ ਆਫਿਸ, ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਆ, ਇਹ ਕੋਰਸ ਉਹਨਾਂ ਵਾਸਤੇ ਲਈ ਹੈ। ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਦਾ ਹੈ ਡਾਕਟਰ ਆਫਿਸ ਵਿੱਚ। ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕੁਇਸਟ ਹੈ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੋਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ। ਦੂਸਰੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜੀ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ, ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਜ਼ਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ, ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ੋਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ, ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੇ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਨੇ ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਡੇ ਕੇਅਰ ਵਿੱਚ ਜਾਂ ਆਪਣੇ ਘਰੋਂ ਆਪਣਾ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਆਲਰੇਡੀ PSW ਹੋ ਜਾਂ PSW ਦੇ ਕੋਰਸ ਕੀਤਾ ਹੋਇਆ ਹੋ ਤਾਂ ECA ਦਾ ਕੋਰਸ ਕਰਕੇ ਸਪੈਸ਼ਲ ਨੀਡ ਕਿਡਸ ਦੇ ਨਾਲ ਵੀ ਕੰਮ ਕਰ ਸਕਦੇ ਹੋ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਈਨਜ਼ਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2, ਇਸ ਦੇ ਨਾਲ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, ਸੈਲਪੀ, PTE, TEF, PCP ਪ੍ਰਿਪਰੇਸ਼ਨਸ। ਵੀਕਐਂਡ ਤੇ ਕੰਪਿਊਟਰ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲ ਅਪਗ੍ਰੇਡ ਕਰਨਾ ਚਾਹੁੰਦੇ ਨੇ। ਇੰਟਰਮੀਡੀਏਟ ਤੋਂ ਐਡਵਾਂਸ ਲੈਵਲ ਤੱਕ ਕੰਪਿਊਟਰ ਕਲਾਸਿਸ ਵੀਕਐਂਡ ਤੇ ਵੀਕਡੇਜ਼, ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ। ਇਸ ਤੋਂ ਇਲਾਵਾ ਕੁਈਨਜ਼ਵੁੱਡ ਕਾਲਜ ਔਰ ਵੀ ਬਹੁਤ ਸਾਰੇ ਕੋਰਸ ਡਿਪਲੋਮਾ ਡਿਪਲੋਮਾ ਸ਼ੁਰੂ ਕਰਨੇ ਜਾ ਰਿਹਾ ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queensfoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਉਂਸਲਰ ਨੂੰ ਜ਼ਰੂਰ ਸੰਪਰਕ ਕਰੋ। ਕਾਲਜ ਦਾ ਫੋਨ ਨੰਬਰ ਹੈ 905-872-0088 ਤੇ ਵੋਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ, ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਨੰਬਰ ਹੈ 905-872-0088, ਕੁਈਨਜ਼ਵੁੱਡ ਕਾਲਜ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਸਤਵਿੰਦਰ ਬੁੱਗਾ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 ਤੇ ਪ੍ਰਭਦੀਪ

0: 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44 905-564-44 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 6643। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡਾ ਬੜੀ ਸਤਿ ਸ਼੍ਰੀ ਅਕਾਲ। ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਜੀ, ਮੀਂਹ ਪੈ ਰਿਹਾ, ਮੈਂ ਚਲੋ ਕਿਹਦੇ ਰਿਲੇਟਡ ਗਾਣਾ ਲਵਾਈਏ। ਸਾਵਰਕੋਟੀ ਦਾ ਗਾਣਾ ਜੀ।
0: ਹਾਂਜੀ
1: ਸਾਉਣ ਦਾ ਮਹੀਨਾ ਹੋਵੇ, ਪਹਿਲੀ ਪਹਿਲੀ ਬਰਸਾਤ ਹੋਵੇ, ਸਾਉਣ ਕਰਕੇ ਆ ਜਾਂਦੇ।
0: ਹਾਂਜੀ ਹਾਂਜੀ
1: ਉਹ ਲਾਇਓ, ਕਾਫੀ ਦੇਰ ਹੋ ਗਈ ਲੱਗਣ। ਮੈਂ
2: ਸਾਉਣ ਦਾ ਮਹੀਨਾ ਹੋਵੇ, ਪਹਿਲੀ ਬਰਸਾਤ ਹੋਵੇ ਸੱਜਣਾ।
1: ਹਾਂਜੀ ਹਾਂਜੀ
2: ਪਹਿਲੇ ਮੁਲਾਕਾਤ ਹੋ।
1: ਹਾਂਜੀ ਹਾਂਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਤਾਂ ਹੁਣ ਪੂਰਾ ਹੀ ਕਰਤਾ।
0: ਕਾਫੀ ਏਰੀਆਜ਼ ਦੇ ਵਿੱਚ ਤੇ ਵੈਸੇ ਤਾਂ ਬ੍ਰੈਂਪਟਨ ਦੇ ਵਿੱਚ 28 ਡਿਗਰੀ ਟੈਂਪਰੇਚਰ ਚੱਲ ਰਿਹਾ ਇਸ ਟਾਈਮ ਤੇ ਕਈ ਕਈ ਜਗ੍ਹਾ ਦੇ ਉੱਪਰ ਨਾ ਥੋੜੀ ਯੈਲੋ ਵਾਰਨਿੰਗ ਹੈਗੀ ਹੈ, ਥੰਡਰ ਸਟੋਰਮਸ ਦੀਆਂ ਹੈਗੀਆਂ ਨੇ ਥੋੜੀ ਥੋੜੀ ਵਾਰਨਿੰਗਸ ਤੇ ਇਹਦਾ ਤੁਸੀਂ ਜ਼ਰੂਰ ਧਿਆਨ ਰੱਖੋ। ਜੇ ਕਿਤੇ ਬਾਹਰ ਕਿਤੇ ਜਾ ਰਹੇ ਹੋ ਤਾਂ ਫਿਰ ਆਪਣਾ ਥੋੜੀ ਜਿਹੀ ਪ੍ਰੀਕੋਸ਼ਨ ਰੱਖੋ, ਡਰਾਈਵ ਵੀ ਧਿਆਨ ਦੇ ਨਾਲ ਕਰੋ। ਜਦੋਂ ਵੀ ਮੌਸਮ ਥੋੜ੍ਹਾ ਜਿਹਾ ਚੇਂਜ ਹੁੰਦਾ ਤੇ ਫਿਰ ਡਰਾਈਵਿੰਗ ਵੀ ਸਾਰਿਆਂ ਦੀ ਚੇਂਜ ਹੋ ਜਾਂਦੀ ਹੈ, ਇਸ ਕਰਕੇ ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। ਤੇ ਬ੍ਰੈਂਪਟਨ ਦੇ ਵਿੱਚ ਹੁਣ ਵੈਸੇ ਜਿੱਥੇ ਮੈਂ ਬੈਠੀ ਹੋਈ ਹਾਂ ਇਸ ਲੋਕੇਸ਼ਨ ਤੇ ਤਾਂ ਐਕਸਪੈਕਟਡ ਹੈ ਕਿ ਅਗਲੇ 17-18 ਮਿੰਟ ਦੇ ਵਿੱਚ ਬਾਰਿਸ਼ ਸਟਾਰਟ ਹੋ ਜਾਣੀ ਹੈ, ਬਟ ਕਾਫੀ ਏਰੀਆਜ਼ ਦੇ ਵਿੱਚ ਆਲਰੇਡੀ ਸਟਾਰਟ ਹੋ ਗਈ ਹੈ। ਤੇ ਤੁਸੀਂ ਆਪਣਾ ਧਿਆਨ ਦੇ ਨਾਲ ਡਰਾਈਵ ਕਰੋ ਤੇ ਮੌਸਮ ਨੂੰ ਇੰਜੋਏ ਕਰਦੇ ਹੋਏ ਜਾਓ। ਹੌਲੀ ਹੌਲੀ ਆਰਾਮ ਨਾਲ ਆਪਣੇ ਘਰਾਂ ਵੱਲ ਜਾਂ ਫਿਰ ਤੁਸੀਂ ਜਿੱਥੇ ਕਿਤੇ ਵੀ ਜਾ ਰਹੇ ਹੋ ਹੌਲੀ ਹੌਲੀ ਉੱਥੇ ਤੱਕ ਪਹੁੰਚੋ। ਸਟੂਡੀਓ ਦਾ ਨੰਬਰ 905-564-44 905-564-6444 ਸਟੂਡੀਓ ਦਾ ਨੰਬਰ ਹੈ ਅਤੇ ਤੁਹਾਡੀ ਅਤੇ ਸਾਡੀ ਮੁਲਾਕਾਤ ਦਾ ਟਾਈਮ ਐਵਰੀ ਸੈਟਰਡੇ ਦੀ ਤਰ੍ਹਾਂ 4 ਵਜੇ ਤੱਕ ਦਾ ਹੈਗਾ। ਅਤੇ ਅੱਜ ਸਾਡੇ ਟੀਮ ਦੇ ਮੈਂਬਰ ਅਤੇ ਸਿੱਧੂ ਸਰ ਦੇ ਬੇਟੇ ਸਿਮਰਾਜ ਸਿੱਧੂ ਜੀ ਦਾ ਅੱਜ ਬਰਥਡੇ ਹੈ ਅਤੇ ਆਪਾਂ ਸਾਰੀ ਟੀਮ ਦੇ ਵੱਲੋਂ ਉਹਨਾਂ ਨੂੰ ਬਹੁਤ ਮੁਬਾਰਕਾਂ ਦਿੰਦੇ ਹਾਂ। ਹੈਪੀ ਬਰਥਡੇ ਟੂ ਯੂ ਸਿਮਰਾਜ। ਅਤੇ ਤੁਸੀਂ ਵੀ ਜਿਨ੍ਹਾਂ ਨੇ ਸਿਮਰਾਜ ਜੀ ਨੂੰ ਵਿਸ਼ ਕਰਨੇ ਆ ਤੁਸੀਂ ਉਹਨਾਂ ਦੇ ਸੈੱਲ ਫੋਨ 'ਤੇ ਕਾਲਸ ਮੈਸੇਜਿਸ ਕਰ ਸਕਦੇ ਹੋ। ਨੰਬਰ ਮੈਂ ਤੁਹਾਨੂੰ ਦੇ ਦਿੰਦੀ ਹਾਂ 416-457-3381 416-457-3381 'ਤੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ, ਮੈਸੇਜਿਸ ਕਰ ਸਕਦੇ ਹੋ। ਅਤੇ ਬੜੇ ਲੰਬੇ ਟਾਈਮ ਤੋਂ ਸਿਮਰਾਜ ਤੁਹਾਨੂੰ ਬਹੁਤ ਸੋਹਣਾ ਪ੍ਰੋਗਰਾਮ ਤੁਹਾਡੇ ਲਈ ਕਰਦੇ ਨੇ ਐਵਰੀ ਮੰਡੇ ਟੂ ਥਰਸਡੇ ਅਤੇ ਕਮਿੰਗ ਮੰਡੇ ਤੋਂ ਵੀ ਤੁਹਾਡੀ ਮੁਲਾਕਾਤ ਉਹਨਾਂ ਨਾਲ ਹੋਣੀ ਹੈ, ਬਟ ਅੱਜ ਉਹਨਾਂ ਦਾ ਬਰਥਡੇ ਹੈ ਅਤੇ ਆਪਾਂ ਉਹਨਾਂ ਦੇ ਲਈ ਗਾਣਾ ਵੀ ਲਗਾਉਂਦੇ ਹਾਂ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਭੇਜਦੇ ਹਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ। ਹੈਪੀ ਬਰਥਡੇ ਟੂ ਯੂ ਸਿਮਰਾਜ ਸਿੱਧੂ ਜੀ। ਅਤੇ ਲੋਕ ਗਾਣਾ ਸੁਣੋ ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਲੈ ਲੈਣੇ ਆ ਨਾਲੇ, ਆ ਜਾਓ ਫਿਰ ਕਰਦੇ ਹਾਂ ਪਾਰਟੀ।

0: ਸਿੱਧੂ ਨੂੰ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਿਮਰਾਜ ਸਿੱਧੂ ਜੀ ਦਾ ਅੱਜ ਬਰਥਡੇ ਹੈ ਅਤੇ ਬੜੇ ਲੰਬੇ ਟਾਈਮ ਤੋਂ ਤੁਹਾਡੇ ਲਈ ਬਹੁਤ ਵਧੀਆ ਇਹ ਪ੍ਰੋਗਰਾਮ ਵੀ ਕਰਦੇ ਨੇ ਅਤੇ ਤੁਹਾਡੇ ਲਈ ਇੰਸ਼ੋਰੈਂਸ ਪੋਲਿਸੀਜ਼ ਵੀ ਕਰਦੇ ਨੇ। ਤੁਸੀਂ ਆਪਣੇ ਬਹੁਤ ਹੀ ਕਮਾਲ ਦੇ ਹੋਸਟ ਸਿਮਰਾਜ ਸਿੱਧੂ ਜੀ ਨੂੰ ਅੱਜ ਵਿਸ਼ਿਸ ਭੇਜ ਸਕਦੇ ਹੋ ਉਹਨਾਂ ਦੇ ਸੈੱਲ ਫੋਨ 'ਤੇ 4164573381। ਉਹਨਾਂ ਦਾ ਨੰਬਰ ਹੈ 416-457-3381। ਅਤੇ ਸਿਮਰਾਜ ਜੀ, ਸਾਡੀ ਪੂਰੀ ਟੀਮ ਦੇ ਵੱਲੋਂ, ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਮੁਬਾਰਕਾਂ ਬਰਥਡੇ ਦੀਆਂ। ਹੈਪੀ ਬਰਥਡੇ ਟੂ ਯੂ। ਅਤੇ ਲੋ ਫਿਰ ਸਿੱਧੂ ਸਰ ਵੀ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਆਪਾਂ ਮੁਬਾਰਕਾਂ ਦਿੰਦੇ ਹਾਂ। ਉਹਨਾਂ ਦੇ ਬੇਟੇ ਦਾ ਬਰਥਡੇ ਹੈ। ਸਿੱਧੂ ਸਰ, ਕੰਗ੍ਰੈਚੁਲੇਸ਼ਨ ਟੂ ਯੂ ਟੂ।
1: ਮਿਹਰਬਾਨੀ, ਤੁਹਾਨੂੰ ਮੈਂ ਸੌਂਗ ਭੇਜਿਆ ਸੀ, ਤੁਹਾਨੂੰ ਜਦੋਂ ਹੀ ਯਾਦ ਆ ਗਿਆ। ਖੈਰ ਕੋਈ ਨਹੀਂ,
0: ਨਹੀਂ ਮੈਂ ਪਹਿਲਾਂ ਕਿਉਂ ਕਰ ਲਿਆ ਹੋਇਆ ਸੀ।
1: ਬੇਟੇ ਨੇ ਆਪਣੇ ਉਹਨਾਂ ਦਾ ਧਰਤਾ ਧਰਤਾ ਨੇ ਦੇਸ਼ ਪ੍ਰਦੇਸ਼ ਦੇ ਓਨਰ ਉਹੀ ਨੇ ਅਤੇ ਉਹਨਾਂ ਦਾ ਅੱਜ ਬਰਥਡੇ ਹੈਗਾ ਅਤੇ ਖੁਸ਼ੀ ਨਾਲ ਮਨਾ ਰਹੇ ਨੇ ਉਹ ਅਤੇ ਉਹਨਾਂ ਦੀ ਵਾਈਫ ਅਤੇ ਬੇਟਾ। ਅੱਜ ਸਵੇਰ ਦੇ ਨਿਕਲੇ ਹੋਏ ਨੇ, ਉਹ ਬਾਅਦ ਸੈਲੀਬ੍ਰੇਟ ਕਰ ਰਹੇ ਨੇ ਅਤੇ ਸਾਡੇ ਵੱਲੋਂ ਭਾਈ ਮੁਬਾਰਕਾਂ, ਖਾਸ ਕਰਕੇ ਤਜਿੰਦਰ ਸਿੰਘ ਸਿੱਧੂ ਮੇਰੇ ਵੱਲੋਂ, ਡੈਡ ਵੱਲੋਂ, ਅਤੇ ਮੰਮੀ ਜੀ ਰਵਿੰਦਰ ਕੌਰ ਸਿੱਧੂ ਹੋਰਾਂ ਵੱਲੋਂ, ਅਤੇ ਭਰਾ ਹੈਗੇ ਨੇ ਰੋਹਿਤ

0: I hope he is enjoying his birthday.
1: Canada the war ne badi pakad punjabi te Ottawa je to pade hoye ne hanji sara hi padhai kiti hoyi hai te
0: also sir sahab main kehna ke chalo pakad ta tade vi harek language de te hagi aa and tade blood run karda ji tade ne par he is the next level
1: ji
0: je main ਰੇਡੀਓ ਹੋਸਟ ਦੀ ਗੱਲ ਕਰਾਂ ਐਜ਼ ਏ ਇਨਸਾਨ ਗੱਲ ਕਰਾਂ ਠੀਕ ਹੈ ਨਾ ਉਹਦੀ ਇੱਕੋ ਹੀ ਮੈਨੂੰ ਬਹੁਤ ਬਿਊਟੀਫੁਲ ਗੱਲ ਲੱਗਦੀ ਹੈ ਕਿ ਉਹ ਕੋਈ ਘੁਮਾਉਂਦਾ ਘੁਮਾਉਂਦਾ ਨਹੀਂ ਗੱਲ ਦਿਲ ਤੇ ਗੱਲ ਆ ਜੋ ਸਿੱਧੀ ਠੋਕ ਕੇ ਕਹਿੰਦਾ ਨਹੀਂ ਤਾਂ ਨਹੀਂ ਕਹਿੰਦਾ ਦੈਟ ਡਿਸਕ੍ਰਾਈਬ ਕਿ ਉਹਦੀ ਜਿਹੜੀ ਪਰਸਨੈਲਿਟੀ ਆ ਪਿਓਰ ਪਰਸਨੈਲਿਟੀ ਆ ਲਾਈਕ ਰੀਅਲੀ ਬਿਊਟੀਫੁਲ ਵੇ ਮੈਂ ਤੁਹਾਨੂੰ ਦੱਸਿਆ ਕਿ ਜਿਲੇ ਮੈਂ ਕਿਤੇ ਲੱਗਿਆ ਹੋਵੇ ਰੇਡੀਓ ਸ਼ੋਅ ਤੇ ਮੈਂ ਬਹਿ ਜਾਂਦਾ ਫਿਰ ਸੁਣਦਾ ਹੀ ਰਹਿੰਦਾ ਐਂਡ ਵਿਸ਼ ਹਿਮ ਅ ਬਰਥਡੇ ਵਾਂਸ ਅਗੇਨ ਮੈਂ ਕਹਿੰਦਾ ਕਿ ਜਿਹੜਾ ਪ੍ਰੋਡਕਟ ਆ ਕਾਫੀ ਭੈਣਾਂ ਭਰਾਵਾਂ ਦੇ ਫੋਨ ਆ ਰਿਹਾ ਕਿਸੇ ਦਾ ਕਿਚਨਰ ਤੋਂ ਆ ਰਿਹਾ ਕਿਸੇ ਦਾ ਬਾਟਲੂ ਤੋਂ ਆ ਰਿਹਾ ਕੁਛ ਇੱਕ ਨਾਗਾਫਾਲ ਤੋਂ ਆ ਰਿਹਾ ਉਹ ਕਹਿੰਦੇ ਸਾਡਾ ਪ੍ਰੋਡਕਟ ਆ ਤੁਸੀਂ ਬ੍ਰਹਮਟਨ ਚ ਬੈਠੇ ਵੇਚੀ ਜਾਂਦੇ ਹੋ ਮੈਂ ਕਿਹਾ ਇਹ ਜਿਹੜੀ ਬੰਦੇ ਦੀ ਕਿਸਮਤ ਚ ਜਿਹੜੀ ਟੂਟੀ ਦਾ ਪਾਣੀ ਲਿਖਿਆ ਉਹਨੇ ਪੀਣਾ ਹੀ ਪੀਣਾ ਤੁਸੀਂ ਭੱਜ ਨਹੀਂ ਸਕਦੇ ਇਹ ਤੁਹਾਡੇ ਕਰਮਾਂ ਚ ਲਿਖਾ ਜੋਖਾ ਲਿਖਿਆ ਹੀ ਆ ਇਹ ਤੁਸੀਂ ਉੱਥੇ ਜਾ ਕੇ ਆਪ ਹੀ ਪੀ ਲੈਣਾ ਔਰ ਦੂਸਰੀ ਗੱਲ ਇਹ ਪ੍ਰੋਡਕਟ ਆ ਇਹਦਾ ਤੋੜ ਪੂਰੇ ਕੈਨੇਡਾ ਚ ਹੈ ਨੀ ਇਹਦੀ ਕਾਪੀ ਜ਼ਰੂਰ ਆਊਗੀ ਫਿਊਚਰ ਦੇ ਵਿੱਚ ਇਹਦੀ ਕਾਪੀ ਪ੍ਰੋਡਕਟ ਦੀ ਜ਼ਰੂਰ ਆਊਗੀ ਪਰ ਜਿਹੜੀ ਕਾਢ ਆ ਆਰਕੀਟੈਕਟ ਨੇ ਕੱਢਤੀ ਮੈਂ ਪਹਿਲਾਂ ਵੀ ਦੱਸਿਆ ਬ੍ਰਿਲੀਅੰਟ ਤਰੀਕੇ ਦੇ ਨਾਲ ਬੈਠ ਕੇ ਉਹਦਾ ਥੋਟ ਪ੍ਰੋਸੈਸ ਉਹਨੇ ਲਾਇਆ ਔਰ ਸਿਰ ਸਾਹਿਬ ਲਿਵਿੰਗ ਸਪੇਸ ਦਿੱਤੀ ਉਹਨੇ ਜਿੱਦਾਂ ਪ੍ਰੋਪਰ ਇਹਦੇ ਵਿੱਚ ਤੁਹਾਨੂੰ ਰੂਮ ਦਿੱਤੇ ਜਿੱਦਾਂ ਪ੍ਰੋਪਰ ਲਿਵਿੰਗ ਰੂਮ ਦਿੱਤਾ ਲਾਈਕ ਜਿੱਦਾਂ ਏਅਰ ਕ੍ਰੋਸਿੰਗ ਸਪੇਸ ਉਹਨੇ ਕੀਤੀ ਆ ਮੈਂ ਤਾਂ ਆਪ ਦੇਖ ਕੇ ਹੈਰਾਨ ਆ ਯਾਰ ਕਦੀ ਸੋਚਿਆ ਨਹੀਂ ਸੀ ਵੀ ਏਦਾਂ ਵੀ ਘਰ ਹੋ ਸਕਦੇ ਨੇ ਸੋ ਇੱਕ ਵਾਰੀ ਫਿਰ ਦੱਸਦੀ ਹੈ ਤੁਸੀਂ ਇੱਕ ਘਰ ਲੈਂਦੇ ਆ ਇੱਕ ਘਰ ਦੇ ਵਿੱਚ ਤਿੰਨ ਘਰ ਤੁਹਾਨੂੰ ਮਿਲਦੇ ਆ ਇੱਕ ਘਰ ਦੇ ਵਿੱਚ ਤਿੰਨ ਯੂਨਿਟ ਆ ਕਿਸੇ ਦੀ ਕਿਸੇ ਪਾਸੇ ਐਂਟਰੈਂਸ ਆ ਕਿਸੇ ਦੀ ਕਿਸੇ ਪਾਸੇ ਆ ਜੇ ਤੁਸੀਂ ਆਪ ਘਰ ਦੇ ਵਿੱਚ ਵੜ ਜਾਂਦੇ ਹੋ ਤੁਸੀਂ ਕਹਿੰਦੇ ਤੁਹਾਡਾ ਹੀ ਆ ਸਾਰਾ ਜੇ ਉੱਪਰ ਸੈਕਿੰਡ ਫਲੋਰ ਤੇ ਕੋਈ ਜਾਂਦਾ ਉਹ ਕਹਿੰਦੇ ਸਾਡਾ ਹੀ ਆ ਸਾਰਾ ਤਿੰਨ ਤਿੰਨ ਬੈਡਰੂਮ ਦੋ ਦੋ ਬੈਡਰੂਮ ਇੱਕ ਬੈਡਰੂਮ ਇਟਸ ਬਿਊਟੀਫੁਲੀ ਡਿਜ਼ਾਈਨ ਵਨ ਆਫ ਦਾ ਮੋਸਟ ਕਹਿ ਲਓ ਕਿ ਵਧੀਆ ਪ੍ਰੋਡਕਟ ਇਸ ਟਾਈਮ ਪੂਰੇ ਕੈਨੇਡਾ ਦੇ ਵਿੱਚ ਹੈਗਾ ਇਹ ਜੇਕਰ ਤੁਸੀਂ ਪੂਰਾ ਬਲੋਕ ਬਾਏ ਕਰ ਲੈਂਦੇ ਹੋ ਤੁਸੀਂ ਸੀ ਐਮ ਐਸ ਦੀ ਫੰਡਿੰਗ ਲਈ ਅਪਰੂਵ ਵੀ ਹੈਗੇ ਆ ਤੁਸੀਂ ਬੇਸਿਕਲੀ ਚਾਰ ਘਰ ਬਾਏ ਕਰਦੇ ਹੋ ਤੁਹਾਨੂੰ 12 ਮਿਲ ਜਾਂਦੇ ਨੇ ਜੇ ਤੁਸੀਂ ਇੱਕ ਬਾਏ ਕਰਦੇ ਹੋ ਤੁਹਾਨੂੰ 3 ਮਿਲ ਜਾਂਦੇ ਨੇ ਸੋ ਜੇ ਤੁਸੀਂ ਪੂਰਾ ਬਲੋਕ ਦੋ ਜਣੇ ਰਲ ਕੇ ਵੀ ਲੈਣਾ ਚਾਹੁੰਦੇ ਹੋ ਤੁਹਾਡਾ ਰੈਂਟ ਰੇਟ ਉੱਥੇ ਜਿਹੜਾ ਮਿਨੀਮਮ $4,500 ਮਿਨੀਮਮ $4,500 ਇੱਕ ਦੋ ਕੰਪਨੀਆਂ ਤੋਂ ਅਸੀਂ ਵੀ ਰਿਸਰਚ ਕਰਵਾਈ ਸੀ ਇਹਦੀ ਰੈਂਟ ਦੀ ਪਈ ਮੋਰੇ ਫਿਊਚਰ ਦੇ ਗਵਰਨਮੈਂਟ ਦੇ ਰੈਂਟ ਆ ਉਹਨਾਂ ਨੇ ਸਾਨੂੰ $5,5500 ਦਿੱਤਾ ਅਸੀਂ ਫਿਰ ਵੀ ਥੋੜੇ ਨੰਬਰ ਹੀ ਲੈ ਕੇ ਚੱਲਦੇ ਹਾਂ ਕਿ ਮਿਨੀਮਮ $4,500 ਤੁਹਾਡਾ ਰੈਂਟ ਆ ਸਾਰੇ ਖਾਤੇ ਮੌਲਗੇ ਕੱਢ ਕੇ ਤੁਹਾਡਾ ਟੈਕਸ ਕੱਢ ਕੇ ਤੁਹਾਡੀ ਇੰਸ਼ੋਰੈਂਸ ਕੱਢ ਕੇ ਜੇ ਤੁਸੀਂ ਸੀ ਐਮ ਐਸ ਲਈ ਫੰਡਿੰਗ ਲਈ ਅਪਰੂਵ ਹੋ ਜਾਂਦੇ ਆ ਤਾਂ ਤੁਹਾਡਾ $2,800 $3,000 ਖਰਚਾ ਤੇ $1,500 ਤੁਹਾਡੀ ਜੇਬ ਦੇ ਵਿੱਚ ਕੈਸ਼ ਫਲੋ ਆਉਂਦਾ ਜੇ ਤੁਸੀਂ $4,500 ਤੇ ਰੈਂਟ ਕਰਦੇ ਜੇ ਵੱਧ ਕਰ ਲੈਂਦੇ ਆ ਤੁਹਾਡਾ ਕੈਸ਼ ਫਲੋ ਵੱਧ ਹੋ ਜਾਣਾ ਜੀ ਕਿਉਂਕਿ ਯੂਨਿਟ ਵੱਡੇ ਨੇ ਸੈਪਰੇਟ ਸੈਪਰੇਟ ਯੂਨਿਟ ਨੇ ਇਟਸ ਬਿਊਟੀਫੁਲੀ ਡਿਜ਼ਾਈਨ ਪ੍ਰੋਡਕਟ ਆ ਜੇ ਤੁਸੀਂ 3 ਜਣੇ ਇਕੱਠੇ ਰਹਿੰਦੇ ਹੋ ਪੇਸਮੈਂਟ ਚੋਂ ਕਿਤੇ ਹੋਰ ਆ 3 ਪਰਿਵਾਰ ਭਾਈ ਇਕੱਠੇ ਹੋ ਕੇ ਲੈ ਲਓ ਆਪਣੇ ਘਰ 'ਚ ਤਾਂ ਰਹੋਗੇ ਕੁਛ ਸ਼ੇਅਰ ਤਾਂ ਨਹੀਂ ਕਰਨਾ ਪੈਣਾ ਨਾ ਕਿਚਨ ਸ਼ੇਅਰ ਕਰਨੀ ਪੈਣੀ ਨਾ ਬਾਥਰੂਮ ਸ਼ੇਅਰ ਕਰਨਾ ਪੈਣਾ ਕੁਛ ਨਹੀਂ ਸ਼ੇਅਰ ਕਰਨਾ ਪੈਣਾ ਇਦੋਂ ਬੈਟਰ ਪ੍ਰੋਡਕਟ ਆਪਣੇ ਘਰ ਦੇ ਵਿੱਚ ਨਾਲੇ ਜਿਹੜਾ ਤੁਹਾਡਾ ਰੈਂਟਾਂ ਤੁਹਾਡੀਆਂ ਕਿਸ਼ਤਾਂ ਹੀ ਪੇ ਕਰੂਗਾ ਤੁਸੀਂ ਆਪ ਹੀ ਉਹਦੇ ਮਾਲਕ ਬਣਨਾ ਫਿਊਚਰ 'ਚ ਹੋ ਸਕਦਾ ਤੁਸੀਂ ਹੋਰ ਵੀ ਵੱਡੇ ਘਰਾਂ 'ਚ ਮੂਵ ਹੋਵੋ ਪਰ ਜਿੰਨੇ ਨਵੇਂ ਇਮੀਗ੍ਰੈਂਟ ਆ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਦੇਣਾ ਚਾਹੁੰਦੇ ਹੋ ਫਸਟ ਟਾਈਮ ਆ ਰੈਂਟਲ ਜਿਹਨਾਂ ਨੂੰ ਲੱਭਦੇ ਹੋ ਇਨਵੈਸਟਰੋਂ ਚੰਗੀ ਇਨਵੈਸਟਮੈਂਟ ਲੱਭਦੇ ਹੋ ਜਿੱਥੇ ਥੋੜ੍ਹੀ ਇਨਵੈਸਟਮੈਂਟ ਹੋਵੇ ਜ਼ਿਆਦਾ ਰਿਟਰਨ ਹੋਵੇ ਤਾਂ ਇਦੋਂ ਬੈਟਰ ਪ੍ਰੋਡਕਟ ਜਿਹੜਾ ਪੂਰੇ ਕੈਨੇਡਾ ਦੇ ਵਿੱਚ ਹੈ ਨੀਗਾ ਜੀ ਸਿਰ ਸਾਹਿਬ ਉੱਤੇ ਸੋਨੇ ਤੇ ਸੁਹਾਗਾ ਗੌਰਮੈਂਟ ਤੋਂ ਤੁਹਾਨੂੰ HST ਰਾਈਟ ਔਨ ਕਲੋਜ਼ਿੰਗ ਮਿਲਦੀ ਕਿਤੇ ਅਪਲਾਈ ਕਰ ਨਹੀਂ ਜਾਣਾ ਕੋਈ ਕੁਛ ਨਹੀਂ ਕਰਨਾ ਤੁਹਾਡੇ ਵਕੀਲ ਨੇ ਕਹਿਣਾ ਚੱਕੋ $87,000 ਹੋਰ ਫਿਰ ਤੁਸੀਂ ਸੋਚਣਾ $87,000 ਤੁਹਾਨੂੰ ਐਕਸਟਰਾ ਹੀ ਮਿਲ ਗਿਆ ਫਿਰ ਤੁਹਾਡੀ ਉਹ ਡਾਊਨ ਪੇਮੈਂਟ ਜਿਹੜੀ ਤੁਸੀਂ ਵੱਧ ਦਿੱਤੀ ਆ ਜਾਂ ਕੀ ਕਰਨੇ ਕਿਤੇ ਹੋਰ ਖਾਤੇ ਨੇ ਉਹ $87,000 ਤੁਸੀਂ ਕਰ ਸਕਦੇ ਹੋ ਜੇ 45 ਈਅਰ ਐਮੋਟੇਸ਼ਨ ਮਿਲ ਜਾਂਦੀ ਸੋਨੇ ਤੇ ਸੁਹਾਗਾ ਟੋਪ ਨੋਚ ਵਨ ਆਫ ਦਾ ਬੈਸਟ ਪ੍ਰੋਡਕਟ ਪ੍ਰਾਈਸ ਵਾਈਜ਼ ਇਹ ਨਹੀਂ ਕਿ ਪ੍ਰੋਡਕਟ ਦੀ ਪ੍ਰਾਈਸ ਸਹੀ ਆ ਤਾਂ ਪ੍ਰੋਡਕਟ ਮਾੜਾ ਸਟੱਕੋ ਸਟੋਨ ਪੈਕੇਜ ਦੇ ਨਾਲ ਬਾਲਕੋਨੀਆਂ ਬਣੀਆਂ ਹੋਈਆਂ ਪ੍ਰੋਪਰ ਕਿਚਨਾਂ ਬਣੀਆਂ ਹੋਈਆਂ ਹਾਰਡ ਬੋਰਡ ਆ ਓਕ ਦੀਆਂ ਸਟੇਅਰਸ ਆ ਮੈਂ ਕਹਿੰਦਾ ਤੁਸੀਂ ਸਾਡੇ ਕੋਲ ਇੱਕ ਵਾਰੀ ਆਓ ਬੈਠੋ ਪ੍ਰੋਡਕਟ ਦੀ ਇਨਫੋਰਮੇਸ਼ਨ ਲਓ ਲੋਕੇਸ਼ਨ ਦੇਖ ਕੇ ਜਾਓ ਜਿਲ੍ਹੇ ਤੁਸੀਂ ਉੱਥੇ ਚਲੇ ਗਿਆ ਤੁਸੀਂ ਕਹਿਣਾ ਆਹ ਤਾਂ ਯਾਰ ਮੋਹਰੇ ਦਰਿਆ ਦੇ ਵਿੱਚ ਵੱਡੀਆਂ ਵੱਡੀਆਂ ਕਿਸ਼ਤੀਆਂ ਦੌੜ ਰਹੀਆਂ ਲੋਕ ਬੈਠੇ ਮੱਛੀਆਂ

0: ਸਾਡੇ ਆਰਾਮ ਦੇ ਨਾਲ ਤੁਸੀਂ ਵੀ ਆਰਾਮ ਨਾਲ ਜਿਹੜੇ ਘਰੋਂ ਨਿਕਲੇ ਜਾ ਕੇ ਬਹਿ ਗਏ ਉੱਥੇ ਲਾਲੀ ਕੁੰਡੀ ਜੀ ਮੱਛੀ ਫੜ ਕੇ ਤਾਜ਼ੀ ਲਿਆ ਕੇ ਬਣਾ ਕੇ ਜੀ ਹਸਬੈਂਡ ਵਾਈਫ ਨੇ ਬੱਚੇ ਨੇ ਵਾਕ ਕਰਨ ਜਾਣਾ ਤੇ ਤੁਹਾਨੂੰ ਸਵਿਟਜ਼ਰਲੈਂਡ ਵਰਗੀ ਫੀਲਿੰਗ ਚਾਹੀਦੀ ਆ ਤੇ ਵਧੀਆ ਟ੍ਰੇਲ ਨਾਲ ਨਾਲ ਪੂਰਾ ਸਾਈਡ ਵਾਕ ਪੂਰੀ ਸੜਕ ਦੇ ਉੱਤੇ ਬਣ ਰਿਹਾ ਪਾਣੀ ਦੇ ਕੰਢੇ ਤੇ ਤੁਸੀਂ ਉੱਥੇ ਵਾਕ ਕਰੋ ਕਹਿ ਲਓ ਕਿ ਤੁਹਾਨੂੰ ਮਿਲੀਅਨ ਡਾਲਰ ਦੀ ਲਿਵਿੰਗ ਦੇ ਵਿੱਚ ਇਹ ਘਰ ਮਿਲਦੇ ਨੇ ਰੈਂਟਲ ਪਰਸਪੈਕਟਿਵ ਨਾਲ ਵੀ ਵਧੀਆ ਤੁਹਾਨੂੰ ਟੈਨੈਂਟ ਵੀ ਇੱਥੇ ਲੌਂਗ ਟਰਮ ਟੈਨੈਂਟ ਮਿਲ ਜਾਣੇ ਕਿਉਂਕਿ ਲੋਕੇਸ਼ਨ ਬਹੁਤ ਵਧੀਆ
1: ਜੀ
0: ਹਰੇਕ ਚੀਜ਼ ਇੱਥੇ ਪੂਰੀ ਆ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਲੱਗਦਾ ਸੋ ਜਿੰਨੇ ਵੀ ਭੈਣ ਭਰਾ ਇਸ ਵਕਤ ਇਹ ਪ੍ਰੋਗਰਾਮ ਨੂੰ ਸੁਣਦੇ ਨੇ ਭਰਾਵੋ ਸਾਡਾ ਨੰਬਰ ਹੈਗਾ 416-313-1313 ਵੰਸ ਅਗੇਨ 416-313-1313 ਜਾਂ ਫਿਰ 416-413-1313
1: ਐਡਰੈਸ ਦੇ ਦਈਏ 7895 ਟ੍ਰੈਨਵੇ ਡਰਾਈਵ ਸਵੀਟ ਨੰਬਰ 206 ਦੇ ਵਿੱਚ ਆਓ ਸ਼ਾਮ ਦੇ 7-6 ਵਜੇ ਤੋਂ 7 ਵਜੇ ਵੱਜ ਜਾਣੇ ਆ 6 ਵਜੇ ਤੱਕ ਹੈਗੇ ਹੈਗੇ ਆਪਾਂ ਇੱਥੇ ਅਤੇ ਆ ਕੇ ਤੁਸੀਂ ਉਹਨਾਂ ਨੂੰ ਮਿਲੋ ਡਿਕਸੀ ਡੇਰ ਦੇ ਕੋਲੇ ਅਤੇ ਪੂਰਾ ਸਮਝੋ ਇਸ ਪ੍ਰੋਜੈਕਟ ਨੂੰ ਵਾਪਸ ਚੱਲਦੇ ਹਾਂ ਸਟੂਡੀਓ
0: ਅਸੀਂ ਸਾਹਿਬ ਕੱਲ੍ਹ ਨੂੰ ਆਪਾਂ ਨਾਗਰਾ ਪਾ ਲਈ ਆ ਉੱਥੇ ਵੀ ਕਿਸੇ ਨੇ ਸਾਨੂੰ ਮਿਲਣਾ ਆ ਜਾਓ ਲੋਕੇਸ਼ਨ ਦਿਖਾਉਣੇ ਤੁਹਾਨੂੰ ਇਹ ਵੀ ਦੱਸ ਦਿਆਂ ਐਗਜੈਕਟਲੀ
1: ਤੁਹਾਡਾ ਕੱਲ੍ਹ ਨੂੰ ਸੰਡੇ ਤੁਸੀਂ ਉੱਥੇ ਹੋਵੋਗੇ ਨਾ
0: ਪੂਰਾ ਦਿਨ ਕੱਲ੍ਹ ਨੂੰ ਨਾਗਰਾ ਫਾਲ ਆ ਜੀ ਉੱਥੇ
1: ਨੰਬਰ ਆਪਣਾ ਦੇ ਦਿਓ ਤਾਂ ਕਿ ਕਿਸੇ ਨੇ ਆਉਣਾ ਹੋਵੇ ਨੰਬਰ ਲੈ
0: 416-313-1313 ਮੈਨੂੰ ਮਿਲਣ ਲਈ ਮੈਨੂੰ ਕਹਿੰਦਾ ਮੈਂ ਕਹਿੰਦਾ ਟੈਕਸ ਕਰ ਦਿਓ ਕਈ ਵਾਰੀ ਫੋਨ ਕਾਲ ਮੇਰੇ ਆਉਂਦੀ ਨਹੀਂ ਫੋਨ ਦੇ ਉੱਤੇ ਤੇ ਬੰਦਾ ਸੋਚਦਾ ਸੀ ਫੋਨ ਵੀ ਕੀਤਾ ਟੈਕਸ ਮੈਸੇਜ ਕਰ ਦਿਓ ਮੇਰੇ ਲਈ ਬੜਾ ਸੌਖਾ ਰਹਿੰਦਾ ਰਿਪਲਾਈ ਕਰਨਾ
1: ਰਿਪਲਾਈ ਕਰ ਦਿਓ ਟੈਕਸ ਦੇ ਨਾਲ ਹੀ
0: ਹਾਂਜੀ ਮੈਂ ਫੋਨ ਵੀ ਕਰ ਲੈਂਦਾ ਵਾਪਸ ਜਦੋਂ ਪਹਿਲਾਂ ਹੁਣ ਜਿੱਦਾਂ ਆਪਾਂ ਰੇਡੀਓ ਸ਼ੋਅ ਤੇ ਬੈਠੇ ਹਾਂ ਸਾਡਾ ਆਫਿਸ ਤਾਂ ਖੁੱਲ੍ਹਾ ਤੁਸੀਂ 413-13 ਤੇ ਫੋਨ ਕਰੋ ਤੁਹਾਡੀ ਹਰੇਕ ਕਾਲ ਆਨਸਰ ਹੁੰਦੀ
1: ਹੈ ਅੱਜ ਕੱਲ੍ਹ ਮੈਸੇਜ ਬੈਟਰ ਹੁੰਦਾ ਫੇਰ ਹੀ ਹੋ ਜਾਂਦਾ
0: ਮੈਸੇਜ ਤੇ ਬੰਦੇ ਨੂੰ ਪਤਾ ਹੁੰਦਾ ਪਿਆ ਆਨਫਰੈਂਡ ਮੈਸੇਜ ਪਿਆ ਤੁਸੀਂ ਕਾਲ ਕਰ ਲਓ ਬੰਦੇ ਦਾ ਮੈਸੇਜ ਹੁੰਦਾ ਮੈਂ ਕਹਿੰਦਾ ਥੋੜੀ ਜਿਹੀ ਟੈਕਸਟ ਮੈਸੇਜ ਦੀ ਵੀ ਸਾਨੂੰ ਹੈਬਿਟ ਪਾ ਲੈਣੀ ਚਾਹੀਦੀ ਆ
1: ਜੀ ਜੀ ਚਲੋ ਵਾਪਸ ਚੱਲਦੇ ਹਾਂ ਸਟੂਡੀਓ ਤੇ ਅਸੀਂ ਆਪਣੇ ਕੋਲ ਚਾਹ ਗਰਮ ਗਰਮ ਆ ਗਈ ਆ ਤੇ ਚੁਸਕੇ ਲਈ ਆ ਜੀ ਹਨ
0: ਆਪਾਂ ਬਰਥਡੇ ਮੁੰਡੇ ਦਾ ਮਨਾਉਂਦੇ
1: ਲੌਂਗ ਵਾਲੀ ਚਾਹ ਉਹ ਵੀ
2: ਸ਼ਾਮ ਦੇ 6 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਨੇ ਅੱਜ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਵਿਜਿਟ ਕਰੋ 7895 ਟ੍ਰੈਨਵੇਅਰ ਡਰਾਈਵ ਯੂਨਿਟ ਨੰਬਰ ਸਵੀਟ ਨੰਬਰ 206 ਦੇ ਉੱਪਰ ਤੁਹਾਨੂੰ ਲਈ ਲੋਕੇਟਡ ਨੇ ਤੇ ਤੁਸੀਂ ਜ਼ਰੂਰ ਇਹਨਾਂ ਦੇ ਕੋਲ ਜਾ ਕੇ ਮਿਲ ਸਕਦੇ ਹੋ ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਆਪਾਂ ਸੁਣੀਏ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਨ੍ਹਾਂ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ। ਪਰ ਉਸ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ, 5094 ਜੀ, ਸਤਿ ਸ਼੍ਰੀ ਅਕਾਲ।
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਵਾਸਤੇ। ਮੈਂ ਸੁਣ ਰਿਹਾ ਬੜੇ ਧਿਆਨ ਨਾਲ ਤੁਹਾਡੀਆਂ ਗੱਲਾਂ ਬਾਤਾਂ, ਸ਼ੁਕਰੀਆ, ਮਿਹਰਬਾਨੀ ਸਰ।
2: ਬੜਾ ਸੋਹਣਾ ਬਰਥਡੇ ਸੰਗ, ਮਤਲਬ ਉਸ ਟਾਈਮ ਬੜਾ ਹਿੱਟ ਗਾਣਾ ਹੁੰਦਾ ਸੀਗਾ। ਇੱਕ ਸੈਕਿੰਡ ਮੈਂ ਯਾਦ ਕਰਾਂ, ਮੈਨੂੰ ਯਾਦ ਕਰ ਰਿਹਾ ਸੀਗਾ, ਉਹ ਫਿਰ ਗੱਲ ਕਰਦੀ ਗਾ, ਬੜਾ ਪਿਆਰਾ ਗਾਣਾ, ਜਤਿੰਦਰ ਦੀ ਮੂਵੀ ਸੀਗੀ।
0: ਓਕੇ, ਚਲੋ ਮੈਂ ਸਰਚ ਕਰਦੀ ਹਾਂ, ਫਿਰ ਮੈਂ ਲੱਭ ਕੇ ਫਿਰ ਲਗਾ ਦਿੰਦੀ ਹਾਂ।
2: ਬਾਰ ਬਾਰ ਦਿਲ ਯੇ ਆਏ ਦਿਲ ਮੇਰਾ ਗਾਏ, ਤੂੰ ਜੀਏ ਹਜ਼ਾਰ ਸਾਲ, ਯੇ ਮੇਰੀ ਹੈ ਅਰਜ਼ੂ, ਯਾਦ ਆ ਗਿਆ ਜੀ।
0: ਓਕੇ ਜੀ, ਥੈਂਕ ਯੂ ਬਹੁਤ
2: ਸ਼ੁਕਰੀਆ, ਮੇਰੇ ਨੂੰ ਵੀ ਯਾਦ ਨਾ ਲਾਓ, ਠੀਕ
0: ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਬਿਲਕੁਲ ਸਿਮਰਾਜ ਤੱਕ ਤੁਹਾਡੀ ਵਿਸ਼ਿਸ ਪਹੁੰਚ ਜਾਣਗੀਆਂ, ਥੈਂਕ ਯੂ ਸੋ ਮਚ। 3051 ਜੀ, ਸਤਿ ਸ਼੍ਰੀ ਅਕਾਲ।
3: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਟੀਵੀ ਆਨ ਨਹੀਂ ਕੀਤਾ ਹੁੰਦਾ?
0: ਨਹੀਂ, ਟੀਵੀ ਆਨ ਨਹੀਂ ਕੀਤਾ ਮੈਂ,
3: ਟੀਵੀ ਤੇ ਨਹੀਂ ਆਇਆ, ਮੈਂ ਤਾਂ ਟੀਵੀ ਦੇਖ ਰਿਹਾ ਸੀ, ਕਿਉਂਕਿ ਮੈਂ ਕਿਹਾ ਆਈ ਨਾਲੇ ਅੱਜ ਉਹ ਸੀ ਯਾਰ, ਉਹ ਲਾਈਫ ਵੀ ਹੈਗਾ ਨਾ ਹੁੰਦਾ।
0: ਹਾਂਜੀ ਹਾਂਜੀ, ਲਾਈਫ ਵੀ ਚੱਲ ਰਿਹਾ,
3: ਦਿਲ ਮੁੰਡੀ ਦਾ ਉਹ ਵੀ ਨਾਈਸ ਲਾਈਫ।
0: ਹਾਂਜੀ ਹਾਂਜੀ, ਉਹ ਵੀ ਚੱਲ ਰਿਹਾ, ਉੱਥੇ ਸਿੱਧੂ ਸਰ ਗਏ ਹੋਏ ਨੇ ਲਾਈਵ ਲੋਕੇਸ਼ਨ ਲੈ ਕੇ। ਤੁਹਾਡੀ ਆਵਾਜ਼ ਨਹੀਂ ਆ ਰਹੀ, ਚਲੋ ਐਨੀਵੇਜ਼, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਸਟੂਡੀਓ ਦਾ ਨੰਬਰ ਹੈ, ਅਤੇ ਤੁਹਾਡੀ ਅਤੇ ਸਾਡੀ ਮੁਲਾਕਾਤ ਦਾ ਟਾਈਮ ਐਵਰੀਡੇ 3 ਘੰਟੇ ਦਾ ਹੁੰਦਾ ਹੈ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੇ 4 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਰੋਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰ ਲਓ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ, ਜਾਂ ਤੁਸੀਂ ਆਪਣੇ ਸੈੱਲਫੋਨ ਦੇ ਕੋਈ ਡੀਲਸ ਦੇਖ ਰਹੇ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਆਈ ਪੀ ਟੀਵੀ ਬੋਕਸ ਲਗਵਾਉਣਾ ਚਾਹੁੰਦੇ ਹੋ, ਜ਼ਰੂਰ ਰੋਇਲ ਡਿਜੀਟਲ ਦੇ ਨਾਲ ਕੋਂਟੈਕਟ ਤੁਹਾਡਾ ਹੋ ਸਕਦਾ ਹੈ। ਇਹਨਾਂ ਦੇ ਕੋਲ ਇੱਕ ਡੀਲ ਚੱਲ ਰਹੀ ਹੈ, $55 ਦੇ ਵਿੱਚ ਤੁਹਾਨੂੰ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਦੇ ਰਹੇ ਨੇ 1.5 GB ਡਾਟਾ ਦੇ ਨਾਲ। ਤੁਸੀਂ ਇਹ ਡੀਲ ਲੈਣ ਦੇ ਲਈ ਕਾਲ ਕਰ ਸਕਦੇ ਹੋ 6472011313 ਦੇ ਉੱਪਰ, ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਅਤੇ ਨੰਬਰ 6472011313, 647-201-1313 ਦੇ ਉੱਪਰ ਤੁਸੀਂ ਜ਼ਰੂਰ ਕਾਲਸ ਕਰ ਸਕਦੇ ਹੋ। ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। 8149 ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਪਣੀ ਲਾਈਨ ਡਰੋਪ ਕਰ ਗਏ, ਦੁਬਾਰਾ ਕਾਲ ਕਰ ਲਿਓ। 905-564-6444 ਸਟੂਡੀਓ ਦਾ ਨੰਬਰ ਹੈ। 247 ਹੋ ਗਏ ਨੇ, ਅਤੇ ਤੁਹਾਡੀ ਅਤੇ ਮੇਰੇ ਸਮੇਂ ਸਾਡੀ ਮੁਲਾਕਾਤ ਦਾ ਟਾਈਮ 3 ਘੰਟੇ ਦਾ ਹੈਗਾ, ਪੂਰੇ 4 ਵਜੇ ਤੱਕ। ਅਤੇ ਜਿਨ੍ਹਾਂ ਨੇ ਵੀ ਆਪਣੀਆਂ ਹਜੇ ਤੱਕ ਟਿਕਟਸ ਬੁੱਕ ਨਹੀਂ ਕਰਵਾਈਆਂ, ਮਤਲਬ ਕਿ ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ, ਜੋ ਕਿ 27th ਆਫ ਸਪਟੈਂਬਰ ਨੂੰ ਹੋਏਗਾ, ਸੰਡੇ ਵਾਲੇ ਦਿਨ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ 'ਚ। ਜਿਨ੍ਹਾਂ ਨੇ ਵੀ ਹਜੇ ਤੱਕ ਆਪਣੀ ਟਿਕਟਸ ਬੁੱਕ ਨਹੀਂ ਕਰਾਈਆਂ ਜ਼ਰੂਰ ਕਰਵਾਓ ticketmaster.ca ਦੇ ਉੱਪਰ ਜਾ ਕੇ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ ਵੰਸ ਅਪੋਨ ਅ ਟਾਈਮ ਵਰਲਡ ਟੂਰ ਜਿਹੜਾ ਹੈਗਾ ਚੱਲ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ। ਇਹ ਆਪਣੇ ਸ਼ਹਿਰ ਟੋਰਾਂਟੋ ਆ ਰਹੇ ਨੇ ਸੰਡੇ ਵਾਲੇ ਦਿਨ 27th ਆਫ ਸਪਟੈਂਬਰ ਨੂੰ। ਇਹਨਾਂ ਦੇ ਟਿਕਟਸ ਤੁਸੀਂ ਬੁੱਕ ਕਰ ਲਓ ticketmaster.ca। ਲਾਈਵ ਇਨ ਕਾਨਸਰਟ ਹੋਏਗਾ ਟੋਰਾਂਟੋ ਦੇ ਵਿੱਚ, ticketmaster.ca ਦੇ ਉੱਪਰ ਜਾ ਕੇ ਤੁਸੀਂ ਇਹ ਟਿਕਟਸ ਨੂੰ ਬੁੱਕ ਕਰ ਸਕਦੇ ਹੋ। 8149 ਜੀ ਸਤਿ ਸ਼੍ਰੀ ਅਕਾਲ, ਏਟ ਵਨ ਫੋਰ ਨਾਈਨ ਤੁਸੀਂ ਪਲੀਜ਼ ਰੇਡੀਓ ਦੀ ਆਵਾਜ਼ ਘੱਟ ਕਰ ਲਓ। ਮੈਂ ਤੁਹਾਨੂੰ ਪਹਿਲਾਂ ਵੀ ਸਾਰਿਆਂ ਨੂੰ ਰਿਕੁਐਸਟ ਕਰਦੀ ਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਆਪਣੀ ਕਾਲਸ ਕਰਦੇ ਹੋ ਨਾ, ਤਾਂ ਜ਼ਰੂਰ ਤੁਸੀਂ ਨਾ ਆਪਣੇ ਰੇਡੀਓ ਦੀ ਆਵਾਜ਼, ਟੀਵੀ ਦੀ ਆਵਾਜ਼ ਘੱਟ ਕਰਕੇ ਫੋਨ ਦੇ ਉੱਪਰ ਧਿਆਨ ਦਿਆ ਕਰੋ, ਕਿਉਂਕਿ ਰੇਡੀਓ ਦੇ ਉੱਪਰ ਤੁਹਾਡੀ ਤੱਕ ਮੇਰੀ ਆਵਾਜ਼ ਥੋੜੀ ਸੈਕਿੰਡ ਡਿਲੇ ਦੇ ਨਾਲ ਆਉਂਦੀ ਹੈ, 15-20 ਸੈਕਿੰਡ ਦਾ ਫਰਕ ਪੈ ਜਾਂਦਾ, ਤਾਂ ਤੁਸੀਂ ਉਹ 15-20 ਸੈਕਿੰਡ ਬਾਅਦ ਸੁਣਦੇ ਹੋ, ਬਟ ਜੇ ਤੁਸੀਂ ਫੋਨ ਕਰਦੇ ਹੋ ਫਿਰ ਆਪਣੀ ਰੀਅਲ ਟਾਈਮ ਦੇ ਵਿੱਚ ਗੱਲ ਹੁੰਦੀ ਹੈ। 8681 ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਕੀ ਹਾਲ ਚਾਲ? ਠੀਕ ਠਾਕ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਸ ਵਧੀਆ ਜੀ, ਵਧੀਆ। ਮੈਂ ਕਿਹਾ ਤੁਸੀਂ ਬੜਾ ਅੱਛਾ ਬੋਲਦੇ ਹੋ, ਤੁਹਾਡੀ ਆਵਾਜ਼ ਬੜੀ ਬੜੀ ਸ਼ਾਨਦਾਰ ਆਵਾਜ਼ ਤੁਹਾਡੀ।
0: ਥੈਂਕ ਯੂ, ਬਹੁਤ ਸ਼ੁਕਰੀਆ।
4: ਹਾਂ ਮਤਲਬ ਮੈਂ ਤੇ ਆਪਣਾ ਤੁਸੀਂ ਜਦੋਂ ਬੋਲਦੇ ਹੋ ਨਾ, ਜਿਵੇਂ ਮਤਲਬ ਤੁਹਾਡੀ ਅੰਦਾਜ਼ ਥੋੜਾ ਬੋਲਣ ਦਾ ਬਹੁਤ ਹੀ ਸ਼ਾਨਦਾਰ ਹੈਗਾ
0: ਜੀ। ਜੀ ਥੈਂਕ ਯੂ। ਹਾਂਜੀ
4: ਹਾਂਜੀ, ਮੈਂ ਤੇ ਜਦੋਂ ਮੌਕਾ ਮਿਲਦਾ ਨਾ ਤੇ ਆਪਣਾ ਪ੍ਰੋਗਰਾਮ ਥੋੜਾ ਆਂਦਾ, ਥੋੜਾ ਮੈਂ ਮਤਲਬ ਮੈਂ ਮਿਸ ਨਹੀਂ ਕਰਦਾ ਤੁਹਾਡਾ
0: ਪ੍ਰੋਗਰਾਮ। ਅੱਛਾ ਜੀ, ਚਲੋ ਬੜੀ ਖੁਸ਼ੀ ਹੋਈ ਜਾਣ ਕੇ, ਥੈਂਕ ਯੂ ਸੋ ਮਚ। ਗੂਗਲ ਤੇ ਤੁਸੀਂ ਸਰਚ ਕਰੋਗੇ ਨਾ desh-pradesh.tv.com, ਫਿਰ ਤੁਸੀਂ ਉਹ ਆਨ ਕਰ ਸਕਦੇ ਹੋ, ਜਾਂ ਤੁਹਾਡੇ ਘਰ ਆਈਪੀ ਟੀਵੀ ਬਾਕਸ ਲੱਗਿਆ ਹੋਇਆ?
4: ਨਹੀਂ ਉਹ ਨਹੀਂ ਲੱਗਿਆ।
0: ਓ ਅੱਛਾ, ਫਿਰ ਤੁਸੀਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਅੱਜ ਤਾਂ ਵੈਸੇ ਕੈਮਰਾ ਮੈਂ ਨਹੀਂ ਚਲਾਇਆ ਹੋਇਆ, ਬਟ ਅਦਰਵਾਈਜ਼ ਚੱਲਦਾ ਹੁੰਦਾ ਆ, ਤੇ ਤੁਸੀਂ ਫਿਰ ਦੇਖ ਵੀ ਸਕਦੇ ਹੁੰਦੇ ਹੋ।
4: ਥੈਂਕ ਯੂ,
0: ਬੜਾ ਸ਼ੁਕਰੀਆ ਤੁਸੀਂ ਕਾਲ ਕੀਤੀ, ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੀ। ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲੋ ਫਿਰ ਆਪਾਂ ਇੱਕ ਗਾਣਾ ਸੁਣਦੇ ਹਾਂ, ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਨੈਕਸਟ ਫਰਮਾਇਸ਼ੀ ਗਾਣੇ ਦੀ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੁਣ ਨਾਮ ਮੇਰੇ ਦੀ ਤੂਤੀ ਬੋਲੂ ਪਿੰਡਾਂ ਵਿੱਚ ਤੇ ਸ਼ਹਿਰਾਂ ਚ।
1: ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
3: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
2: ਕਾਲ 416-457-3381।
4: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਵੇਲਾ ਹੋ ਗਿਆ ਚੱਲੀਏ ਸਟੇਸ਼ਨ ਆਈਡੀ ਤੋਂ ਪਹਿਲਾਂ ਇੱਕ ਹੋਰ ਲਿੰਕ ਲਗਾਈਏ ਤੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਨਾਇਗਰਾ ਫਾਲਸ ਸ਼ਹਿਰ ਦੇ ਵਿੱਚ ਡੇਲ ਮੁੰਡੀ ਜੀ ਬਹੁਤ ਵਧੀਆ ਤੁਹਾਡੇ ਲਈ ਪ੍ਰੋਜੈਕਟ ਲੈ ਕੇ ਆਏ ਨੇ। ਇਹਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਲਓ, ਗੱਲਬਾਤ ਕਰੋ ਨੰਬਰ 416-413-1313 ਦੇ ਉੱਪਰ। ਜੀ ਸਿੱਧੂ ਸਰ,
5: ਮਿਹਰਬਾਨੀ। ਤਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਆਪ ਸਭ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਅੱਜ ਸ਼ਨੀਚਰਵਾਰ ਦਾ ਦਿਨ ਹੈ, ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਬਹੁਤ ਹੀ ਵਧੀਆ ਖਿੜੀ ਹੋਈ ਦੁਪਹਿਰ ਹੈਗੀ, ਬਾਰਿਸ਼ ਬੜੀ ਸਨਸ਼ਾਈਨ ਆ, ਬੜਾ ਪਿਆਰਾ ਦਿਨ ਹੈ, ਮੌਸਮ ਵੀ ਬੜਾ ਸ਼ਾਨਦਾਰ ਹੈ, ਨਾ ਬਹੁਤੀ ਗਰਮੀ ਤੇ ਨਾ ਬਹੁਤੀ ਠੰਡ, ਵਿਚਕਾਰਲਾ ਜਿਹਾ ਮੌਸਮ ਆ। ਪਰ ਅਸੀਂ ਲੈ ਕੇ ਆਏ ਹਾਂ ਨਾਇਗਰਾ ਫਾਲ ਦੇ ਵਿੱਚ ਜਿਹੜਾ ਪ੍ਰੋਜੈਕਟ ਲੈ ਕੇ ਆਏ ਹਾਂ, ਇਹਦੀ ਬੜੀ ਚਰਚਾ ਹੈਗੀ ਆ, ਡੇਲ ਵਾਲੇ ਮੇਰੇ ਨਾਲ ਨੇ, ਉਹਦੀ ਜਾਣਕਾਰੀ ਆਪਾਂ ਲੈਣੇ ਡੇਲ ਤੋਂ।
6: ਜੀ ਸਰ ਸਾਹਿਬ, ਇੱਕ ਵਾਰੀ ਫਿਰ ਜਿੰਨੇ ਵੀ ਭੈਣ ਭਰਾ ਸੁਣਦੇ ਨੇ, ਪ੍ਰੋਗਰਾਮ ਖਤਮ ਹੋਣੇ ਵਾਲਾ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਪ੍ਰਵਾਨ ਹੋਵੇ ਜੀ। ਵਨ ਆਫ ਦ ਬੈਸਟ ਪੂਰੇ ਕੈਨੇਡਾ ਦਾ ਪ੍ਰੋਡਕਟ ਆ ਇਹ। ਇੱਕ ਘਰ ਲੈਂਦੇ ਹੋ, ਤੁਹਾਨੂੰ ਇੱਕ ਘਰ ਦੇ ਵਿੱਚ ਤਿੰਨ ਯੂਨਿਟ ਮਿਲਦੇ ਨੇ, ਤਿੰਨੇ ਹੀ ਸੈਪਰੇਟ ਨੇ। ਇੱਥੇ ਸਾਡੇ ਕੋਲ ਭਾਜੀ ਹੁਣ ਵੀ ਬੈਠੇ ਆ, ਪਰ ਮੇਰੇ ਬੜੇ ਪੁਰਾਣੇ ਮਿੱਤਰ ਵੀ ਆ ਮੇਰੇ
5: ਜੀ। ਆਪਣੇ ਕੋਲ ਇੱਕ ਘੰਟਾ ਹੋਰ ਹੈਗਾ, 4 ਵਜੇ ਤੱਕ ਅਸੀਂ ਮਿਕਸ ਅਪ ਹੋ ਗਏ, 3 ਵਜੇ ਨਾ ਵੱਜਣੇ ਹਜੇ।
6: ਅੱਛਾ ਅੱਛਾ, ਮੈਂ ਸੋਚਿਆ।
5: ਨਹੀਂ ਨਹੀਂ ਕੋਈ ਨਹੀਂ, ਆਰਾਮ ਨਾਲ ਬੋਲੋ, ਕੋਈ ਗੱਲ ਨਹੀਂ, ਆਪਣੇ ਕੋਲ ਟਾਈਮ ਬਹੁਤ ਹੈਗਾ। ਸਲਾਹ
6: ਹਾਂਜੀ, ਔਰ ਮੈਂ ਦੱਸਵਾਂ ਕਿ ਇਹਨਾਂ ਨੇ ਵੀ ਪ੍ਰੋਡਕਟ ਦੇਖਿਆ, ਮੋਸਟ ਬਿਊਟੀਫੁਲੀ ਡਿਜ਼ਾਈਨਡ ਪ੍ਰੋਡਕਟ ਆ, ਆਰਕੀਟੈਕਚਰ ਪੂਰਾ ਥੋਟ ਪ੍ਰੋਸੈਸ ਇਸ ਪ੍ਰੋਡਕਟ ਦੇ ਵਿੱਚ ਲੱਗਿਆ ਹੋਇਆ। ਔਰ ਇਹਨਾਂ ਨੇ ਦੇਖਿਆ ਕਿੱਡਾ ਖੁੱਲਾ ਖੁੱਲੇ ਜਿਹੜੇ ਇਹ ਰੂਮ ਨੇ, ਕਿੰਨਾ ਵਧੀਆ ਇਹ ਪ੍ਰੋਡਕਟ ਆ। ਸੋ ਕੋਈ ਵੀ ਭੈਣ ਭਰਾ ਤੁਸੀਂ ਕਿਤੇ ਵੀ ਹਿੱਸੇ ਚ ਕੈਨੇਡਾ ਦੇ ਸੁਣਦੇ ਹੋ, ਅੰਟਾਰੀਓ ਦੇ ਵਿੱਚ ਸੁਣਦੇ ਹੋ, ਜੇ ਤੁਸੀਂ ਇਨਵੈਸਟਰ ਹੋ ਤਾਂ ਤੁਹਾਡੀਆਂ ਉਹ ਕਹਿੰਦੇ ਨੇ ਮੌਜਾਂ ਹੀ ਮੌਜਾਂ, ਪੌਂ ਬਾਰਾਂ ਨੀ ਕਹਿੰਦੇ ਹੁੰਦੇ, ਵੀ ਤੁਹਾਡੇ ਲਈ ਬੈਸਟ ਓਪਰਚੁਨਿਟੀ ਆ। ਤੁਸੀਂ 4 ਵਾਲਾ ਬਲੋਕ ਹੀ ਲੈ ਲਓ, ਤੁਹਾਨੂੰ 12 ਯੂਨਿਟ ਮਿਲ ਜਾਣੇ, ਤੁਸੀਂ ਬਾਏ 4 ਕਰਦੇ ਹੋ ਤੁਹਾਨੂੰ 12 ਮਿਲ ਜਾਂਦੇ ਹੋ। ਔਰ CMSA ਦੀ ਫੰਡਿੰਗ ਲੈ ਲਓ, ਜੇ ਤੁਸੀਂ CMSA ਦੀ ਫੰਡਿੰਗ ਲੈਂਦੇ ਹੋ ਸਿੱਧੂ ਸਾਹਿਬ, ਇਹਦੇ ਵਿੱਚ ਕੀ ਹੁੰਦਾ ਫਾਇਦਾ, ਤੁਹਾਨੂੰ 45 ਈਅਰ ਦੀ ਐਮੋਟੇਸ਼ਨ ਮਿਲ ਜਾਂਦੀ, ਤੁਹਾਡੀ ਕਿਸ਼ਤ ਘੱਟ ਕੇ ਥੱਲੇ ਹੋ ਜਾਂਦੀ ਆ, ਤੇ ਤੁਹਾਡਾ ਕੈਸ਼ ਫਲੋ ਜਿਹੜਾ ਐਵਰੀ ਮੰਥ ਪੋਕਟ ਦੇ ਵਿੱਚ ਡਿੱਗਣਾ ਉਹ ਆਲਮੋਸਟ 1.5 ਹੋ ਜਾਂਦਾ। ਸੋ ਇੱਕ ਪਹਿਲੀ ਪ੍ਰੋਪਰਟੀ ਆ, ਤੁਹਾਨੂੰ 1500 ਮਿਨੀਮਮ ਕੈਸ਼ ਫਲੋ ਜਿਹੜਾ ਮਿਲੂਗਾ ਇਸ ਘਰਾਂ ਦੇ ਵਿੱਚੋਂ।
5: ਜੀ ਜੀ,
6: ਸੋ ਜਿੰਨੇ ਵੀ ਭੈਣ ਭਰਾ ਤੁਸੀਂ ਜਿਹੜੇ ਵੀ ਏਰੀਏ ਦੇ ਵਿੱਚ ਬੈਠੇ ਹੋ, ਜੇਕਰ ਤੁਸੀਂ ਸੋਚਦੇ ਹੋ ਕੋਈ ਚੰਗੀ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ, ਤਾਂ ਸਾਡਾ ਨੰਬਰ ਨੋਟ ਕਰੀ ਚਲੋ, 416-313-1313 ਜਾਂ ਫਿਰ 416-413-1313। ਸਾਡਾ ਮਿਸਾਗ ਵਾਲਾ ਆਫਿਸ ਖੁੱਲਿਆ ਹੋਇਆ 7-8-9-5 ਇਹ ਡਿਕਸੀ ਐਂਡ ਡੇਰੀ ਦਾ ਜਿਹੜਾ ਨਾਰਥ ਈਸਟ ਕਾਰਨਰ ਆ, ਉੱਥੇ ਬਿਲਡਿੰਗ ਆ, ਇਹ ਡੇਰੀ ਨੂੰ ਫੇਸ ਕਰਦੀ ਆ, ਪਰ ਇਹਦੀ ਐਂਟਰੈਂਸ 3 ਮੇਰ ਤੋਂ। ਜੇਕਰ ਤੁਸੀਂ ਅੱਜ ਵਿਜਿਟ ਕਰਨਾ ਚਾਹੁੰਦੇ ਹੋ, ਜੇ ਕੱਲ ਵਿਜਿਟ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਨਾਗਰਾ ਫਾਲ ਚ ਮਿਲ ਸਕਦੇ ਹੋ, ਟੈਕਸ ਮੈਸੇਜ ਕਰ ਦਿਓ, ਤੁਹਾਨੂੰ ਲੋਕੇਸ਼ਨ ਭੇਜ ਦਾਂਗੇ।
5: ਨੰਬਰ
6: ਜਿੰਨਾ ਤੁਸੀਂ ਲੋਕੇਸ਼ਨ ਦੇਖੋ, ਫਲੋਰ ਪਲਾਨ ਦੇਖੋ, ਪ੍ਰਾਈਸ ਦੇਖੋ, ਉਸੇ ਸਾਹਿਬ ਸਭ ਤੋਂ ਵਧੀਆ ਇਹ ਗੱਲ ਆ।
5: ਨੰਬਰ ਦੇ ਦਈਏ 416-413-1313 ਇਹ ਤੇ ਟੈਕਸ ਮੈਸੇਜ ਕਰ ਲਿਓ। ਹੁਣ ਸਟੇਸ਼ਨ ਆਈ ਡੀ ਆ ਰਹੀ ਆ, ਆਪਾਂ ਕੱਟਣ ਜਾ ਰਹੇ ਤੇ ਅੱਗੇ ਜਾ ਕੇ ਆਪਾਂ 3:10 ਤੇ ਫਿਰ ਲਿੰਕ ਲਾਉਂਦੇ
6: ਹਾਂ। ਜੀ
4: ਜੀ ਬਿਲਕੁਲ, ਜ਼ਰੂਰ ਤੁਸੀਂ ਗੱਲਬਾਤ ਕਰ ਲਓ ਡੇਲ ਮੁੰਡੀ ਜੀ ਦੇ ਨਾਲ, ਨੰਬਰ 416-413-1313 ਦੇ ਉੱਪਰ। ਚਲੋ ਫਿਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ
7: The Must CHA clearance sale is on August 6th to 10th. Save up to 70% on furniture and decor from Must Société and Jardin de Ville. 5 days only, 1270 Caledonia Road in North York, while supplies last.
8: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
9: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
11: ਹਾਏ ਰੱਬਾ ਹੁਣ ਕੀ ਬਣੂ
12: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ
13: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
12: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪ ਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਬਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜ ਹੋਰਾਂ ਨੂੰ 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ
1: 4-6 ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
14: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਲ
15: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ
14: ਨਿਊ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਲ ਲਾਈਵ ਇਨ ਟੋਰਾਂਟੋ at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
4: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਤੇ ਤੁਹਾਡਾ ਤੇ ਸਾਡਾ ਸਾਥ 1 ਘੰਟੇ ਦਾ ਹੋਰ ਹੈ 2 ਘੰਟੇ ਨਿਕਲ ਚੁੱਕੇ ਨੇ 3:04 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ ਤੇ ਪੂਰੇ 4 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਸਟੂਡੀਓ ਨੰਬਰ 905-564-4444 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਐਂਡ ਵੀਕਐਂਡ ਨੂੰ ਨੂੰ ਐਂਡ ਮੌਸਮ ਨੂੰ ਪੂਰਾ ਇੰਜੋਏ ਕਰ ਰਹੇ ਨੇ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਫੰਕਸ਼ਨਸ ਨੇ, ਤੁਸੀਂ ਟੈਂਟ ਵਗੈਰਾ ਲਗਾਉਣੇ ਹੋਣ ਤਾਂ ਇਹਨਾਂ ਦੇ ਕੋਲ ਗੱਲਬਾਤ ਕਰੋ, ਮੱਲੀ ਟੈਂਟ ਸਰਵਿਸਿਸ ਦੇ ਨਾਲ ਗੱਲਬਾਤ ਕਰੋ। ਇਹਨਾਂ ਦੇ ਕੋਲ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ ਤੇ ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ। ਮੀਂਹ ਕਣੀ ਦਾ ਮੌਸਮ ਹੋਵੇ ਚਾਹੇ ਸਨੋਫਾਲ ਹੁੰਦੀ ਹੋਵੇ, ਜਿੱਦਾਂ ਦਾ ਮਰਜ਼ੀ ਮੌਸਮ ਹੈ, ਇਹਨਾਂ ਦੇ ਸਾਰੇ ਵਾਟਰਪਰੂਫ ਟੈਂਟਸ ਨੇ। ਕਿਤੋਂ ਵੀ ਇੱਕ ਜਗ੍ਹਾ ਤੋਂ ਵੀ ਕਹਿ ਲਓ ਕਿ ਤੁਹਾਨੂੰ ਮੌਸਮ ਦੇ ਕਾਰਨ ਤੁਹਾਡਾ ਫੰਕਸ਼ਨ ਇੱਧਰ ਉੱਧਰ ਵੀ ਬਿਲਕੁਲ ਵੀ ਖਰਾਬ ਜਾਂ ਕਹਿ ਲਓ ਕਿ ਪੋਸਟਪੋਨ ਨਹੀਂ ਕਰ ਸਕਦੇ, ਟੈਂਟ ਲਗਵਾਓ। ਬਹੁਤ ਹੀ ਵਧੀਆ ਕਮਾਲ ਦੇ ਵਾਟਰਪਰੂਫ ਲੈ ਕੇ ਆਉਂਦੇ ਨੇ ਮਰਲੀ ਟੈਂਟ ਸਰਵਿਸਿਸ। ਤੇ ਇਹਨਾਂ ਦੇ ਕੋਲ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਬਹੁਤ ਖੂਬਸੂਰਤ ਤੇ ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਤੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ। ਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾਓ ਆਪਣੇ ਘਰਾਂ ਦੇ ਬਾਹਰ, ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਇਹਨਾਂ ਦਾ 6479992569, 6479992599 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਮੱਲੀ ਟੈਂਟ ਸਰਵਿਸਿਸ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੇ ਜੀ ਦੇ ਆਫਿਸ ਤੋਂ, ਜੋ ਕਿ ਤੁਹਾਡੇ ਲਈ ਲੈ ਕੇ ਆਏ ਹੋਏ ਨੇ ਨਾਇਗਰਾ ਫਾਲਸ ਸ਼ਹਿਰ ਦੇ ਵਿੱਚ ਬੜਾ ਹੀ ਕਮਾਲ ਦਾ, ਬਹੁਤ ਹੀ ਯੂਨੀਕ ਪ੍ਰੋਜੈਕਟ ਜਿਹੜਾ ਕਿ ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ। ਤੇ ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਗੱਲਬਾਤ ਕਰੋ ਨੰਬਰ 416-413-1313 ਦੇ ਉੱਪਰ, 416-413-1313 ਤੇ ਕਾਲ ਕਰ ਸਕਦੇ ਹੋ। ਤੇ ਇਹਨਾਂ ਦਾ ਆਫਿਸ ਲੋਕੇਟਡ ਹੈ 7895 ਟ੍ਰੈਨਮੇਅਰ ਡਰਾਈਵ, ਸਵੀਟ ਨੰਬਰ 206 ਦੇ ਉੱਪਰ ਲੋਕੇਟਡ ਹੈ। ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਸ਼ਾਮ ਦੇ 6 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਨੇ ਆਫਿਸ ਦੇ ਵਿੱਚ। ਤੁਸੀਂ ਜਾਓ, ਡਿਕਸੀ ਐਂਡ ਡੈਰੀ ਦੇ ਬਿਲਕੁਲ ਨਜ਼ਦੀਕ ਹੈ। ਤੇ ਬੜੀ ਜਲਦੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਪ੍ਰੋਜੈਕਟ ਦੇ ਬਾਰੇ ਹੋਰ ਇਨਫੋਰਮੇਸ਼ਨ ਲਵਾਂਗੇ। ਬਟ ਫਿਲਹਾਲ ਸਾਬਰ ਕੋਟੀ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੌਸਮ ਦਾ ਹੋਵੇ, ਮੌਸਮ ਮੀਂਹ ਕਣੀ ਜੇ ਵਾਲਾ ਹੈਗਾ ਆ ਤੇ ਉਹਦੇ ਵਿੱਚ ਤੁਹਾਡੀ ਪਸੰਦ ਦੇ ਗਾਣੇ ਚੱਲ ਰਹੇ ਨੇ। ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ। ਸਟੂਡੀਓ ਦਾ ਨੰਬਰ 905-5544-44 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਤੇ ਵੇਲਾ ਹੋ ਗਿਆ, ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਤੇ ਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਅੱਜ ਡੇਲ ਮੁੰਡੇ ਜੀ ਦੇ ਆਫਿਸ 7895 Tranmere Drive, ਜਿੱਥੋਂ ਕਿ ਅਸੀਂ ਤੁਹਾਡੇ ਲਈ ਨਾਇਗਰਾ ਫਾਲਸ ਪ੍ਰੋਜੈਕਟ ਦੇ ਬਾਰੇ ਪੂਰੀ ਪੂਰੀ ਇਨਫੋਰਮੇਸ਼ਨ ਦੇ ਰਹੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ। ਦੋਸਤੋ, ਤੁਹਾਨੂੰ ਅਸੀਂ ਜਾਣਕਾਰੀ ਦੇਈਏ ਗਿਰੀ ਲੀਗਲ ਸਰਵਿਸ ਦੇ ਮਨੀਤ ਗਿਰੀ ਹੋਰਾਂ ਦੀ। ਰੀਅਲ ਸਟੇਟ ਦੇ ਕੇਸ ਕਰਦੇ ਨੇ, ਵਾਈ ਔਰ ਸੈਲ ਫੇਲ ਟੂ ਕਲੋਜ਼ ਆਫਟਰ ਸਾਈਨਿੰਗ ਐਗਰੀਮੈਂਟ ਕੀਤਾ ਹੋਇਆ, ਤੁਸੀਂ ਕਲੋਜ਼ ਹੀ ਨਹੀਂ ਕਰ ਸਕਦੇ ਘਰ ਦੀ, ਅਤੇ ਕੋਈ ਪ੍ਰੋਬਲਮ ਨਹੀਂ ਸਾਨੂੰ, ਤੁਸੀਂ ਕੇਸ ਸੰਭੋ, ਅਸੀਂ ਤੁਹਾਡੇ ਲਈ ਫਾਈਟ ਕਰਾਂਗੇ। ਬਿਲਡਰ ਨੇ ਡਿਲੇ ਕੀਤੀ ਕੰਸਟਰਕਸ਼ਨ, ਤੁਹਾਨੂੰ ਕਾਇਮ ਤੇ ਘਰ ਨਹੀਂ ਦਿੱਤਾ, ਲੇਕਿਨ ਹੁਣ ਡਿਮਾਂਡ ਕਰ ਰਿਹਾ ਕਿ ਜਲਦੀ ਕਲੋਜ਼ਿੰਗ ਕਰੋ ਘਰ ਦੀ। ਤੁਸੀਂ ਨਹੀਂ ਕਰ ਸਕਦੇ ਤਾਂ ਵੀ ਅਸੀਂ ਤੁਹਾਡੀ ਮਦਦ ਕਰਾਂਗੇ। ਤੁਹਾਡੀ ਮੌਰਗੇਜ ਡਿਕਲਾਈਨ ਹੋ ਗਈ ਆ, ਨਹੀਂ ਮਿਲ ਰਹੀ, ਪ੍ਰਾਪਰਟੀ ਵੈਲਿਊ ਥੱਲੇ ਚਲੀ ਗਈ ਹੈ, ਤਾਂ ਵੀ ਅਸੀਂ ਤੁਹਾਡੀ ਮਦਦ ਕਰਾਂਗੇ। ਇਹ ਹੈਗੇ ਨੇ ਗਿਰੀ ਲੀਗਲ ਸਰਵਿਸ ਦੇ ਮਨੀਤ ਗਿਰੀ। ਨੰਬਰ ਹੈ ਇਹਨਾਂ ਦਾ 4375518000। ਇਸ ਤੋਂ ਇਲਾਵਾ ਸਿਵਲ ਕੇਸ ਵੀ ਲੜਦੇ ਨੇ, ਜਿਵੇਂ ਕਿਸੇ ਨੇ ਪੈਸੇ ਉਧਾਰੇ ਲੈਣੇ ਨੇ, ਮੋੜ ਨਹੀਂ ਰਹੇ ਤੇ ਤੁਹਾਨੂੰ ਪੈਸੇ ਵਾਪਸ ਦੇਵਣਗੇ। ਬਿਜ਼ਨਸ ਉਹ ਕਰਦੇ ਹੋ, ਮਨੀ ਤੁਹਾਨੂੰ ਨਹੀਂ ਮਿਲ ਰਹੀ, ਡਿਸਪਿਊਟ ਹੋ ਗਿਆ, ਉਹਦੇ ਵਿੱਚ ਵੀ ਮਦਦ ਕਰਦੇ ਨੇ। ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਇੰਪਲਾਇਮੈਂਟ ਕੇਸ, ਜਿਵੇਂ ਕਿ ਤੁਹਾਡਾ ਤੁਹਾਨੂੰ ਕੰਮ ਤੋਂ ਕੱਢਿਆ ਗਿਆ, ਟਰਮੀਨੇਟ ਕੀਤਾ ਗਿਆ ਵਿਦਆਊਟ ਪ੍ਰੋਪਰ ਨੋਟਿਸ, ਤੇ ਸਰਵਿਸ ਸਰਵਿੰਗ ਪੇ ਨਹੀਂ ਦਿੱਤੀ, ਜਾਂ ਅੰਪਲਾਇਰ ਤੁਹਾਨੂੰ ਪੇ ਨਹੀਂ ਕਰ ਰਿਹਾ, ਵੇਜਿਸ ਤੁਹਾਡੀ ਓਵਰ ਟਾਈਮ ਨਹੀਂ ਪੇ ਕਰ ਰਿਹਾ, ਉਹਦੇ ਵਿੱਚ ਵੀ ਤੁਹਾਡੀ ਮਦਦ ਕਰਨਗੇ। ਤੇ ਨਾਲ ਦੀ ਨਾਲ ਕੋਈ ਵੀ ਕੰਮ ਤੇ ਹਰਾਸਮੈਂਟ ਹੁੰਦੀ ਆ, ਡਿਸਕ੍ਰਿਮੀਨੇਸ਼ਨ ਹੁੰਦਾ, ਉਹਦੇ ਵਿੱਚ ਮਦਦ ਕਰਦੇ ਨੇ। ਇਹ ਹੈਗੇ ਨੇ 466 Pierce Road, ਹੈਗੇ ਨੇ ਓਕਵਲ ਵਿੱਚ। ਨੰਬਰ ਹੈ 4375518000, ਮਨੀਤ ਗਿਰੀ ਹੋਰਾਂ ਦਾ ਟੈਲੀਫੋਨ ਨੰਬਰ ਹੈ, ਵਕੀਲ ਨੇ ਇਹ, ਤੇ ਇਹਨਾਂ ਦਾ ਨੰਬਰ ਨੋਟ ਕਰਕੇ ਰੱਖੋ, 437-551-8000 ਨੰਬਰ ਹੈ। ਮੇਰੇ ਨਾਲ ਡੇਲ ਹੋ ਰਹੀ ਨੇ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਨਾਇਗਰਾ ਫਾਲ ਦੇ ਪ੍ਰੋਜੈਕਟ ਬਾਰੇ, ਜਿਹੜਾ ਕਿ ਪਾਣੀ ਦੇ ਕਿਨਾਰੇ ਤੇ ਰਿਵਰ ਦੇ ਕਿਨਾਰੇ ਤੇ ਬਣ ਜਾ ਰਿਹਾ, ਤੇ 1.5 ਸਾਲ ਦੇ ਵਿੱਚ ਪੂਰਨ ਤੌਰ ਦੇ ਉੱਤੇ ਇਹਦੇ ਬਿਲਡ ਹੋ ਜਾਣਗੇ ਸਾਰੇ ਘਰ। ਜੀ
2: ਜੀ ਅਸੀਂ ਸਭ ਅੱਜ ਆਪਾਂ ਨਾਇਗਰਾ ਫਾਲ ਦੁਨੀਆਂ ਦੇ ਅਜੂਬੇ ਦੀ ਗੱਲ ਕਰਦੇ ਹਾਂ। ਇੱਕ ਪਹਿਲੀ ਸਿਟੀ ਆ ਅੰਟਾਰੀਓ ਦੇ ਵਿੱਚ ਜਿਹੜੀ ਬਿਲਕੁਲ ਬਾਰਡਰ ਦੇ ਨਾਲ ਨਾਲ ਚੱਲਦੀ ਆ, ਤੁਸੀਂ ਬ੍ਰਿਜ ਕ੍ਰੋਸ ਕਰ ਸਕਦੇ ਹੋ ਰਾਈਟ ਵੇ, ਪਰਲੇ ਪਾਸੇ ਵੀ ਆਲਮੋਸਟ 4 ਮਿਲੀਅਨ ਦੀ ਗ੍ਰੇਟਰ ਜਿਹੜੀ ਬਫਲੋ ਦੀ ਪਾਪੂਲੇਸ਼ਨ ਆ, ਔਰ ਇੱਧਰਲੇ ਪਾਸੇ ਦੇਖਿਆ ਜਾਵੇ ਪਾਪੂਲੇਸ਼ਨ ਦੇ ਨੰਬਰ ਜਿਹੜੇ ਇਨਕਰੀਜ਼ ਆ,
1: ਤੁਹਾਨੂੰ ਮਿਲ ਵੀ ਸਕਦੇ, ਤੁਹਾਨੂੰ ਜਗ੍ਹਾ ਵੀ ਦਿਖਾ ਸਕਦੇ। ਜਿਹੜੇ ਆਪਾਂ ਜਾਂਦੇ ਨਾ ਚਿਪਵੇ ਨੂੰ ਜਾਂਦੇ ਹਾਂ ਆਪਾਂ, ਚਿਪਵੇ ਸਟਰੀਟ ਹੈਗੀ, ਟਿਮ ਹੋਟਲ ਸਾਹਮਣੇ ਆਉਂਦੀ ਜਦੋਂ ਆਪਾਂ ਨਾਇਗਰਾ ਫਾਲ ਤੇ ਜਾਂਦੇ, ਫਾਲ ਤੋਂ ਬਾਰਲੇ ਪਾਸੇ ਜਾਂਦੇ ਹਾਂ, ਉਹਦੇ ਬਿਲਕੁਲ ਨਾਲ ਹੀ ਹੈ ਨਾ।
2: ਜਦੋਂ ਆਪਾਂ ਫਾਲ ਤੇ ਵੀ ਦੇਖਦੇ ਹਾਂ, ਆਪਾਂ ਸੋਰੀ ਤੁਹਾਡੀ ਗੱਲ ਨੂੰ ਦੋ ਪਾਸੇ ਲੈ ਗਿਆ, ਉਹ ਜਿਹੜੇ ਫਾਲ ਤੇ ਮੋਹਰੇ ਨਿਕਲਦੇ ਆ, ਦੇਖੋ ਉੱਥੇ ਸਾਰੇ ਇੰਡੀਅਨ ਹੀ ਰੈਸਟੋਰੈਂਟ ਆ, ਬੜਾ ਬੜਾ ਮਿਊਜ਼ਿਕ ਬਾਹਰ ਹੀ ਲੱਗਿਆ ਹੋਇਆ, ਜਿੱਦਾਂ ਜਾਓ ਪੀਏ ਤੇ ਜਾਓ ਤੇ ਉੱਥੇ ਤੇ ਜਾਓ, ਹੁਣ ਦੂਸਰੀ ਆਪਸ਼ਨ ਤਾਂ ਉੱਥੇ ਲੱਭਦੀ ਹੀ ਨਹੀਂ ਕਈ, ਬਸ ਕਾਫੀ ਜਿਹੜਾ ਕਹਿ ਲਓ ਉੱਥੇ ਬੋਲਬਾਲਾ, ਸਭ ਤੋਂ ਵੱਡੀ ਇਟਾਲੀਅਨ ਕਮਿਊਨਿਟੀ ਆ, ਦੂਸਰੇ ਨੰਬਰ ਤੇ ਮਲਿਆਲਮ ਆ, ਆਪਣੇ ਤੀਜੇ ਨੰਬਰ ਤੇ ਗੁਜਰਾਤੀ, ਚੌਥੇ ਨੰਬਰ ਤੇ ਪੰਜਾਬੀ ਆ ਇਸ ਏਰੀਏ ਦੇ ਵਿੱਚ। ਸੋ ਜਿੰਨਾ ਬਿਊਟੀਫੁਲ ਇਹ ਏਰੀਆ ਸਿੱਧੂ ਸਾਹਿਬ, 1.5 ਸਾਲ ਬਾਅਦ ਇਹਨਾਂ ਦੀ ਕਲੋਜ਼ਿੰਗ ਹੋਣੀ ਆ, ਪਾਣੀ ਦੇ ਕੰਢੇ ਦੇ ਉੱਤੇ ਤੁਹਾਨੂੰ ਇਹ ਘਰ ਮਿਲ ਜਾਣੇ ਨੇ, ਔਰ ਇਹਨਾਂ ਘਰਾਂ ਦੇ ਵਿੱਚ ਇੱਕ ਘਰ 'ਚ 3 ਘਰ ਮਿਲਦੇ, ਜੇ ਪੂਰਾ ਤੁਸੀਂ ਬਲੋਕ ਲੈਣਾ, ਚਾਰ ਬਿਲਡਿੰਗਾਂ ਉਹਦੇ ਵਿੱਚ, ਹਰੇਕ ਬਿਲਡਿੰਗ ਦੇ ਵਿੱਚ 3 ਯੂਨਿਟ ਆ, ਹੈਗੇ ਘਰ ਹੀ ਆ, ਤੁਹਾਨੂੰ 12 ਯੂਨਿਟ ਮਿਲਦੇ ਆ
1: ਜੀ,
2: ਪਰ ਫ੍ਰੀ ਹੋਲਡ 12 ਯੂਨਿਟ ਮਿਲਦੇ ਆ। ਤੁਸੀਂ ਉਹਦੇ ਓਨਰ ਆ, ਤੁਸੀਂ ਉਹਦਾ ਸਾਰਾ ਕੁਛ ਕਰਨਾ ਆ, ਕਿਸੇ ਨੂੰ ਤੁਸੀਂ ਉੱਚੀ ਕਾਉਂਡੋ ਫੀਸ ਨਹੀਂ ਦੇਣੀ। ਮੋਸਟ ਐਡਵਾਂਸ ਟੈਕਨੋਲੋਜੀ ਦੇ ਨਾਲ ਇਹ ਬਣਨੇ ਵਾਲੇ ਘਰ ਨੇ ਜੀ, ਤੇ ਮੋਸਟ ਬਿਊਟੀਫੁਲੀ ਡਿਜ਼ਾਈਨਡ ਆ, ਸਟੱਕੋ ਸਟੋਨ ਪੈਕੇਜ ਬਾਲਕੋਨੀਆਂ ਦੇ ਨਾਲ ਤੁਹਾਨੂੰ ਮਿਲ ਜਾਣੇ ਨੇ
1: ਜੀ,
2: ਪ੍ਰੋਪਰਲੀ ਡਿਜ਼ਾਈਨਡ ਆ, ਪ੍ਰੋਪਰਲੀ ਡਿਜ਼ਾਈਨਡ ਆ, ਪੂਰੇ ਦਾ ਪੂਰਾ ਪ੍ਰੋਡਕਟ, ਤੁਸੀਂ ਕਦੀ ਰੋਂਗ ਹੋ ਹੀ ਨਹੀਂ ਸਕਦੇ, ਇੰਨਾ ਵਧੀਆ ਪ੍ਰੋਡਕਟ ਆ। ਜੇ ਆਪਾਂ ਫਾਈਨੈਂਸ਼ੀਅਲੀ ਦੇਖਿਆ ਜਾਵੇ, ਜਿਹੜਾ ਇਹ ਚੀਜ਼ ਤੇ ਆਪਾਂ ਦੇਖੇ ਇਕੋਨਮੀ ਦੇ ਹਿਸਾਬ ਦੇ ਨਾਲ, ਅੱਜ ਦੀ ਹਿਸਾਬ ਦੇ ਨਾਲ ਇਕਨੋਮਿਕਲੀ ਕਿੰਨਾ ਕੁ ਇਹ ਸਪੋਰਟ ਕਰਦਾ ਸਾਨੂੰ ਪ੍ਰੋਡਕਟ, 7.5 ਲੱਖ ਦਾ ਘਰ ਆ ਜੀ, ਤੁਹਾਨੂੰ ਉਹਦੇ ਵਿੱਚ 86-87 ਜਿਹੜਾ HST ਦਾ ਕ੍ਰੈਡਿਟ ਰਾਈਟ ਵੇ ਕਿਤੇ ਅਪਲਾਈ ਕਰਨ ਨਹੀਂ ਜਾਣਾ, ਤੁਹਾਡੇ ਵਕੀਲ ਨੂੰ $87 ਕਲੋਜ਼ਿੰਗ ਤੇ ਮਿਲ ਜਾਣਾ, ਉਹਨਾਂ ਨੇ ਤੁਹਾਡੀ ਪ੍ਰਾਈਸ ਘੱਟ ਕਰ ਦੇਣਾ, ਮਤਲਬ ਡਾਊਨ ਪੇਮੈਂਟ ਦੇ ਵਿੱਚ ਤੁਹਾਡੇ ਪੈਸੇ ਜਾ ਸਕਦੇ ਜਾਂ ਤੁਸੀਂ ਵਾਪਸ ਲੈ ਲਓ, ਉਹ ਤੁਸੀਂ ਉਹਨਾਂ ਨੂੰ ਘੱਟ ਪੈਸੇ ਭੇਜਣੇ ਨੇ, ਤੁਹਾਡੀ ਮੌਰਗੇ ਉਨੇ ਦੀ ਹੋਈ ਹੋਣੀ ਆ। ਵਨ ਆਫ ਦਾ ਗ੍ਰੇਟ ਪ੍ਰੋਡਕਟ ਪੂਰੇ ਕੈਨੇਡਾ ਦੇ ਇਸ ਟਾਈਮ ਇਹੀ ਹੈਗਾ ਜੀ, ਔਰ ਤਿੰਨਾਂ ਜਗ੍ਹਾ ਤੋਂ ਤੁਹਾਡਾ ਘਰ ਰੈਂਟ ਚੜਦਾ ਜੀ, ਸਭ ਤਿੰਨ ਜਗ੍ਹਾ ਤੋਂ ਤੁਹਾਡੀ ਰੈਂਟਲ ਪੋਟੈਂਸ਼ੀਅਲ ਇਨਕਮ ਹੈ,
1: ਇੱਕ ਪੋਰਸ਼ਨ ਦਾ ਘੱਟ ਤੋਂ ਘੱਟ ਵੀ ਲਾਈਏ 1400 ਵੀ ਲਾਈਏ, ਫਿਰ ਤੁਹਾਨੂੰ ਪਤਾ ਹੀ ਹੈ
2: ਮਿਸ ਸਾਹਿਬ ਇੱਥੇ ਤਾਂ ਨਹੀਂ, ਇੱਥੇ
1: 1500
2: ਮਿਨੀਮਮ ਰੈਂਟ ਲੈ ਕੇ ਮਿਨੀਮਮ, ਸਾਡੇ ਕੋਲ ਭਾਜੀ ਬੈਠੇ ਇਹਨਾਂ ਨੇ ਵੀ ਯੂਨਿਟ ਦੇਖੇ ਆ, 1400 ਵਾਲੇ ਯੂਨਿਟ ਕੋਈ ਵੀ ਨਹੀਂ ਆ, ਪਰ ਜਿਹੜਾ ਰੈਂਟਲ ਕੰਪਨੀਆਂ ਜਿਹਨਾਂ ਤੋਂ ਅਸੀਂ ਸਰਵੇ ਕਰਵਾਏ ਆ ਉਹ ਸਾਨੂੰ 6,000, 5,500, 5,800 ਦੱਸਦੇ ਆ, ਆਪਾਂ ਫਿਰ ਵੀ ਮਿਨੀਮਮ ਨੰਬਰ ਤੇ ਆ ਕੇ ਡਿੱਗਦੇ ਹਾਂ $4,500 ਚੋਂ, ਜੇ ਤੁਹਾਡੀ $3,000 ਕੋਸਟ ਆ ਸਾਰੇ ਖਾਤੇ ਕੱਢ ਕੇ, ਜੇ ਤੁਸੀਂ CMSC ਦੀ ਫੰਡਿੰਗ ਲਈ ਅਪਰੂਵ ਹੋ ਜਾਂਦੇ ਆ, $1,500 ਤੁਹਾਨੂੰ ਉੱਥੇ ਕੈਸ਼ ਫਲੋ ਆਉਂਦਾ, ਮੈਂ ਕਹਿੰਦਾ ਕਿਤੇ ਵੀ ਤੁਸੀਂ ਇਨਵੈਸਟ ਕਰ ਲਓ ਕਿਤੇ ਵੀ ਇੰਨਾ ਕੈਸ਼ ਫਲੋ ਨਹੀਂ। ਹੁਣ ਜੇ ਆਪਾਂ ਇਨੀਸ਼ੀਅਲ ਇਨਵੈਸਟਮੈਂਟ ਦੇਖੀਏ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇੱਥੇ ਤੁਸੀਂ ਪਾਉਣਾ ਘੱਟ ਆ ਕੱਢਣਾ ਜ਼ਿਆਦਾ, ਘੱਟ ਬੀਜੀ ਤੇ ਜਿਹੜੀ ਤੁਹਾਡੀ ਵਢਾਈ ਆ ਫਸਲ ਦੀ ਜਿਹੜੀ ਉਹ ਤੁਹਾਡੀ ਬਹੁਤ ਜ਼ਿਆਦਾ,
1: ਇਨਵੈਸਟਮੈਂਟ ਘੱਟ ਆ,
2: 13% ਤੁਹਾਨੂੰ ਗਵਰਨਮੈਂਟ ਦੇ ਰਹੀ, 13% ਤੁਹਾਨੂੰ ਗਵਰਨਮੈਂਟ HST ਦੇ ਰਹੀ, ਜਾਂ ਉਹ ਬਿਲਡਰ ਉਹਨਾਂ ਨੂੰ ਦੇਵੇ ਜਾਂ ਤੁਹਾਨੂੰ ਦੇਵੇ, ਹੁਣ ਤਾਂ ਤੁਹਾਨੂੰ ਮਿਲਣੀ, ਕਾਨੂੰਨ ਬਣ ਚੁੱਕਿਆ, ਕਾਨੂੰਨ ਪਾਸ ਹੋ ਗਿਆ, ਸਾਰਿਆਂ ਨੂੰ ਮਿਲਦੀ ਆ, ਸੋ ਪਹਿਲੀ ਵਾਰੀ ਹੋਇਆ ਗਵਰਨਮੈਂਟ ਤੋਂ ਵੀ ਤੁਹਾਨੂੰ ਪੈਸੇ ਮਿਲ ਰਹੇ ਨੇ ਘਰ ਲੈਣ ਲਈ। ਜੇ ਤੁਹਾਡੀ 20% ਕਹਿੰਦੇ ਤੁਸੀਂ ਡਾਊਨ ਪੇਮੈਂਟ ਕਰਨੀ, 13% HST ਹੋ ਗਈ, ਤੁਹਾਨੂੰ ਤਾਂ 7% ਹੀ ਦੇਣਾ ਪੈਣਾ ਵਿੱਚੋਂ,
1: ਬਿਲਕੁਲ।
2: ਸੋ ਇਟਸ ਬਿਊਟੀਫੁਲੀ ਡਿਜ਼ਾਈਨਡ ਕਨਸੈਪਟ ਆ, ਤਿੰਨ ਘਰ ਆ, ਤੁਸੀਂ ਤਿੰਨ ਜਣੇ ਇਕੱਠੇ ਹੋ ਕੇ, ਇੱਕ ਘਰ ਨੂੰ ਤੁਸੀਂ ਤਿੰਨ ਜਣੇ ਇਕੱਠੇ ਹੋ ਕੇ ਲੈ ਲਓ, ਤੇ ਇੱਕ ਘਰ 'ਚ ਤੁਹਾਨੂੰ 3 ਘਰ ਮਿਲਦੇ ਨੇ, ਕਿਸੇ ਦੀ ਹੈਜਕ ਝਜਕ ਨਹੀਂ, ਤੁਹਾਡਾ ਆਪਣਾ, ਉਹਨਾਂ ਦਾ ਆਪਣਾ, ਦੂਸਰੇ ਬੰਦੇ ਦਾ ਆਪਣਾ, ਤੁਸੀਂ ਬੇਸਮੈਂਟ 'ਚ ਰਹਿੰਦੇ ਹੋ, ਤੁਸੀਂ ਆਲੇ ਦੁਆਲੇ ਰਹਿੰਦੇ ਹੋ, ਲੋੜ ਹੀ ਨਹੀਂ ਉਦੋਂ ਕਿਤੇ ਅੱਧ ਪੈਸਿਆਂ ਦੇ ਵਿੱਚ ਤੁਹਾਨੂੰ ਤੁਹਾਡਾ ਆਪਣਾ ਘਰ ਮਿਲਦਾ।
1: ਜੀ ਜੀ,
2: ਨੰਬਰ ਆ ਜੀ ਸਾਡਾ 416-313-1313 ਜਾਂ ਫਿਰ
1: 416-1313।
2: ਸਿਰ ਸਾਹਿਬ ਜੇ ਤੁਸੀਂ ਦੇਖੋ ਤੁਹਾਨੂੰ ਇੱਕ ਘਰ 'ਚ 3 ਘਰ ਮਿਲ ਗਏ, $3,000 ਤੁਹਾਡਾ ਖਰਚਾ, $3,000 ਤੁਹਾਡਾ ਖਰਚਾ, ਤੁਹਾਨੂੰ 3 ਘਰ ਮਿਲ ਗਿਆ। ਜੇ ਤੁਸੀਂ ਉਹੋ ਹੀ ਯੂਨਿਟ ਲਓਗੇ ਰੈਂਟ ਦੇ ਉੱਤੇ, ਤੁਹਾਨੂੰ 2,200 ਦੇ ਮਿਲਣੇ ਬਾਹਰ,
1: ਬਿਲਕੁਲ।
2: ਸੋ ਇਹਦਾ ਮਤਲਬ ਤੁਸੀਂ ਬਾਹਲੇ ਪੈਸੇ ਉਹਦੇ ਵਿੱਚ ਬਚਾ ਰਹੇ ਹੋ, ਫਿਰ ਤੁਹਾਡੀ ਮੌਰਗੇ ਪੇ ਆਫ ਹੋ ਰਹੀ ਆ, ਫਿਰ ਤੁਸੀਂ ਆਪਣੇ ਸੈਪਰੇਟ ਯੂਨਿਟ 'ਚ ਰਹਿ, ਕੋਈ ਬਾਥਰੂਮ ਨਹੀਂ ਸ਼ੇਅਰ ਕਰਨਾ, ਕੋਈ ਕਿਚਨ ਨਹੀਂ, ਕੋਈ ਲਿਵਿੰਗ ਰੂਮ ਨਹੀਂ, ਕੋਈ ਕੁਛ ਨਹੀਂ ਤੁਸੀਂ ਸ਼ੇਅਰ ਕਰਨਾ, ਸਾਰਾ ਤੁਹਾਡਾ ਹੀ, ਤੁਹਾਡਾ ਆਪਣਾ ਹੀ ਆ ਸਾਰਾ ਕੁਛ। ਇੱਡੀ ਵਧੀਆ ਓਪਰਚੁਨਿਟੀ ਆ ਇਸ ਟਾਈਮ ਪੂਰੇ ਅੰਟਾਰੀਓ ਕੀ ਕੈਨੇਡਾ ਦੇ ਵਿੱਚ ਨਹੀਂ ਮੈਨੂੰ ਦੇਖਦੀ, ਫਿਰ ਪ੍ਰਾਈਸ ਬਹੁਤ ਵਧੀਆ, ਫਿਰ ਤੁਹਾਨੂੰ ਡਾਊਨ ਪੇਮੈਂਟ ਦੇ ਵਿੱਚ ਪੂਰੀ ਦੀ ਪੂਰੀ ਹੈਲਪ ਆ, 1.5 ਸਾਲ ਬਾਅਦ ਆ ਕਲੋਜ਼ਿੰਗ ਆ, ਥੋੜ੍ਹਾ ਡਿਪੋਜ਼ਿਟ ਦੇ ਕੇ ਜੇ 5-7 ਜਣੇ ਇਕੱਠੇ ਹੋਣਾ ਤੁਸੀਂ, ਤਾਂ ਤੁਸੀਂ ਪੂਰਾ ਬਲੌਕ ਹੀ ਲਾ ਲਓ, ਅੱਧੀ ਸਪੀਡ ਹੀ ਤੁਹਾਡੀ, ਮਿੱਤਰਾਂ ਦਾ ਪਿੰਡ ਵਾਲਾ ਹਿਸਾਬ ਹੋ ਜਾਣਾ ਜੀ। ਮੈਂ ਕਹਿੰਦਾ ਜਿੰਨੇ ਵੀ ਤੁਸੀਂ ਆਲ ਓਵਰ ਅੰਟਾਰੀਓ ਸੁਣਦੇ ਹੋ, ਸਟੱਕੋ ਸਟੋਨ ਪੈਕੇਜ ਬਾਲਕੋਨੀਆਂ ਦੇ ਨਾਲ ਅਪਗ੍ਰੇਡਡ ਘਰ, ਹਾਰਡਬੋਰਡ, 3 ਕਿਚਨਾਂ, 3 ਯੂਨਿਟ ਤੁਹਾਨੂੰ 1 ਘਰ ਦੇ ਵਿੱਚ ਮਿਲਦੇ ਆ, 7.5 ਲੱਖ ਪ੍ਰਾਈਸ ਆ, ਜੇ 87,000 HST ਮਿਲ ਜਾਂਦੀ ਤੁਹਾਡੀ ਪ੍ਰਾਈਸ 660 ਦੇ ਲਾਗੇ ਛਾਗੇ ਰਹਿ ਜਾਂਦੀ ਅਪਰੋਕਸੀਮੇਟ ਨੰਬਰ। ਹਾਂਜੀ ਸਰ ਸਾਹਿਬ, ਮੈਨੂੰ ਸਵੇਰੇ ਇੱਕ ਫੋਨ ਆ ਕਹਿੰਦੇ ਅਸੀਂ ਕੁਆਲੀਫਾਈ ਇਹਦੇ ਲਈ ਹੋ ਜਾਵਾਂਗੇ, ਇਹਦੇ ਵਿੱਚ ਅਸੀਂ ਮਿਨੀਮਮ 1 ਮਹੀਨੇ ਦੀ ਕੰਡੀਸ਼ਨ ਰੱਖ ਰਹੇ ਹਾਂ, ਜੇ ਤੁਸੀਂ CMSC ਦੀ ਫੰਡਿੰਗ ਲਈ ਅਪਲਾਈ ਕਰਨਾ ਮਿਨੀਮਮ 1 ਮਹੀਨਾ ਚਾਹੀਦਾ, ਉਹ ਵੀ ਸਾਡੇ ਕੋਲ ਪੂਰੇ ਬੰਦੇ ਹੈਗੇ ਨੇ, ਉਹ ਤੁਹਾਨੂੰ ਕੁਆਲੀਫਾਈ ਕਰਕੇ ਪਹਿਲਾਂ ਹੀ ਦਿੰਦੇ ਨੇ ਕਿ ਤੁਸੀਂ ਉਹਦੇ ਲਈ ਕੁਆਲੀਫਾਈ ਹੋ ਗਏ ਹੋ CMSC ਦੀ ਫੰਡਿੰਗ ਲਈ ਕਿ ਨਹੀਂ, ਉਹਦੇ ਮਿਨੀਮਮ ਰਿਕੁਆਇਰਮੈਂਟ 5 ਯੂਨਿਟ ਆ। ਸੋ ਜੇ ਤੁਸੀਂ 2 ਘਰ ਲੈ ਲੈਣੇ ਉਹਨਾਂ 'ਚ 6 ਆ ਜਾਂਦੇ, ਜੇ ਪੂਰਾ ਬਲੌਕ ਲੈ ਲੈਂਦੇ ਤੁਹਾਡੇ ਕੋਲ 12 ਯੂਨਿਟ ਆ, ਈਜ਼ੀ ਕੁਆਲੀਫਿਕੇਸ਼ਨ ਤੁਹਾਡੀ ਹੋਣੀ ਆ, ਫਿਰ ਤੁਹਾਨੂੰ 45 ਈਅਰ ਦੀ ਐਮੋਟਾਈਜੇਸ਼ਨ ਆ, ਫਿਰ ਤੁਸੀਂ ਆਰਾਮ ਨਾਲ ਮਜ਼ੇ ਦੇ ਨਾਲ ਰਹੀ ਚਲੋ ਇਹਨਾਂ ਘਰਾਂ 'ਚ, ਕੋਈ ਦੂਸਰੀ ਉਹਦੇ ਵਿੱਚ ਮੈਂ ਕਹਿੰਦਾ ਕਿ ਕੁਐਸਚਨ ਕਰਨ ਵਾਲੀ ਚੀਜ਼ ਹੀ ਨਹੀਂ। ਮੈਂ ਇੰਨਾ ਕੁ ਦੱਸ ਦਵਾਂ, ਤੁਸੀਂ ਫਸਟ ਟਾਈਮ ਬਾਹਰ ਹੋ, ਤੁਸੀਂ ਨਵੇਂ ਘਰ ਸ਼ੁਰੂ ਕਰਨਾ, ਤੁਸੀਂ ਬੱਚਿਆਂ ਨੂੰ ਲੈ ਕੇ ਦੇਣਾ, ਕੌਣ ਇਹਨੂੰ ਲੈ ਸਕਦਾ, ਇਹਨੂੰ ਹਰੇਕ ਹੀ ਬੰਦਾ ਲੈ ਸਕਦਾ, ਹਰੇਕ ਹੀ ਅਫੋਰਡ ਕਰ ਸਕਦਾ, ਇੱਕ ਇਹੋ ਜਿਹਾ ਪ੍ਰੋਡਕਟ ਆ ਹਰੇਕ ਦੇ ਬੱਸ ਦੀ ਗੱਲ ਆ। ਇਦੋਂ ਮੈਂ ਕਹਿੰਦਾ ਕਿ ਉੱਪਰਲੀ ਗੱਲ ਅਸੀਂ ਕੀ ਕਰੀਏ ਸਰ ਸਾਹਿਬ,
1: ਬਿਲਕੁਲ ਮੈਂ ਨੰਬਰ ਦੇ ਰਿਹਾ ਇਨਫੋਰਮੇਸ਼ਨ ਵਾਸਤੇ, 416-413-1313 ਜਾਂ ਆਓ 7895 ਡਰਾਈਵ ਸਵੀਟ ਨੰਬਰ 206 ਦੇ ਵਿੱਚ ਡੇਅਰੀ ਅਤੇ ਡਿਕਸ ਦੇ ਨੇੜੇ ਆ ਕੇ ਸਾਨੂੰ ਮਿਲ ਲਓ, ਇੱਥੇ
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਡੇਲ ਮੁੰਡੀ ਜੀ ਦੇ ਆਫਿਸ, ਕਾਲ ਕਰ ਸਕਦੇ ਹੋ 416 413-1313 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸ ਸਾਗਰ ਦੇ ਉੱਪਰ ਤੁਸੀਂ ਗੱਲਬਾਤ ਕਰੋ। ਸੈਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰੋਂਟੋ ਦੇ, ਨੋਨ ਸਟੋਪ ਫਲਾਈਟ ਹੈ। ਵਨ ਵੇ ਟਿਕਟ ਤੁਸੀਂ ਲੈ ਸਕਦੇ ਹੋ $790 ਦੀ, $790 ਦੀ ਟਿਕਟ ਹੋਏਗੀ। ਰਿਟਰਨ ਟਿਕਟ ਦੀ ਪ੍ਰਾਈਸ ਹੈਗੀ ਆ $1490 ਦੀ, ਜੋ ਕਿ ਤੁਸੀਂ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰ ਸਕਦੇ ਹੋ ਟੋਰੋਂਟੋ ਤੋਂ ਦਿੱਲੀ। ਯਾਨੀ ਕਿ ਸੈਪਟੈਂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ, $1490 ਦੀ ਟਿਕਟ ਹੈ। ਜੇ ਵਨ ਵੇ ਟਿਕਟ ਲੈਣੀ ਹੋਵੇ ਦਿੱਲੀ ਤੋਂ ਟੋਰੋਂਟੋ ਦੀ ਸੈਪਟੈਂਬਰ ਮਹੀਨੇ ਦੇ ਲਈ, ਤਾਂ $790 ਦੀ ਟਿਕਟ ਹੋਏਗੀ। ਦਿਵਾਲੀ ਸਪੈਸ਼ਲ ਫੇਅਰ ਲਗਾਏ ਨੇ ਅਕਟੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰੋਂਟੋ ਤੋਂ ਦਿੱਲੀ, ਅਤੇ ਦਿੱਲੀ ਤੋਂ ਟੋਰੋਂਟੋ ਦਸੰਬਰ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ। ਟਿਕਟ ਹੈਗੀ ਹੈ ਤੁਹਾਡੇ ਲਈ $1790 ਦੀ, $1790 ਦੀ ਟਿਕਟ ਹੈ। ਅਤੇ ਜੇਕਰ ਤੁਸੀਂ ਕਿਸੇ ਵੀ ਆਈਲੈਂਡ ਘੁੰਮਣ ਜਾਣਾ, ਲੈਟਸ ਏ ਤੁਸੀਂ ਮੈਕਸੀਕੋ ਜਾਣਾ ਚਾਹੁੰਦੇ ਹੋ ਆਪਣੀ ਵੀਕੇਸ਼ਨ ਸਪੈਂਡ ਕਰਨ ਦੇ ਲਈ, ਤਾਂ $1000 ਤੋਂ ਇਹਨਾਂ ਦੇ ਕੋਲ ਪੈਕੇਜ ਸਟਾਰਟ ਹੋ ਜਾਂਦੇ ਨੇ। ਇਹਦੇ ਵਿੱਚ ਤੁਹਾਡੇ ਲਈ 5-star ਹੋਟੇਲਸ ਦੇ ਵਿੱਚ ਬੁਕਿੰਗ ਕਰਦੇ ਨੇ ਜਿੱਥੇ ਤੁਸੀਂ ਸਟੇ ਕਰਨਾ ਆ। ਅਤੇ ਆਲ ਲਿੰਕ ਟਰੈਵਲ ਮਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਬੈਸਟ ਵਕੇਸ਼ਨ ਪੈਕੇਜਸ ਡੀਲਸ ਬਣਾ ਕੇ ਤੁਹਾਨੂੰ ਦਿੰਦੇ ਨੇ ਆਲ ਲਿੰਕ ਟਰੈਵਲ ਮਿਸ ਸਾਗਾ ਤੋਂ ਰਿਤੂ ਧਾਲੀਵਾਲ ਜੀ। ਨੰਬਰ 905-565-8704, 905-565-8704, ਆਲ ਲਿੰਕ ਟਰੈਵਲ ਮਿਸ ਸਾਗਾ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਕਨਵਰ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299-952-9532 ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ
1: ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਹੋਈ ਕਰੀ ਜਾਂਦੇ ਆ
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
3: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ

8,000 ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ ਅਤੇ ਅੱਧਾ ਘੰਟਾ ਸਾਡੇ ਕੋਲ ਹੋਰ ਹੈ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਜਿਹੜੇ ਸਰੋਤੇ ਗੱਲ ਕਰਦੇ ਸਿੱਧੂ ਸਾਹਿਬ ਮੁੰਡੇ ਗਿਆ ਨਾ ਜੀ, ਉਹ ਵੀ ਨੈਕਸਟ ਵੀਕ ਤੋਂ ਵੀ ਹੁਣ ਖਬਰਾਂ ਦੇ ਆ ਕਰ ਕੈਨੇਡਾ ਦੇ।
0: ਹਾਂਜੀ ਹਾਂਜੀ, ਉਹ ਪਹਿਲਾਂ ਤੁਹਾਨੂੰ ਪਤਾ ਵੀ ਉਹ ਫੰਕਸ਼ਨਸ ਵਿੱਚ ਬਿਜ਼ੀ ਸੀ, ਹੁਣ ਤਾਂ ਆ ਗਏ ਨੇ ਤੇ ਮੰਡੇ ਤੋਂ ਫਿਰ ਆ ਜਾਣਾ ਉਹਨਾਂ ਨੇ ਵਾਪਿਸ ਪ੍ਰੋਗਰਾਮ ਚ।
1: ਹਾਂਜੀ, ਉਹ ਕਿਉਂਕਿ ਜਾਣਾ ਪੈਂਦਾ, ਪਤਾ ਹੀ ਆ ਜੀ, ਪ੍ਰੋਗਰਾਮ ਵੀ ਜਾਣਾ ਪੈਂਦਾ, ਕਦੇ ਬਾਹਰ ਜਾਣਾ ਪੈਂਦਾ ਹਨਾ ਜੀ।
0: ਹਾਂਜੀ ਹਾਂਜੀ,
1: ਜਾਣਾ ਹੀ ਪੈਂਦਾ ਜੀ।
0: ਹਾਂਜੀ ਬਿਲਕੁਲ। ਠੀਕ ਹੈ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਬੜਾ ਸ਼ੁਕਰੀਆ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ ਅਤੇ ਤੁਹਾਡੀ ਅਤੇ ਮੇਰੀ ਮੁਲਾਕਾਤ ਦਾ ਟਾਈਮ ਜਿਹੜਾ ਕਿ 4 ਵਜੇ ਤੱਕ ਹੈਗਾ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਐਸ ਐਸ ਲੋਨ ਕੇਅਰ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਫੁੱਲ ਬੂਟੇ ਲਗਾਉਣੇ ਹੋਣ, ਇਹਨਾਂ ਦੇ ਕੋਲੋਂ ਨਵੀਂ ਸੋਰਟਿੰਗ ਕਰਵਾ ਸਕਦੇ ਹੋ ਤੁਸੀਂ। ਜੇ ਘਾਹ ਵਗੈਰਾ ਕੱਟਣ ਦਾ ਤੁਹਾਨੂੰ ਟਾਈਮ ਨਹੀਂ ਮਿਲਦਾ, ਇਹਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਇਹ ਤੁਹਾਡਾ ਔਨ ਟਾਈਮ ਸਾਰਾ ਕੰਮ ਕਰਕੇ ਜਾਇਆ ਕਰਨਗੇ, ਘਾਹ ਵਗੈਰਾ ਕੱਟ ਜਾਣਗੇ, ਤੁਹਾਡੇ ਲੋਨ ਦੀ ਪੂਰੀ ਮੇਨਟੇਨੈਂਸ ਤੁਹਾਨੂੰ ਕਰਕੇ ਦੇਣਗੇ ਅਤੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਕਾਫੀ ਲੰਬੇ ਟਾਈਮ ਤੋਂ ਹੀ ਕੰਮ ਕਰ ਰਹੇ ਨੇ। ਐਸ ਐਸ ਲੋਨ ਕੇਅਰ ਅਤੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ ਤੁਸੀਂ ਆਪਣੇ ਲੋਨ ਦੀ ਕੇਅਰ ਕਰਵਾਉਣੀ ਹੋਵੇ। ਨੰਬਰ 4376554-37655-1984 ਦੇ ਉੱਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ ਐਸ ਐਸ ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ। ਚੱਲੀਏ ਇੱਕ ਵਾਰ ਫਿਰ ਤੋਂ ਨੈਕਸਟ ਲਿੰਕ ਦੇ ਲਈ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਪਹੁੰਚੇ ਹੋਏ ਨੇ ਤਜਿੰਦਰ ਸਿੱਧੂ ਜੀ, ਜਿਹੜੇ ਕਿ ਡੇਲ ਮੁੰਡੇ ਜੀ ਦੇ ਆਫਿਸ ਦੇ ਵਿੱਚ ਅੱਜ ਸ਼ਾਮ ਦੇ 6 ਵਜੇ ਤੱਕ ਤੁਸੀਂ ਜਾ ਸਕਦੇ ਹੋ। ਸਾਡੀ ਮੁਲਾਕਾਤ ਦਾ ਟਾਈਮ 4 ਵਜੇ ਤੱਕ ਹੋਏਗਾ ਕਿਉਂਕਿ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 4 ਵਜੇ ਤੱਕ ਹੈ ਅਤੇ ਉਸ ਤੋਂ ਬਾਅਦ ਤੁਸੀਂ 2 ਘੰਟੇ ਦਾ ਹੋਰ ਟਾਈਮ ਹੋਏਗਾ, ਤੁਸੀਂ ਇਹਨਾਂ ਦੇ ਕੋਲ ਜਾ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ 7895 Tranway Drive ਦੇ ਉੱਪਰ ਅਤੇ ਡੇਲ ਮੁੰਡੇ ਜੀ ਦਾ ਆਫਿਸ ਸੂਈਟ ਨੰਬਰ 206 ਦੇ ਉੱਪਰ ਲੋਕੇਟਡ ਹੈ। ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ 416-413-1313 ਦੇ ਉੱਪਰ। ਜੀ ਸਿੱਧੂ ਸਰ,
2: ਦੋਸਤੋ ਮਿਹਰਬਾਨੀ, ਅਸੀਂ ਅੱਜ ਲਾਈਵ ਲੋਕੇਸ਼ਨ ਕਰ ਰਹੇ ਹਾਂ ਡਿਕਸੀ ਡੈਰੀ ਦੇ ਨੇੜੇ, 7895 Tranmere Drive, ਸਵੀਟ ਨੰਬਰ 206 ਦੇ ਵਿੱਚੋਂ, ਔਰ ਡੇਲ

0: ਮੈਂ ਕਹਿੰਦਾ ਕਿ ਤੁਹਾਡੇ ਕੋਲ ਬੋਟ ਹੈ, ਤੁਸੀਂ ਜਾ ਕੇ ਦੇਖੋ ਉੱਥੇ ਬੋਟਾਂ ਲੋਕਾਂ ਨੇ ਪਾਰਕ ਵੀ ਕੀਤੀਆਂ ਹੋਈਆਂ, ਤੁਸੀਂ ਆਪਣੀ ਸਮਰ ਇੰਜੋਏ ਕਰਨਾ ਚਾਹੁੰਦੇ ਆ, ਮੱਚ ਬੈਟਰ ਪ੍ਰੋਪਰਟੀ ਇਹ ਤੁਹਾਡੇ ਲਈ ਹੋ ਸਕਦੀ ਆ। ਔਰ ਜੇਕਰ ਤੁਸੀਂ ਸੋਚਦੇ ਹੋ ਕਿ ਇਸ ਏਰੀਏ ਦੇ ਵਿੱਚ ਅਸੀਂ ਮੂਵ ਹੋ ਜਾਈਏ, ਇੱਥੇ ਜਾ ਕੇ ਪੱਕੇ ਏਰੀਏ ਰੈਂਟਲ ਸਾਈਡ ਅਸੀਂ ਦੇਖਣੀ ਨਹੀਂ, ਤਾਂ ਤੁਹਾਡੀ ਜਿਹੜੀ ਮਿਲੀਅਨ ਡਾਲਰ ਦੀ ਲਿਵਿੰਗ ਹੋ ਜਾਣੀ, ਲਿਵਿੰਗ ਨੂੰ ਤੁਸੀਂ ਇੰਨਾ ਇੰਜੋਏ ਕਰੋਗੇ, ਪੀਸਫੁਲੀ ਪਾਣੀ ਦੇ ਕੰਢੇ ਦੇ ਉੱਤੇ ਸਵਿਟਜ਼ਰਲੈਂਡ ਵਰਗਾ ਵਿਊ, ਅਮੇਜ਼ਿੰਗ ਸਿੱਧ ਸਾਹਿਬ। ਮੇਰੇ ਲਈ ਬੜਾ ਔਖਾ ਰੇਡੀਓ ਸ਼ੋਅ ਦੇ ਉੱਤੇ ਡਿਸਕ੍ਰਾਈਬ ਕਰਨਾ ਕਿ ਇੰਨਾ ਟੌਪ ਨੌਚ ਵਿਊ ਆ। ਇਹ ਵਿਊ ਦੀ ਗੱਲ ਹੋ ਗਈ, ਲੋਕੇਸ਼ਨ ਦੀ ਗੱਲ ਹੋ ਗਈ, ਹੁਣ ਆਪਾਂ ਦੇਖੀਏ ਇਕਨੋਮਿਕਲੀ ਫਾਈਨੈਂਸ਼ੀਅਲੀ ਕੀ ਸਾਡੇ 'ਚ ਇਹਦੀ ਫਿੱਟ ਆ। ਇਹ ਵੀ ਤਾਂ ਆਪਾਂ ਨੂੰ ਇੱਕ ਪਰਸਪੈਕਟਿਵ ਆਉਂਦਾ ਕਿ ਚਲੋ ਠੀਕ ਆ, ਲੋਕੇਸ਼ਨ ਬਹੁਤ ਵਧੀਆ, ਹੁਣ ਤੁਹਾਨੂੰ 7.5 ਲੱਖ ਦਾ ਇੱਕ ਘਰ ਮਿਲਦਾ, ਇੱਕ ਦੇ ਵਿੱਚ 3 ਆ, ਸੋ ਤੁਹਾਨੂੰ 3 ਯੂਨਿਟ ਮਿਲ ਜਾਣੇ ਨੇ, ਤਿੰਨੇ ਟੌਪ ਨੌਚ, ਕੋਈ 3 ਬੈਡਰੂਮ ਦਾ, ਕੋਈ 2 ਬੈਡਰੂਮ ਦਾ, ਕੋਈ 1 ਬੈਡਰੂਮ ਦਾ, ਤੁਹਾਡੇ 3 ਹਿੱਸਿਆਂ ਤੋਂ ਰੈਂਟ ਚੜ੍ਹਦੇ।
1: ਬਿਲਕੁਲ,
0: 3 ਸੈਪਰੇਟ ਕਿਚਨਾਂ, 3 ਸੈਪਰੇਟ ਐਂਟਰੈਂਸ ਆ ਸਿੱਧੇ ਸਾਬੇ ਦੀਆਂ, ਔਰ ਕਹਿ ਲਓ ਕਿ 3 ਦੇ ਵਿੱਚ ਹਾਰਡਵੁੱਡ ਓਕ ਦੀਆਂ ਸਟੇਅਰਸ ਆ, ਬਾਲਕੋਨੀ ਬਣੀਆਂ ਤੁਹਾਡੀਆਂ ਬਿਊਟੀਫੁਲੀ, ਐਂਡ ਕਹਿ ਲਓ ਕਿ ਜਿਹੜੀ ਬ੍ਰਿਲੀਅੰਸੀ ਮੈਂ ਕਹਿੰਦਾ ਕਿ ਬ੍ਰਿਲੀਅੰਟ ਡਿਜ਼ਾਇਨ ਆ, ਥੋਟ ਪ੍ਰੋਸੈਸ ਆ, ਥਿੰਕਿੰਗ ਪ੍ਰੋਸੈਸ ਆ, ਜਿਸ ਹਿਸਾਬ ਨਾਲ ਇਹਨੂੰ ਡਿਜ਼ਾਇਨਡ ਕੀਤਾ ਗਿਆ, ਸਟੱਕੋ ਸਟੋਨ ਪੈਕੇਜ, ਲਾਰਜ ਵਿੰਡੋਜ਼, ਔਰ ਬਾਲਕੋਨੀ ਨੂੰ ਕਿੱਦਾਂ ਵਿੱਚ ਮੈਚ ਕੀਤਾ ਗਿਆ
1: ਜੀ,
0: ਇਟਸ ਬਹੁਤ ਵਧੀਆ ਪ੍ਰੋਡਕਟ ਸੀ ਸਾਹਿਬ।
1: ਅੱਛਾ ਦੇਲ ਜੀ, ਕੱਲ ਨੂੰ ਹੈਗਾ ਸੰਡੇ, ਅੱਜ ਸੈਚਰਡੇ ਹੈਗਾ, ਤੇ ਕੱਲ ਨੂੰ ਕਿੰਨੇ ਕੁ ਵਜੇ ਤੁਸੀਂ ਆਵੋਗੇ ਉੱਥੇ ਨੈਗਰਾ?
0: ਇਹ ਡਿਪੈਂਡ ਆ ਟ੍ਰੈਫਿਕ ਤੇ, ਜੇ ਤਾਂ ਪਾਲੀ ਤੁਰ ਗਏ ਉੱਥੇ 11 ਵਜੇ ਪਹੁੰਚ ਜਾਵਾਂਗੇ।
1: ਠੀਕ ਹੈ, ਤੇ ਕੱਲ ਨੂੰ ਜਿਹੜੇ ਲੋਕਾਂ ਨੇ ਇੱਕ ਸੰਡੇ ਨੂੰ ਕਿਸੇ ਜਾਣਾ ਉੱਧਰ, ਤਾਂ ਉਹ ਤੁਹਾਨੂੰ ਤੁਸੀਂ ਉਹਨਾਂ ਨੂੰ ਸਾਈਟ ਵਿਖਾ ਸਕਦੇ ਹੋ ਕੱਲ ਨੂੰ?
0: ਸਾਈਟ ਵੀ ਦਿਖਾਵਾਂਗੇ, ਵੀ ਦਿਖਾਵਾਂਗੇ, ਨਾਗਰਪਾਲ ਚ ਵੀ ਆਪਣਾ ਆਫਿਸ ਹੈਗਾ ਜੀ, ਉਹ ਵੀ ਖੁੱਲਾ ਹੀ ਆ, ਕੱਲ ਨੂੰ ਤੁਸੀਂ ਉੱਥੇ ਪਹੁੰਚੋ ਸਾਡੇ ਕੋਲ, ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਇਹਨਾਂ ਦੀ ਸ਼ੇਅਰ ਕਰਾਂਗੇ।
1: ਨਾਗਰਕ ਕਿੱਥੇ ਕੁ ਆਪਣਾ ਆਫਿਸ?
0: ਇਹ ਆਪਣਾ 5309 ਪੋਰਟੇਜ ਰੋਡ ਦੇ ਉੱਤੇ ਹੈਗਾ ਜੀ, ਅਸੀਂ
1: ਨੰਬਰ ਲੈ ਲਓ ਤੁਸੀਂ ਨਾ, ਇਹ ਨੰਬਰ ਦੇ ਉੱਤੇ ਟੈਕਸਟ ਕਰ ਦਿਓ ਵੀ ਅਸੀਂ ਕੱਲ ਨੂੰ ਮਿਲਣਾ ਚਾਹੁੰਦੇ ਹਾਂ, ਅੜੀ ਜੀ ਤੁਹਾਨੂੰ ਦਿਖਾਉਣਾ, ਦੇਖਣਾ ਚਾਹੁੰਦੇ ਹਾਂ ਸਾਈਟ 416-413-1313 ਤੇ ਮੈਸੇਜ ਛੱਡ ਦਿਓ, ਤੇ ਬੇਲ ਹੁਣ ਤੁਹਾਨੂੰ ਆਪਣੇ ਆਪ ਮਿਲਣਗੇ ਜੀ। ਕੱਲ੍ਹ ਨੂੰ ਤੁਸੀਂ ਜਾ ਰਹੇ ਹੋ ਉੱਥੇ ਨੈਗਰਾ ਫੋਲ, ਕੱਲ੍ਹ ਨੂੰ ਸੰਡੇ, ਬਹੁਤ ਲੋਕਾਂ ਜਾਣਾ ਹੁੰਦਾ, ਵੈਸੇ ਜਾਣਾ ਹੁੰਦਾ ਘੁੰਮਣ ਫਿਰਨ, ਤੇ ਨਾਲੇ ਸਾਈਡ ਦੇਖ ਆਇਆ ਹੋਣਾ।
0: ਹਾਂਜੀ,
1: ਇੱਕ ਗੱਲ ਦੇ ਵਿੱਚ ਦੋ ਚੀਜ਼ਾਂ ਹੋ ਜਾਣਗੀਆਂ, ਨਾਲੇ ਨੈਗਰਾ ਘੁੰਮਿਆ, ਨਾਲੇ ਸਾਈਡ ਦੇਖ ਰਿਹਾ। 416-413-1313 ਕਰ ਜੀ
0: ਜੀ ਸਿਰ ਸਾਹਿਬ। ਜੇ ਹੁਣ 7.5 ਦਾ ਘਰ ਆ ਤੇ ਵਿੱਚੋਂ ਤੁਹਾਨੂੰ 87,000 HST ਮੜਦੀ ਆ, ਸੋ ਉਹ ਪ੍ਰਾਈਸ ਦੇ ਵਿੱਚ ਤੁਸੀਂ ਮਾਈਨਸ ਕਰ ਲਓ, ਤੁਹਾਡਾ ਘਰ ਤਾਂ 660-665 ਦਾ ਰਹਿ ਜਾਂਦਾ। ਠੀਕ ਹੈ, ਉਹ ਜਿਹੜਾ 87,000 ਆ ਤੁਹਾਡੀ ਡਾਊਨ ਪੇਮੈਂਟ ਬਣ ਜਾਣੀ ਆ, ਸੋ ਜੇਕਰ ਤੁਸੀਂ ਸੋਚਦੇ 20% ਦੇਣਾ, ਫਿਰ ਤਾਂ ਤੁਹਾਨੂੰ 7% ਹੀ ਪੋਕਟ ਚੋਂ ਦੇਣਾ ਪੈਣਾ, ਬਾਕੀ ਤਾਂ ਤੁਹਾਨੂੰ ਗਵਰਨਮੈਂਟ ਦਾ ਗਿਫਟ ਇਹ ਮਿਲ ਜਾਣਾ। ਪਹਿਲੀ ਵਾਰੀ ਹੋਇਆ ਗਵਰਨਮੈਂਟ ਤੋਂ ਤੁਹਾਨੂੰ ਪੈਸੇ ਇੰਨੇ ਮਿਲ ਜਾਣੇ ਨੇ ਤੁਹਾਡੇ ਘਰ ਦੀ ਡਾਊਨ ਪੇਮੈਂਟ ਲਈ। ਹੁਣ ਤੁਸੀਂ ਫਸਟ ਟਾਈਮ ਬਾਹਰ ਹੋ, ਤੁਹਾਡੇ ਕੋਲ ਪੈਸੇ ਨਹੀਂ ਜਮਾਂ, ਤਾਂ ਤੁਹਾਡੇ ਲਈ ਬੈਸਟ ਓਪਰਚੁਨਿਟੀ ਆ। ਫਸਟ ਟਾਈਮ ਬਾਹਰ ਹੋ, ਅਫੋਰਡੇਬਿਲਿਟੀ ਘੱਟ ਆ, ਤੁਹਾਡੀ ਇਨਕਮ ਘੱਟ ਆ, ਤੇ ਦੋ ਹਿੱਸਿਆਂ ਤੋਂ ਤੁਹਾਡਾ ਘਰ ਰੈਂਟ ਤੇ ਚੜ ਜਾਣਾ, ਇੱਕ ਹਿੱਸਾ ਜਿਹੜਾ ਤੁਸੀਂ ਉਹ ਕੋਲ ਰੱਖ ਲਓ। ਕਹਿਣ ਤੋਂ ਭਾਵ ਕਿ 2 ਯੂਨਿਟ ਤੁਹਾਡੇ, ਇੱਕ ਯੂਨਿਟ ਤੁਹਾਡਾ, 2 ਤੁਸੀਂ ਰੈਂਟ ਕਰਦੇ ਹੋ, ਉਹਨਾਂ ਤੋਂ ਤੁਸੀਂ $3,3200 ਰੈਂਟ ਲੈ ਲੈਣਾ, ਤੇ ਆਪ ਆਰਾਮ ਦੇ ਨਾਲ ਢੋਲੇ ਦੀਆਂ ਲਿਆਓ, ਪਾਣੀ ਦੇ ਕੰਢੇ ਦੇ ਉੱਤੇ ਫ੍ਰੀ ਨਾ ਰਹਿ ਸਕਦੇ ਹੋ। ਬਹੁਤ ਸਾਰੇ ਸੀਨੀਅਰ ਡਾਊਨਗ੍ਰੇਡ ਕਰਨਾ ਚਾਹੁੰਦੇ, ਉਹਨਾਂ ਨੂੰ ਸੋਚਦੇ ਆ ਰੈਂਟਲ ਇਨਕਮ ਹੋ ਜਾਏ, ਬਹੁਤ ਸਾਰੇ ਭੈਣ ਭਰਾ ਆਪਣੇ ਬੱਚਿਆਂ ਨੂੰ ਕੁਛ ਲੈ ਕੇ ਦੇਣਾ ਚਾਹੁੰਦੇ, ਉਹਨਾਂ ਨੂੰ ਪਤਾ ਵੀ ਅਫੋਰਡੇਬਿਲਿਟੀ ਹੈ ਨੀ ਬੱਚਿਆਂ ਦੀ, ਉਹਨਾਂ ਲਈ ਇੱਕ ਬੈਸਟ ਓਪਰਚੁਨਿਟੀ ਹੋ ਸਕਦੀ ਹੈ ਸ਼ੁਰੂ ਕਰਨ ਲਈ, ਤੇ ਇਨਵੈਸਟਮੈਂਟ ਲਈ, ਇਨਵੈਸਟਰ ਲਈ, ਰੈਂਟਲ ਪ੍ਰੋਪਰਟੀ ਲਈ। ਪੂਰੇ ਕੈਨੇਡਾ ਦੇ ਵਿੱਚ ਇਸ ਪ੍ਰੋਡਕਟ ਦਾ ਤੋੜ ਹੈ ਨਹੀਂ ਆ, ਤੁਹਾਡੀ ਵਿਨ ਵਿਨ ਸਿਚੁਏਸ਼ਨ ਹੈਗੀ ਆ। ਪ੍ਰੋਡਕਟ ਦੇਖੋ, ਜੇ ਤੁਸੀਂ ਪੂਰਾ ਬਲੋਕ ਲੈ ਲੈਂਦੇ ਤੁਹਾਨੂੰ 12 ਯੂਨਿਟ ਮਿਲਦੇ ਆ, ਫਿਰ CMSE ਦੀ ਫੰਡਿੰਗ ਲੈ ਲਓ ਜੀ, ਉਹ ਕਮਰਸ਼ਲ ਲੋਨ ਤੁਹਾਨੂੰ ਘੱਟ ਇੰਟਰਸਟ ਰੇਟ ਤੇ ਮਿਲਣਾ, 45 ਸਾਲ ਦੀ ਐਮੋਟਾਈਜੇਸ਼ਨ ਮਿਲ ਜਾਣੀ ਆ, 10% ਡਾਊਨ ਪੇਮੈਂਟ ਤੇ। ਜੇ ਤੁਸੀਂ 10% ਤੇ ਕੁਆਲੀਫਾਈ ਹੋ ਗਏ, 13% HST ਮੋਡ ਦੀ, ਫਿਰ ਜੇਬ 'ਚ ਤੁਸੀਂ ਕੀ ਦਿੱਤਾ? ਕੁਛ ਵੀ ਨਹੀਂ, ਡਿਪੋਜ਼ਿਟ ਹੀ ਦੇਣਾ ਜਿਹੜਾ। ਸੋ ਇਦੋਂ ਵਧੀਆ ਓਪਰਚੁਨਿਟੀ ਨਹੀਂ, ਜਿੱਥੇ ਵੀ ਕਿਤੇ ਤੁਸੀਂ ਸੁਣਦੇ ਹੋ, ਤੁਹਾਡਾ ਕੋਈ ਭੈਣ ਭਰਾ ਘਰ ਲੈਣੇ ਵਾਲਾ, ਕਿਸੇ ਨੂੰ ਲੋੜ ਆ, ਤੁਸੀਂ ਸੋਚਦੇ ਇਨਵੈਸਟ ਕਰਨਾ, ਆਹ ਬੀਕਨ ਤੇ ਸਾਰੇ ਆਲੇ ਦੁਆਲੇ ਤੁਸੀਂ ਦੱਸ ਦਿਓ ਸਾਰੇ ਭੈਣਾਂ ਭਰਾਵਾਂ ਨੂੰ, ਕਿਸੇ ਦਾ ਵੀ ਇੱਕ ਤੁਹਾਡੀ ਫੋਨ ਕਾਲ ਨਾਲ, ਇੱਕ ਇਨਫੋਰਮੇਸ਼ਨ ਦਿੱਤੇ ਨਾਲ ਭਲਾ ਹੋ ਸਕਦਾ। ਜੇ ਤੁਸੀਂ ਸੋਚਦੇ ਹੋ ਤੁਸੀਂ ਨਹੀਂ, ਕੋਈ ਹੋਰ ਭੈਣ ਭਰਾ ਲੋੜਵੰਦ ਆ, ਤੁਸੀਂ ਸੋਚਦੇ ਉਹਨਾਂ ਦਾ ਕੁਝ ਬਣ ਜਾਵੇ, ਤਾਂ ਡੈਫੀਨੇਟਲੀ ਤੁਸੀਂ ਸਾਡਾ ਨੰਬਰ ਪਾਸ ਹੁਣ ਕਰ ਦਿਓ, ਉਹਨਾਂ ਨੂੰ ਪ੍ਰੋਡਕਟ ਦੇ ਬਾਰੇ ਦੱਸ ਦਿਓ, ਜਾਂ ਕੋਈ ਸਾਨੂੰ ਫੋਨ ਕਰ ਲੈਣ, ਜਾਂ ਆਫਿਸ ਦੇ ਵਿੱਚ ਵਿਜਿਟ ਕਰ ਸਕਦੇ ਨੇ। ਆਹ ਪ੍ਰੋਡਕਟ ਆ ਜਿਹੜਾ ਹਰੇਕ ਦਾ ਇਹਦੇ ਵਿੱਚ ਜਿਹੜਾ ਵੀ ਲਊਗਾ, ਚਾਹੇ ਤੁਸੀਂ ਫਸਟ ਟਾਈਮ ਬਾਹਰ ਹੋ, ਚਾਹੇ ਤੁਸੀਂ ਇਨਵੈਸਟਰ ਹੋ, ਚਾਹੇ ਤੁਸੀਂ ਮੂਵ ਇਨ ਹੋਣਾ ਚਾਹੀਦਾ, ਤੁਸੀਂ ਵਿਨਰ ਵਿਨਰ ਵਿਨਰ ਹੀ ਇੱਥੇ ਹੈਗੇ ਆ। 3-3 ਜਣੇ ਜਾਂ ਰਲ ਕੇ ਇੱਕ ਘਰ 'ਚ ਰਹਿੰਦੇ ਹੋ, 3 ਫੈਮਲੀਆਂ ਲਈ ਸੈਪਰੇਟ ਯੂਨਿਟ ਹੋ ਸਕਦੇ ਆ, ਤੁਹਾਡਾ ਆਪਣਾ ਘਰ ਪੈ ਸਕਦਾ। ਤੁਸੀਂ ਬੇਸਮੈਂਟ 'ਚ ਰਹਿੰਦੇ ਹੋ, ਰੈਂਟ ਦੇਣ ਦੀ ਕੀ ਲੋੜ ਆ, ਤੁਸੀਂ ਆਪਣਾ ਘਰ ਲਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਨੀਲਮ ਸੈਡਫ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਹਾਡੀ ਮੋਰਗੇਜ ਨਹੀਂ ਹੋ ਰਹੀ। ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ ਆ, ਬਟ ਤੁਹਾਨੂੰ ਨੀਲਮ ਸੈਡਫ ਜੀ ਦੇ ਕੋਲੋਂ ਬਿਲਕੁਲ ਜਵਾਬ ਨਹੀਂ ਮਿਲੂਗਾ। ਤੁਹਾਨੂੰ ਇਹ ਮੋਰਗੇਜ ਰਿਲੇਟਡ ਸਾਰੀਆਂ ਪ੍ਰੋਬਲਮਸ ਦੇ ਸੋਲਿਊਸ਼ਨ ਦਿੰਦੇ ਨੇ। ਤੁਹਾਡੀ ਪਹਿਲੀ ਮੋਰਗੇਜ ਹੋਵੇ, ਦੂਸਰੀ ਮੋਰਗੇਜ ਹੋਵੇ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਕੰਸਰਨਸ ਹੋਣ ਤੁਹਾਡੇ ਮੋਰਗੇਜ ਰਿਲੇਟਡ, ਤੁਸੀਂ ਗੱਲਬਾਤ ਕਰੋ ਮੋਰਗੇਜ ਬ੍ਰੋਕਰ ਨੀਲਮ ਸੈਡਫ ਜੀ ਦੇ ਨਾਲ। ਬਹੁਤ ਹੀ ਵਧੀਆ ਐਕਸਪੀਰੀਅੰਸ ਇਹਨਾਂ ਦੇ ਕੋਲ ਹੈਗਾ ਆ, ਜੋ ਕਿ ਤੁਹਾਡੇ ਲਈ ਕਾਫੀ ਯੂਸਫੁਲ ਸਾਬਿਤ ਹੋ ਸਕਦਾ ਹੈ। ਨੰਬਰ 6477-739-8710-647-7349-8710 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਨੀਲਮ ਸੈਡਫ ਜੀ ਦੇ ਨਾਲ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਹਾਊ ਆਰ ਯੂ?
0: ਆਈ ਐਮ ਗੁੱਡ ਮੈਮ, ਹਾਊ ਆਰ ਯੂ?
1: ਵੈਰੀ ਗੁੱਡ, ਵੈਰੀ ਗੁੱਡ। ਵਧੀਆ ਸਾਰਾ ਮੌਸਮ ਹੈ, ਬਹੁਤ ਵਧੀਆ ਵਧੀਆ ਟਾਈਮ ਚੱਲ ਰਿਹਾ।
0: ਹਾਂਜੀ ਬਿਲਕੁਲ।
1: ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਆਪਾਂ ਛੋਟੀ ਜੀ ਗੱਲ ਕਰਦੇ ਆ ਮਾਰਗੇਜ ਦੇ ਮਿਸਕਨਸੈਪਸ਼ਨਸ, ਜਿਹੜੇ ਪੀਪਲ ਅਸਿਊਮ ਕਰਦੇ ਆ। ਵਨ ਇਜ਼, ਆਪਾਂ ਕੋਲ ਇੱਕ ਘਰ ਆਲਰੇਡੀ ਹੈਗਾ, ਦੂਜਾ ਘਰ ਲੈਣ ਵਾਸਤੇ ਵੀ ਨੀਡ 20% ਡਾਊਨ। ਦੈਟਸ ਨਾਟ ਇਨ ਐਵਰੀ ਕੇਸ, ਸੋ ਦੇਅਰ ਆਰ ਵੇਜ਼। ਤੁਸੀਂ ਜਿਹੜਾ ਦੂਜਾ ਘਰ ਲੈਂਦੇ ਹੋ, ਆਫ ਕੋਰਸ ਦੈਟ ਆਲਸੋ ਕੈਨ ਬੀ ਕਲੋਜ਼ਡ ਵਿਦ ਦੀ ਡਾਊਨ ਪੇਮੈਂਟ ਆਫ 10%। ਈਜ਼ਰ 10% ਔਰ ਮਿਨੀਮਮ ਡਾਊਨ ਪੇਮੈਂਟ, ਯੈਸ ਇਟ ਕੈਨ ਬੀ ਡਨ। ਸੋ ਇਹ ਪਹਿਲੀ ਇੱਕ ਮਿਸਕਨਸੈਪਸ਼ਨ ਹੈ ਬਹੁਤ ਸਾਰੇ ਲੋਕਾਂ ਚ। ਦੂਜੀ, ਆਪਾਂ ਕੋਲ ਤਾਂ 20% ਹੀ ਨਹੀਂ ਹੈਗਾ, ਆਪਾਂ ਘਰ ਕਲੋਜ਼ ਹੀ ਨਹੀਂ ਕਰਾ ਸਕਦੇ, ਸਾਨੂੰ ਘਰ ਮਿਲ ਹੀ ਨਹੀਂ ਸਕਦਾ। ਨੋ, ਇਟਸ ਨਾਟ ਟਰੂ ਈਦਰ। ਤੁਸੀਂ, ਤੁਹਾਡੇ ਕੋਲ 5 ਹੋਵੇ, 7 ਹੋਵੇ, 6 ਹੋਵੇ, ਡਿਪੈਂਡਿੰਗ ਅਪੋਨ ਦੀ ਪ੍ਰਾਈਸ, ਡਿਪੈਂਡਿੰਗ ਅਪੋਨ ਉਹਦੀ ਸਕੇਲਿੰਗ ਹੁੰਦੀ ਆ, ਅਪ ਟੂ 500 5% ਤੱਕ ਲੈ ਸਕਦੇ ਹੋ, 5 ਤੋਂ ਲੱਖ ਤੋਂ ਉੱਪਰ ਜਿੱਦਾਂ ਜਿੱਦਾਂ ਜਾਂਦੇ ਹੋ, ਅਪ ਟੂ ਮਿਲੀਅਨ ਤੱਕ ਤੁਸੀਂ 10% ਕਰ ਸਕਦੇ ਹੋ। ਅੱਜ ਦੀ ਅਮਾਊਂਟ ਉਹਨਾਂ ਨੇ ਹੋਰ ਵੀ ਵਧਾਤੀ ਆ 1.5 ਤੱਕ ਕਰਕੇ, ਤੇ ਆਪਾਂ 10% ਬੇਸ ਤੇ ਕਲੋਜ਼ ਕਰਾ ਸਕਦੇ ਹੁੰਦੇ ਆ। ਇਟ ਆਲ ਡਿਪੈਂਡਸ, ਰਾਈਟ? ਲਾਸਟ, ਸਾਡਾ ਕ੍ਰੈਡਿਟ ਸਕੋਰ ਖਰਾਬ ਹੈ, ਸਾਨੂੰ ਕਿੱਦਾਂ, ਸਾਨੂੰ ਤਾਂ ਮੋਰਗੇਜ ਮਿਲਣੀ ਨਹੀਂ, ਦੈਟਸ ਨਾਟ ਟਰੂ। ਜੇ ਤੁਹਾਡਾ ਕ੍ਰੈਡਿਟ ਸਕੋਰ ਇਜ਼ ਨਾਟ ਦੀ ਗ੍ਰੇਟੈਸਟ, ਦੈਟ ਡਜ਼ਨਟ ਮੀਨ ਕਿ ਯੂ ਡੂ ਨਾਟ ਕੁਆਲੀਫਾਈ ਫਾਰ ਮੋਰਗੇਜ, ਔਰ ਯੂ ਡੂ ਨਾਟ ਹੈਵ ਅਵੇਲੇਬਿਲਿਟੀ ਕਿ ਤੁਸੀਂ, ਤੁਹਾਨੂੰ ਕਦੀ ਘਰ ਹੀ ਨਹੀਂ ਮਿਲਣਾ। ਨੋ, ਦੀਸ ਥਿੰਗਸ ਆਰ ਨਾਟ ਟਰੂ
0: ਜੀ।
1: ਇਟਸ ਸਿੰਪਲੀ, ਯੈਸ ਕ੍ਰੈਡਿਟ ਸਕੋਰ ਡਜ਼ ਮੈਟਰ, ਇਟਸ ਨਾਟ ਕਿ ਇਟ ਡਜ਼ਨਟ ਮੈਟਰ, ਪਰ ਇਟ ਡਜ਼ਨਟ ਹੈਜ਼ ਟੂ ਬੀ ਕਿ ਜੇ 800 ਨਹੀਂ ਹੈ ਤਾਂ 700 ਨਹੀਂ ਹੈ ਤਾਂ ਕੀ ਹੋਣ ਲੱਗਾ। ਜੇ ਮੰਨ ਲਓ 600 ਵੀ ਹੈ ਜਿੱਥੇ ਇਹ ਲੈਂਡਿੰਗ ਨਹੀਂ ਲੈਂਦੀ, ਦੇਅਰ ਆਰ ਸਮ ਅਦਰ ਆਪਸ਼ਨ, ਅਦਰ ਡਿਫਰੈਂਟ ਲੈਂਡਰ ਜਿਹੜੇ ਤੁਹਾਨੂੰ ਮੋਰਗੇਜ ਦੇ ਦਿੰਦੇ ਆ। ਸੋ ਕ੍ਰੈਡਿਟ ਸਕੋਰ ਇਜ਼ ਨਾਟ ਦੀ ਓਨਲੀ ਥਿੰਗ ਵਟ ਮੈਟਰਸ, ਬਹੁਤ ਸਾਰੀਆਂ ਹੋਰ ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ, ਵਿੱਚ ਤੁਹਾਡੀ ਇਨਕਮ ਹੋ ਜਾਂਦੀ ਆ, ਤੁਹਾਡੀ ਡਾਊਨ ਪੇਮੈਂਟ ਹੁੰਦੀ ਆ, ਯੈਸ ਆਫ ਕੋਰਸ ਕ੍ਰੈਡਿਟ ਸਕੋਰ ਹੁੰਦਾ, ਤੁਹਾਡੀ ਜੋਬ ਹੁੰਦੀ ਆ, ਉਹ ਸਾਰਾ ਕੁਛ, ਸਾਰੇ ਪਿਲਰਸ ਸਟੈਂਡ ਬਾਏ। ਗੱਡੀ ਇੱਕ ਪਹੀਏ ਤੇ ਨੀ ਚੱਲਦੀ, ਗੱਡੀ 4 ਪਹੀਆਂ ਤੇ ਚੱਲਦੀ ਹੈ, ਸੇਮ ਤਰੀਕੇ ਨਾਲ ਮੋਰਗੇਜ ਸਿਰਫ ਇੱਕੋ ਹੀ ਚੀਜ਼ ਤੇ ਨਹੀਂ ਚੱਲਦੀ ਕਿ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੈ। ਇਟ ਮੈਟਰਸ, ਬਟ ਇਟ ਕੈਨ ਬੀ ਰੈਕਟੀਫਾਈਡ, ਦਿਸ ਇਸ਼ੂ ਕੈਨ ਬੀ ਰੈਕਟੀਫਾਈਡ। ਤੁਹਾਨੂੰ ਮੋਰਗੇਜ ਦਾ ਕੋਈ ਵੀ ਕੁਐਸਚਨ ਹੈ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ ਜਾਂ ਪ੍ਰਾਈਵੇਟ ਚਾਹੀਦੀ ਹੈ, ਅੱਜ ਦੇ ਦਿਨ 'ਚ ਚਾਹੀਦੀ ਹੈ, ਸ਼ਾਮੀ 5 ਵਜੇ ਤੋਂ ਪਹਿਲਾਂ ਚਾਬੀ ਤੁਹਾਡੇ ਹੱਥ 'ਚ ਚਾਹੀਦੀ ਹੈ, ਇੱਕ ਵੀਕ ਡੇਸ, ਆਫਕੋਰਸ ਨੀਲਮ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸੈਡਫ,
0: 647-739-8710 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ ਨੀਲਮ ਸੈਡਫ ਜੀ ਦੇ ਨਾਲ। ਤੇ ਕਲੀਅਰ ਵਿਊ ਆਏ ਕਰਦੇ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਲੋਕੇਟਡ ਨੇ ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਦੇ ਉੱਪਰ, ਯੂਨਿਟ ਨੰਬਰ 34 ਦੇ ਉੱਪਰ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ. ਅਤੇ ਇਹਨਾਂ ਦੇ ਕੋਲ ਤੁਸੀਂ ਜਾਓ, ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਹਾਡੇ ਲਈ ਕਰਦੇ ਨੇ, ਥਰਡ ਸਕੈਨਿੰਗ ਕਰਦੇ ਨੇ, ਮਾਇਓਪਿਕ ਕੰਟਰੋਲ ਲੈਂਜਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਅਤੇ ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ. 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ. ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ. ਤੁਸੀਂ ਇਹਨਾਂ ਦੇ ਕੋਲ ਐਵਰੀ ਡੇ ਜਾਓ. ਮੰਡੇ ਨੂੰ ਸਿਰਫ ਇਹ ਛੁੱਟੀ ਕਰਦੇ ਨੇ, ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਿਲਣਗੇ. ਅੱਜ ਤੁਸੀਂ ਜਾਣਾ ਚਾਹੁੰਦੇ ਹੋ, ਸੈਟਰਡੇ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੁੰਦੇ ਨੇ. ਸੰਡੇ ਨੂੰ ਜਾਣਾ ਚਾਹੁੰਦੇ ਹੋ ਤਾਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜਾ ਸਕਦੇ ਹੋ. ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫਲ ਦੇ ਇੰਟਰਸੈਕਸ਼ਨ ਤੇ ਨੇ. ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ. ਅਗਲੇ ਕਾਲਰ 8227, ਜੀ ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ. ਹਾਂਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੇ ਤੁਹਾਨੂੰ ਵੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ. ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਇੰਨੀਆਂ ਦੁਆਵਾਂ ਦਿੰਦੇ ਹੋ. ਤੇ ਲੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ, ਕਿਉਂਕਿ ਸਿਰਫ 10 ਮਿੰਟ ਸਾਡੇ ਕੋਲ ਬਚੇ ਨੇ, ਤੇ ਆਪਾਂ ਲਾਸਟ ਲਿੰਕ ਲਗਾਵਾਂਗੇ. ਰੀਅਲ ਸਟੇਟ ਦੇ ਵਿੱਚ ਤੁਸੀਂ ਆਪਣੇ ਲਈ ਵਧੀਆ ਘਰ ਦੇਖ ਰਹੇ ਹੋ ਤਾਂ ਜ਼ਰੂਰ ਡੇਲ ਮੁੰਡੇ ਜੀ ਦੇ ਨਾਲ ਗੱਲਬਾਤ ਕਰ ਲਓ. ਨੰਬਰ ਹੈ 416-416-1313-4164131313, ਜਾਂ ਫਿਰ ਤੁਸੀਂ ਇਹਨਾਂ ਦੇ ਸੈੱਲ ਫੋਨ 'ਤੇ ਕੋਂਟੈਕਟ ਕਰ ਸਕਦੇ ਹੋ, 416-316-1313-4163131313, ਇਹਨਾਂ ਦੇ ਨੰਬਰ 'ਤੇ ਤੁਸੀਂ ਕੋਂਟੈਕਟ ਕਰ ਸਕਦੇ ਹੋ. ਜੀ ਸਿੱਧੂ ਸਰ,
2: ਮਿਹਰਬਾਨੀ, ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ. ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਨੂੰ ਜੀ ਨਿੱਘਾ ਸਵਾਗਤ, ਅਤੇ ਲਓ ਫਿਰ ਆਪਾਂ ਜਾਣਕਾਰੀ ਲੈਂਦੇ ਹਾਂ ਡੇਲ ਹੋਰ ਦੇ ਇੱਕ ਵਾਰੀ ਫਿਰ. ਔਰ ਤੁਸੀਂ ਪਹੁੰਚਣਾ ਹੈਗਾ 6 ਵਜੇ ਤੱਕ 7895-93-206 ਦੇ ਵਿੱਚ. ਕੱਲ੍ਹ ਨੂੰ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਇਹਨਾਂ ਨੂੰ ਉੱਥੇ ਸਾਈਟ 'ਤੇ ਨੈਗਰਾ ਫੋਲਸ ਦੇਖਣਾ ਚਾਹੁੰਦੇ ਹੋ, 11-12 ਵਜੇ ਉੱਥੇ ਹੋਣਗੇ. ਤੁਸੀਂ ਟੈਕਸਟ ਮੈਸੇਜ ਕਰ ਦੇਣਾ 416-413-1313, ਜੇਕਰ ਤੁਸੀਂ ਨੈਗਰਾ ਫੋਲਸ ਦੇ ਵਿੱਚ ਸਾਈਟ ਜਿੱਥੇ ਬਣ ਜਾ ਰਹੇ ਨੇ ਇਹ ਘਰ ਉਹ ਵੇਖਣਾ ਚਾਹੁੰਦੇ ਹੋ. ਜੀ ਜਲਦੀ
3: ਜੀ ਸਿਰ ਸਾਹਿਬ, ਕੱਲ੍ਹ ਅਸੀਂ ਵਾਕਈ ਸਾਰਾ ਦਿਨ ਉੱਥੇ ਹੀ ਹਾਂ, ਤੁਸੀਂ ਸਾਨੂੰ ਐਨੀ ਟਾਈਮ ਫੋਨ ਕਰ ਲਈਓ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ. ਜੇ ਫੋਨ ਕਈ ਵਾਰੀ ਉਸ ਏਰੀਏ 'ਚ ਨਹੀਂ ਚੱਲਦਾ ਤਾਂ ਮੇਕ ਸ਼ੋਰ ਆ ਤੁਸੀਂ ਸਾਨੂੰ ਟੈਕਸਟ ਮੈਸੇਜ ਜ਼ਰੂਰ ਕਰ ਦਿਓ. ਜਦੋਂ ਤੁਸੀਂ ਟੈਕਸਟ ਮੈਸੇਜ ਕਰ ਲਿਆ ਅਸੀਂ ਤੁਹਾਨੂੰ ਰਾਈਟ ਵੇ ਕਾਲ ਬੈਕ ਕਰ ਲਾਂਗੇ ਜਾਂ ਅਸੀਂ ਤੁਹਾਨੂੰ ਟੈਕਸਟ 'ਤੇ ਰਿਪਲਾਈ ਕਰ ਦਾਂਗੇ. ਪਰ ਮੇਰੀ ਇੱਕੋ ਹੀ ਬੇਨਤੀ ਆ ਕਿ ਕਈ ਵਾਰੀ ਕਈ ਏਰੀਏ 'ਚ ਫੋਨ ਪ੍ਰੋਪਰਲੀ ਨਹੀਂ ਕੰਮ ਕਰਦੇ,
2: ਅਮਰੀਕਾ ਦੇ ਸਿਗਨਲ ਆ ਜਾਂਦੇ ਕਈ ਵਾਰੀ ਉੱਥੇ.
3: ਹਾਂਜੀ ਬਿਲਕੁਲ, ਪਾਣੀ ਦੇ ਨਾਲ ਆ ਇਹ ਘਰ ਆ. ਕਈ ਵਾਰੀ ਮੈਨੂੰ ਆਪ ਨੂੰ ਵੀ ਕਈ ਵਾਰੀ ਲੱਗਦਾ ਹੁੰਦਾ, ਕਈ ਵਾਰੀ ਬਿਲਕੁਲ ਪੂਰਾ ਵਧੀਆ ਚੱਲਦਾ, ਕਈ ਵਾਰੀ ਇੱਥੇ ਵੀ ਕਈ ਵਾਰੀ ਏਦਾਂ ਹੀ ਹੁੰਦਾ. ਪਰ ਕਈ ਵਾਰੀ ਭੈਣ ਭਰਾ ਸੋਚਦੇ ਇੱਕ ਵਾਰੀ ਫੋਨ ਕਾਲ ਕਰਕੇ ਖਰੇ ਬਿਜੀ ਆ, ਖਰੇ ਇਹਨਾਂ ਚੱਕਣਾ ਨੀ. ਭਾਈ ਜੇ ਨਹੀਂ ਚੱਕਿਆ ਟੈਕਸਟ ਮੈਸੇਜ ਕਰ ਲਾ
2: ਜੀ ਜੀ,
3: ਇਹ ਬਹੁਤ ਜ਼ਰੂਰੀ ਆ. ਔਰ ਕੱਲ੍ਹ ਨੂੰ ਤੁਸੀਂ ਉੱਥੇ ਪਹੁੰਚੋ, ਹਮ ਹਮਾ ਕੇ ਪਹੁੰਚੋ. ਇੱਕ ਹੈਸਲ ਫਰੀ, ਇੱਕ ਤੁਸੀਂ ਸੋਲਿਡ, ਇੱਕ ਸਕਿਓਰ, ਇੱਕ ਟੋਪ ਨੋਚ ਵਧੀਆ ਇਨਵੈਸਟਮੈਂਟ ਓਪਰਚੁਨਿਟੀ ਤੁਹਾਡੇ ਕੋਲ ਹੈਗੀ ਆ. ਚਾਹੇ ਤੁਹਾਡੀ ਲਿਵਿੰਗ ਦੀ ਇਨਵੈਸਟਮੈਂਟ ਆ, ਚਾਹੇ ਤੁਹਾਡੀ ਰੈਂਟ ਦੀ ਇਨਵੈਸਟਮੈਂਟ ਆ, ਚਾਹੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਰਿਟਾਇਰਮੈਂਟ ਤੋਂ ਹੋਮ ਲੈਣਾ ਚਾਹੁੰਦੇ ਹੋ, ਇਦੋਂ ਬੈਟਰ ਓਪਰਚੁਨਿਟੀ ਤੁਹਾਨੂੰ ਕਿਤੇ ਨਹੀਂ ਮਿਲਣੀ. ਇੱਕ ਘਰ ਦੇ ਵਿੱਚ 3 ਘਰ ਮਿਲਦੇ ਆ. ਹੋ ਸਕਦਾ ਬਹੁਤ ਸਾਰੇ ਸਰੋਤੇ ਹੁਣੇ ਨਵੇਂ ਜੁੜੇ ਹੋਣਗੇ, ਤੁਹਾਨੂੰ ਇੱਕ ਘਰ ਦੇ ਵਿੱਚ 3 ਘਰ ਮਿਲਦੇ ਆ, 3 ਯੂਨਿਟ ਸੈਪਰੇਟ ਆ, 3 ਯੂਨਿਟਾਂ ਦੇ ਵਿੱਚ 3 ਕਿਚਨਾਂ, 3 ਦੇ ਵੱਖਰੇ ਵੱਖਰੇ ਬਾਥਰੂਮ, 2 ਬੈਡਰੂਮ, 3 ਬੈਡਰੂਮ, 1 ਬੈਡਰੂਮ. ਐਂਟਰੈਂਸ ਕਿਸੇ ਦੀ ਕਿਸੇ ਪਾਸੇ, ਕਿਸੇ ਦੀ ਕਿਸੇ ਪਾਸੇ, ਏਦਾਂ ਲੱਗਦਾ ਹਰੇਕ ਨੂੰ ਲੱਗਦਾ ਕਿ ਮੇਰਾ ਆਪਣਾ ਹੀ ਹਿੱਸਾ ਆ
2: ਜੀ.
3: ਸੋ ਮੋਸਟ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਨੇ ਵਾਲੇ ਘਰ ਇਹ ਜੀ, ਮੋਸਟ ਬਿਊਟੀਫੁਲੀ ਡਿਜ਼ਾਈਨਡ ਪ੍ਰੋਡਕਟ ਆ, ਥਾਟ ਪ੍ਰੋਸੈਸ ਬਹੁਤ ਡੀਪ ਇਹਦੇ ਵਿੱਚ ਲੱਗਿਆ ਹੋਇਆ. ਇਹਦੇ ਡਿਜ਼ਾਈਨ ਲਈ ਮੈਨੂੰ ਲੱਗਦਾ ਕਿ ਬ੍ਰਿਲੀਅੰਟ ਜਿਹੜਾ ਡਿਜ਼ਾਈਨ ਕੀਤਾ ਗਿਆ ਇਹਨਾਂ ਘਰਾਂ ਦਾ, ਸਟੱਕੋ ਸਟੋਨ ਪੈਕੇਜ, ਹਾਰਡਵੁੱਡ ਪਈ ਆ ਸਾਰੇ ਘਰ 'ਚ, ਓਕ ਦੀਆਂ ਸਟੇਅਰਾਂ, 3 ਯੂਨਿਟ ਤੁਹਾਨੂੰ ਅਪਗ੍ਰੇਡਡ ਟੋਪ ਨੋਚ ਦੇ ਮਿਲਣੇ ਨੇ. ਜੇ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਕੱਲ੍ਹ ਨੂੰ ਆ ਕੇ ਦੇਖ ਲਓ, ਇੱਥੇ ਤੁਸੀਂ ਸਾਡੇ ਕੋਲ ਆ ਜਾਓ, ਨਾਗਾਫਲ ਵਾਲੇ ਆਫਿਸ 'ਚ ਆ ਜਾਓ. ਕੱਲ੍ਹ ਸਾਡੇ ਕੋਲ ਅਸੀਂ ਉੱਥੇ ਵੀ ਪੂਰਾ ਦਿਨ ਹੀ ਹੋਵਾਂਗੇ. ਨੰਬਰ ਆ ਜੀ ਸਾਡਾ 416-313-1313, ਜਾਂ ਫਿਰ 416-413-1313 'ਤੇ ਕਾਲ ਕਰਕੇ ਤੁਸੀਂ ਸਾਨੂੰ ਐਨੀ ਟਾਈਮ ਰੀਚ ਆਊਟ ਕਰ ਸਕਦੇ ਹੋ. 7.5 lakh ਦਾ ਯੂਨਿਟ ਆ, $87,000 ਤੁਹਾਨੂੰ ਐਚ ਐਸ ਟੀ ਕ੍ਰੈਡਿਟ ਆ, ਰਾਈਟ ਵੇ $87,000 ਤੁਹਾਨੂੰ ਮਿਲ ਜਾਣਾ, ਤੁਸੀਂ ਉਹਨੂੰ ਡਾਊਨ ਪੇਮੈਂਟ 'ਚ ਪਾ ਲਓ, ਜਿੱਦਾਂ ਮਰਜ਼ੀ ਯੂਜ਼ ਕਰ ਲਓ। ਜੇ ਪੂਰਾ ਬਲੋਕ ਹੀ ਲੈ ਲੈਂਦੇ ਹੋ ਤੁਹਾਡੇ ਕੋਲ 12 ਯੂਨਿਟ ਹੋ ਜਾਂਦੇ, ਸੀ ਐਮ ਸੀ ਫੰਡਿੰਗ ਲਈ ਤੁਸੀਂ ਅਪਰੂਵ ਹੋ ਜਾਣਾ, ਉਹ ਤੁਹਾਨੂੰ 45 ਸਾਲ ਦੀ ਐਮੋਟੇਸ਼ਨ ਹੋ ਜਾਊਗੀ, ਤੁਹਾਡੀ ਜਿਹੜੀ ਕਿਸ਼ਤ ਆ ਬਹੁਤ ਜ਼ਿਆਦਾ ਘੱਟ ਜਾਣੀ ਆ, ਤੁਹਾਡਾ ਕੈਸ਼ ਫਲੋ ਜਿਹੜਾ ਬਹੁਤ ਜ਼ਿਆਦਾ ਇਹਨਾਂ ਘਰਾਂ ਦੇ ਵਿੱਚ ਆਉਣਾ ਸ਼ੁਰੂ ਹੋਣਾ। ਮੈਂ ਇੱਕ ਵਾਰੀ ਫੇਰ ਦੱਸਦਾ, ਜੇ ਤੁਸੀਂ ਬ੍ਰਿਲੀਅੰਟ ਪ੍ਰੋਡਕਟ ਦੇਖਦੇ ਹੋ, ਤੁਹਾਡੇ ਲਈ ਮੰਥਲੀ ਇਨਕਮ ਵਾਲਾ ਪ੍ਰੋਡਕਟ ਦੇਖਦੇ ਹੋ, ਤੁਸੀਂ ਇੱਕ ਸੋਚਦੇ ਸਮਝਦਾਰ ਦੇ ਨਾਲ ਸੁਲਝੀ ਹੋਈ ਇਨਵੈਸਟਮੈਂਟ ਲੈ ਰਹੇ ਹੋ, ਜਿਹੜਾ ਅੱਜ ਦੀ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਪੈਸੇ ਛੱਡ ਕੇ ਜਾਊਗਾ, ਕੈਸ਼ ਫਲੋ ਦੇ ਕੇ ਜਾਊਗਾ। ਤੁਸੀਂ ਇਹ ਕਹੋਗੇ ਕਿ ਮੱਲ ਮਾਰ ਲਈ ਇੱਕ ਜੱਗ ਜਿੱਤ ਲਿਆ, ਵਧੀਆ ਤੁਹਾਨੂੰ ਪ੍ਰੋਪਰਟੀ ਚਾਹੀਦੀ ਆ, ਤਾਂ ਆਹ ਪ੍ਰੋਪਰਟੀ ਤੁਹਾਡੇ ਲਈ ਹੈਗੀ ਆ। ਨੰਬਰ ਆ ਜੀ ਸਾਡਾ 416-313-13-13 ਜਾਂ ਫਿਰ 416-413-13-13।
2: ਦੋਸਤੋ ਸ਼ਾਮ ਬੜੀ ਸੋਹਣੀ ਤੇ ਮਨਮੋਹਣੀ ਆ, ਵੀਕਐਂਡ ਹੈਗਾ, ਆਪਣੇ ਚਾਹੁਣ ਵਾਲਿਆਂ ਨਾਲ ਪਿਆਰ ਕਰਨ, ਮੁਹੱਬਤ ਕਰਨ ਵਾਲਿਆਂ ਨਾਲ, ਬਜ਼ੁਰਗਾਂ ਨਾਲ, ਬੱਚਿਆਂ ਦੇ ਨਾਲ, ਇਹਨੂੰ ਕਰੋ ਇੰਜੋਏ ਵੀਕਐਂਡ ਨੂੰ, ਆਪਣੀ ਮੁਲਾਕਾਤ ਹੋਏਗੀ ਤੁਹਾਡੇ ਨਾਲ। ਠੀਕ ਜਿੰਦਰ ਸਿੰਘ ਬਣੇਗਾ ਤੁਹਾਨੂੰ ਸੋਮਵਾਰ ਨੂੰ, ਜਿਉਂਦੇ ਵਸਦੇ ਨਾਲ ਮੁਸਕਰਾਉਂਦੇ ਰਹੋ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਕਰੋ ਇੰਜੋਏ ਵੀਕਐਂਡ, ਤੇ ਮਿਲਦੇ ਹਾਂ ਬਾਅਦ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
0: ਜੀ ਬਿਲਕੁਲ, ਲਾਈਵ ਲੋਕੇਸ਼ਨ ਦੇ ਤਾਂ ਇੱਥੇ ਐਂਡਿੰਗ ਹੋ ਜਾਂਦੀ ਹੈ, ਬਟ ਤੁਸੀਂ ਸ਼ਾਮ ਦੇ 6 ਵਜੇ ਤੱਕ ਜਾ ਸਕਦੇ ਹੋ ਡੇਲ ਮੁੰਡੀ ਜੀ ਦੇ ਆਫਿਸ। ਇਹਨਾਂ ਦਾ ਆਫਿਸ ਲੋਕੇਟਡ ਹੈ 7895 ਟ੍ਰੈਨਮੇਅਰ ਡਰਾਈਵ, ਸਵੀਟ ਨੰਬਰ 206 ਦੇ ਉੱਪਰ ਲੋਕੇਟਡ ਨੇ, ਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਕੱਲ੍ਹ ਨੂੰ ਤੁਸੀਂ ਨਾਇਗਰਾ ਫਾਲਸ ਜਾ ਕੇ ਵੀ ਪ੍ਰੋਜੈਕਟ ਦੇਖ ਸਕਦੇ ਹੋ ਪ੍ਰੋਪਰਲੀ, ਤੇ ਨੰਬਰ ਇਹਨਾਂ ਦਾ 416-313-13-13, 416-313-1313, ਜਾਂ ਫਿਰ 416-413-13-13, 416-413-1313, ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਕਾਲ ਜਾਂ ਟੈਕਸਟ ਕਰ ਸਕਦੇ ਹੋ, ਅਤੇ ਡੇਲ ਮੁੰਡੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਅਤੇ ਮੁਲਾਕਾਤ ਹੋ ਸਕਦੀ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲੇ, ਜਿਹੜੇ ਕਿ ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਬਣਾਉਂਦੇ ਨੇ, ਅਤੇ ਕੁਆਡਸ ਅਤੇ ਕਾਊਂਟਰ ਟੋਪਸ ਵੀ ਇੰਸਟਾਲ ਕਰਦੇ ਨੇ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ, ਇਹਨਾਂ ਨੂੰ ਕੁਛ ਵਰਕਰਸ ਦੀ ਲੋੜ ਹੈ, ਕਿਚਨ ਕੈਬਨਿਟ ਇੰਸਟਾਲਰਸ ਇਹਨਾਂ ਨੂੰ ਚਾਹੀਦੇ ਨੇ, ਅਤੇ ਕੁਛ ਵਰਕਰਸ ਚਾਹੀਦੇ ਨੇ ਲੱਕੜੀ ਦਾ ਕੰਮ ਕਰਨ ਦੇ ਲਈ, ਵੁੱਡ ਵਰਕ ਕਰਨ ਦੇ ਲਈ। ਜ਼ਰੂਰ ਤੁਸੀਂ ਗੱਲਬਾਤ ਕਰ ਲਓ ਰਣਜੀਤ ਸਿੰਘ ਜੀ ਨੂੰ, ਨੰਬਰ ਇਹਨਾਂ ਦਾ 647-400-4550-647-400-4550 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ, ਪੀਅਰਸਨ ਕਿਚਨ ਕੈਬਨਿਟ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਅਤੇ ਵੁੱਡ ਵਰਕ ਦੇ ਲਈ ਕੁਛ ਪਰਸਨਸ ਦੀ ਲੋੜ ਹੈ। 647-400-4550 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਟਾਟਾ ਟਰਾਂਸਫਰਾਈਟ ਵਾਲਿਆਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ, ਸ਼ਾਰਟ ਹਾਲ ਦੇ ਲਈ, USA ਦੇ ਲਈ ਕੰਮ ਹੈ, ਤੁਸੀਂ ਸੇਮ ਡੇ ਘਰ ਵਾਪਸੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਸੁੱਖੀ ਢੱਟ ਜੀ ਦੇ ਨਾਲ। ਤੁਸੀਂ$1600 ਤੋਂ ਲੈ ਕੇ $2200 ਇੱਕ ਵੀਕ ਦੇ ਵਿੱਚ ਕਮਾ ਸਕਦੇ ਹੋ, ਅਤੇ ਨੰਬਰ ਤੁਸੀਂ ਨੋਟ ਕਰ ਲਓ 416-666-9520। ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ, 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਨੇ। ਟਾਟਾ ਟਰਾਂਸਪੋਰਟ ਦੇ ਸੁੱਖੀ ਟਾਟ ਜੀ ਦਾ ਨੰਬਰ 416-666-9520, 416-666-9520 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਹੁਣ ਜੇ ਡਿਨਰ ਵਗੈਰਾ ਕਰਨ ਦੇ ਤੁਹਾਡੀ ਪਲੈਨਿੰਗ ਹੈਗੀ ਆ, ਤਾਂ ਪੰਜਾਬੀ ਬਾਈ ਨੇਚਰ ਪਹੁੰਚੋ, ਇਹਨਾਂ ਦੀ ਐਵਰੀ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ। ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆਓ, ਅਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਤੁਹਾਡੇ ਲਈ ਕੱਢਦੇ ਨੇ ਸ਼ਾਮ ਦੇ ਟਾਈਮ ਸਪੈਸ਼ਲੀ, ਅਤੇ ਰਬੜੀ ਐਡ ਕਰਵਾ ਲਓ ਜਲੇਬੀਆਂ ਦੇ ਨਾਲ, ਅਤੇ ਇਹਨਾਂ ਦੇ ਕੋਲ ਵੈੱਜ ਐਂਡ ਨੋਨ ਵੈੱਜ ਲਾਜਵਾਬ ਖਾਣਾ, ਤੁਸੀਂ ਆਪਣੇ ਘਰਾਂ ਦੇ ਵਿੱਚ ਕੇਟਰਿੰਗ ਵੀ ਕਰਵਾ ਸਕਦੇ ਹੋ, ਅਤੇ ਨੰਬਰ 1 ਕੇਟਰਿੰਗ ਕਰਦੇ ਨੇ, ਅਤੇ ਨਾਲੇ ਤੁਹਾਡੇ ਲਈ ਸਾਰੀਆਂ ਲੋਕੇਸ਼ਨਸ ਐਵਰੀ ਡੇ ਓਪਨ ਨੇ। ਡਾਈਨ ਇਨ ਕਰੋ, ਟੇਕਆਊਟਸ ਅਵੇਲੇਬਲ ਨੇ, ਵਧੀਆ ਡੀਲਸ ਵੀ ਲੱਗੀਆਂ ਮਿਲਣਗੀਆਂ। ਪਹੁੰਚੋ ਤੁਸੀਂ 888-7 ਦਾ ਗੋਰ ਰੋਡ, ਯੂਨਿਟ ਨੰਬਰ 57, ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਅਬਨੈਜ਼ਰ ਦੇ ਉੱਪਰ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1, ਬਵੇਡ ਐਂਡ ਏਅਰਪੋਰਟ ਰੋਡ 'ਤੇ। ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ, ਬਵੇਡ ਐਂਡ ਹਰਨਟਾਰੀਓ 'ਤੇ। ਅਤੇ ਚੌਥੀ ਲੋਕੇਸ਼ਨ 180 ਸੈਨਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11, ਕੈਨੇਡੀ ਐਂਡ ਸੈਨਲਵੁੱਡ ਦੇ ਇੰਟਰਸੈਕਸ਼ਨ 'ਤੇ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਮੰਡੇ ਵਾਲੇ ਦਿਨ 3 ਵਜੇ ਦੁਪਹਿਰ ਦੇ, ਅਤੇ ਉਦੋਂ ਤੱਕ ਆਪਣਾ ਵੀਕਐਂਡ ਤੁਸੀਂ ਇੰਜੋਏ ਕਰੋ। ਸਾਰੇ ਆਪਣੇ ਫੈਮਿਲੀ, ਆਪਣੇ ਫਰੈਂਡਸ ਨੂੰ ਟਾਈਮ ਦਿਓ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਜਿਨ੍ਹਾਂ ਦੇ ਘਰਾਂ 'ਚ ਫੰਕਸ਼ਨਸ ਨੇ ਪੂਰਾ ਇੰਜੋਏ ਕਰੋ। ਅਤੇ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਮੰਡੇ ਨੂੰ ਮਿਲਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: 32-55-80.
3: The opinions expressed in the following program are those of the host and their guests and do not reflect the views and opinions of the management and staff of CHLO AM 530. This is AM 530,

0: आफ्टरनून, वेलकम टू डे ट्रॉला शो। आज के प्रोग्राम में बहनों और भाइयों आप सबका स्वागत है। आशा करते हैं, उम्मीद करते हैं कि तुहाडा अज्ज दा दिन अच्छा गुजरिया होगा। साडी कोशिश रहेगी कि अगले एक घंटे तुहाडे लई डालरां दी बचत कीती जाए, चाहे वह किचन अपलायंसेस होण, टैलीविजन होण जां फिर फर्नीचर होवे। स्टे ट्यून। ਸਾਡੇ ਨਾਲ ਸਟੂਡੀਓ ਚ ਸੁਲਤਾਨ ਜੀ ਵੀ ਆ ਚੁੱਕੇ ਨੇ ਬ੍ਰੈਂਪਟਨ ਟੀਵੀ ਅਪਲਾਈਸੇ ਤੋਂ। ਸਰ ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਕੀ ਹਾਲ ਚਾਲ ਹੈ ਮਹਾਰਾਜ?
1: ਬਿਲਕੁਲ ਉੱਪਰਾਲੇ ਦਾ ਸ਼ੁਕਰ ਜੀ।
0: ਸ਼ੁਕਰ ਹੀ ਚਾਹੀਦਾ। ਅੱਛਾ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਟੈਲੀਵਿਜ਼ਨ ਤੇ ਅੱਜ।
1: ਠੀਕ ਹੈ ਜੀ।
0: ਤੇ ਗੱਲ ਕਰਨੀ ਆ 85 ਤੋਂ ਸ਼ੁਰੂ ਹੋਣਾ, ਉੱਪਰੋਂ ਜਾ ਕੇ
1: ਡਨ।
0: 85 ਦੀ ਪ੍ਰਾਈਸ ਦਿਓ।
1: 85 ਚ ਜਿਹੜੇ ਤਾਂ ਕਸਟਮਰ ਸੋਨੀ ਬਰੇਵੀਆ ਮਾਡਲ ਦੇਖ ਰਹੇ ਆ, ਉਹਨਾਂ ਨੂੰ ਜੀ ਸੋਨੀ ਬਰੇਵੀਆ 3 ਮਿਲੇਗਾ ਅਪਡੇਟਡ ਟੈਕਨੋਲੋਜੀ ਦੇ ਨਾਲ। ਸੋਨੀ ਬਰੇਵੀਆ 3 85 ਇੰਚ, ਜਾਂ ਤੁਸੀਂ ਜੇ ਸੈਮਸੰਗ ਦੇਖ ਰਹੇ ਹੋ ਤੇ ਸੈਮਸੰਗ ਤੁਹਾਨੂੰ ਮਿੰਨੀ LED 2026 ਦਾ ਲੇਟੈਸਟ ਮਾਡਲ ਮਿਲੇਗਾ। ਮਿੰਨੀ LED 85 ਇੰਚ ਸੈਮਸੰਗ। ਸੋ ਡਜ਼ਨਟ ਮੈਟਰ ਕਿਹੜਾ ਬ੍ਰਾਂਡ ਤੁਸੀਂ ਦੇਖ ਰਹੇ, ਦੋਨੋਂ ਬ੍ਰਾਂਡ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ। 85 ਇੰਚ $2200 ਤੋਂ ਸਿਰਫ ਤੇ ਸਿਰਫ $1599 $1599 ਦਾ ਮਤਲਬ ਇਹ ਹੈ $700 ਤੁਸੀਂ ਸੇਵ ਕਰ ਲੈਣੇ ਹੈ, ਅਤੇ $1599 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਮਿਲੇਗੀ। ਇਹਦੇ ਲਈ ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਅਤੇ ਟਿਕਟੋਕ 'ਤੇ ਸਾਡਾ ਅਕਾਊਂਟ ਹੈ ਬਰੈਂਪਟਨ TV ਐਪ, ਬਰੈਂਪਟਨ TV APP, ਬਰੈਂਪਟਨ TV ਐਪ, ਤੁਸੀਂ ਇਸ ਅਕਾਊਂਟ ਨੂੰ ਫੋਲੋ ਕਰ ਸਕਦੇ ਹੋ। ਤੁਹਾਨੂੰ ਅਪਡੇਟਿਡ ਨਿਊਜ਼ ਅਤੇ ਪ੍ਰਾਈਸਿਸ ਜਿਹੜੀਆਂ ਮਿਲਦੀਆਂ ਰਹਿਣਗੀਆਂ ਕਿ ਕਿਹੜੀ ਨਵੀਂ ਟੈਕਨੋਲੋਜੀ ਆਈ ਹੈ ਅਤੇ ਕਿਹੜਾ ਡਿਸਕਾਊਂਟ ਅੱਜ ਕੱਲ੍ਹ ਮਿਲ ਰਿਹਾ ਜੀ।
0: ਬਰੈਂਪਟਨ TV ਅਪਲਾਈਸਿਸ, ਹੁਣ ਚਲੋ 98 ਇੰਚ ਵੱਲ।
1: 98 ਇੰਚ ਸੈਮਸੰਗ ਹੈ ਮੇਰੇ ਕੋਲ ਜੀ, ਸਿਰਫ ਪੀਸ ਵੀ 3 ਇਨ ਸਟੋਕ ਹੈਗੇ ਆ। ਸੋ 3 ਲੱਕੀ ਕਸਟਮਰ ਕੈਨ ਗੈਟ ਇਟ $3500 ਵਾਲਾ 98 ਇੰਚ ਸਿਰਫ $1999 ਦਾ ਲੈ ਕੇ $1500 ਤੁਸੀਂ ਸੇਵ ਵੀ ਕਰਨੇ ਆ, ਅਤੇ ਨਾਲ $1999 6 ਮਹੀਨੇ 'ਚ ਪੇ ਕਰ ਸਕਦੇ ਹੋ। ਫਰੀ ਹੋਮ ਡਿਲੀਵਰੀ ਹੈ ਜੀ, 905-450-2858 ਨੰਬਰ ਹੈ, 905-450-2828। ਰਾਈਟ ਵੇ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਦੇ ਕੇ ਹੋਲਡ ਕਰਾ ਲਓ,
0: ਠੀਕ ਹੈ।
1: ਅਦਰਵਾਈਜ਼ ਲਿਮਿਟਿਡ ਇਨਵੈਂਟਰੀ ਹੋਣ ਕਰਕੇ ਦੁਬਾਰਾ $2600-2700 ਤੋਂ ਘੱਟ ਨਹੀਂ ਮਿਲਣਾ।
0: 905-450-2828 450-2828 ਬ੍ਰੈਂਪਟਨ TV ਐਂਡ ਅਪਲਾਈਸਿਸ।

0: ਮੁਖੜੇ ਤੇ ਲਾਲੀ ਆ ਜਾਏਗੀ ਜੇ 32 ਇੰਚ ਦਾ ਟੈਲੀਵਿਜ਼ਨ ਦਊ ਸਾਨੂੰ।
1: 32 ਇੰਚ ਸੋਲਡ ਆਊਟ।
0: ਅੱਛਾ ਚਲੋ 40 ਇੰਚ।
1: 40 ਇੰਚ ਹੈ ਮੇਰੇ ਕੋਲ, 5 ਜਾਂ 4 ਟੀਵੀ ਪਏ ਹੋਣਗੇ। ਚਲੋ ਅੱਜ ਦਿਨੇ 199 ਇੰਚ।
0: 199 ਦਾ 40 ਇੰਚ।
1: 199 ਦਾ 40 ਇੰਚ।
0: ਤੇ 50 ਇੰਚ।
1: 50 ਇੰਚ 299।
0: ਲੈ
1: ਸਿਰਫ 299।
0: 50 ਇੰਚ 299 ਤੇ ਉਦੋਂ ਕੇ 60 ਕ
1: 55
0: 55
1: 55 399।
0: ਲੈ
1: ਜਸਟ 399। ਅੱਛਾ 50 ਇੰਚ ਚ ਇਹ ਵੀ ਹੈ ਜੀ,
0: ਹਾਂਜੀ,
1: ਜੇ ਕਿਸੇ ਨੇ ਆਪਣੇ ਰੈਸਟੋਰੈਂਟ ਲਈ, ਕੋਈ ਵੀ ਸਾਡੇ ਇੰਸਟਾਲਰ ਭੈਣ ਭਰਾ ਪ੍ਰੋਗਰਾਮ ਨੂੰ ਜੇ ਸੁਣ ਰਹੇ ਆ, ਜਾਂ ਕੋਈ ਉਹਨਾਂ ਦੇ ਫਰੈਂਡਸ ਜਿਹੜੇ ਕਿ ਇੰਸਟਾਲੇਸ਼ਨ ਕਰਦੇ ਆ, ਕਈ ਵਾਰੀ ਜਿਹੜੀਆਂ ਮੈਨਿਊ ਸਕਰੀਨਸ ਹੁੰਦੀਆਂ ਰੈਸਟੋਰੈਂਟਸ, ਉਹਦੇ ਲਈ ਵੀ 50 ਇੰਚ ਟੀਵੀ ਜਿਹੜਾ ਸਿਰਫ 299 ਦਾ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ। 2 ਟੀਵੀ ਚਾਹੀਦੇ, 3 ਟੀਵੀ ਚਾਹੀਦੇ, ਤੁਸੀਂ USB ਦੇ ਨਾਲ, ਕਿਉਂਕਿ ਗੂਗਲ ਫੀਚਰਸ ਦੇ ਨਾਲ ਹੈ ਨਾ ਜੀ, ਤੇ ਇਹਦੇ ਚ USB ਦੇ ਨਾਲ ਤੁਸੀਂ ਉਹ ਮੈਨਿਊ ਆਪਣਾ ਜਿਹੜਾ ਸਾਰਾ ਡਾਊਨਲੋਡ ਕਰ ਸਕਦੇ ਹੋ, USB ਕਨੈਕਟਡ ਹੋ ਜਾਏਗਾ। 299 ਚ 50 ਇੰਚ ਮਿਲ ਰਿਹਾ, 399 55 ਇੰਚ ਮਿਲ ਰਿਹਾ, ਤੇ ਅੱਗੇ ਆ ਜਾਂਦਾ ਜੀ,
0: ਅੱਗੇ ਆ ਗਿਆ 60 ਇੰਚ,
1: 65 ਇੰਚ,
0: 65 ਇੰਚ, ਚਲੋ
1: 65 ਇੰਚ 599 ਸਿਰਫ,
0: 65 ਇੰਚ
1: 599,
0: 75 ਇੰਚ
1: 75 ਇੰਚ 699।
0: ਲਓ ਜੀ ਇਹ ਪ੍ਰਾਈਜ਼ਾਂ ਪਹਿਲਾਂ ਜਿਹੜੇ ਸੁਣੀਆਂ ਕਦੇ ਮਿਲੀਆਂ, ਇਹ ਮਿਲ ਰਹੀਆਂ ਨੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਦੇ ਡੱਬਾ ਬੰਦ, ਬ੍ਰੈਂਡ ਨਿਊ,
1: ਫੈਕਟਰੀ ਸੀਲਡ, ਬ੍ਰੈਂਡ ਨਿਊ ਡੱਬੇ ਚ ਬੰਦ, 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ, 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। $3,000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕੀਤਾ ਜਾ ਸਕਦਾ। ਇਹਦੇ ਲਈ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਮਟਨ ਟੀਵੀ ਐਂਡ ਅਪਲਾਈਸਿਸ 905-450-2828, bremtonappliances.com ਸਾਡੀ ਵੈਬਸਾਈਟ ਹੈ, ਵਿਜ਼ਿਟ ਕਰ ਲੈਣਾ, ਅਤੇ ਬ੍ਰੈਮਟਨ ਟੀਵੀ ਐਪ ਸਾਡਾ ਵਟਸਐਪ ਅਕਾਊਂਟ ਹੈ, ਸੋਰੀ ਵਟਸਐਪ ਨਹੀਂ ਹੈ, ਟਿਕਟੋਕ ਅਕਾਊਂਟ, ਟਿਕਟੋਕ ਅਕਾਊਂਟ ਹੈ, ਟਿਕਟੋਕ 'ਤੇ ਜਾ ਕੇ ਫੋਲੋ ਕਰ ਲੈਣਾ, ਅਤੇ ਫਿਰ ਤੁਹਾਨੂੰ ਹਰ ਅਪਡੇਟ ਜਿਹੜੀ ਹੈ ਉਹ ਟਿਕਟੋਕ 'ਤੇ ਵੀ ਮਿਲਦੀ ਰਹੇਗੀ। 905-450-2828 905-450-2828 ਜੀ।
0: ਹੋਰ ਸੁਣੋ, 6 ਮਹੀਨੇ ਪੈਸੇ ਦੇਣ ਦੀ ਲੋੜ ਨਹੀਂ ਹੈ,
1: ਬਿਲਕੁਲ
0: ਕੋਈ ਵਿਆਜ ਨਹੀਂ ਹੈ, ਕੋਈ ਇੰਟਰਸਟ ਨਹੀਂ ਹੈ, 6 ਮਹੀਨਿਆਂ 'ਚ ਥੋੜੇ ਥੋੜੇ ਕਰਕੇ ਦੇ ਦਿਓ, ਸੌਦਾ ਜਿਹੜਾ ਮਰਜ਼ੀ ਲੈ ਲਓ। ਅੱਛਾ ਹੁਣ ਇਸ ਤੋਂ ਪਹਿਲਾਂ ਅੱਗੇ ਚੱਲੀਏ, ਤੁਸੀਂ ਇੱਕ ਫਰਿੱਜ ਦੀ ਜਾਣਕਾਰੀ ਦਿੱਤੀ ਸੀ ਪਿਛਲੇ ਹਫ਼ਤੇ, ਜਿਹੜਾ ਫਰਿੱਜ ਵੀ ਬਣ ਜਾਂਦਾ, ਬਟਨ ਦਬੋ ਫ੍ਰੀਜ਼ਰ ਬਣ ਜਾਂਦਾ,
1: ਹਾਂਜੀ
0: ਉਹ ਦੱਸੋ।
1: ਜੋ ਇਸ ਟਾਈਮ ਸਪੈਸ਼ਲ ਟੈਕਨੋਲੋਜੀ ਹੈ ਜੀ, ਕਨਵਰਟੇਬਲ, ਸੋ ਹੈਗਾ ਇਹ ਅਪਰਾਈਟ ਫ੍ਰੀਜ਼ਰ ਹੈ,
0: ਅੱਛਾ ਜੀ,
1: ਪਰ ਯੂ ਕੈਨ ਕਨਵਰਟ ਇਨ ਟੂ ਫਰਿੱਜ,
0: ਠੀਕ ਹੈ।
1: ਸੋ ਅਗਰ ਤੁਹਾਨੂੰ ਅਪਰਾਈਟ ਸਟੈਂਡਿੰਗ ਫਰੀਜ਼ਰ ਚਾਹੀਦਾ, $1400 ਵਾਲਾ ਸਿਰਫ 799 ਦਾ ਮਿਲੇਗਾ। ਇਹਦੀ ਡਾਇਮੈਂਸ਼ਨ ਹੈ ਜੀ 30 ਇੰਚ ਵਾਈਡ ਤੇ 68 ਇੰਚ ਹਾਈਟ,
0: ਓਕੇ।
1: 799 ਚ ਲੈਣਾ ਐਜ਼ ਫਰੀਜ਼ਰ, ਸਟੈਂਡਿੰਗ ਫਰੀਜ਼ਰ ਡਿਲੀਵਰ ਕਰਾ ਲਓ 799 ਚ। ਜੇ ਤੁਹਾਨੂੰ ਕਨਵਰਟ ਕਰਨਾ ਤੇ ਇਹਨੂੰ ਤੁਸੀਂ ਫਰਿੱਜ ਚ ਕਨਵਰਟ ਵੀ ਕਰ ਸਕਦੇ ਹੋ,
0: ਤੇ
1: ਫਰਿੱਜ ਚ ਕਨਵਰਟ ਕਰਕੇ ਤੁਸੀਂ ਗਰਾਜ ਚ ਰੱਖਣਾ, ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਕਿਉਂਕਿ 30 ਇੰਚ ਵਾਈਡ ਤੇ 68 ਇੰਚ ਹਾਈਟ ਹੈ, ਗੁੱਡ ਫਾਰ 6 ਪਰਸਨਸ ਫੈਮਿਲੀ, ਸਿਰਫ 799 ਦਾ $1400 ਤੋਂ ਮਿਲ ਰਿਹਾ।
0: ਇਹ ਵੀ 6 ਮਹੀਨੇ,
1: ਇਹ ਵੀ 799 6 ਮਹੀਨੇ ਚ ਬਿਸ਼ੱਕ ਪੇ ਕਰਨਾ, ਯੈਸ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਮਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ ਜੀ, 905-450-2828 905-450-2828।

0: ਟੀਵੀ ਅਪਲਾਈਸਿਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ 'ਚ ਨੇ। ਸੁਲਤਾਨ ਜੀ,
1: ਜੀ ਸਰ,
0: ਆਪਾਂ ਉਹ ਚੇਅਰ ਦੀ ਗੱਲ ਜ਼ਰੂਰ ਕਰ ਲਈਏ
1: ਜੀ,
0: ਜਿਹੜਾ ਨਾ ਮਸਾਜ ਹੁੰਦਾ ਉਹ ਦੱਸੋ।
1: ਜਿਹੜੀ ਹੈ ਜੀ ਆਪਣਾ ਮਸਾਜ ਚੇਅਰ, ਇਹ ਹੈ $5,000 ਵਾਲੀ, ਅੱਧੀ ਪ੍ਰਾਈਸ 'ਤੇ, $24.99 ਦੀ, ਔਰ ਇਹ AI ਟੈਕਨੋਲੋਜੀ ਦੇ ਨਾਲ ਨਵੀਂ ਲੇਟੈਸਟ ਲਾਂਚ ਕੀਤੀ ਗਈ ਹੈ
0: ਜੀ,
1: ਨਿਊ ਮਾਡਲ ਹੈ। ਇਹਦੇ 'ਚ ਅਪਰ ਸ਼ੋਲਡਰ ਮਸਾਜ, ਲੋਅਰ ਸ਼ੋਲਡਰ ਮਸਾਜ, ਬੈਕ ਪੇਨ ਮਸਾਜ, ਥਾਈ ਮਸਾਜ, ਲੈਗਸ ਮਸਾਜ, ਫੁੱਟ ਐਂਡ ਆਰਮ ਮਸਾਜ, ਐਵਰੀਥਿੰਗ ਹੈ।
0: ਮੇਰੇ ਖਿਆਲ 'ਚ ਜੇ ਤੁਹਾਡੇ ਘਰੇ ਬੱਚੇ ਨੇ, ਬੱਚਿਆਂ ਦਾ ਫਰਜ਼ ਬਣਦਾ ਕਿ ਆਪਦੇ ਮਾਂ ਬਾਪ ਨੂੰ ਗਿਫਟ ਹੀ ਲੈ ਦੇਣ।
1: ਬਿਲਕੁਲ,
0: ਕਿਉਂਕਿ ਉਮਰ ਦੇ ਹਿਸਾਬ ਨਾਲ ਮਾੜੇ ਮੋਟੇ ਮਸਾਜ ਦੀ ਤਾਂ ਲੋੜ ਪੈਂਦੀ ਹੈ
1: ਜੀ ਜੀ। ਔਰ ਇਹਦੇ 'ਚ ਮਾੜੇ ਮੋਟੇ ਦਾ ਤੁਸੀਂ ਲਫ਼ਜ਼ ਯੂਜ਼ ਕੀਤਾ, ਇਹਦੇ 'ਚ ਹਾਰਡ ਮਸਾਜ ਵੀ ਹੈ
0: ਜੀ
1: ਔਰ ਸੋਫਟ ਵੀ ਹੈ।
0: ਸੋ ਤੁਸੀਂ
1: ਸੋਫਟ ਮਸਾਜ ਮੋਰ ਬੈਟਰ ਦੈਨ 50+।
0: ਔਰ ਨਾਲ ਇਹ ਵੀ ਹੈ, ਤੁਸੀਂ ਇਹ ਚੇਅਰ ਤੇ ਬਹਿ ਕੇ ਚੈੱਕ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ।
1: ਬਿਲਕੁਲ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਡੈਮੋ ਚੇਅਰ ਪਈ ਹੈ, ਤੁਸੀਂ ਜਾ ਕੇ 10 ਮਿੰਟ ਲਗਾਓ, ਚੈੱਕ ਕਰੋ, ਕੰਪੇਅਰ ਕਰੋ, ਫਿਰ ਤੁਸੀਂ ਇਹਨੂੰ ਡਿਲੀਵਰੀ ਸਕੈਜੂਅਲ ਕਰਾਉਣਾ।
0: ਪ੍ਰਾਈਸ ਕੀ ਹੈ ਜਨਾਬ?
1: ਅੱਧੀ ਪ੍ਰਾਈਸ ਜੀ, $5,000 ਤੋਂ 50% ਡਿਸਕਾਊਂਟ ਹੈ, $24.99।
0: 24.99 ਦੇ ਪੈਸੇ ਇਹ ਵੀ 6 ਮਹੀਨੇ ਬਾਅਦ ਦੇਣੇ ਆ।
1: ਬਿਲਕੁਲ, 6 ਮਹੀਨੇ 'ਚ ਪੇਮੈਂਟ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਸਾਨੂੰ ਨਾ ਜੀ ਕਈ ਵਾਰੀ ਇਹ ਬਹੁਤ ਪੁੱਛਿਆ ਜਾਂਦਾ ਕਿ ਭਾਜੀ ਸਾਡੀ ਵੈਲੈਂਡ ਏਰੀਏ 'ਚ ਕਲੋਜ਼ਿੰਗ ਹੈ
0: ਜੀ ਜੀ,
1: ਜਾਂ ਸਾਡੀ ਏਜੈਕਸ ਪਿਕਰਿੰਗ ਸਾਈਡ 'ਤੇ ਕਲੋਜ਼ਿੰਗ ਆ ਰਹੀ ਹੈ। ਸੋ ਮੈਂ ਇੱਕ ਚੀਜ਼ ਦੱਸ ਦਿੰਦਾ ਜੀ, ਸਾਡੇ ਟਰੱਕ ਜਿਹੜੇ ਆ 7 ਦਿਨ ਡਿਫਰੈਂਟ ਡਾਇਰੈਕਸ਼ਨ 'ਚ ਜਾਂਦੇ ਆ। ਸੋ ਸਾਡੇ ਟਰੱਕ ਜਿਹੜੇ ਆ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ, ਵੈਲੈਂਡ ਏਰੀਆ 'ਚ ਐਵਰੀ ਟਿਊਜ਼ਡੇ ਜਾ ਰਹੇ।
0: ਠੀਕ ਹੈ।
1: ਸੋ ਅਗਰ ਕੋਈ ਵੀ ਕਸਟਮਰ ਬਾਏ ਕਰਨਗੇ, ਐਵਰੀ ਟਿਊਜ਼ਡੇ ਉਹਨਾਂ ਨੂੰ ਡਿਲੀਵਰੀ ਹੋ ਜਾਏਗੀ।
0: ਓਕੇ।
1: ਜੇ ਕੋਈ ਏਜੈਕਸ ਪਿਕਰਿੰਗ ਵਾਲੀ ਸਾਈਡ 'ਤੇ, ਐਵਰੀ ਫਰਾਈਡੇ ਜਾ ਰਹੇ। ਸੋ ਬ੍ਰੈਂਪਟਨ, ਮਾਰਕਮ, ਜਾਂ ਤੁਸੀਂ ਸਕਾਰਬਰੋ ਜਾਂ ਏਜੈਕਸ ਪਿਕਰਿੰਗ ਵਾਲੀ ਸਾਈਡ 'ਤੇ ਲੈਣੀ ਹੈ, ਡਿਲੀਵਰੀ ਤੁਹਾਨੂੰ ਫਰਾਈਡੇ ਮਿਲ ਜਾਏਗੀ।
0: ਠੀਕ ਹੈ।
1: ਇਸੇ ਤਰ੍ਹਾਂ ਨੌਰਥ 'ਚ ਸਾਡੇ ਕੋਲ ਸਾਰਨੀਆਂ, ਬੈਰੀ ਵਾਲੀ ਸਾਈਡ 'ਤੇ ਐਵਰੀ ਮੰਡੇ ਜਾਂਦੇ ਜੀ। ਸੋ ਕੋਈ ਵੀ ਕਸਟਮਰ ਸਾਰਨੀਆਂ, ਬੈਰੀ ਵਾਲੀ ਸਾਈਡ 'ਤੇ ਡਿਲੀਵਰੀ ਲੈਣਾ ਚਾਹੁੰਦੇ, ਉਹਨਾਂ ਨੂੰ ਮਿਲ ਜਾਏਗੀ ਡਿਲੀਵਰੀ। ਔਰ ਇੱਕ ਚੀਜ਼ ਯਾਦ ਰੱਖਣਾ ਕਿ ਤੁਹਾਨੂੰ $2,000 ਬੰਡਲ ਪੈਕੇਜ 'ਤੇ ਸੇਵ ਹੋ ਰਿਹਾ।
0: ਓਕੇ।
1: ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲਵੋਗੇ, ਇਹਦੇ 'ਚ ਫੁੱਲ ਸਾਈਜ਼ ਦਾ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਡਿਸ਼ਵਾਸ਼ਰ ਹੈ, ਤਿੰਨੋਂ ਪੀਸ $5,000 ਵਾਲੇ $29.99 ਦੇ ਆ। $2,000 ਸੇਵ ਕਰ ਲਿਆ।
0: ਠੀਕ ਹੈ।
1: ਔਰ $29.99 ਛੇ ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ, ਥੋੜੇ ਥੋੜੇ ਕਰਕੇ ਦੇ ਦਿਓ, ਇਕੱਠੇ ਦੇ ਦਿਓ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਹੈ, 905-450-2858-2858। ਹਾਂਜੀ ਸਰ।
1: ਤੇ ਜਿਹੜੇ ਕਸਟਮਰ ਸਿੰਗਲ ਸਿੰਗਲ ਪੀਸ ਲੈਣਾ ਚਾਹੁੰਦੇ, ਜਿਸ ਤਰ੍ਹਾਂ ਮੈਂ ਦੱਸਿਆ ਜੀ, ਇਕੱਲਾ ਵਾਸ਼ਰ ਚਾਹੀਦਾ ਮਿਲ ਜਾਏਗਾ $5.99 'ਚ, ਇਕੱਲਾ ਡਰਾਇਰ ਚਾਹੀਦਾ ਬਿਲਕੁਲ ਮਿਲੇਗਾ $4.99 ਦਾ, ਕੱਲਾ ਤੁਹਾਨੂੰ ਜਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ 27-ਇੰਚ ਵਾਈਡ ਤੇ 76-ਇੰਚ ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ, $2,200 ਵਾਲਾ, $14.99 ਦਾ। 905-450-2858 ਨੰਬਰ ਹੈ, 905-450-2828। ਅਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ, ਬਹੁਤ ਜ਼ਰੂਰੀ,
0: ਹਾਂਜੀ,
1: ਬੈਸਟ ਬੈਸਟ ਬੈਸਟ ਪ੍ਰਾਈਸਿਸ ਇਨ ਫਰਨੀਚਰ ਚਾਹੀਦੀਆਂ ਤੁਹਾਨੂੰ
0: ਜੀ,
1: ਤਾਂ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦੀ ਗੱਲ ਕਰਾਂਗੇ। ਗ੍ਰੈਂਡ ਫਰਨੀਚਰ 'ਤੇ ਤੁਹਾਨੂੰ ਮਿਲ ਰਹੀਆਂ ਬੈਸਟ ਅਤੇ ਲੋਐਸਟ ਪ੍ਰਾਈਸਿਸ, ਕਿਉਂ? ਉਹਦੀ ਰੀਜ਼ਨ ਇਹ ਹੈ, ਵੇਅਰ ਹਾਊਸ ਕਲੀਅਰੈਂਸ ਸੇਲ ਹੈ। ਵੇਅਰ ਹਾਊਸ ਕਲੀਅਰੈਂਸ ਸੇਲ ਦਾ ਮਤਲਬ ਇਹ ਹੈ ਕਿ ਜੇ 2 ਪੀਸ ਪਿੱਛੇ ਵੇਅਰ ਹਾਊਸ 'ਚ ਪਏ ਆ, ਤੁਹਾਨੂੰ ਉਹ ਕੋਸਟ ਪ੍ਰਾਈਸ 'ਤੇ ਦੇ ਦਿੱਤੇ ਜਾਣਗੇ। ਜੇ 1 ਪੀਸ ਸ਼ੋਰੂਮ 'ਤੇ ਪਿਆ, ਤੁਹਾਨੂੰ ਉਹ ਅੱਧੀ ਪ੍ਰਾਈਸ 'ਤੇ ਦੇ ਦਿੱਤਾ ਜਾਏਗਾ। ਪਰ ਇਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ 6685 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ। ਸੁਖਵੀਰ ਜੀ ਸਾਡੇ ਨਾਲ ਹੈ। ਸੁਖ ਜੀ, ਨੰਗਿਓ, ਦੱਸੋ ਬੈਸਟ ਡੀਲਸ, ਵੇਅਰ ਹਾਊਸ ਕਲੀਅਰੈਂਸ ਸੇਲ ਦੀਆਂ ਲੋਐਸਟ ਪ੍ਰਾਈਸਿਸ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਟ ਸੋਫਾ, ਐਂਡ ਲਫਟ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਸੀ। ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ। 799 ਦਾ ਰਿਕਲਾਈਨਰ ਸੋਫਾ ਐਂਡ ਲਫਟ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
1: ਲਓ ਜੀ, ਜਿੰਨੀ ਦੇਰ ਤੱਕ ਤੁਸੀਂ ਪਹੁੰਚਣਾ ਔਰ ਤੋਂ ਪਹਿਲੇ ਕਾਲ ਕਰਕੇ ਸਿਰਫ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਕਿਉਂਕਿ ਡੀਲਾਂ ਇਹ ਇੱਕ ਇੱਕ ਦੋ ਦੋ ਪੀਸ ਦੀਆਂ ਹੀ ਆ, ਇਹ ਦੁਬਾਰਾ ਰਿਪੀਟ ਨਹੀਂ ਹੋਣੀਆਂ। ਵਾਂਸ ਇਟਸ ਸੋਲਡ, ਸੋਲਡ ਸਾਈਨ। ਸੋ ਇਸ ਕਰਕੇ 6472620000 ਇੱਥੇ ਕਾਲ ਕਰ ਲਓ ਰਾਈਟ ਵੇ, ਔਰ ਕਾਲ ਕਰਕੇ ਇਹ ਵੀ ਦੱਸ ਦੇਣਾ ਕਿ ਹੁਣੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ। ਇੱਕ ਕੁਈਨ ਸਾਈਜ਼ ਮੈਟਰਸ ਵੀ $99 ਦਾ ਮਿਲ ਜਾਏਗਾ, $99 ਦਾ ਕੁਈਨ ਸਾਈਜ਼ ਮੈਟਰਸ ਲੈਣਾ ਤੇ ਹੁਣੀ ਕਾਲ ਕਰ ਲਓ 6472620000। ਜਿੱਦਾਂ 00 ਹੁੰਦਾ ਫਿਰ 000 ਹੁੰਦਾ, ਇਹ ਟੈਟਰਾ ਜ਼ੀਰੋ ਆ, ਚਾਰ ਵੀ ਤੇ ਚਾਰੋ ਤੁਹਾਨੂੰ ਜ਼ੀਰੋ ਹੈ। 6472620000

0: ਸੁਲਤਾਨ ਜੀ, ਜਿਹੜੀ ਬਿਲਟ ਇਨ ਕਿਚਨ ਹੁੰਦੀ ਆ ਤੇ ਪੈਨਲ ਰੈਡੀ ਕਿਚਨ ਆ, ਇਹਦੇ ਚ ਕੀ ਅੰਤਰ ਆ, ਕੀ ਫਰਕ ਆ?
1: ਪੈਨਲ ਰੈਡੀ ਬਿਲਟ ਇਨ ਹੀ ਹੁੰਦੀ ਹੈ ਜੀ।
0: ਅੱਛਾ।
1: ਪਰ ਪੈਨਲ ਰੈਡੀ ਜਿਹੜੀਆਂ ਮੋਸਟ ਫਰਿੱਜਾਂ ਜਿਹੜੀਆਂ 42 ਇੰਚ ਜਾਂ 48 ਇੰਚ ਚ ਹੁੰਦੀਆਂ ਜੀ।
0: ਓਕੇ।
1: ਤੇ ਜਿਹੜੀ ਵੈਸੇ ਸਟੈਂਡਰਡ ਸਾਈਜ਼ 36 ਇੰਚ ਫਰਿੱਜ ਕਿਸੇ ਨੇ ਲੈਣੀ ਹੈ, ਉਹਦੇ ਚ ਪੈਨਲ ਰੈਡੀ ਬਹੁਤ ਘੱਟ ਮਿਲਦੀਆਂ।
0: ਓਕੇ।
1: ਬਲਕਿ ਉਹਦਾ ਪੈਨਲ ਵੀ ਪ੍ਰੋਪਰ ਤਰੀਕੇ ਨਾਲ ਲੱਗਦਾ ਨਹੀਂ ਹੈ। ਲੇਕਿਨ ਇਹ ਹੈ ਕਿ 42 ਤੇ 48 ਇੰਚ ਅਗਰ ਕੋਈ ਕਸਟਮਰ ਲੈਣਾ ਚਾਹੁੰਦੇ, ਸਾਡੇ ਕੋਲ ਪੈਨਲ ਰੈਡੀ ਫਰਿੱਜ ਹੈ। ਪੈਨਲ ਜਿਹੜਾ ਉਹ ਤੁਹਾਡਾ ਕਿਚਨ ਕੈਬਨਿਟਸ ਵਾਲੇ ਬਣਾਉਣਗੇ, ਔਰ ਬਿਲਕੁਲ ਉਹੀ ਪੈਨਲ ਬਣੇਗਾ ਜਿਹੜਾ ਕਿਚਨ ਕੈਬਨਿਟਸ ਦਾ ਪੈਨਲ ਹੈ, ਉਹੀ ਹੈਂਡਲ ਲੱਗਣਗੇ ਜਿਹੜੇ ਕਿਚਨ ਕੈਬਨਿਟਸ ਦੇ ਹੈਂਡਲ ਹੈ, ਔਰ ਬਿਲਕੁਲ ਇਸ ਤਰ੍ਹਾਂ ਲੱਗੇਗਾ ਕਿ ਕਿਚਨ ਦੀ ਕੈਬਨਿਟ ਹੀ ਹੈ, ਪਰ ਜਦੋਂ ਓਪਨ ਕਰਨਗੇ ਅੰਦਰ ਫਰਿੱਜ ਹੋਏਗੀ।
0: ਓਕੇ।
1: ਸੋ ਇਹਦੇ 'ਚ 30 ਇੰਚ ਫਰਿੱਜ ਹੋਏਗੀ, 18 ਇੰਚ ਫਰਿੱਜ ਹੋਏਗਾ।
0: ਠੀਕ ਹੈ।
1: ਸੋ ਟੋਟਲ 48 ਇੰਚ ਬਣ ਜਾਂਦਾ ਹੈ।
0: ਓਕੇ।
1: ਮੇਰੇ ਕੋਲ ਇਸ ਟਾਈਮ ਸਪੈਸ਼ਲ ਡੀਲ ਆਈ ਹੈ ਜੀ, ਇਹਨੂੰ ਕਹਿੰਦੇ ਅਸੀਂ ਕੋਲਮ।
0: ਓਕੇ।
1: ਸੋ ਇਹ 2 ਕੋਲਮ ਹੋਣਗੇ, 30 ਇੰਚ ਕੋਲਮ ਫਰਿੱਜ ਤੇ 18 ਇੰਚ ਕੋਲਮ ਫਰੀਜ਼ਰ। ਪੈਨਲ ਰੈਡੀ ਹੋਏਗਾ, ਨਾਲ ਬਿਲਟ ਇਨ ਕੁੱਕ ਟੌਪ ਹੋਏਗਾ, ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਵਿਦ ਏਅਰ ਕਨਵੈਕਸ਼ਨ।
0: ਅੱਛਾ ਜੀ।
1: ਏਅਰ ਫਰਾਇਰ।
0: ਠੀਕ ਹੈ।
1: ਔਰ ਕਨਵੈਕਸ਼ਨ ਓਵਨ ਏਅਰ ਫਰਾਇਰ ਦੇ ਨਾਲ ਪਲੱਸ ਬਿਲਟ ਇਨ ਡਿਸ਼ਵਾਸ਼ਰ ਹੋਏਗੀ, ਉਹ ਵੀ ਪੈਨਲ ਰੈਡੀ ਹੋਏਗੀ।
0: ਓਕੇ।
1: ਪੂਰੇ ਦਾ ਪੂਰਾ ਸ਼ੌਕੀਨ ਕਸਟਮਰ ਜੇ ਬਿਲਟ ਇਨ ਕਿਚਨ, ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਡਿਸ਼ਵਾਸ਼ਰਸ ਦੇ ਨਾਲ ਲਗਾਉਣਾ ਚਾਹੁੰਦੇ ਆ ਜੀ, ਤੇ $26,000 ਦਾ ਕਿਚਨ ਹੈ ਜਿਹੜਾ ਸਪੈਸ਼ਲ, ਤੇ ਸਿਰਫ $18,900 ਦਾ ਮਿਲੇਗਾ। $7,100 ਦੀ ਸੇਵਿੰਗ ਹੈ, ਨਾਲੇ ਤੁਸੀਂ $7,100 ਸੇਵ ਕਰ ਲਿਆ, ਨਾਲੇ ਤੁਸੀਂ $18,900 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ,
0: ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ 905-450-2828
1: Boveda Drive West, just east of Chinkuzi, on Boveda ਪਹੁੰਚਣਾ ਹੈ। ਬਿਲਟ ਇਨ ਕਿਚਨ ਲੈਣਾ, ਪੈਨਲ ਰੈਡੀ ਫਰਿੱਜ ਜਾਂ ਫਰੀਜ਼ਰ ਚਾਹੀਦਾ, ਤੇ ਮਿਸ ਨਾ ਕਰ ਜਾਣਾ। 40% ਦਾ ਡਿਸਕਾਊਂਟ ਤੁਹਾਨੂੰ ਮੈਕਸ ਡਿਸਕਾਊਂਟ ਹੈ ਸਾਡੀ ਅਪਲਾਈਸਿਸ ਇੰਡਸਟਰੀ 'ਚ ਜਿਹੜਾ ਲੈ ਕੇ ਦਿੱਤਾ ਜਾ ਰਿਹਾ। 905-450-2828 ਸਾਡਾ ਫੋਨ ਨੰਬਰ ਹੈ ਜੀ। ਤੇ ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਅਲਟਰਾ ਲਾਰਜ ਕਪੈਸਿਟੀ, ਜਿਹਦੇ ਚ ਤੁਸੀਂ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਇਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਵੀ ਹੈ ਜੀ, AI ਟੈਕਨੋਲੋਜੀ ਦੇ ਨਾਲ ਸਮਾਰਟ ਡਿਸਪੈਂਸਰ ਹੈ ਇਹਦੇ ਚ, ਜੋ ਤੁਸੀਂ ਇੱਕ ਵਾਰੀ ਫਿਲਅਪ ਕਰ ਦੇਣਾ ਡਿਟਰਜੈਂਟ ਨਾਲ, ਤੇ ਫਿਰ 40 ਲੋਡਸ ਵਾਸਤੇ ਤੁਸੀਂ ਸਿਰਫ ਉਹਨੂੰ ਸਿਲੈਕਟ ਕਰਕੇ ਤੇ ਸਟਾਰਟ ਕਰ ਦੇਣਾ, ਕੋਈ ਤੁਸੀਂ ਡਿਟਰਜੈਂਟ ਉਹਦੇ ਚ ਨਹੀਂ ਪਾਉਣਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਜੇ ਉਹ ਤੁਹਾਡਾ ਹਾਫ ਲੋਡ ਹੈ ਤੇ ਹਾਫ ਲੋਡ ਡਿਟਰਜੈਂਟ ਰਿਲੀਜ਼ ਹੋਏਗਾ, ਜੇ ਫੁੱਲ ਲੋਡ ਹੈ ਤੇ ਫੁੱਲ ਲੋਡ ਡਿਟਰਜੈਂਟ ਰਿਲੀਜ਼ ਹੋਏਗਾ। ਸੋ ਡਿਟਰਜੈਂਟ ਸੇਵਿੰਗ, ਐਨਰਜੀ ਸੇਵਿੰਗ ਐਂਡ ਵਾਟਰ ਸੇਵਿੰਗ ਐਂਡ ਟਾਈਮ ਸੇਵਿੰਗ। ਇਹਦੇ ਚ 18 ਮਿੰਟਸ ਕੁਇਕ ਵਾਸ਼ ਹੈਗਾ ਜੀ।
0: ਅੱਛਾ ਜੀ।
1: ਸੋ ਜੇ ਤੁਸੀਂ ਚਾਹੋ ਹਾਫ ਲੋਡ ਨੂੰ ਤੁਸੀਂ 18 ਮਿੰਟਸ ਕੁਇਕ ਵਾਸ਼ ਤੇ 18 ਮਿੰਟਸ ਕੁਇਕ ਡਰਾਈ ਕਰੋ, ਤੇ 36 ਮਿੰਟ ਚ ਤੁਹਾਡੀ ਲਾਂਡਰੀ ਕੰਪਲੀਟ।
0: 905-450-2828
1: ਸੋ ਇਹੋ ਜਿਹੀ ਟੈਕਨੋਲੋਜੀ ਜਿਹੜੀ 2026 ਚ ਲਾਂਚ ਹੋ ਚੁੱਕੇ ਆ, ਡਿਸਪਲੇ ਤੇ ਤੁਹਾਨੂੰ ਮਿਲਣਗੇ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਫੀਚਰਸ ਦੇ ਨਾਲ, ਕਿਹੜੇ ਮਾਡਲਸ, ਕਿਹੜੇ ਬਜਟ ਚ ਤੁਸੀਂ ਦੇਖ ਰਹੇ ਹੋ, ਕਿਉਂਕਿ ਬਜਟ ਤਾਂ ਹੁਣ ਇੰਨਾ ਈਜ਼ੀ ਕਰ ਦਿੱਤਾ ਤੁਹਾਡਾ ਕਿ ਤੁਸੀਂ ਪੇਮੈਂਟ ਹੀ 6 ਮਹੀਨੇ ਚ ਕਰਨੀ ਹੈ।
0: ਹਾਂਜੀ।
1: $3,000 ਤੱਕ ਵੀ ਕੋਈ ਸ਼ੈ ਖਰੀਦੋ ਤੇ ਤੁਸੀਂ ਆਰਾਮ ਨਾਲ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਤੇ ਇਹ ਜਿਹੜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਇਹ $3,200 ਤੋਂ $2,299 ਦੀ ਸਪੈਸ਼ਲ ਪ੍ਰਾਈਸ ਤੇ ਤੁਹਾਨੂੰ ਦਿੱਤੀ ਜਾ ਰਹੀ ਹੈ। ਇਹਦੇ 'ਚ ਤੁਸੀਂ ਐਟਲੀਸਟ $700-800 ਦੀ ਸੇਵਿੰਗ ਵੀ ਕਰ ਰਹੇ ਹੋ, ਤੇ ਨਾਲੇ ਰਿਮੇਨਿੰਗ ਅਮਾਊਂਟ ਤੁਸੀਂ 6 ਮਹੀਨੇ 'ਚ ਹੀ ਪੇ ਕਰਨੀ ਹੈ ਆਫਟਰ ਡਿਸਕਾਊਂਟ। 905-450-2828
0: ਦੇਖੋ, ਅਗਰ ਅਸੀਂ ਕ੍ਰੈਡਿਟ ਕਾਰਡ ਦੇ ਕੇ ਸਮਾਨ ਲੈਂਦੇ ਹਾਂ
1: ਜੀ,
0: 20-25% ਵਿਆਜ ਹੁੰਦਾ,
1: ਪਲੱਸ ਉਹਦੇ ਚ 1 ਮੰਥ ਫਰੀ ਹੈ ਜੀ, 30 ਡੇਜ਼।
0: ਅੱਛਾ।
1: ਜੇ ਤੁਸੀਂ ਵਿਦਇਨ 30 ਡੇਜ਼
0: ਪੇ ਕਰਦੇ ਹੋ, ਕ੍ਰੈਡਿਟ ਕਾਰਡ ਦੀ ਗੱਲ ਕਰਦਾ
1: ਜੀ, ਕ੍ਰੈਡਿਟ ਕਾਰਡ ਵੀ 30 ਡੇਜ਼ ਫਰੀ ਹੁੰਦਾ।
0: ਓਕੇ।
1: ਜੇ ਤੁਸੀਂ ਵਿਦਇਨ 30 ਡੇਜ਼ ਪੇਮੈਂਟ ਕਰ ਦੋ, ਫਿਰ ਵਿਆਜ ਨਹੀਂ ਹੁੰਦਾ।
0: ਪਰ ਜੇ ਹੁਣ 6 ਮਹੀਨੇ ਆਪਾਂ ਕਹਿ ਰਹੇ ਹਾਂ,
1: ਓਬਵੀਅਸਲੀ 6 ਮੰਥ
0: ਜੀ, 25% ਲਾ ਲੈਣਾ
1: ਜੀ, ਫਿਰ 25% ਹੈ,
0: ਉਹਨਾਂ ਤੋਂ ਬਚੋ। 6 ਮਹੀਨੇ ਕੋਈ ਵਿਆਜ ਨਹੀਂ ਦੇਣਾ, 6 ਮਹੀਨੇ ਐਬਸੋਲੂਟਲੀ ਫ੍ਰੀ ਪੈਸੇ ਨੇ ਇਹ ਤੁਹਾਡੇ, ਜਿਹੜੇ ਤੁਸੀਂ ਯੂਜ਼ ਕਰਨੇ ਆ, 6 ਮਹੀਨਿਆਂ ਬਾਅਦ ਇਕੱਠੇ ਦੇ ਦਿਓ ਜਾਂ ਥੋੜੇ ਥੋੜੇ ਕਰਕੇ।
1: ਹਾਂਜੀ, ਵਿਦਇਨ 6 ਮੰਥ ਪੇ ਕਰਨੇ ਆ, ਤੁਸੀਂ ਥੋੜੇ ਥੋੜੇ ਕਰਕੇ ਦੇ ਸਕਦੇ ਹੋ ਹਰ ਮਹੀਨੇ, ਜਾਂ ਤੁਸੀਂ ਆਫਟਰ 6 ਮੰਥ ਜਦੋਂ 2-3 ਦਿਨ ਰਹਿੰਦੇ ਹੋਣ ਡਿਊ ਡੇਟ ਤੋਂ, 2-3 ਦਿਨ ਪਹਿਲੇ ਤੁਸੀਂ ਫੁੱਲ ਅਮਾਊਂਟ ਲਮਸਮ ਪੇ ਕਰ ਦਿਓ, ਓਪਨ ਟੂ ਪੇ ਆ।
0: 905-450-2828 ਬ੍ਰੈਂਪਟਨ ਟੀਵੀ ਐਨ ਅਪਲਾਈਐਂਸਸ
1: ਤੇ ਬਿਗ ਸਕਰੀਨ ਦੀ ਜਦੋਂ ਗੱਲ ਕਰਦੇ ਆ ਤੇ ਬਿਗ ਸਕਰੀਨ ਟੀਵੀ ਨਾ ਮਿਸ ਕਰ ਜਾਣਾ। 85 ਇੰਚ ਲੈਣਾ ਸੋਨੀ ਬ੍ਰੇਵੀਆ 3 ਮਿਲੇਗਾ, ਸੈਮਸੰਗ ਲੈਣਾ ਮਿੰਨੀ ਐਲਈਡੀ ਮਿਲੇਗਾ 2026 ਦਾ ਲੇਟੈਸਟ ਮਾਡਲ, $2200 ਵਾਲਾ 1599 ਚ ਮਿਲਣਾ, $700 ਤੁਸੀਂ ਬਿਗ ਸਕਰੀਨ ਟੀਵੀ ਤੇ ਵੀ ਅੱਜ ਸੇਵ ਕਰਨੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ 905 450 2828।

0: ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਅੱਜ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਤੁਹਾਨੂੰ ਅੱਜ ਟੌਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ 1099 ਦਾ ਪੇਅਰ ਮਿਲੇਗਾ। 1099 ਦਾ ਪੇਅਰ ਮਤਲਬ ਇਹ ਆ $600 ਤੁਸੀਂ ਸੇਵ ਕਰ ਲੈ, ਤੇ 1099 ਚ ਪੇਅਰ ਜਿਹੜਾ ਲਿਆ ਉਹ 1099

0: ਰੂਮ ਸੈੱਟ 'ਤੇ ਵੀ ਸੇਵਿੰਗ, ਅਤੇ ਡਾਇਨਿੰਗ ਰੂਮ ਸੈੱਟ 'ਤੇ ਤਾਂ ਇੱਕ ਇਹੋ ਜਿਹੀ ਸੇਵਿੰਗ ਹੈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, 4 ਚੇਅਰ ਨਹੀਂ ਹੈ, 6 ਚੇਅਰ, ਓਨਲੀ ਐਂਡ ਓਨਲੀ $390, $390 'ਚ $700 ਵਾਲਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਚੱਕ ਲਈਓ। 6685 ਟੋਮਕਨ ਰੋਡ, 6472620000। ਇਹ ਤਾਂ ਗੱਲ ਉਹ ਹੈ ਜਿਹੜੀ ਹਲੇ ਸਿਰਫ ਜਿਹਨੂੰ ਕਹਿੰਦੇ ਨਾ ਫਿਲਮ ਦਾ ਟ੍ਰੇਲਰ ਹੈ, ਇਹ ਤਾਂ ਟ੍ਰੇਲਰ ਹੈ, ਇੱਕ ਪ੍ਰਾਈਸ ਮੈਂ ਦਿੱਤੀ ਹੈ, ਬਾਕੀ ਪ੍ਰਾਈਸਾਂ ਆਪ ਦੇਣਗੇ। ਸੁਖਵੀਰ ਹੋਣੀ ਆ ਗਏ ਸਾਡੇ ਨਾਲ ਏਅਰ 'ਤੇ, ਅਤੇ ਲੁੱਟ ਲਓ ਸੇਲ ਵਾਲੀਆਂ ਪ੍ਰਾਈਸਿਸ ਹੁਣ ਸੁਖਵੀਰ ਹੋਣੀ ਤੁਹਾਡੇ ਨਾਲ ਸ਼ੇਅਰ ਕਰਨਗੇ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵਿੰਗ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵਿੱਚ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472620000, 6472620000।
0: ਕੋਈ ਟੈਕਨੀਕਲ ਫਾਲਟ ਆਇਆ, ਇੱਕਦਮ ਲਾਈਨ ਸਾਡੀ ਡਰੋਪ ਹੋ ਗਈ ਹੈ, ਨੰਬਰ ਨੋਟ ਕਰ ਲਓ 6472620000। ਮਿਸ ਨਾ ਕਰ ਜਾਣਾ, ਇਕੱਲਾ ਇਹ $399 ਦਾ ਤੁਹਾਨੂੰ 6 ਚੇਅਰ ਦੇ ਨਾਲ ਡਾਇਨਿੰਗ ਟੇਬਲ ਹੀ ਨਹੀਂ ਮਿਲ ਰਿਹਾ, ਹਰ ਸੈਕਸ਼ਨ 'ਚ ਸੇਲ ਜਿਹੜੀ ਹੈ ਉਹ ਇਸ ਟਾਈਮ ਮਿਲ ਰਹੀ ਹੈ, ਡਿਸਕਾਊਂਟਡ ਪ੍ਰਾਈਸਿਸ ਮਿਲ ਰਹੀਆਂ, ਅਤੇ ਨਾਲ $99 ਦਾ ਤੁਹਾਨੂੰ ਅੱਜ ਕੁਈਨ ਸਾਈਜ਼ ਮੈਟਰਸ ਵੀ ਮਿਲ ਰਿਹਾ। 6472620000, 6472620000,

0: ਬ੍ਰੈਂਪਟਨ ਟੀਵੀ ਅਪਲਾਇੰਸਿਸ ਤੋਂ ਸੁਲਤਾਨ ਜੀ ਸਟੂਡੀਓ 'ਚ ਨੇ, ਇਹਨਾਂ ਤੋਂ ਲਾਹਾ ਲੈ ਲਈਏ। ਇਹਨਾਂ ਦੀਆਂ ਜਿਹੜੀਆਂ ਸੇਲ ਪ੍ਰਾਈਸਿਸ ਆ ਉਹ ਜਿੰਨੀਆਂ ਵੀ ਲੋਅ ਹੋ ਸਕਦੀਆਂ ਉਸ ਤੋਂ ਵੀ ਅੱਗੇ ਲੋਅ ਕਰਕੇ ਤੁਹਾਨੂੰ ਦੇ ਰਹੇ ਹਾਂ ਤਾਂ ਕਿ ਤੁਹਾਡੀ ਬੱਚਤ ਹੋ ਸਕੇ, ਤੁਹਾਡੀ ਸੇਵਿੰਗ ਹੋ ਸਕੇ।
1: ਜੀ ਬਿਲਕੁਲ, ਕਿਉਂਕਿ ਮੈਕਸੀਮਮ 15-20% ਦਾ ਡਿਸਕਾਊਂਟ ਹੁੰਦਾ ਭਾਜੀ। ਆਪਾਂ 40% ਡਿਸਕਾਊਂਟ ਜਿਹੜਾ ਉਹ ਲੈ ਕੇ ਦੇ ਰਹੇ ਹਾਂ। ਅਪਲਾਇੰਸਿਸ ਇੰਡਸਟਰੀ ਦਾ ਮੈਕਸ ਡਿਸਕਾਊਂਟ ਹੈ, ਸਿਰਫ ਹਾਈ ਵੋਲੀਅਮ ਡੀਲਰ ਨੂੰ ਹੀ ਮਿਲਦਾ, ਤੇ ਹਾਈ ਵੋਲੀਅਮ ਡਿਸਕਾਊਂਟ ਹੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਲੈ ਰਹੇ ਹੋ।
0: ਆਲਰਾਈਟ, ਅੱਛਾ ਗੱਲ ਕਰੋ, ਲੌਂਡਰੀ ਲੇਟੈਸਟ ਜਿਹੜਾ ਟੈਕਨੋਲੋਜੀ ਵਾਲੀ ਲੌਂਡਰੀ ਆ ਉਹ ਦਿਓ।
1: ਲੇਟੈਸਟ ਤਾਂ 3-4 ਹੈਗੀਆਂ ਜੀ, ਪਰ ਚਲੋ ਇੱਕ ਇਹ ਵੀ ਮੈਂ ਨਾਲ ਸ਼ੇਅਰ ਕਰ ਦਿੰਦਾ ਕਿ ਇੱਕੋ ਹੀ ਵਾਸ਼ਰ ਹੈ ਉਹਦੇ 'ਚ ਬਿਲਟ ਇਨ ਡਰਾਇਰ।
0: ਓਕੇ,
1: ਸੋ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ। ਜਿੱਥੇ ਤੁਹਾਨੂੰ ਕੋਈ ਸਪੇਸ ਇਸ਼ੂ ਹੈ ਉੱਥੇ ਤੁਸੀਂ ਵਾਸ਼ਰ ਕਨੈਕਟ ਕਰਨਾ, ਸਿਰਫ 110 ਪਲੱਗ ਦੇ ਨਾਲ, ਅਤੇ ਪਿੱਛੇ ਵਾਟਰ, ਹੌਟ ਵਾਟਰ ਐਂਡ ਕੋਲਡ ਵਾਟਰ ਲੱਗਣਾ, ਅਤੇ ਵਾਸ਼ਰ ਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ, ਅਤੇ ਡਰਾਈ ਸਾਈਕਲ ਕੰਪਲੀਟ ਕਰ ਦੇਣਾ ਤੁਹਾਡਾ। ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਜਗ੍ਹਾ ਸੇਫ ਹੋ ਗਈ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, 220 volt ਦਾ ਕਨੈਕਸ਼ਨ ਨਹੀਂ ਚਾਹੀਦਾ, ਨਾ ਕੋਈ ਡਰਾਇਰ ਸੈਪਰੇਟ ਲੱਗਣਾ, ਅਤੇ ਤੁਹਾਨੂੰ ਕੋਈ ਵੈਂਟ ਆਊਟ ਨਹੀਂ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ, 1 piece ਤੁਹਾਨੂੰ ਮਿਲੇਗਾ AI ਟੈਕਨੋਲੋਜੀ ਦੇ ਨਾਲ। ਸਮਾਰਟ ਡਿਸਪੈਂਸਰ ਹੈ ਇਹਦੇ 'ਚ, ਜਿਹਨੂੰ ਤੁਸੀਂ ਇੱਕ ਵਾਰੀ ਫਿਲਅਪ ਕਰ ਦੇਣਾ ਡਿਟਰਜੈਂਟ ਨਾਲ, ਅਤੇ 40 loads ਵਾਸਤੇ AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਐਨਰਜੀ ਸੇਵਰਸ, ਵਾਟਰ ਸੇਵਰ ਐਂਡ ਡਿਟਰਜੈਂਟ ਸੇਵਿੰਗ, 1 piece ਵਾਸ਼ਰ ਵਿਦ ਬਿਲਟ ਇਨ ਡਰਾਇਰ, ਵੈਂਟਲੈਸ ਡਰਾਇਰ ਹੈ, ਤੁਹਾਨੂੰ ਅੱਜ ਦਿੱਤਾ ਜਾ ਰਿਹਾ $3,000 ਤੋਂ ਸਿਰਫ $2,199 ਦਾ। $800 ਤੁਸੀਂ ਇਸ ਨਵੀਂ ਟੈਕਨੋਲੋਜੀ ਦੇ ਵਾਸ਼ਰ ਬਿਲਟ ਇਨ ਡਰਾਇਰ 'ਤੇ ਸੇਵ ਕਰੋਗੇ, ਅਤੇ $2,199 ਵੀ 6 months 'ਚ ਪੇ ਕਰਨਾ ਜੀ।
0: ਨਾਲ ਦੀ ਨਾਲ ਜਗ੍ਹਾ ਵੀ ਸੇਵ ਹੋ ਰਹੀ ਹੈ।
1: ਹਾਂਜੀ, ਜਿਨ੍ਹਾਂ ਨੂੰ ਸਪੇਸ ਇਸ਼ੂ ਆ ਉੱਥੇ ਡਿਲੀਵਰੀਆਂ ਜਾ ਰਹੀਆਂ ਸਾਡੀਆਂ। ਬੇਸਮੈਂਟ 'ਚ ਜਿੱਥੇ ਇਕੱਲਾ ਵਾਸ਼ਰ ਹੀ ਲੱਗਣ ਨੂੰ ਜਗ੍ਹਾ, ਬੇਸਮੈਂਟ ਬਣ ਗਿਆ, ਜਗ੍ਹਾ ਨਹੀਂ ਸੀ।
0: ਜਿਹੜੀ ਮੈਜਰਮੈਂਟ ਆ
1: 27 inch ਵਾਈਡ, ਬਸ ਸਟੈਂਡਰਡ ਵਾਸ਼ਰ ਦੀ ਡਾਇਮੈਂਸ਼ਨ ਹੈ ਇਹਦੀ ਜੀ।
0: ਸੋ ਸਟੈਂਡਰਡ ਸਾਰਾ,
1: ਸਟੈਂਡਰਡ ਸਾਰਾ ਸਾਈਜ਼,
0: ਕੰਮ ਇੱਕ ਜਾਂ ਵਾਸ਼ਿੰਗ ਮਸ਼ੀਨ ਤੇ ਡਰਾਇਰ, ਆਲ ਇਨ ਵਨ,
1: ਆਲ ਇਨ ਵਨ ਵਾਸ਼ਰ ਵਿਦ ਬਿਲਟ ਇਨ ਡਰਾਇਰ, AI ਟੈਕਨੋਲੋਜੀ, ਸਮਾਰਟ ਡਿਸਪੈਂਸਰ, ਤੇ ਨਾਲੇ ਡਿਸਕਾਊਂਟ ਵੀ $800, $3,000 ਤੋਂ $2,199 ਦਾ, ਤੇ $2,199 ਵੀ 6 months 'ਚ ਪੇ ਕਰਨਾ। ਸੋ ਇਹਦੇ ਲਈ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, ਅਤੇ ਟਿਕਟੋਕ 'ਤੇ ਸਾਡਾ ਅਕਾਊਂਟ ਹੈ ਜੀ, ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP। ਟਿਕਟੋਕ ਦੇ ਅਕਾਊਂਟ ਨੂੰ ਵੀ ਫੋਲੋ ਕਰ ਲੈਣਾ ਤਾਂ ਕਿ ਤੁਹਾਨੂੰ ਅਪਡੇਟਿਡ ਟੈਕਨੋਲੋਜੀ ਅਤੇ ਅਪਡੇਟਿਡ ਡਿਸਕਾਊਂਟਡ ਪ੍ਰਾਈਸਿਸ ਜਿਹੜੀਆਂ ਨਾਲ ਦੀ ਨਾਲ ਹੀ ਮਿਲਦੀਆਂ ਰਹਿਣ। 905-450-2828, 905-450-2828। ਇੱਕ ਕਾਲ ਆਈ ਸੀ ਸਾਨੂੰ,
0: ਹਾਂਜੀ,
1: ਪ੍ਰੋਜੈਕਟਰ ਦੀ,
0: ਰਾਈਟ।
1: ਸੋ ਪ੍ਰੋਜੈਕਟਰ ਸਕਰੀਨ ਦਾ ਮੈਂ ਦੱਸ ਦਿੰਦਾ, ਸਾਡੇ ਕੋਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅਵੇਲੇਬਲ ਹੈ,
0: ਠੀਕ ਹੈ,
1: $1,500 ਡਿਸਕਾਊਂਟ 'ਤੇ ਹੈ ਤੁਹਾਡੇ ਕੋਲ,
0: ਹਾਂਜੀ,
1: ਔਰ ਇਹਦੀ 110 inch ਦੀ ਸਕਰੀਨ ਹੈ। ਸਕਰੀਨ ਤੁਸੀਂ ਰਿਮੋਟ ਕੰਟਰੋਲ ਨਾਲ
0: ਇਲੈਕਟ੍ਰਿਕ
1: ਉੱਪਰ ਥੱਲੇ ਕਰ ਸਕਦੇ ਜੀ,
0: ਠੀਕ ਹੈ।
1: ਸਕਰੀਨ ਜਿਹੜੀ $1,400 ਤੋਂ ਤੁਹਾਨੂੰ $899 ਦੀ ਮਿਲੇਗੀ, ਉਹ ਤੁਹਾਡੀ ਸੇਵਿੰਗ ਹੋ ਗਈ $500। ਅਤੇ ਜੇ ਸਕਰੀਨ ਨਹੀਂ ਲੈਣੀ, ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਵਾ ਲਓ ਅਗਰ, ਤਾਂ ਫਿਰ ਤੁਹਾਨੂੰ ਸਕਰੀਨ ਦੀ ਲੋੜ ਹੀ ਨਹੀਂ। ਤੁਸੀਂ ਇਕੱਲਾ ਪ੍ਰੋਜੈਕਟਰ ਲੈ ਸਕਦੇ ਹੋ $5,000 ਵਾਲਾ, $1,500 ਦੀ ਸੇਵਿੰਗ ਨਾਲ, ਸਿਰਫ ਔਰ ਸਿਰਫ $3,499 ਦਾ। ਬੈਨਕੁਟ ਹਾਲ 'ਚ ਚਾਹੀਦਾ ਤੁਹਾਨੂੰ, ਕਿਸੇ ਹੋਰ ਬੇਸਮੈਂਟ 'ਚ ਤੁਸੀਂ ਥੀਏਟਰ ਬਣਾਇਆ ਉੱਥੇ ਚਾਹੀਦਾ ਤੁਹਾਨੂੰ, ਕਿਸੇ ਹੋਰ ਪਰਪਸ ਵਾਸਤੇ ਲੈਣਾ ਤੁਸੀਂ ਪ੍ਰੋਜੈਕਟਰ, ਆਫਿਸ 'ਚ ਰੱਖਣਾ, ਇਹ ਲੇਜ਼ਰ ਪ੍ਰੋਜੈਕਟਰ ਹੈ ਸੈਮਸੰਗ ਦਾ, ਰੈਗੂਲਰ ਪ੍ਰੋਜੈਕਟਰ ਨਹੀਂ, ਕਿਉਂਕਿ ਰੈਗੂਲਰ ਪ੍ਰੋਜੈਕਟਰ ਦੇ ਵਿੱਚ ਨਾ ਜੀ ਥੋੜ੍ਹਾ ਜਿਹਾ ਫੇਡ ਹੈ,
0: ਠੀਕ ਹੈ, ਠੀਕ।
1: ਸੋ ਉਹ ਥੋੜ੍ਹਾ ਜਿਹਾ ਤੁਹਾਨੂੰ ਫੇਡ ਪਿਕਚਰ ਦਿਖਦੀ ਹੈ,
0: ਇਹ 'ਚ ਕਲੀਅਰ।
1: ਲੇਜ਼ਰ ਪ੍ਰੋਜੈਕਟਰ ਐਜ਼ ਆਫ ਟੂਡੇਜ਼ ਟੈਕਨੋਲੋਜੀ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ, $1,500 ਦੀ ਸੇਵਿੰਗ ਦੇ ਨਾਲ, $5,000 ਵਾਲਾ $3,499 ਦਾ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਚੱਕ ਲਈਓ, ਅਤੇ $3,499 ਵੀ 6 months 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਕਾਲ ਕਰ ਲੈਣਾ, ਥੋੜ੍ਹੇ ਜਿਹਾ ਪੀਸ ਇਨ ਸਟੋਕ ਹੈ। ਇਹ ਨਾ ਹੋਵੇ ਕਿ ਜਦੋਂ ਤੁਸੀਂ ਕਾਲ ਕਰੋ ਅਤੇ ਉਹ ਜਿਹੜੀ $1,500 ਦੀ ਸੇਵਿੰਗ ਹੈ ਉਹ ਨਾ ਹੋ ਸਕੇ, ਕਿਉਂਕਿ ਸੋਲਡ ਆਊਟ ਸਾਈਨ ਹੋ ਗਿਆ। 905-450-2828, 905-450-2828।
0: ਇੱਕ ਸਪੈਸ਼ਲ ਅਨਾਊਂਸਮੈਂਟ ਹੈ, ਸੈਟਰਡੇ ਸੰਡੇ ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਅਗਰ ਆਪਣਾ ਖੁਦ ਰੇਡੀਓ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609। ਹਾਂਜੀ
1: ਤੇ ਵੀ ਗਰੰਟੀ ਕਰਦੇ ਹਾਂ ਜੀ ਕਿ ਵੀਕਐਂਡ ਦੇ ਸ਼ੋਅ ਜਿਹੜੇ ਆ ਜਿਹ ਚ ਮੈਂ ਖੁਦ ਵੀ ਹੁਣ ਬੈਠ ਕੇ ਕਰ ਰਿਹਾ ਵੀਕਐਂਡ ਦੇ ਸ਼ੋਅ ਜਿਹੜੇ ਆ ਉਹ ਬਿਜ਼ਨਸਮੈਨਾਂ ਨੂੰ ਬਹੁਤ ਰਿਸਪੋਂਸ ਦਿੰਦੇ ਆ। ਉਹਦੀ ਰੀਜ਼ਨ ਇਹ ਹੁੰਦੀ ਹੈ ਕਿ ਮੈਸੇਜ ਰਾਈਟ ਵੇ ਮਿਲ ਜਾਂਦਾ, ਮੈਸੇਜ ਰਾਈਟ ਵੇ ਮਿਲ ਜਾਂਦਾ ਤਾਂ ਤੁਹਾਡੇ ਜਿਹੜੇ ਸਪੋਂਸਰਸ ਹੋਣਗੇ ਜਦੋਂ ਉਹਨਾਂ ਨੂੰ ਰਿਸਪੋਂਸ ਮਿਲੇਗਾ ਤੁਹਾਡੇ ਨਾਲ ਜੁੜੇ ਰਹਿਣਗੇ।
0: ਨੰਬਰ ਹੈ ਏਅਰ ਟਾਈਮ ਲੈਣ ਲਈ ਰੇਡੀਓ ਪ੍ਰੋਗਰਾਮ ਚਲਾਉਣ ਲਈ 416-677-0609 416-677-0609। Yeah.

0: ਲਓ ਜੀ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ 'ਤੇ ਤੁਹਾਨੂੰ ਅੱਜ $99 ਦਾ ਮੈਟਰਸ ਮਿਲਣਾ ਕੁਈਨ ਸਾਈਜ਼। ਗ੍ਰੈਂਡ ਫਰਨੀਚਰ 'ਤੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਅੱਜ ਮਿਲਣਾ ਹੈ $700 ਵਾਲਾ, ਸਿਰਫ $399 ਦਾ। ਯਾਦ ਰੱਖੋ ਕਿੱਥੇ ਪਹੁੰਚਣਾ ਤੁਸੀਂ, 6685। ਪਰ ਜੇ ਤੁਸੀਂ ਕਿਤੇ ਦੂਰ ਵੀ ਹੋ ਤਾਂ ਰਾਈਟ ਵੇ ਕਾਲ ਕਰ ਲੈਣਾ। ਉਹਦੀ ਰੀਜ਼ਨ ਇਹ ਹੈ ਕਿ ਹੋਲਡ ਹੋ ਜਾਏਗਾ, ਕੋਈ ਤੁਹਾਨੂੰ, ਤੁਸੀਂ ਸਿਰਫ ਨਾਮ ਅਤੇ ਫੋਨ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਸ਼ੋਰੂਮ 'ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਪ੍ਰਾਈਸ ਦੇਖਣਾ, ਕੋਈ ਹੋਰ ਚੀਜ਼ ਪਸੰਦ ਆ ਜੇ ਉਹ ਲੈ ਲੈਣਾ। ਉਹਦੇ ਲਈ ਕਾਲ ਕਰਨੀ ਹੈ ਤੁਸੀਂ 647-262-0000, 647-262-0000। ਚੱਕ ਲੈਣਾ ਹੁਣ 99 ਦਾ ਕੁਈਨ ਸਾਈਜ਼ ਮੈਟਰਸ, ਫਿਰ ਕੱਲ੍ਹ ਨੂੰ ਨਹੀਂ ਮਿਲਣਾ। ਅਤੇ ਸੁਖਵੀਰ ਹੁਣੀ ਲਾਈਨ 'ਤੇ ਆ ਗਏ ਜੀ, ਅਤੇ ਦੇਣਗੇ ਹੁਣ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਸੱਦਾ ਪੱਤਰ। ਸੁਖਵੀਰ ਜੀ ਆ ਜਾਓ, ਲੰਘਿਓ ਅਤੇ ਦਿਓ ਸੱਦਾ ਪੱਤਰ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਥੈਂਕ ਯੂ ਵੈਰੀ ਮਚ ਜੀ। ਅਤੇ ਯਾਦ ਰੱਖਣਾ ਕਿ ਅੱਜ ਤੁਹਾਨੂੰ ਸੋਫਾ ਕਮ ਬੈੱਡ ਵੀ ਮਿਲਣਾ, ਉੱਥੇ ਸੋਫਾ ਕਮ ਬੈੱਡ ਲੈਣਾ $299 'ਚ, $299 'ਚ, $600 ਵਾਲਾ ਸੋਫਾ ਕਮ ਬੈੱਡ, ਐਲ ਸ਼ੇਪ ਸੋਫਾ ਕਮ ਬੈੱਡ, $299 ਦਾ। 647-262-0000, 647-262-0000।
2: ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿਹੜੇ ਪੀਜ਼ਾ ਬਣਾਉਣ ਵਾਲੇ ਕਾਊਂਟਰ ਤੇ ਰੱਖਣ ਵਾਲਾ
0: ਜੀ,
2: ਉਹਦਾ ਦੱਸਿਓ।
0: ਇਹ ਹੈ ਭਾਜੀ ਐਕਚੁਅਲੀ ਸਟੋਨ ਬੇਕਡ ਪੀਜ਼ਾ। ਇਹ 3 ਕਿਸਮ ਦੇ ਲਾਂਚ ਕੀਤੇ ਗਏ ਜੀ, ਇਹ ਵੀ ਲੇਟੈਸਟ ਏਅਰ ਫਰਾਇਰ ਟੈਕਨੋਲੋਜੀ ਦੇ ਨਾਲ ਹੈ। ਜੇ ਤਾਂ ਤੁਸੀਂ ਆਲਰੇਡੀ ਕਾਊਂਟਰ ਤੇ ਰੱਖਣਾ ਮਾਈਕਰੋਵੇਵ ਦੀ ਤਰ੍ਹਾਂ, ਤੇ ਇਹ ਤੁਹਾਨੂੰ ਅੱਜ ਅਸੀਂ 50% ਡਿਸਕਾਊਂਟ ਅੱਧੀ ਪ੍ਰਾਈਸ ਤੇ ਦੇ ਦਾਂਗੇ। ਸਟੋਨ ਬੇਕਡ ਪੀਜ਼ਾ, ਇਹਦੀ ਸਟੋਨ ਪਲੇਟ ਇੰਕਲੂਡਿਡ ਹੈ। ਇੱਕ ਵਾਰੀ ਸਟੋਨ ਪਲੇਟ ਜਿਹੜੀ ਹੈ ਇਹ ਹੀਟ ਅਪ ਹੋਣੀ ਹੈ, ਜਿਹਨੂੰ ਅਸੀਂ ਪ੍ਰੀ ਹੀਟ ਕਹਿ ਦਿੰਦੇ ਹਾਂ। ਸੋ ਉਸ ਤੋਂ ਬਾਅਦ ਇਹਨੇ 3 ਮਿੰਟ 'ਚ ਪੀਜ਼ਾ ਬਣਾਉਣਾ।
2: ਓਕੇ,
0: ਜੇ ਤੁਸੀਂ ਬ੍ਰੈਡ ਬਣਾਉਣੀ ਹੈ ਇਹਨੇ 3 ਮਿੰਟ 'ਚ ਬ੍ਰੈਡ ਬਣਾਉਣੀ, ਜੇ ਤੁਸੀਂ ਨਾਨ ਲਗਾਉਣੇ ਆ ਇਹਨੇ 3 ਮਿੰਟ 'ਚ ਨਾਨ ਲਗਾ ਦੇਣਾ। ਸੋ ਤੁਸੀਂ ਅਗਰ 10 ਨਾਨ ਲਗਾਉਣੇ ਆ ਤੇ ਤੁਹਾਨੂੰ 30 ਮਿੰਟ 'ਚ 10 ਨਾਨ ਜਿਹੜੇ ਆ ਉਹ ਲੱਗ ਜਾਣਗੇ, ਰਾਈਟ ਵੇ
2: ਗਰਮਾ ਗਰਮ
0: ਗਰਮਾ ਗਰਮ ਉਸੇ ਵੇਲੇ। ਔਰ ਇਹ ਕਾਊਂਟਰ ਟੋਪ ਹੈ, ਬੜਾ ਈਜ਼ੀਲੀ ਮਾਈਕਰੋਵੇਵ ਦੀ ਤਰ੍ਹਾਂ ਰੱਖਿਆ ਜਾਣਾ। ਏਅਰ ਫਰਾਇਰ ਵਿਦ ਸਟੋਨ ਬੇਕਡ ਪੀਜ਼ਾ ਤੁਹਾਨੂੰ ਅੱਜ ਦਿੱਤਾ ਜਾ ਰਿਹਾ $500 ਵਾਲਾ, 50% ਡਿਸਕਾਊਂਟ ਅੱਧੀ ਪ੍ਰਾਈਸ ਤੇ $249 ਦਾ। ਜੇ ਤੁਸੀਂ ਇਹੀ ਸਟੋਨ ਬੇਕਡ ਪੀਜ਼ਾ ਸਟੋਵ ਲਗਾਉਣਾ ਚਾਹੁੰਦੇ ਹੋ ਉਹ ਤੁਹਾਨੂੰ $2500 ਵਾਲਾ ਅੱਜ ਦੇਵਾਂਗੇ, $1899 ਦਾ। ਉਹ 'ਚ ਤੁਸੀਂ $600 ਸੇਵ ਕਰੋਗੇ ਲੇਟੈਸਟ ਟੈਕਨੋਲੋਜੀ ਦਾ। ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ ਵਿਦ ਏਅਰ ਫਰਾਇਰ ਐਂਡ ਸਟੋਨ ਬੇਕਡ ਪੀਜ਼ਾ। ਤੁਸੀਂ ਇਹ ਸਪੈਸ਼ਲ ਟੈਕਨੋਲੋਜੀ ਲੈ ਸਕਦੇ ਹੋ। ਰੈਗੂਲਰ ਜਿਹੜਾ ਹੈ ਅਵਨ ਉਹ 500 ਡਿਗਰੀ 'ਤੇ ਹੁੰਦਾ, ਇਹ ਸਟੋਨ ਬੇਕਡ ਪੀਜ਼ਾ ਬਣਾਉਣ ਵਾਲਾ ਅਵਨ 750 ਡਿਗਰੀ 'ਤੇ ਜਾ ਕੇ ਤੁਹਾਨੂੰ 3 ਮਿੰਟ 'ਚ ਇਹ ਪੀਜ਼ਾ ਤਿਆਰ ਕਰਦਾ। ਸੋ ਪਹੁੰਚਣਾ ਕਿੱਥੇ ਇਹ ਟੈਕਨੋਲੋਜੀ ਦੇਖਣ ਲਈ, ਸਾਡੇ ਕੋਲ ਡਿਸਪਲੇ 'ਤੇ ਆਲਰੇਡੀ ਪਿਆ, ਚੈੱਕ ਕਰ ਲੈਣਾ, ਕੰਪੇਅਰ ਕਰ ਲੈਣਾ ਅਤੇ ਫਿਰ ਤੁਸੀਂ ਡਿਲੀਵਰੀ ਸਕੈਜੂਅਲ ਕਰਨਾ। ਪਹੁੰਚਣਾ ਹੈ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਹੁਣ ਦੇਖੋ 98 ਇੰਚ ਟੀਵੀ ਲੈਣਾ,
2: ਹਾਂਜੀ,
0: $3500 ਵਾਲਾ ਸੈਮਸੰਗ 1999 ਦਾ, 1500 ਸੇਵ ਹੋ ਗਿਆ ਅਤੇ 1999 6 ਮਹੀਨੇ 'ਚ ਪੇ ਕਰਨਾ। ਫਿਰ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ $2500 ਵਾਲਾ, $1799 ਦਾ, $700 ਸੇਵ ਹੋ ਗਿਆ ਅਤੇ $1799 6 ਮਹੀਨੇ 'ਚ ਪੇ ਕਰਨਾ। ਫਿਰ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਲੈਣਾ $5000 ਵਾਲਾ, $2999 ਦਾ, $2000 ਸੇਵ ਹੋ ਗਿਆ ਅਤੇ $2999 6 ਮਹੀਨੇ 'ਚ ਪੇ ਕਰਨਾ। ਪਹੁੰਚਣਾ ਹੈ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬਰੈਂਪਟਨ ਟੀਵੀ ਐਪ ਸਾਡਾ, ਟਿਕਟੌਕ ਅਕਾਊਂਟ ਹੈ, ਜ਼ਰੂਰ ਫਾਲੋ ਕਰਨਾ। 905-450-2828, 905-450-2828 ਜੀ।
1: ਮੇਰੇ ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ, ਬ੍ਰੈਂਪਟਨ ਟੀਵੀ, ਟੀਵੀ ਦੀ ਗੱਲ ਕਰੀਏ, 40 ਇੰਚ ਆਉਣ ਦਿਓ,
1: 40 ਇੰਚ 199
0: ਤੇ 50 ਇੰਚ,
1: 50 ਇੰਚ 299,
0: 55 ਇੰਚ
1: 399,
0: 65 ਇੰਚ
1: 599,
0: 75 ਇੰਚ
1: 699,
0: ਜਿਹੜੇ ਮਰਜ਼ੀ ਲੈ ਲਓ ਯਾਰ, 6 ਮਹੀਨੇ ਪੈਸੇ ਦੇਣ ਦੀ ਲੋੜ ਨਹੀਂ, ਕੋਈ ਵਿਆਜ ਨਹੀਂ, ਕੋਈ ਕੁਛ ਨਹੀਂ, ਜੇ ਤੁਹਾਡੇ ਕੋਲ ਪਿਕਅਪ ਟਰੱਕ ਹੈਗਾ ਉਹਦੇ 'ਚ ਲਿਆਉਣਾ ਉਹ ਲੈ, ਉਹਨੇ ਡਿਲੀਵਰੀ ਇਹਨਾਂ ਨੇ ਕਰੀ ਦੇਣੀ ਆ, 905-450 28-28,
1: ਔਰ ਤੁਸੀਂ ਬਿਲੀਵ ਕਰੋ ਜੀ 699 ਦਾ 75 ਇੰਚ ਸਿਰਫ 4 ਜਾਂ 5 ਟੀਵੀ ਸਟਾਕ 'ਚ ਰਹਿ ਗਏ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਉਹ ਮੁੜ ਕੇ $1,000 ਤੋਂ ਘੱਟ ਨਹੀਂ ਲਏਗਾ, ਕਿਉਂਕਿ ਆਲਰੇਡੀ $1,200 ਦਾ 75 ਇੰਚ ਮਿਲਦਾ, ਕਿਤੇ ਡਿਸਕਾਊਂਟ ਪ੍ਰਾਈਸ ਵੀ ਹੋਵੇ ਤਾਂ 1099 ਦਾ ਲੱਗਾ, ਮੈਂ ਵੀ ਅਗਰ ਐਕਸਟਰਾ ਡਿਸਕਾਊਂਟ ਜਿਹੜਾ ਆਪਣਾ ਕੈਲਕੂਲੇਟ ਕਰਾਂ ਤਾਂ 999 ਤੋਂ ਘੱਟ ਨਹੀਂ ਜਾਂਦਾ, ਅੱਜ ਮਿਲ ਰਿਹਾ 75 ਇੰਚ 699, ਅੱਜ ਮਿਲ ਰਿਹਾ 50 ਇੰਚ 299, ਕਿੱਥੋਂ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ 'ਤੇ ਜਾ ਕੇ ਦੇਖ ਲੈਣਾ, ਚੈੱਕ ਕਰ ਲੈਣਾ, ਫਿਰ ਡਿਲੀਵਰੀ ਸਕੈਜੂਅਲ ਕਰਨਾ, 905-450-2828, ਵਾਸ਼ਰ ਐਂਡ ਡਰਾਇਰ ਚਾਹੀਦਾ ਓਨਲੀ 1099, ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ $1,700 ਵਾਲਾ, ਓਨਲੀ 1099, ਪੇਅਰ ਵਾਸ਼ਰ ਡਰਾਇਰ ਦੋਨੋਂ 1099 'ਚ, ਇਕੱਲਾ ਫੁੱਲ ਸਾਈਜ਼ ਫਰਿੱਜ ਚਾਹੀਦਾ ਤੁਹਾਨੂੰ, 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2,500 ਵਾਲਾ $1,699, ਓਨਲੀ $1,699, ਪੇ ਵੀ 6 ਮਹੀਨੇ 'ਚ ਕਰਨਾ, ਇਕੱਲਾ ਅਪਰਾਈਟ ਫਰੀਜ਼ਰ ਚਾਹੀਦਾ $1,400 ਵਾਲਾ $799, ਸਿਰਫ $799, ਲੋਐਸਟ ਪ੍ਰਾਈਸ ਗਰੰਟੀ ਹੈ, ਇਕੱਲੀ ਡਿਸ਼ਵਾਸ਼ਰ ਲੈਣੀ ਹੈ $1,000 ਵਾਲੀ, ਇਕੱਲੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ 50% ਡਿਸਕਾਊਂਟ, ਅੱਧੀ ਪ੍ਰਾਈਸ 'ਤੇ $499, ਔਰ ਜੇ ਤੁਸੀਂ ਬੋਸ਼ ਦਾ ਡਿਸ਼ਵਾਸ਼ਰ ਲੈਣਾ, $1,200-$1,400 ਤੋਂ ਡਾਲਰ ਤੋਂ ਘੱਟ ਕੋਈ ਬੋਸ਼ ਡਿਸ਼ਵਾਸ਼ਰ ਨਹੀਂ ਮਿਲੇਗਾ, ਮੇਰੇ ਕੋਲ ਥਰਡ ਰੈਕ ਦੇ ਨਾਲ ਬੋਸ਼ ਦਾ ਡਿਸ਼ਵਾਸ਼ਰ ਸਟੇਨਲੈਸ ਸਟੀਲ ਓਨਲੀ ਐਂਡ ਓਨਲੀ $799.
0: ਥਰਡ ਰੈਕ ਕੀ ਹੁੰਦਾ?
1: ਥਰਡ ਰੈਕ, ਇੱਕ ਤਾਂ ਦੋ ਰੈਕ ਹੁੰਦੇ ਨਾ ਜੀ ਇਹਦੇ ਅੰਦਰ, ਇੱਕ ਥਰਡ ਰੈਕ ਉੱਪਰ ਹੁੰਦਾ ਸਪੂਨ ਵਗੈਰਾ ਵਾਸਤੇ ਜੀ, ਸੋ ਥਰਡ ਰੈਕ ਦੇ ਨਾਲ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ, ਲੇਟੈਸਟ ਟੈਕਨੋਲੋਜੀ, ਨਵਾਂ ਇਹ ਡਿਜ਼ਾਈਨ ਔਰ ਨਵਾਂ ਮਾਡਲ ਹੈ, ਫੈਕਟਰੀ ਸੀਲਡ, ਬ੍ਰੈਂਡ ਨਿਊ ਡੱਬੇ 'ਚ ਬੰਦ, ਬੋਸ਼ ਜਰਮਨ ਬ੍ਰੈਂਡ ਹੈ, $799 'ਚ ਮਿਲ ਜਾਏਗਾ, ਸਿਰਫ 5 ਪੀਸ ਇਨ ਸਟਾਕ ਹੈ, ਡਿਸ਼ਵਾਸ਼ਰ ਲੈਣੀ ਹੈ $499 ਦੀ ਵੀ ਸਾਡੇ ਕੋਲ ਹੈ, ਜਿਹੜੀ ਕਿ ਫਰਿੱਜ ਡੇਅਰ ਹੈ, ਅਤੇ ਸੈਮਸੰਗ ਹੈ ਜਾਂ ਅਨਦਰ ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ, ਉਹ ਤੁਹਾਨੂੰ $499 ਮਿਲੇਗੀ, ਜੇ ਤੁਸੀਂ ਬੋਸ਼ ਲੈਣਾ ਤਾਂ ਬੋਸ਼ ਤੁਹਾਨੂੰ $799 'ਚ ਮਿਲੇਗਾ, ਇਹ ਡਿਸ਼ਵਾਸ਼ਰ ਵੀ ਤੁਹਾਨੂੰ ਐਟਲੀਸਟ $1,200-$1,300 ਵਾਲੀ ਹੈ ਜਿਹੜੀ $799 ਦੀ ਮਿਲ ਰਹੀ, 905-450-2828, ਫਿਰ ਇੱਕ ਵਾਰੀ ਨੋਟ ਕਰ ਲੈਣਾ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਅਤੇ ਕਾਲ ਕਰਨਾ ਤੁਸੀਂ 905-450-2828 ਅਤੇ 905-450-2828 ਜੀ,
0: ਦੁਆ ਕਰ ਮੇਰਾ, ਫਿਰ ਮਿਲਾਂਗੇ, ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: 530. CHLO AM, serving Brampton, Mississauga, Toronto, the GTA, and the world at am530.ca.
1: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
0: This is AM 530, CHLO AM, serving Brampton, Mississauga, Toronto, the GTA, and the world at am530.ca.

0: ਲਓ ਜੀ, ਬੜਾ ਸੋਹਣਾ ਗੀਤ ਹਸਤਿੰਦਰ ਦੀ ਨਵੀਂ ਕੈਸਟ ਆਈ ਹੈ, ਅਨਟੇਮਡ ਗੀਤ ਦਾ ਨਾਮ ਆ, ਕੈਸਟ ਦਾ ਨਾਮ ਆ ਅਤੇ ਗੀਤ ਦਾ ਨਾਮ ਆ ਪੀ ਆਰ ਪਿੰਡਾ ਦੀ। ਸੋ ਹਸਤਿੰਦਰ ਇਸ ਸਮੇਂ ਮਿਊਜ਼ੀਕਲ ਆਪਣਾ ਟੋਰਾਂਟੋ ਦੇ ਵਿੱਚ ਸ਼ੋਅ ਕਰਨ ਆ ਰਹੇ ਨੇ 22 ਨੂੰ CAA ਸੈਂਟਰ ਬਰੈਂਪਟਨ ਦੇ ਵਿੱਚ। ਸੋ ਇਹ ਸ਼ੋਅ ਦੀ ਆਨੰਦ ਮਾਨਣ ਲਈ ਟਿਕਟਾਂ ਜਿਹੜੀਆਂ ਨੇ ticketmaster.ca 'ਤੇ ਨੇ। ਸ਼ੋਅ ਦੇ ਲਈ ਤੁਸੀਂ ਸਪੋਂਸਰਸ਼ਿਪ ਆਪਣੀ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਨਾਲ ਜੁੜਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ, ਮੇਰੇ ਨਾਲ 647-921-2032 647-921-2032। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਸੈਟਰਡੇ 5 ਤੋਂ ਲੈ ਕੇ 7 ਵਜੇ ਤੱਕ ਅਤੇ ਸੰਡੇ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਅਤੇ ਸਟੂਡੀਓ 'ਚ ਗੱਲਬਾਤ ਕਰ ਲਈ ਨੰਬਰ ਆ 416-233-7368। ਆਪਣੀ ਕੋਈ ਗੀਤ ਦੀ ਫਰਮਾਇਸ਼ ਹੋਵੇ ਜਾਂ ਫਿਰ ਚੱਲਦੇ ਟੋਪਿਕ ਦੇ ਵਿੱਚ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਢੀਂਡਸਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜਿੱਥੇ ਕਿ ਇਹ ਸੀਜ਼ਨ ਵਿਆਹਾਂ ਦਾ ਸੀਜ਼ਨ ਆ ਐਂਡ ਹਰ ਇੱਕ ਨੂੰ ਕਿਸੇ ਨਾ ਕਿਸੇ ਵੀਕਐਂਡ ਦੇ ਉੱਤੇ ਕੋਈ ਨਾ ਕੋਈ ਵਿਆਹ ਹੁੰਦਾ ਹੀ ਆ, ਅਤੇ ਢੀਂਡਸਾ ਸਾਹਿਬ ਅਜਿਹੇ ਨੇ ਜਿਨ੍ਹਾਂ ਦਾ ਹਰ ਵੀਕਐਂਡ 'ਤੇ ਵਿਆਹ ਵਾਲੇ ਘਰੇ ਗੇੜਾ ਲੱਗਦਾ, ਦੋ ਵਾਰੀ ਵਿਆਹ ਤੋਂ ਪਹਿਲਾਂ ਵੀ ਵਿਆਹ ਤੋਂ ਬਾਅਦ ਵੀ, ਕਿਉਂਕਿ ਘਰਾਂ ਦੀ ਜਿਹੜੀ ਕਲੀਨਿੰਗ ਆ ਉਹ ਕੋਈ ਈਵੈਂਟ ਆ, ਬੈਂਕਟ ਹਾਲ ਆ, ਬਿਫੋਰ ਆਫਟਰ ਕਲੀਨਿੰਗ ਦੀ ਜ਼ਿੰਮੇਵਾਰੀ ਢੀਂਡਸਾ ਸਾਹਿਬ ਦੀ ਆ।
1: ਬਿਲਕੁਲ ਜੀ, ਆਪਾਂ ਪੂਰਾ ਕੰਮ ਠੋਕ ਕੇ ਕਰੀਦਾ, ਤਾਂ ਹੀ ਤਾਂ ਸਾਡਾ ਜਿਹੜਾ ਰੈਫਰੈਂਸ ਬੇਸਡ ਕੰਮ ਹੈ ਉਹ ਬਹੁਤ ਜ਼ਿਆਦਾ ਆਉਂਦਾ ਹੈ ਸਾਨੂੰ। ਹਾਂਜੀ,
0: ਤੇ ਅੱਜ ਜਦੋਂ ਗੱਲਬਾਤ ਕਰ ਰਹੇ ਸੀ ਤੇ ਵਿਆਹਾਂ ਦੀ ਗੱਲਬਾਤ ਸ਼ੁਰੂ ਕੀਤੀ ਐਂਡ ਇਹਨਾਂ ਨੂੰ ਕਿਹਾ, ਮਹਿਰ ਸਾਡੇ ਜਾਣਕਾਰ ਨੇ, ਮਾਨ ਸਾਹਿਬ ਹੀ ਨੇ, ਤੇ ਉਹਨਾਂ ਦੀ ਕਾਫੀ ਦੂਰ ਵਿਆਹ ਹੈਗਾ। ਮੈਂ ਵੀ ਉੱਥੇ ਕਰੋ ਤੁਹਾਨੂੰ ਜਾਓ ਤੇ ਕਾਫੀ ਦੂਰ ਵਿਆਹ। ਅੱਛਾ ਢੀਂਡ ਸਾਹਿਬ, ਤੁਹਾਨੂੰ ਦੱਸਦਾ,
1: ਹਾਂਜੀ
0: ਮਾਨ ਸਾਹਿਬ ਨੇ ਕੱਲ ਨੂੰ ਆ ਜਾਣਾ ਵਾਪਸ।
1: ਹਾਂਜੀ,
0: ਐਂਡ ਇੱਕ ਜਦੋਂ ਉਹਨਾਂ ਨੇ ਵਿਆਹ ਤੇ ਜਾਣਾ ਸੀ ਤੇ ਗੱਲਬਾਤ ਸਾਡੀ ਹੋ ਰਹੀ ਸੀ, ਉਹਨਾਂ ਦੇ ਚਾਚਾ ਜੀ ਨੇ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਸੀ, ਐਂਡ ਪੂਰੀ ਗ੍ਰੈਂਡ ਪਾਰਟੀ ਬਿਲੇ ਬੁੱਕ ਕੀਤੇ ਹੋਏ ਨੇ ਉਹਨਾਂ ਦੇ, ਥੋੜਾ ਅਪ ਨੌਰਥ ਨੂੰ ਜਾ ਕੇ ਕੋਈ ਲੇਕ ਸਾਈਡ ਦੇ ਜਾ ਕੇ ਕੁਛ ਬਿਲਾਸ ਪ੍ਰੋਪਰਟੀਆਂ ਉਹਨਾਂ ਨੇ ਰੈਂਟ ਕੀਤੀਆਂ ਨੇ।
1: ਹਾਂਜੀ,
0: ਡੈਸਟੀਨੇਸ਼ਨ ਵੈਡਿੰਗ ਆ, ਵੈਲ ਸੈਟਲ ਫੈਮਿਲੀ ਆ, ਐਂਡ ਉਹਨਾਂ ਨੇ ਪਹਿਲਾਂ ਤਾਂ ਉਹ ਭੇਜੀਆਂ ਇਲੈਕਟ੍ਰੋਨਿਕਸ ਵੀ ਤੁਹਾਡੇ ਕਿੰਨੇ ਗੈਸਟ ਆ ਰਹੇ ਨੇ, ਤੁਸੀਂ ਉਹ ਆਨਲਾਈਨ ਜਾ ਕੇ ਕਨਫਰਮ ਕਰੋ, ਹੈਨਾ, ਕਿਉਂਕਿ ਮਹਿੰਗਾ ਕੰਮ ਆ। ਸੋ ਉਹਨਾਂ ਨੇ ਉਸ ਅਕੋਰਡਿੰਗ ਲਿਮੋ ਬੁੱਕ ਕੀਤੀਆਂ ਨੇ ਵੀ ਸਾਰੇ ਜਿਹੜਾ ਖਰਚਾ ਹੈਗਾ ਨਾ ਉਹ ਪਰਿਵਾਰ ਨੇ ਉੱਟਿਆ। ਹੁਣ 2-3-4 ਦਿਨ ਡੈਸਟੀਨੇਸ਼ਨ ਵੈਡਿੰਗ ਅਤੇ ਪ੍ਰੋਪਰਟੀ ਦਾ ਰੈਂਟਲ ਹੋ ਗਿਆ, ਫਿਰ ਉਹਨੂੰ ਲਿਮੋਆਂ ਲੈ ਕੇ ਜਾਣਗੀਆਂ, ਵਾਪਸ ਲੈ ਕੇ ਆਉਣਗੀਆਂ, ਫੂਡ ਦਾ, ਸਟੇ ਦਾ, ਅਤੇ ਕਾਫੀ ਜ਼ਿਆਦਾ ਖਰਚਾ ਜਿਹੜਾ ਪਰ ਹੈੱਡ ਉਹਨਾਂ ਨੂੰ ਆਊਗਾ ਹੀ ਆਊਗਾ। ਅਤੇ ਉਹਨਾਂ ਨੇ ਕਿਸੇ ਵੀ ਬੰਦੇ ਦੇ ਉੱਤੇ ਖਰਚਾ ਨਹੀਂ ਪਾਇਆ ਕਿ ਭਾਈ ਤੁਸੀਂ ਆਪਦਾ ਖਰਚਾ ਆਪ ਉੱਟੋ, ਜਸਟ ਬੈਡਿੰਗ ਰੱਖ ਲਈ, ਆ ਕੇ ਆਪਦੇ ਹੋਟਲ ਆਪ ਕਰੋ, ਹੈ ਨਾ। ਅਤੇ ਨਾਲ ਉਹਨਾਂ ਨੇ ਕਾਰਡ ਦੇ ਉੱਤੇ ਲਿਖਿਆ ਹੋਇਆ ਸੀ ਕਿ ਕੋਈ ਤੁਸੀਂ ਗਿਫਟ ਵਗੈਰਾ ਨਾ ਲੈ ਕੇ ਆਇਓ, ਬਹੁਤ ਲਿਖਦੇ ਨੇ। ਐਂਡ ਉਹਦੇ ਵਿੱਚ ਮਾਨ ਸਾਹਿਬ ਵੀ ਬੜਾ ਡਬਲ ਮਾਈਂਡਡ ਸੀਗੇ, ਐਂਡ ਜੇ ਕੋਈ ਇੱਦਾਂ ਦੀ ਸਿਚੁਏਸ਼ਨ ਬਣਦੀ ਆ ਤਾਂ ਬਹੁਤ ਲੋਕ ਡਬਲ ਮਾਈਂਡਡ ਵੀ ਹੋ ਜਾਂਦੇ ਨੇ ਯਾਰ, ਵੀ ਜੇ ਆਪਾਂ ਇੰਨੀ ਬੈਡਿੰਗ ਤੇ ਚੱਲਿਆ ਜਿਹਦਾ ਇੰਨਾ ਖਰਚਾ ਹੈਗਾ ਤੇ ਅਸੀਂ ਖਾਲੀ ਹੱਥ ਜਾਵਾਂਗੇ, ਕੀ ਕਰਨਾ ਚਾਹੀਦਾ? ਖਾਲੀ ਹੱਥ ਜਾਣਾ ਚਾਹੀਦਾ ਕਿ ਜਦੋਂ ਬੰਦੇ ਲਿਖੇ ਤਾਂ ਅਸੀਂ ਅਕਸੈਪਟ ਨਹੀਂ ਕਰਨੇ? ਫਿਰ
1: ਪਤਾ ਨਹੀਂ ਜੀ, ਹੁਣ ਇਹ 'ਚ ਤਾਂ ਸਮਝ ਤੋਂ ਬਾਹਰ ਹੈ।
0: ਤੁਸੀਂ ਕੀ ਕਰਦੇ?
1: ਆਪਣੇ ਆਪ ਨੂੰ ਮੈਨੂੰ ਵੀ ਪਰਸਨਲੀ ਦੱਸਾਂ ਫੀਲ ਹੁੰਦਾ ਵੀ ਖਾਲੀ ਹੱਥ ਜਾਣਾ ਜਾਂ ਵਧੀਆ ਜਿਹਾ ਨਹੀਂ ਲੱਗਦਾ, ਜਾਂ ਕਹਿ ਲਓ ਵੀ ਆਪਾਂ ਆਪਣਾ ਬੈਕਗ੍ਰਾਉਂਡ ਤੋਂ ਇਹ ਚੀਜ਼ ਸਿੱਖੇ ਹੋਏ ਆ ਸ਼ਾਇਦ, ਤਾਂ ਵੀ ਔਖਾ ਜਿਹਾ ਲੱਗਦਾ ਖਾਲੀ।
0: ਦੋਸਤੋ, ਕੀ ਕਰਨਾ ਚਾਹੀਦਾ ਜੇ ਇਹ ਸਿਚੁਏਸ਼ਨ ਹੋਵੇ ਤੇ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਭਾਈ ਵਿਆਹ ਦਾ ਇਨਵੀਟੇਸ਼ਨ ਆਇਆ ਤੇ ਵਧੀਆ ਵਿਆਹ ਹੈਗਾ, ਕਾਫੀ ਖਰਚਾ ਪਰ ਹੈੱਡ ਸਾਡੇ ਆ ਗਏ, ਤੇ ਉੱਤੋਂ ਦੀ ਉਹਨਾਂ ਨੇ ਕੋਈ ਆਪਾਂ ਤੋਂ ਗਿਫਟ ਵੀ ਨਹੀਂ ਅਕਸੈਪਟ ਕਰਨਾ, ਕੀ ਗਿਫਟ ਲੈ ਕੇ ਜਾਣੇ ਚਾਹੀਦੇ ਨੇ? ਜਾਂ ਜਦੋਂ ਅਗਲੇ ਨੇ ਲਿਖ ਹੀ ਦਿੱਤਾ ਫਿਰ ਵੀ ਬਸ਼ਰਮ ਜਿਹਾ ਹੋ ਜਾਓ, ਵੀ ਖਾਲੀ ਹੱਥ ਜਾਓ, ਤੇ ਖਾਲੀ ਹੱਥ ਕੋਈ ਜਾਣਾ ਨਹੀਂ ਚਾਹੁੰਦਾ। ਸਟੂਡੀਓ ਦਾ ਨੰਬਰ ਆ 416-233-7368 416-233-7368। ਤੁਹਾਨੂੰ ਕੀ ਲੱਗਦਾ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਗਿਫਟ ਲੈ ਕੇ ਜਾਣੇ ਚਾਹੀਦੇ ਨੇ ਐਂਡ ਜਾਂ ਨਹੀਂ? 416-233-7368 ਸਟੂਡੀਓ ਦਾ ਨੰਬਰ ਆ, 416-233-7368.

0: ਮਾਨਸਰ ਸਾਹਿਬ, ਜਦੋਂ ਨਾ ਅਜਿਹੇ ਵਿਆਹਾਂ ਦੀ ਗੱਲਬਾਤ ਹੁੰਦੀ ਆ, ਪਹਿਲਾਂ ਤਾਂ ਆਪਣੇ ਪੰਜਾਬ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਲੋਕ ਅੰਨਾ ਪੈਸਾ ਜਿਹੜਾ ਕਰਜ਼ਾ ਚੱਕ ਕੇ ਵੀ ਬਹੁਤ ਲੋਕ ਵਿਆਹਾਂ 'ਤੇ ਲਾਉਂਦੇ ਸੀ, ਐਂਡ ਸੇਮ ਚੀਜ਼ ਹੁਣ ਸਾਡੇ ਸ਼ਹਿਰਾਂ 'ਚ ਬ੍ਰੈਂਪਟਨ ਟੋਰਾਂਟੋ ਦੇ ਵਿੱਚ ਅਜਿਹੀ ਇੰਨੇ ਪੈਸੇ ਲੱਗਣ ਲੱਗ ਗਏ ਵਿਆਹਾਂ ਦੇ ਉੱਤੇ, ਇੰਨੇ ਫੂਡ ਮਹਿੰਗੇ, ਇੰਨੇ ਉੱਤੋਂ ਦੀ ਜੇ ਡੈਸਟੀਨੇਸ਼ਨ ਵੈਡਿੰਗ ਕਰਨੀ ਹੋਵੇ ਤਾਂ ਹੋਰ ਵੀ ਮਹਿੰਗਾ। ਇਹ ਦੇਖੋ ਦੇਖੀ ਹੋ ਗਿਆ ਕੰਮ, ਜਾਂ ਫਿਰ ਬੰਦਾ ਕਹਿੰਦਾ ਵਿਆਹ ਇੱਕ ਵਾਰੀ ਹੁੰਦਾ ਅਤੇ ਲਾ ਦਿਓ ਪੈਸੇ, ਕੋਈ ਚੱਕਰ ਨਹੀਂ?
1: ਦੇਖੋ ਜੀ, ਜਿਹਨਾਂ ਕੋਲ ਤਾਂ ਪੈਸੇ ਹੈਗੇ ਉਹ ਤਾਂ ਜੋ ਮਰਜ਼ੀ ਕਰਨ, ਪਰ ਦੇਖੋ ਦੇਖੀ ਇਹ ਚੀਜ਼ ਚੱਲ ਪਈ ਆ। ਜਿਹੜਾ ਇੱਕ ਨੋਰਮਲ ਇੱਥੇ ਪਰਿਵਾਰ ਹੁੰਦਾ, ਮਿਡਲ ਕਲਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਲਈ ਡਿਫੀਕਲਟ ਹੈ, ਬਹੁਤ ਜ਼ਿਆਦਾ ਡਿਫੀਕਲਟ ਹੈ। ਪਰ ਦੇਖੋ ਦੇਖੀ ਲੋਕੀ ਥੋੜ੍ਹਾ ਜਿਹਾ ਲੱਗ ਗਏ ਆ ਕਰਨ ਇੱਦਾਂ
0: ਦਾ। ਇੱਥੇ ਵੀ ਉਹੀ ਚੀਜ਼, ਜਦੋਂ ਨਾ ਆਪਾਂ ਪਹਿਲਾਂ ਤਾਂ ਜੋ ਨਿਆਉਂਦੇ ਵਾਲੀ ਗੱਲਬਾਤ ਹੁੰਦੀ ਸੀ, ਅੱਜ ਦੇ ਟਾਈਮ ਵੀ ਜਦੋਂ ਕੋਈ ਵਿਆਹ 'ਤੇ ਆਪਾਂ ਜਾਂਦੇ ਹਾਂ, ਬੁੜੀਆਂ ਤਾਂ ਖਾਸ ਤੌਰ ਇਹ ਨੋਟ ਕਰਦੀਆਂ ਨੇ ਕਿ ਆਪਾਂ ਕਿੰਨਾ ਕਿੰਨਾ ਨੂੰ ਸੱਦਾ ਦਿੱਤਾ, ਕੌਣ ਕੌਣ ਆਇਆ ਤੇ ਕੌਣ ਕੌਣ ਕੀ ਦੇ ਕੇ ਗਿਆ। ਤੇ ਇਸ ਤੋਂ ਬਾਅਦ ਵੀ ਜਦੋਂ ਆਪਾਂ ਉਹਨਾਂ ਦੇ ਕਿਸੇ ਦੇ ਵਿਆਹ ਜਾਣਾ, ਤੇ ਉਹੀ ਇੱਕ ਤਰ੍ਹਾਂ ਨਾਲ ਆਪਾਂ ਜਾਂ ਥੋੜਾ ਵਾਧੇ ਦੇ ਵਿੱਚ ਕਰਕੇ ਆਪਾਂ ਉਹਨਾਂ ਨੂੰ ਵਾਪਸ ਕਰਨਾ ਹੁੰਦਾ, ਐਂਡ ਹੁਣ ਇੱਥੇ ਵੀ ਇਹ ਚੀਜ਼ ਚੱਲਦੀ ਆ।
1: ਹਾਂਜੀ, ਇੱਥੇ ਵੀ ਮੈਨੂੰ ਤਾਂ ਲੱਗਦਾ ਵੀ ਇੱਦਾਂ ਹੀ ਹੁੰਦਾ ਹੈਗਾ, ਕਿਉਂਕਿ ਆਪਾਂ ਜੇ ਮਤਲਬ ਨੇੜੇ ਦੇ ਫੈਮਿਲੀ 'ਚੋਂ ਕੋਈ ਵਿਆਹ ਹੁੰਦੇ ਆ ਤਾਂ ਦੇਣ ਲੈਣ ਉੱਦਾਂ ਹੀ ਕਰਨਾ ਜਿਹਾ ਪੈਂਦਾ ਹੈ।
0: ਕਿਉਂਕਿ ਨਾ ਸਾਡਾ ਜਿਹੜਾ ਮਿੱਤਰ ਸੀਗਾ ਜਿਹਦੀ ਮੈਂ ਗੱਲ ਕਰਨਾ, ਐਂਡ ਉਹ ਦੱਸਦੇ ਹੁੰਦੇ ਨੇ, ਕਹਿੰਦੇ ਵੀ ਸਾਡੇ ਜਿਹੜੇ ਸੀਗੇ ਵੀ ਹਰ ਕਹਿੰਦਾ ਮੈਨੂੰ ਉਹਨਾਂ ਨੇ ਹਰੇਕ ਵਾਰੀ ਬੁਲਾਇਆ, ਕਹਿੰਦੇ ਈਵਨ ਉਹਨਾਂ ਦੇ ਕਿਸੇ ਰਿਸ਼ਤੇਦਾਰੀਆਂ 'ਚ ਵਿਆਹ ਹੁੰਦੇ ਸੀ, ਕਹਿੰਦਾ ਮੈਨੂੰ ਨਾਲ ਹੁੰਦਾ ਹੀ ਹੁੰਦਾ ਸੀ, ਤੇ ਜਦੋਂ ਸਾਡੇ ਵਿਆਹ ਹੋਣ ਲੱਗੇ ਕਹਿੰਦੇ ਉਦੋਂ ਲੜ ਪਏ।
1: ਦੇਣਾ ਸੀ ਨਾ ਉਦੋਂ
0: ਵਾਪਸ। ਸਟੂਡੀਓ ਦਾ ਨੰਬਰ ਹੈ ਦੋਸਤੋ 416-233-73-68। ਸੋ ਜੇ ਤੁਸੀਂ ਕਿਸੇ ਵਿਆਹ ਦੇ ਉੱਤੇ ਇਨਵਾਈਟਡ ਹੋ ਤੇ ਉਹਨਾਂ ਨੇ ਲਿਖਿਆ ਹੋਇਆ ਕਿ ਭਾਈ ਗਿਫਟ ਨਾ ਲੈ ਕੇ ਆਇਓ, ਤਾਂ ਤੁਹਾਨੂੰ ਕੀ ਲੱਗਦਾ ਫਿਰ ਗਿਫਟ ਨਹੀਂ ਲੈ ਕੇ ਜਾਣੇ ਚਾਹੀਦੇ ਜੇ ਅਗਲੇ ਨੇ ਲਿਖ ਹੀ ਦਿੱਤਾ, ਜਾਂ ਫਿਰ ਇਹ ਆਪਣਾ ਫਰਜ਼ ਬਣਦਾ ਕਿ ਭਾਈ ਲਿਖਣਾ ਨੇ ਲਿਖਤਾ ਤੇ ਅਸੀਂ ਖਾਲੀ ਹੱਥ ਨਹੀਂ ਜਾਣੇ, ਅਸੀਂ ਤਾਂ ਬਣਦਾ ਸ਼ਗਨ, ਅਸੀਂ ਤਾਂ ਬਣਦੇ ਗਿਫਟ ਲੈ ਕੇ ਹੀ ਜਾਣੇ ਆ। ਤੁਹਾਨੂੰ ਕੀ ਲੱਗਦਾ ਕਿੱਦਾਂ ਹੋਣਾ ਚਾਹੀਦਾ? ਸਟੂਡੀਓ ਨੰਬਰ ਕਾਲ ਕਰਕੇ ਜ਼ਰੂਰ ਸਾਂਝੀ ਕਰਿਓ ਆਪਣੀ ਟਿੱਪਣੀ 416-233-73-68 416-233-73-68 416-233-73-68।

0: ਗਿੱਲ ਸਾਹਿਬ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ
1: ਕੀ
0: ਕਹਿਣਾ ਚਾਹੁੰਦੇ ਹੋ
1: ਹਾਂਜੀ ਵੀਰ ਜੀ ਮੈਂ ਆਏ ਕਹਿੰਦੀ ਆ ਵੀ ਗਿਫਟ ਦਾ ਮਤਲਬ ਹੁੰਦਾ ਗਿਫਟ ਕਈ ਵਾਰੀ ਹੁੰਦਾ ਵੀ ਜਿਵੇਂ ਵੀ ਆਪਾਂ ਕੀ ਨਾਂ ਲੈਂਦੇ ਆ ਚੀਜ਼ ਲੈ ਲੈਂਦੇ ਆ ਕੋਈ ਹਨਾ ਤੇ ਜਿਵੇਂ ਕੋਈ ਕਿਸੇ ਦੀ ਬੇਬੀ ਹੋਇਆ ਮੰਨ ਲਓ ਜਾਂ ਕਿਸੇ ਨੇ ਘਰ ਲਿਆ ਜਾਂ ਵੈਡਿੰਗ ਦੀ ਤਾਂ ਡਿਫਰੈਂਟ ਸਟੋਰੀ ਆ ਮੋਸਟਲੀ ਆਪਾਂ ਪੈਸੇ ਦਿੰਦੇ ਆ ਰਾਈਟ
0: ਹਾਂਜੀ
1: ਕਈ ਵਾਰੀ ਜਿਵੇਂ ਹੁਣ ਕਿਸੇ ਦਾ ਬੇਬੀ ਸ਼ਾਵਰ ਹੈ ਜਾਂ ਹੁਣ ਹੁਣ ਤੇ ਚੀਜ਼ਾਂ ਪਾ ਦਿੰਦੀਆਂ ਕੁੜੀਆਂ ਵੀ ਤੁਸੀਂ ਆਹ ਲੈ ਕੇ ਆਇਓ ਆਹ ਲੈ ਕੇ ਆਇਓ
0: ਖੇਸ ਹੁੰਦੇ ਸੀ ਕੁਝ ਖੇਸ ਸੂਟ ਏਦਾਂ ਦੇ ਹੁੰਦੇ ਸੀ ਉਹ ਅੱਗੇ ਚੇਪ ਦੋ
1: ਇੰਡੀਆ ਦੀਆਂ ਸਟੋਰੀਆਂ
0: ਉਹੀ ਕੱਪੜੇ ਜੀ ਕਈ ਵਾਰ ਬੰਦਾ ਆ ਜਾਂਦਾ ਕਿ ਮੇਰੇ ਤਾਂ ਕੰਮ ਨੀ ਆਉਂਦੇ ਚਲੋ ਮੈਂ ਹੁਣ ਅੱਗੇ ਕਿਤੇ ਇਹੀ ਦੇ ਦਾਂ
1: ਉਹ ਵੀ ਚੀਜ਼ ਦੇਖੋ ਜੀ ਤੁਸੀਂ ਇੱਕ ਅੱਜ ਕੱਲ ਜਿਹੜੀ ਖੇਸਾਂ ਕੰਬਲਾਂ ਵਾਲੀ ਆ ਹਨਾ ਹੁਣ ਲੇਡੀਜ਼ ਦਾ ਕੋਈ ਸੂਟ ਵੀ ਚਲੋ ਜੇ ਈਵਨ ਤੁਸੀਂ ਏਦਾਂ ਦਾ ਕੋਈ ਆਮ ਪਾਉਣ ਵਾਲਾ ਲੈਣਾ ਤੇ 1500-2000 ਰੁਪਏ ਦਾ ਆਉਂਦਾ ਰਾਈਟ
0: ਜਵਾਈ ਘਰੇ ਆਇਆ ਤੇ ਭੈਣ ਜੀ ਦੇ ਤਾਂ ਵਧੀਆ ਸੂਟ ਸਾਟ ਪਾਇਆ ਹੋਇਆ ਬੰਦੇ ਦੇ ਇੱਕ ਸ਼ਰਟ ਪਾਈ ਹੋਈ ਥੱਲੇ ਤੌਲੀਆ ਜਿਹਾ ਬੰਨਿਆ ਹੋਇਆ ਕਹਿੰਦੇ ਤੁਸੀਂ ਤੌਲੀਆ ਲਾ ਕੇ ਆਏ ਕਹਿੰਦੇ ਜਦੋਂ ਤੁਸੀਂ ਸੂਟ ਦਿੰਦੇ ਸੀ ਹੁਣ ਤਾਂ ਤੌਲੀਆ ਨਾਲ ਲਾ ਕੇ ਦਿੰਦੇ ਸੀ ਮੈਨੂੰ ਤਾਂ ਕਹਿੰਦੇ ਕੱਪੜੇ ਦਿੱਤੇ
1: ਲੇਡੀ ਦੇ ਬ੍ਰਦਰ ਸੀ ਉਹਨਾਂ ਨੂੰ ਕਿਸੇ ਨੂੰ 21,000 ਫੈਮਿਲੀ ਨੂੰ ਦੇਤਾ ਕਿਸੇ ਨੂੰ 11,000 ਕਿਸੇ ਨੂੰ 5,100 ਐਵੇਂ ਕਰਕੇ ਉਹ ਜਿਆਦਾ ਵਧੀਆ ਤਰੀਕਾ ਹੁੰਦਾ
0: ਸ਼ੁਕਰੀਆ ਜੀ ਧੰਨਵਾਦ ਧੰਨਵਾਦ ਧੰਨਵਾਦ ਜੀ ਥੈਂਕ ਯੂ ਸੋ ਭੈਣ ਜੀ ਕਹਿੰਦੇ ਕਿ ਪੈਸੇ ਹੀ ਦੇ ਦਿਆ ਕਰੋ ਗਿਫਟਾਂ ਦੇ ਨਾਲ ਅਗਲੀ ਕਾਲ 58-58 ਨੰਬਰ ਸਤਿ ਸ਼੍ਰੀ ਅਕਾਲ ਭਾਈ ਜੀ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਸੀਂ ਅੱਜ ਇਹ ਮੁੱਦਾ ਚੱਕਿਆ ਜੀ ਇਹ ਚੁੱਕਣੀ ਵਾਲਾ ਸੀ ਆਪਣੇ ਸਮਾਜ ਦੇ ਵਿੱਚ
0: ਜੀ
2: ਅਸਲੀ ਜਿਹੜੇ ਤੁਸੀਂ ਵੇਖੋ ਗਿਫਟ ਆਪਾਂ ਦਿੰਦੇ ਆ ਨਾ ਕਿਸੇ ਨੂੰ ਜਾਂ ਕਿਸੇ ਦੇ ਸਾਡੇ ਘਰ ਆਉਂਦੇ ਨੇ ਉਹ ਮੇਰਾ ਨੀ ਖਿਆਲ ਉਹਨੂੰ ਕੋਈ ਯੂਜ ਕਰਦਾ ਹੋਵੇ
0: ਅੱਛਾ
2: ਜਾਂ ਤੇ ਉਹ ਬੇਸਮੈਂਟ ਚ ਪਏ ਰਹਿੰਦੇ ਨੇ ਤੇ ਫਿਰ ਜਾਂ ਉਹ ਕਿਸੇ ਨੂੰ ਗਾਹ ਦੇਣ ਦੂ ਤੇ ਕਈ ਵਾਰੀ ਦਿਲ ਵੀ ਨੀ ਕਰਦਾ ਬੈਟਰ ਆ ਵੀ ਤੁਸੀਂ ਪੈਸੇ ਦਿਓ ਤੇ ਤਾਂ ਕਿ ਉਹ ਅਗਲਾ ਆਪਣੀ ਮਰਜ਼ੀ ਦੀ ਕੋਈ ਚੀਜ਼ ਖਰੀਦ ਲੈ ਬੱਚਿਆਂ ਦੇ ਅੱਗੇ
0: ਕਈ ਬੰਦਿਆਂ ਦਾ ਇਹ ਕਹਿਣਾ ਜੀ ਈਵਨ ਮੇਰੇ ਘਰ ਦੇ ਫੈਮਿਲੀ ਇਹ ਸੋਚਦੀ ਆ ਕਹਿੰਦੇ ਪੈਸੇ ਨੂੰ ਬੰਦਾ ਭੁੱਲ ਜਾਂਦਾ ਚੀਜ਼ ਕੋਈ ਦਿੱਤੀ ਹੋਵੇ ਉਹ ਅਗਲੇ ਤੇ ਯਾਦ ਰਹਿੰਦੀ ਆ
2: ਨਹੀਂ ਨਹੀਂ ਨਹੀਂ ਗੱਲ ਨੀ ਕੋਈ
0: ਅੱਛਾ ਪੈਸੇ ਦੇਣੇ ਹੀ ਸਹੀ ਆ
2: ਪੈਸੇ ਦੇਣੇ ਬੈਟਰ ਗਿਫਟ ਦੇ ਅਗਲੇ ਦੀ ਪਸੰਦ 99% ਕਿਸੇ ਦੀ ਲੋਕਾਂ ਦੀ ਪਸੰਦ ਹੁੰਦਾ ਨੀ
0: ਜੀ ਸ਼ੁਕਰੀਆ ਬਾਈ ਜੀ ਧੰਨਵਾਦ ਜੀ ਤੁਹਾਡਾ ਸਟੂਡੀਓ ਦਾ ਨੰਬਰ ਹੈ 416-233-73-68 ਸੋ ਦੋਸਤੋ ਵਿਆਹਾਂ ਸ਼ਾਦੀਆਂ ਦੀ ਕਿਉਂਕਿ ਇਹ ਨਾ ਪੀਕ ਸੀਜ਼ਨ ਆ ਜਿੱਥੇ ਬਹੁਤ ਸਾਰੇ ਫੰਕਸ਼ਨ ਹੋ ਰਹੇ ਨੇ ਐਨਵਰਸਰੀਆਂ ਪਾਰਟੀਜ਼ ਗ੍ਰੈਜੂਏਸ਼ਨ ਪਾਰਟੀਆਂ ਬੱਚੇ ਦੇ ਬਰਥਡੇ ਵਿਆਹ ਸ਼ਾਦੀਆਂ ਹੋ ਰਹੀਆਂ ਨੇ ਅਤੇ ਜਦੋਂ ਇਨਵਾਈਟ ਆਉਂਦਾ ਤਾਂ ਪਹਿਲੀ ਚੀਜ਼ ਜਿੱਥੇ ਸਾਡੀਆਂ ਭੈਣਾਂ ਨੂੰ ਫਿਕਰ ਹੁੰਦੀ ਹੈ ਵੀ ਪਾ ਕੇ ਕੀ ਜਾਈਏ ਲਹਿੰਗਾ ਪਾ ਕੇ ਜਾਈਏ ਸੂਟ ਪਾ ਕੇ ਜਾਈਏ ਅਤੇ ਆਹ ਸੂਟ ਤਾਂ ਮੈਂ ਉਹਨਾਂ ਦੀ ਨਨਾਣ ਦੇ ਵਿਆਹ 'ਤੇ ਪਾਇਆ ਸੀ ਤਾਂ ਸੇਮ ਹੋ ਜਾਓ ਰਿਪੀਟ ਹੋ ਜਾਓ ਵੀ ਸਾਨੂੰ ਭਾਈ ਨਵੇਂ ਸੂਟ ਚਾਹੀਦੇ ਨੇ ਅਲਮਾਰੀ ਭਰੀ ਹੁੰਦੀ ਆ ਫਿਰ ਵੀ ਉਹ ਕਹਿੰਦੇ ਨੇ ਕਿ ਮੇਰੇ ਕੋਲ ਸੂਟ ਨਹੀਂ ਹੈਗਾ ਪਹਿਲੀ ਟੈਨਸ਼ਨ ਤਾਂ ਇਦੋਂ ਇਨਵਾਈਟ ਆਉਂਦਾ ਘਰ ਦੇ ਵਿੱਚ ਇਹੀ ਚੀਜ਼ ਹੁੰਦੀ ਆ ਬੰਦਾ ਤਾਂ ਕਹਿੰਦਾ ਮੇਰੇ ਕੋਲ ਉਹੀ ਕੋਟ ਪੈਂਟ ਆ ਚੱਲ ਭਾਈ ਤੂੰ ਦੱਸ ਦੇ ਕਿਹੜਾ ਸੂਟ ਪਾਉਣਾ ਮੈਂ ਤਾਂ ਪੱਗ ਹੀ ਆ ਪੱਗ ਦੇਖ ਲੂੰਗਾ ਉਹ ਰੰਗ ਦੀ ਹੈਗੀ ਆ ਜਾਂ ਨਹੀਂ ਹੈਗੀ ਟਾਈ ਵੱਧ ਤੋਂ ਵੱਧ ਲੈ ਆਵਾਂਗੇ ਭੈਣਾਂ ਨੂੰ ਹੁੰਦਾ ਸੂਟ ਅਸੀਂ ਹਰੇਕ ਵਿਆਹ ਤੇ ਅਲੱਗ ਪਾਈਏ ਸੇਮ ਸੂਟ ਰਿਪੀਟ ਨਹੀਂ ਕਰਦੀਆਂ ਦੂਜੀ ਡਿਸਕਸ਼ਨ ਦਾ ਮੁੱਦਾ ਹੁੰਦਾ ਕਿ ਭਾਈ ਉੱਥੇ ਲੈ ਕੇ ਕੀ ਜਾਈਏ ਸੋ ਤੁਹਾਨੂੰ ਵੀ ਲੱਗਦਾ ਜੀ ਸਰ ਜਿਵੇਂ ਸਾਡੇ ਪਰਿਵਾਰ ਕਹਿ ਰਹੇ ਨੇ ਕਿ ਪੈਸੇ ਹੀ ਜ਼ਿਆਦਾ ਬੈਟਰ
3: ਮੇਰੇ ਹਿਸਾਬ ਨਾਲ ਵੈਸੇ ਤਾਂ ਚਲੋ ਲੈਣ ਦੇਣ ਹੋਣਾ ਨਹੀਂ ਚਾਹੀਦਾ, ਪਰ ਜਿੱਦਾਂ ਦੀ ਆਪਣੀ ਕਮਿਊਨਿਟੀ ਆ, ਲੈਣ ਦੇਣ ਚੱਲਦੇ ਆ, ਤਾਂ ਪੈਸੇ ਵਾਲੀ ਆਪਸ਼ਨ ਮੈਨੂੰ ਵੀ ਸਹੀ ਲੱਗਦੀ ਹੈ ਕਿ ਕਿਸੇ ਦੇ ਕੋਈ ਕੰਮ ਤਾਂ ਆਊਗਾ। ਤੇ ਬਾਕੀ ਰਹੀ ਗੱਲ ਜੀ ਸੂਟਾਂ ਵਾਲੀ, ਵੀ ਬੰਦੇ ਦਾ ਤਾਂ ਘਰ ਦੇ ਵਾਰਡਰੋਬ ਚ ਨਿੱਕਾ ਜਿਹਾ ਖੂੰਜਾ ਹੁੰਦਾ, ਉੱਥੇ ਇੱਕ ਸ਼ਰਟ ਤੇ ਇੱਕ ਕੋਟ ਪਿਆ ਹੁੰਦਾ, ਬਾਕੀ ਸਾਰਾ ਸਿਸਟਮ ਸੂਟਾਂ ਨਾਲ।
0: ਸਾਡੀਆਂ ਭੈਣਾਂ ਨੂੰ ਤਾਂ ਇਹ ਵੀ ਪਤਾ ਲੱਗ ਜਾਂਦਾ ਜਦੋਂ ਕੋਈ ਸੂਟ ਆਉਂਦਾ ਨਾ, ਵੀ ਉਹਨੇ ਇਹਨੂੰ ਇੰਨੇ ਵਾਲਾ ਸੂਟ ਲਾਤਾ, ਹੈ ਵੀ ਅਸੀਂ ਤਾਂ ਇਹਨੂੰ ਇੰਨਾ ਮਹਿੰਗੇ ਦਿੱਤਾ ਸੀ, ਇਹਨਾਂ ਨੇ ਸਾਨੂੰ ਇਹਦੇ ਚ ਹੀ ਸਾਰਤਾ, ਇਹ ਵੀ ਰੌਲੇ ਪੈ ਜਾਂਦੇ ਨੇ। 416-233-6868 ਸਟੂਡੀਓ ਨੰਬਰ, ਅਗਲੀ ਕਾਲ 40-13 ਨੰਬਰ 4013। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਮੈਂ ਹੁਣੇ ਸੁਣਦਾ ਪਿਆ ਸੀ ਸ਼ੋ, ਜੇ ਤਾਂ ਕਿਸੇ ਨੇ ਲਿਖਿਆ ਕਿ ਗਿਫਟ ਨਾ ਲਿਆਓ, ਉਹਦਾ ਤਾਂ ਸਟ੍ਰੇਟ ਮਤਲਬ ਹੈਗਾ ਵੀ ਕੈਸ਼ ਪਾਓ ਤੁਸੀਂ।
0: ਅੱਛਾ
4: ਨਹੀਂ, ਇਹ ਤਾਂ ਨਹੀਂ ਸੱਚੀ ਗੱਲ ਹੈਗੀ, ਟਰੂ ਗੱਲ ਹੈ। ਇਹ ਅਟੈਂਡ ਕੀਤੇ ਸੀ ਨਾ ਤਾਂ।
0: ਅੱਛਾ ਜੀ।
4: ਉਹਦਾ ਤਾਂ ਕਲੀਅਰ ਮਤਲਬ ਹੈ ਵੀ ਕੈਸ਼ ਦਿਓ, ਗਿਫਟ ਨਹੀਂ ਲੈਣੇ।
0: ਅੱਛਾ।
4: ਤੇ ਦੂਜੀ ਗੱਲ ਹੈ, ਗਿਫਟ ਦੇਣਾ ਚਾਹੀਦਾ ਆਪਣੇ ਆਪ ਨੂੰ ਵਿੱਚ ਰੱਖ ਕੇ, ਮੇਰਾ ਅਗਰ ਇਹ ਚੀਜ਼ ਵਰਤਾਂ ਤੇ ਕਿੱਦਾਂ ਮਤਲਬ ਆਪਣੇ ਘਰ ਮੈਂ ਰੱਖ ਸਕਦਾ, ਤੇ ਉਦਾਂ ਦਾ ਗਿਫਟ ਦਿਓ, ਨਾਲ ਗਿਫਟ ਰਸੀਦ ਜ਼ਰੂਰ ਦਿਓ।
0: ਓਕੇ।
4: ਮੇਰੇ ਤਾਂ ਇਹ ਸੋਚ ਹੈਗੀ ਵੀ ਬੰਦਾ ਘੱਟੋ ਘੱਟ ਚੇਂਜ ਕਰ
0: ਸਕੇ,
4: ਸੇਲ ਤੋਂ ਲਿਆ ਕੇ ਹਾਂ 50% ਦੇ ਦਿਓ ਅਗਲੇ ਨੂੰ, ਉਹਨਾਂ ਇੱਧਰ ਜੋਖਣਾ ਉੱਧਰ ਰਹੇਗਾ, ਇਹ ਵਿਚਾਰ ਹੈਗਾ ਸੀ।
0: ਵੈਰੀ ਗੁੱਡ ਜੀ, ਬਹੁਤ ਚੰਗਾ ਵਿਚਾਰ ਹੈ ਤੁਹਾਡਾ, ਸ਼ੁਕਰੀਆ, ਧੰਨਵਾਦ ਜੀ। ਅਗਲੇ ਕੋਲ 25-26 ਨੰਬਰ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਰੇਡੀਓ ਦੀ ਆਵਾਜ਼ ਘੱਟ ਕਰ ਲਓ ਬਾਈ ਜੀ, ਕੀ ਸ਼ੁਭ ਨਾਮ ਹੈ ਤੁਹਾਡਾ?
4: ਹਾਂਜੀ ਹਾਂਜੀ,
0: ਕੀ ਸ਼ੁਭ ਨਾਮ ਹੈ ਬਾਈ ਜੀ?
4: ਮੇਰਾ ਨਾਮ ਭੁਪਿੰਦਰ ਹੈ ਜੀ।
0: ਜੀ, ਕੀ ਕਹਿਣਾ ਚਾਹੁੰਦੇ ਹੋ?
4: ਮੈਂ ਇੱਕ ਕਹਿਣਾ ਸੀਗਾ ਵੀ ਜਿਹੜੇ ਡੈਸਟੀਨੇਸ਼ਨ ਬਿਲਡਿੰਗ ਹੁੰਦੀ ਹੈ, ਮੋਸਟਲੀ ਪੇਰੈਂਟਸ ਦੀ ਚੋਇਸ ਨਹੀਂ ਹੁੰਦੀ, ਅੱਜ ਕੱਲ ਨਵੀਂ ਪਨੀਰੀ ਦੀ ਹੈ। ਹਾਂਜੀ, ਪੇਰੈਂਟਸ ਤਾਂ ਆਪਾਂ ਲੋਕਲੀ ਰਹਿ ਕੇ ਖੁਸ਼ ਹੁੰਦੇ ਹਾਂ, ਪਰ ਬੱਚਿਆਂ ਨੂੰ ਹੁੰਦਾ ਵੀ ਸਾਡਾ ਏਦਾਂ ਹੀ ਹੋਣਾ ਚਾਹੀਦਾ। ਕਾਫੀ ਵਿਆਹ ਦੇਖੇ ਲੇਟਲੀ ਏਦਾਂ ਹੀ ਹੁੰਦੇ। ਬਾਕੀ ਆ ਗਿਫਟ ਵਾਲਾ ਜਿਹੜਾ, ਉਹ ਜ਼ਰੂਰ ਜਿਹੜਾ ਇਹਨਾਂ ਦੀ ਬਾਈ ਬਹੁਤ ਵਧੀਆ ਸੋਚ ਹੈ ਵੀ ਚਲੋ ਜਿਹੜੇ ਪੈਸੇ ਆ ਉਹ ਦੇਣੇ ਆ, ਉਹ ਗੁਰਦੁਆਰੇ ਦੇ ਗੋਲਕੰਗੂ ਲਾ ਦੇਣ, ਨਾਮ ਨਾ ਲਿਖਣ, ਪਤਾ ਨੀ ਲੱਗਣ ਕਿਹਦੇ ਤੋਂ ਕਿੰਨੇ ਆਏ, ਜਿੰਨਾ ਕਿਸੇ ਨੂੰ ਸਰਦਾ ਉਹ ਪਾ ਦੇ ਉਹਦੇ ਚ।
0: ਤੇ ਵਿਆਹ ਤੁਹਾਨੂੰ ਲੱਗਦਾ ਹਜੇ ਵੀ ਲੋਕ, ਕਈ ਬੰਦੇ ਹੈਗੇ ਨੇ ਜਿਹੜੇ ਇੰਡੀਆ ਜਾ ਕੇ ਵਿਆਹ ਕਰਨਾ ਚਾਹੁੰਦੇ ਨੇ, ਜਾਂ ਹੁਣ ਬੰਦਾ ਕਹਿੰਦਾ ਯਾਰ ਇੱਥੇ ਹੀ ਸਾਰਾ ਸਿਸਟਮ ਬਣਿਆ ਹੋਇਆ ਤੇ ਇੱਥੇ ਸਹੀ ਆ?
4: ਨਹੀਂ ਜੀ, ਇੱਥੇ ਜ਼ਿਆਦਾ ਪ੍ਰੈਫਰ ਕਰਦੇ ਆ, ਇੰਡੀਆ ਤਾਂ ਉਹੀ ਜਾਂਦਾ ਜਿਹਦਾ ਮੂਲ ਇੰਨਾ ਹੀ ਸਰਦਾ, ਕੋਈ ਅਨਸਰਦੇ ਵਾਲਾ ਕਹਿ ਲਓ, ਮੋਸਟਲੀ ਬੱਚੇ ਇੱਥੋਂ ਦੇ, ਇੱਥੇ ਕਰਕੇ ਇਹੀ ਕੁਛ ਹੈ। ਤੇ ਉਹ ਡੈਸਟੀਨੇਸ਼ਨ ਵੈਂਡਿੰਗ, ਵੈਡਿੰਗ ਜਿਹੜੀ ਆ, ਪੁਰਾਣੀ ਪਨੀਰੀ ਆਪਣੀ ਪਨੀਰੀ ਵੀ ਨਹੀਂ, ਨਵੀਂ ਪਨੀਰੀ ਜਿਹੜੇ ਕਹਿ ਲਓ
0: ਜੀ, ਪਨੀਰੀ ਦਾ ਬਹੁਤ ਫਰਕ ਆ ਗਿਆ। ਹੁਣ ਮੇਰੀ ਨਾ ਅੰਕਲ ਜੀ ਨਾਲ ਗੱਲਬਾਤ ਹੁੰਦੀ ਸੀ, ਉਹ ਪਹਿਲਾਂ ਕਹਿੰਦੇ ਵੀ ਜਿਵੇਂ ਸਮਰ ਜੋਬ ਬੱਚੇ ਕਰਦੇ ਹੀ ਕਰਦੇ ਹੁੰਦੇ ਸੀ, ਚਾਹੇ ਉਹ ਟਿਮ ਹੌਰਟਨ ਤੇ ਨੇ ਚਾਹੇ ਕਿਤੇ ਨੇ, ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਕਈ ਮਾਪੇ ਨੂੰ ਇੱਦਾਂ ਲੱਗਦਾ ਕਿ ਯਾਰ ਸਾਡੇ ਬੱਚੇ ਟਿਮ ਤੇ ਜਾਂ ਸਾਡੇ ਬੱਚੇ ਬੇਸਿਕ ਪੇ ਤੇ ਦੋ ਦਿਹਾੜੀਆਂ ਲਾ ਲੈਣਗੇ, ਇਹਦੇ ਨਾਲ ਫਰਕ ਕੀ ਪੈਜੂ? ਐਂਡ ਕਈ ਬੱਚਿਆਂ ਨੂੰ ਵੀ ਇਹ ਲੱਗਦਾ ਕਿ ਯਾਰ ਮੈਂ ਕਿਉਂ, ਜਦੋਂ ਵੀ ਮੇਰੇ ਫਰੈਂਡਸ ਤਾਂ ਕੋਈ ਜੋਬ ਨਹੀਂ ਕਰ ਰਹੇ, ਮੈਂ ਦਿਹਾੜੀਆਂ ਕਿਉਂ ਲਾਵਾਂ? ਉਹ ਜੋਬਾਂ ਦਾ ਰੁਝਾਨ ਵੀ ਘੱਟ ਗਿਆ।
4: ਹਾਂਜੀ, ਉਹ ਕਿੰਨੇ ਆਪਣਾ ਇੰਡੀਆ ਵਾਲਾ ਕਲਚਰ ਥੋੜਾ ਜਿਹਾ ਇੱਥੇ ਹੁਣ ਇੰਟਰੋਡਿਊਸ ਹੋਈ ਜਾਂਦਾ, ਉਹ ਚੀਜ਼ਾਂ ਰੋਂਗ ਆ ਵੈਸੇ, ਜਿਹੜਾ ਕੈਨੇਡੀਅਨ ਕਲਚਰ ਸੀ ਵਧੀਆ ਸੀ, ਵੀ ਬੱਚੇ ਕੰਮ ਕਰਦੇ ਸੀ, ਆਪਾਂ ਅਖਬਾਰਾਂ ਵੀ ਡਿਲੀਵਰ ਕਰਦੇ ਸੀ ਛੋਟੇ ਬੱਚੇ।
0: ਹੁਣ ਬਹੁਤ ਘੱਟ ਗਿਆ ਜੀ, ਬਹੁਤ ਘੱਟ ਇੱਥੋਂ ਦੇ ਬਾਹਰ ਨੂੰ ਬੱਚੇ ਕੋਈ ਬੇਸਿਕ ਪੇ ਤੇ ਕੰਮ ਕਰਦੇ, ਹਾਂ ਜੀ ਦਾ ਨਹੀਂ ਸਰਦਾ, ਕਰਦੇ ਵੀ ਨੇ ਪਰ ਉਹ ਰੁਝਾਨ ਘੱਟ ਰਿਹਾ ਜੀ।
4: ਹਾਂਜੀ, ਉਹਨਾਂ ਦਾ ਹੈ ਨੀ ਕੋਈ ਇੰਟਰਸਟ, ਪੇਰੈਂਟਸ ਵੀ ਕਹਿ ਦਿੰਦੇ ਵੀ ਇੰਨੇ ਕੀ ਫਰਕ ਪੈਣਾ, ਜਾਂ ਇਨਸਲਟ ਸਮਝਦੇ, ਜਾਂ ਕਹਿ ਲਓ ਥੋੜਾ ਜਿਹਾ ਉਹਨੂੰ ਚੰਗਾ ਨਹੀਂ ਸਮਝਦੇ। ਆਪਾਂ ਇੰਡੀਆ ਦਾ ਕਲਚਰ ਹੋ ਜਾਂਦਾ ਵੀ ਅਸੀਂ ਖਾਂਦੇ ਪੀਂਦੇ ਘਰ ਦੇ, ਅਸੀਂ ਕੱਲ ਤੋਂ ਜੁੜਕਾਂ ਤੋਂ ਜੋਬ ਕਰਾਈਏ, ਉਹ ਚੀਜ਼ ਹੁਣ ਆਪਣੇ ਬੈਕ ਆਫ ਹੈਡ ਆ ਚੱਲੀ ਆ, ਉੱਥੋਂ ਆਈ ਆ ਇੰਡੀਆ ਤੋਂ, ਇੱਥੋਂ ਵਾਲੇ ਬੱਚੇ ਗੋਰੇ ਵੀ ਹੁਣ ਇੱਥੇ ਏਦਾਂ ਦੀ ਜੋਬਾਂ ਹੈ ਨੀ, ਬਸ ਆਪਣਾ ਉਹ ਚੇਂਜ ਹੋ ਰਿਹਾ ਹੌਲੀ ਹੌਲੀ।
0: ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਜੀ। ਸਟੂਡੈਂਟ ਨੰਬਰ ਹੈ 416-233-7368, 416-233-7368। ਵੀ ਜੀ ਗਿਫਟ, ਜਦੋਂ ਗਿਫਟ ਹੀ ਦੇਣਾ ਗਾ, ਜੇ ਬਾਈ ਜੀ ਕਹਿੰਦੇ ਗਿਫਟ ਰਸੀਟ ਦੇ ਦਿਓ, ਹੁਣ ਗਿਫਟ ਦੇ ਵਿੱਚ ਆਪਸ਼ਨਾਂ ਕੀ ਕੀ ਨੇ? ਜੇ ਆਪਾਂ ਆਪਸ਼ਨ ਦੇਖੀ ਵੀ ਜਿਹੜੀ ਆਪਸ਼ਨ ਕੰਮ ਵੀ ਆ ਜੇ, ਕਿ ਕੱਪੜੇ ਦੇਣਾ ਗਿਫਟ ਹੋ ਸਕਦਾ, ਕਸਟਮਾਈਜ਼ ਗਿਫਟ ਦੇਣਾ ਹੋ ਸਕਦਾ, ਜਾਂ ਫਿਰ ਗੋਲਡ ਦੇਣਾ ਜਿਹੜਾ ਕਿ ਅੱਜ ਕੱਲ੍ਹ ਆਊਟ ਆਫ ਰੀਚ ਹੀ ਆ ਗਿਫਟ ਦੇਣਾ, ਤਾਂ ਕੀ ਉਹ ਕਰਦੇ ਘਰਦੇ ਲਈ ਗਿਫਟ ਲੈਣਾ ਉਹ ਬਹੁਤ ਔਖਾ ਹੋ ਜਾਂਦਾ। ਸੋ ਗਿਫਟ ਹੋਵੇ ਤਾਂ ਹੋਵੇ ਕੀ, ਜਾਂ ਸ਼ਗਨ ਹੀ ਫਿਰ ਸਿੰਪਲ ਚੀਜ਼ ਆ, ਸ਼ਗਨ ਦੇ ਦਿਓ ਭਾਈ।
3: ਹਾਂਜੀ, ਮੇਰੇ ਉਹੀ ਹੈ ਜੀ ਵੀ ਚੂਜ਼ ਕਰਨਾ ਵੀ ਬਹੁਤ ਔਖਾ ਹੈਗਾ,
0: ਕਿਉਂਕਿ
3: ਮੋਸਟਲੀ ਤਾਂ ਲੋਕ ਗਿਫਟ ਬਸ ਇਹ ਸੋਚ ਲੈਂਦੇ ਆ ਵੀ ਗਿਫਟ ਦਿੱਤਾ, ਪਰ ਜਿੱਦਾਂ ਪਹਿਲਾਂ ਮਾਤਾ ਜੀ ਵੀ ਕਹਿ ਕੇ ਗਏ ਨੇ ਵੀ ਕੁਆਲਿਟੀ ਹੁੰਦੀ ਉਹ ਨਹੀਂ, ਚੀਜ਼ ਬੇਸਮੈਂਟ 'ਚ ਹੀ ਪਈ ਰਹਿ ਜਾਂਦੀ ਹੈ, ਵੀ ਉਹੋ ਜਿਹਾ ਗਿਫਟ ਦੇਣ ਦਾ ਤਾਂ ਕੋਈ ਫਾਇਦਾ ਵੀ ਨਹੀਂ ਹੈਗਾ, ਉਹ ਤੋਂ ਚੰਗਾ ਤੁਸੀਂ ਜਾਂ ਨਾ ਹੀ ਦਿਓ ਜੇ ਦੇਣਾ। ਜਾਂ ਤਾਂ ਇਹ ਵੀ ਬਿਲਕੁਲ ਹੀ ਨਾ ਦੋ ਜੇ ਦੇਣਾ ਫਿਰ ਥੋੜਾ ਜਿਹਾ ਐਟਲੀਸਟ
0: ਤੇ ਉਦੋਂ ਇਹ ਚੀਜ਼ ਦਿਮਾਗ ਚ ਆਉਂਦੀ ਹੈ ਸਰ ਸਾਹਿਬ ਵੀ ਆਪਾਂ ਇਹਨਾਂ ਨੂੰ ਗਿਫਟ ਦੇਣ ਲੱਗੇ ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਸੀ
3: ਪਤਾ ਨਹੀਂ ਜੀ ਮੈਂ ਤਾਂ ਨਹੀਂ ਕਦੇ ਸੋਚਿਆ ਇਹ ਚੀਜ਼ ਬੀਬੀਆਂ ਦਾ ਆਪਾਂ ਕਹਿ ਨਹੀਂ ਸਕਦੇ
0: 416-233-7368 ਤੇ ਇਹ ਨਾ ਲੈਣ ਦੇਣ ਦੇ ਕੰਮ ਦੇ ਵਿੱਚ ਜਿਵੇਂ ਢੀਂਸਾ ਸਾਹਿਬ ਕਹਿੰਦੇ ਕਿ ਭਾਈ ਮੇਰੇ ਇਹ ਮੇਰਾ ਡਿਪਾਰਟਮੈਂਟ ਨੀ ਇਹ ਘਰਦਿਆਂ ਦਾ ਡਿਪਾਰਟਮੈਂਟ ਆ ਸੋ ਇਹ ਸਾਡੀ ਬੀਬੀਆਂ ਜੇ ਸੁਣ ਰਹੀਆਂ ਨੇ ਭੈਣਾਂ ਸੁਣ ਰਹੀਆਂ ਨੇ ਤਾਂ ਤੁਸੀਂ ਜ਼ਰੂਰ ਕਾਲ ਕਰਕੇ ਦੱਸੋ ਕਿਉਂਕਿ ਦੇਣ ਲੈਣ ਵਾਲੇ ਕੰਮ ਦੇ ਵਿੱਚ ਹੁਣ ਗਿਫਟ ਕਿਹਨੂੰ ਕੀ ਦਿੱਤਾ ਕਿਹਨੂੰ ਕਿੰਨੇ ਪੈਸੇ ਪਾਏ ਸੀ ਬੰਦੇ ਤਾਂ ਭੁੱਲ ਜਾਂਦੇ ਨੇ ਐਂਡ ਭੈਣਾਂ ਨੂੰ ਯਾਦ ਹੁੰਦਾ ਕਿਹਨੇ ਭਾਈ ਸੂਟ ਲਾਇਆ ਸੀ ਕਿਹਨੇ ਕੀ ਗਿਫਟ ਦਿੱਤਾ ਸੀ ਮਹਿੰਗਾ ਦਿੱਤਾ ਸੀ ਸਸਤਾ ਦਿੱਤਾ ਸੀ ਕੀ ਉਹ ਯਾਦ ਰਹਿੰਦਾ ਤੇ ਕੀ ਉੱਦਾਂ ਹੀ ਹੋਣਾ ਚਾਹੀਦਾ ਭਾਈ ਜਿਹੜੇ ਬੰਦੇ ਨੇ ਹੁਣ ਹੋ ਸਕਦਾ ਢੀਂਸਾ ਸਾਹਿਬ ਕੋਈ ਫੈਮਿਲੀ ਆ ਮੰਨ ਲਓ ਮੇਰਾ ਸਰਦਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਕੋਈ $50 ਦਾ ਕੋਈ ਚੀਜ਼ ਦੇ ਦਾਂ ਚਾਹੇ ਗਿਫਟ ਕਾਰਡ ਦੇ ਦਾਂ ਚਾਹੇ ਕੋਈ ਗਿਫਟ ਦੇ ਦਾਂ ਹੁਣ ਤੁਸੀਂ ਹੈਗੇ ਹੋ ਮਿਲੀਨੀਅਰ ਬੰਦੇ ਹੁਣ ਮੇਰੇ ਮੰਨ ਲਓ ਮੇਰੇ ਵਿਆਹ ਤੇ ਆਓ ਤੁਸੀਂ ਇਹ ਸੋਚੋਗੇ ਯਾਰ ਵੀ ਇਹਨੇ ਤਾਂ ਇੰਨਾ ਕੁ ਦਿੱਤਾ ਸੀ ਇਹਨੂੰ ਇੰਨਾ ਕੀ ਦਿਓ
3: ਨਾ ਜੀ
0: ਪਰ ਇਹ ਹੁੰਦਾ ਜੀ 416-233-7368 ਸਾਨੂੰ ਕਾਲ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਸਮਰ ਜੋਬ ਤੇ ਵੀ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਉਹ ਵੀ ਟੌਪਿਕ ਜਿਹੜਾ ਚਰਚਾ ਦਾ ਵਿਸ਼ਾ ਕਿ ਅੱਜ ਕੱਲ੍ਹ ਦੇ ਬੱਚੇ ਸਮਰ ਜੋਬ ਕਰਕੇ ਕਿਉਂ ਨਹੀਂ ਰਾਜੀ ਪਹਿਲਾਂ ਇਹ ਵਿਆਹਾਂ ਵਾਲੇ ਟੌਪਿਕ ਨੂੰ ਆਪਾਂ ਨਿਬੇੜ ਲਈਏ ਗਿਫਟ ਵਾਲੇ ਨੂੰ ਤੇ ਜੇ ਇਹਦੇ 'ਤੇ ਕੋਈ ਟਿੱਪਣੀ ਕਰਨੀ ਹੈ ਤਾਂ ਜ਼ਰੂਰ ਕਾਲ ਕਰਿਓ ਇਸ ਤੋਂ ਬਾਅਦ ਆਪਾਂ ਅੱਜ ਜਿਹੜਾ ਪਨੀਰੀ ਦੇ ਵਿੱਚ ਫਰਕ ਆ ਗਿਆ ਉਹਦੇ ਬਾਰੇ ਵੀ ਚਰਚਾ ਕਰਾਂਗੇ ਸਟੂਡੀਓ ਨੰਬਰ 416-233

0: ਲੁਟਿੰਡਸਰ ਸਾਹਿਬ ਜੁੜੇ ਹੋਏ ਨੇ ਅੱਜ ਨਾ ਇਹਨਾਂ ਦਾ ਵਰਕ ਆਰਡਰ ਮੈਨੂੰ ਮਿਲਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜਦੋਂ ਇਹ ਕਹਿੰਦੇ ਵੀ ਘਰ ਦੀ ਕਲੀਨਿੰਗ ਬਾਰੇ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਆਪਦਾ ਵਰਕ ਆਰਡਰ ਦਿਖਾਇਆ ਵੀ ਇਹਨਾਂ ਦੀਆਂ ਨਾ ਪੈਕੇਜ ਨੇ ਵੀ ਬੇਸਿਕ ਕਲੀਨਿੰਗ ਆ ਸਟੈਂਡਰਡ ਕਲੀਨਿੰਗ ਆ ਡੀਪ ਕਲੀਨਿੰਗ ਆ ਅਤੇ ਮੈਪਲ ਡੀਲਕਸ ਕਲੀਨਿੰਗ ਆ ਇਹਦੇ ਵਿੱਚ ਕੀ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਘਰ ਦੇ ਕਿੰਨੇ ਖੁੰਜੇ ਨੇ ਜਾਂ ਟੀਚਰ ਸਾਹਿਬ ਤੁਸੀਂ ਹੀ ਇੱਕ ਵਾਰੀ ਪੜ੍ਹ ਕੇ ਦੱਸੋ ਕਲੀਨਿੰਗ ਦੇ ਵਿੱਚ ਕਿਹੜੇ ਕਿਹੜੇ ਪਾਰਟ ਆ ਜਾਂਦੇ ਨੇ
1: ਘਰ ਦਾ ਈਚ ਐਂਡ ਐਵਰੀ ਪਾਰਟ ਆ ਜਾਂਦਾ ਜਿੱਦਾਂ ਜੇ ਹੁਣ ਆਪਾਂ ਰੈਗੂਲਰ ਦੀ ਗੱਲ ਕਰੀਏ ਉਹਦੇ 'ਚ ਤਾਂ ਮਤਲਬ ਬੇਸਿਕ ਕਲੀਨਿੰਗ ਤਾਂ ਡਸਟਿੰਗ ਵੈਕਿਊਮ ਗਰੂਮਿੰਗ ਮੋਪਿੰਗ ਜਾਂ ਮਤਲਬ ਥੋੜੀ ਬਹੁਤੀ ਕਲੀਨਿੰਗ ਹੋ ਜਾਂਦੀ ਹੈ
0: ਜੀ
1: ਬਟ ਉਹ ਤੋਂ ਬਿਨਾਂ ਜੇ ਆਪਾਂ ਪੂਰਾ ਡਿਟੇਲ 'ਚ ਜਾਣਾ
0: ਮਤਲਬ ਡੀਲਕਸ ਵਾਲੀ ਹੋਈ ਆ ਤੁਸੀਂ ਦੱਸੋ ਇੱਕ ਵਾਰੀ ਪੜ੍ਹ ਕੇ ਜੀ
1: ਕੈਬਨਟਸ ਇਨਸਾਈਡ
0: ਆਊਟਸਾਈਡ ਸੌਰੀ ਦੁਬਾਰਾ ਦੱਸੋ ਜੀ ਤੁਹਾਡਾ ਮਾਈਕ ਬੰਦ ਰਹਿ ਗਿਆ ਸੀ ਸੋ ਕਿਹੜੇ ਕਿਹੜੇ ਪਾਰਟ ਨੇ ਕਲੀਨਿੰਗ ਦੇ
2: ਹਾਂਜੀ ਮੈਂ ਡੀਲਕਸ ਦੇ ਤੁਹਾਨੂੰ ਦੱਸ ਦਿੰਦਾ ਹਾਂ ਜੀ ਕਿਉਂਕਿ ਉਹਦੇ 'ਚ ਸਾਰਾ ਕੁਛ ਇਨਕਲੂਡਡ ਹੁੰਦਾ ਉਹਦੇ 'ਚ ਹੁੰਦਾ ਹੈ ਜੀ ਮਤਲਬ ਟੋਪ ਟੂ ਬੋਟਮ ਸਾਰਾ ਕੁਛ ਇਨਕਲੂਡ ਹੁੰਦਾ ਜੇ ਆਪਾਂ ਸ਼ੁਰੂ ਕਰ ਲਈਏ ਵੀ ਡਸਟਿੰਗ ਵੈਕਿਊਮ ਬਰੂਮਿੰਗ ਮੋਪਿੰਗ ਇਹ ਤਾਂ ਹੋਣੀ ਹੋਣੀ ਹੈ ਜੀ ਫਿਰ ਕੈਬਨਟਸ ਇਨਸਾਈਡ ਆਊਟਸਾਈਡ ਸਾਰੀਆਂ ਪ੍ਰੋਪਰ ਕਲੀਨ ਹੁੰਦੀਆਂ ਨੇ ਜੀ ਬੇਸ ਬੋਰਡਸ ਨੂੰ ਪ੍ਰੋਪਰ ਡਿਟੇਲ ਕੀਤਾ ਜਾਂਦਾ ਦੁਬਾਰਾ ਤੋਂ ਚਿੱਟੇ ਮਤਲਬ ਕੱਢੇ ਜਾਂਦੇ ਆ ਉਹ ਵਿੰਡੋ ਗਲਾਸ ਹੋ ਗਿਆ ਵਿੰਡੋਜ਼ ਦੀਆਂ ਸਿੱਲ ਜਾਂ ਫਰੇਮ ਹੈ ਜੀ ਉਹਨਾਂ ਨੂੰ ਪ੍ਰੋਪਰ ਕਲੀਨ ਕੀਤਾ ਜਾਂਦਾ ਹੈ ਅਤੇ ਮਤਲਬ ਕਿ ਵੀ ਵਿੰਡੋਜ਼ ਜਿਹੜੀਆਂ ਆਊਟਸਾਈਡ ਤੋਂ ਵੀ ਅੰਦਰੋਂ ਵੀ ਸਾਡੇ ਉਹ ਪੈਕੇਜ ਦੇ ਵਿੱਚ ਇਨਕਲੂਡ ਹੁੰਦੀਆਂ ਨੇਗੀਆਂ ਵੀ ਪ੍ਰੋਪਰ ਗੱਲ ਬਣਾਈ ਜਾਂਦੀ ਹੈ ਕਿਉਂਕਿ ਜਿਹੜੀ ਵਿੰਡੋਜ਼ ਦੀਆਂ ਫਰੇਮਾਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਮਤਲਬ ਡਸਟੀ
0: ਹੋ ਕੇ ਵਾਲਾ ਏਰੀਆ ਤਾਂ ਉਹ ਹਾਂ ਠੀਕ ਹੈ
2: ਮਤਲਬ ਕਿ ਵੀ ਅੱਗੇ ਜਿੱਦਾਂ ਆਪਾਂ ਹੁਣ ਸ਼ਾਵਰ ਗਲਾਸ ਹੈ ਜੀ ਉਹਦੇ ਵਾਟਰ ਮਾਰਕ ਰਿਮੂਵ ਕਰਕੇ ਦੁਬਾਰਾ ਸਾਈਨ ਵਾਪਸ ਮਤਲਬ ਕਿ ਵੀ ਵਾਸ਼ਰੂਮ ਟਾਈਲ ਗਰਾਊਟ ਜਾਂ ਵਾਸ਼ਰੂਮ ਐਗਜ਼ੌਸਟ ਫੈਨ ਇਹ ਸਾਰੀਆਂ ਇਹਦੇ ਨਾਲ
0: ਲਿਸਟ ਬੜੀ ਲੰਮੀ ਹੈ ਜੀ ਵਿੰਡੋ ਗਲਾਸ ਹੋ ਗਏ ਵਾਸ਼ਰੂਮ ਦੇ ਜਿਹੜੀਆਂ ਟਾਈਲਸ ਗਰਾਊਟ ਐਗਜ਼ੌਸਟ ਫੈਨ ਵਾਸ਼ਰੂਮ ਦਾ ਅਪਲਾਇੰਸਿਸ ਨੂੰ ਐਕਸਟੀਰੀਅਰ ਅਤੇ ਇੰਟੀਰੀਅਰ ਕਿਚਨ ਦੀ ਡੀਗਰੀਜ਼ਿੰਗ ਹਾਈ ਟੱਚ ਏਰੀਆਜ਼ ਨੂੰ ਕਲੀਨ ਕਰਨਾ ਅਤੇ ਡੋਰ ਅਤੇ ਜਿਹੜੇ ਮੇਜਰ ਸਟੇਨ ਉਹ ਰਿਮੂਵ ਕਰਨੇ ਡੋਰ ਹੈਂਡਲ ਲਾਂਡਰੀ ਫਰੰਟ ਡੋਰ ਆਊਟਸਾਈਡ ਪੈਟੀਓ ਡੋਰ ਸਟੇਅਰਸ ਰੇਲਿੰਗ ਲਾਈਟ ਸਵਿੱਚ ਬੋਰਡ ਫਰਨੀਚਰ ਨਾਈਟ ਸਟੈਂਡ ਵਗੈਰਾ ਮਿਰਰ ਵੈਕਿਊਮ ਪੂਰੇ ਕਾਰਪੇਟ ਦੀ ਇਲੈਕਟ੍ਰੋਨਿਕਸ ਸਾਰੇ ਚੀਜ਼ ਨੂੰ ਕਲੀਨ ਕਰਨਾ ਸੋਫਾ ਵੈਕਿਊਮ ਕਰਨਾ ਲਾਂਡਰੀ ਵਾਸ਼ਰ ਡਰਾਇਰ ਕਹਿਣ ਦਾ ਭਾਵ ਹਰ ਇੱਕ ਚੀਜ਼ ਤੁਸੀਂ ਕਲੀਨ ਕੀਤੀ ਜਾਂਦੀ
2: ਹੈ ਹਾਂਜੀ ਹਾਂਜੀ
0: ਐਂਡ ਇਹਨਾਂ ਦੇ ਪੈਕੇਜ ਨੇ ਬੇਸਿਕ ਸਟੈਂਡਰਡ ਡੀਪ ਡੀਲਕਸ ਜਾਂ ਤੁਸੀਂ ਕਸਟਮਾਈਜ਼ ਵੀ ਸਿਲੈਕਟ ਕਰ ਸਕਦੇ ਦੋਸਤੋ ਕਿ ਤੁਸੀਂ ਕਿਹੜਾ ਕਿਹੜਾ ਏਰੀਆ ਕਲੀਨ ਕਰਨਾ ਜ਼ਰੂਰੀ ਨਹੀਂ ਕਿ ਡੀਲਕਸ ਦੇ ਵਿੱਚ ਤੁਸੀਂ ਸਾਰੇ ਹੀ ਕਰਦੇ ਹਾਂ ਤੁਸੀਂ ਇਕੱਲਾ ਕਿਚਨ ਕਰਾਉਣੀ ਹੈ ਤੁਸੀਂ ਆਪਦਾ ਕਸਟਮਾਈਜ਼ ਵੀ ਪਿੱਕ ਕਰ ਸਕਦੇ ਹੋ ਕਿ ਬਈ ਮੈਂ ਬਾਥਰੂਮ ਦੇ ਵਿੱਚ ਆਹ ਟਾਈਲਸ ਅਤੇ ਉੱਤੇ ਉਹ ਗਰਾਊਟ ਜਿਹੜਾ ਉਹ ਕਲੀਨ ਕਰਾਉਣੇ ਨੇ ਕਿਚਨ ਦੀ ਡੀਸਕੇਲਿੰਗ ਕਰਾਉਣੀ ਆ ਮੈਂ ਆਹ ਚੀਜ਼ਾਂ ਕਰਾਉਣੀਆਂ ਨੇ ਭਾਈ ਬੈੱਡ ਦੇ ਹੇਠੋਂ ਕਰਾਉਣਾ ਕੈਬਨਿਟ ਅੰਦਰੋਂ ਕਰਾਉਣੇ ਨੇ ਉਹ ਪੈਕੇਜ ਉਹਦੇ ਵਿੱਚ ਕੀ ਆ ਤੁਹਾਡੇ ਪੈਸੇ ਕਈ ਵਾਰ ਸੇਵ ਵੀ ਹੋ ਸਕਦੇ ਨੇ ਕਿ ਤੁਹਾਨੂੰ ਉਨਾ ਕੀ ਪੇ ਕਰਨਾ ਪਊ ਜਿੰਨਾ ਕੁ ਤੁਸੀਂ ਕੰਮ ਕਰਾਉਣਾ ਜਾਂ ਫਿਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਕਰ ਸਕਦੇ ਹੋ ਇੱਕ ਵਾਰੀ ਨੰਬਰ ਸਾਂਝਾ ਕਰ ਦਿੱਤੇ ਸਰ
2: ਨੰਬਰ ਹੈ ਜੀ 647-2070 647-2070-647-286-0077
0: ਸੋ ਬਹੁਤ ਸਾਰੇ ਸਾਡੇ ਪਰਿਵਾਰਾਂ ਨੇ ਲਿਸਨਰਸ ਨੇ ਇਹਨਾਂ ਨੂੰ ਹਾਇਰ ਕੀਤਾ ਗਿਆ ਰੈਗੂਲਰ ਕਲੀਨਿੰਗ ਲਈ ਇੱਕ ਵਾਰ ਘਰ ਦੀ ਆ ਕੇ ਇਹ ਡੀਪ ਕਲੀਨਿੰਗ ਕਰਦੇ ਨੇ ਡੀਪ ਕਲੀਨਿੰਗ ਤੋਂ ਬਾਅਦ ਇਹਨਾਂ ਨੂੰ ਪਤਾ ਕਿ ਘਰ ਅਸੀਂ ਖੁਦ ਮੈਂਟੇਨ ਰੱਖਣਾ ਉਹ ਰੈਗੂਲਰ ਵੀਕਲੀ ਜਾਂ ਬਾਈ ਵੀਕਲੀ ਜਿਹੜੇ ਇੰਸ਼ੋਰਡ ਪ੍ਰੋਪਰ ਟਰੱਸਟਡ ਇੰਪਲੋਈਜ਼ ਭੇਜੇ ਜਾਂਦੇ ਨੇ ਅਤੇ ਉਹ ਤੁਹਾਡੇ ਘਰ ਨੂੰ ਮੈਂਟੇਨ ਰੱਖਦੇ ਨੇ ਅਤੇ ਪਰਿਵਾਰਾਂ ਦੇ ਬੜੇ 5-star ਰੇਟਿੰਗ ਆ ਰਹੀ ਹੈ ਗੂਗਲ 'ਤੇ ਵੀ ਇਹਨਾਂ ਦੀ 4.9 ਰੇਟਿੰਗ ਦੇ ਨਾਲ ਕੰਮ ਕਰ ਰਹੇ ਨੇ ਸੋ ਤੁਸੀਂ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਤੁਹਾਡੇ ਘਰ ਦੇ ਵਿੱਚ ਕੋਈ ਈਵੈਂਟ ਆ ਬਿਫੋਰ ਜਾਂ ਆਫਟਰ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਤੁਹਾਡੀ ਕੋਈ ਰੈਂਟਲ ਪ੍ਰੋਪਰਟੀ ਹੈ ਰੈਂਟਲ ਪ੍ਰੋਪਰਟੀ ਨੂੰ ਨਾ ਕਈ ਵਾਰ ਆਪਾਂ ਟੈਨੈਂਟ 'ਤੇ ਛੱਡ ਦਿੰਦੇ ਹਾਂ ਕਿ ਯਾਰ ਓਕੇ ਅਸੀਂ ਤਾਂ ਫੈਮਿਲੀ ਨੂੰ ਦਿੱਤਾ ਹੋਇਆ ਅਤੇ ਉਹ ਸ਼ਾਇਦ ਵਧੀਆ ਕਲੀਨ ਕਰਦੇ ਹੋਣਗੇ ਪਰ ਡੀਪ ਕਲੀਨਿੰਗ ਇੰਨੀ ਜ਼ਿਆਦਾ ਡੀਪ ਨਹੀਂ ਕਰਦਾ ਅਤੇ ਉਹਦੇ ਨਾਲ ਜਿਹੜਾ ਕਿਚਨ ਦੇ ਵਿੱਚ ਸਿੰਕ ਹੁੰਦਾ ਉਹਦੇ ਹੇਠਾਂ ਵਾਲਾ ਏਰੀਆ ਹੁੰਦਾ ਜਾਂ ਬਾਥਰੂਮ ਹੁੰਦਾ ਇਹ 2-3 ਏਰੀਏ ਇੱਦਾਂ ਦੇ ਹੁੰਦੇ ਨੇ ਜਿੱਥੇ ਕਲੀਨ ਪ੍ਰੋਪਰ ਨਾ ਹੋਵੇ ਤਾਂ ਉੱਥੇ ਬਗਸ ਵੀ ਪੈਣੇ ਸਟਾਰਟ ਹੋ ਜਾਂਦੇ ਨੇ ਪ੍ਰੋਪਰਟੀ ਚਾਹੇ ਤੁਹਾਡੀ ਨਵੀਂ ਹੋਈ ਹੈ ਪਰ ਉਹਨਾਂ ਦੇ ਵਿੱਚ ਵੀ ਬਗ ਵਾਲੀ ਪ੍ਰੋਬਲਮ ਆ ਜਾਂਦੀ ਆ ਕਈ ਵਾਰ ਤਾਂ ਟੈਲਾਂ ਜਾਂ ਲੱਕੜੀ ਦੀ ਗੱਲ ਨੂੰ ਵੀ ਲੱਗ ਜਾਂਦੀ ਆ ਸੋ ਆਪਣੀ ਚਾਹੇ ਤੁਸੀਂ ਰਹਿ ਰਹੇ ਹੋ ਪ੍ਰੋਪਰਟੀ ਦੇ ਵਿੱਚ ਜਾਂ ਤੁਹਾਡੀ ਕੋਈ ਰੈਂਟਲ ਪ੍ਰੋਪਰਟੀ ਉਹਦੀ ਡੀਪ ਕਲੀਨਿੰਗ ਕਰਾਉਣੀ ਸਾਲ ਦੇ ਵਿੱਚ ਇੱਕ ਵਾਰੀ ਬਹੁਤ ਜ਼ਰੂਰੀ ਆ ਸੋ ਤੁਸੀਂ ਚਾਹੇ ਇਹਨਾਂ ਨੂੰ Airbnb ਦੀ ਪ੍ਰੋਪਰਟੀ ਆ ਰੈਂਟਲ ਪ੍ਰੋਪਰਟੀ ਆ ਖੁਦ ਰਹਿ ਰਹੇ ਹੋ ਕੋਈ ਮੂਵ ਇਨ ਮੂਵ ਆਊਟ ਕਰਨਾ ਚਾਹੁੰਦੇ ਹੋ ਤਾਂ ਘਰ ਦੀ ਕਲੀਨਿੰਗ ਦੇ ਲਈ ਰੈਜੀਡੈਂਸ਼ੀਅਲ ਆ ਚਾਹੇ ਕਮਰਸ਼ੀਅਲ ਆ ਦਾਮ ਐਪਲ ਕਲੀਨਿਕ ਨੂੰ ਜ਼ਰੂਰ ਕਾਲ ਕਰੇ, ਬੜੇ ਵਾਜਬ ਰੇਟ ਨੇ। ਨੰਬਰ ਟੂ ਕਾਲ 647-286-0077 647-286-0077 647-286-0077 647-286-0077 647-286-0077 647-286-0077 ਦਾ ਮੈਪਲ ਕਲੀਨਿਕ 647-286-0077 647-286-0077।

0: ਹੈਲੋ ਦੋਸਤੋ, ਬਾਈ ਸੁੱਖ ਦਾ ਸੁਨੇਹਾ ਲਈਏ। ਇਸ ਤੋਂ ਬਾਅਦ ਨਾ ਕਟਾਰੀਆ ਟੂਰਸ ਐਂਡ ਟਰੈਵਲ ਤੇ ਅਵਤਾਰ ਕਟਾਰੀਆ ਜੀ ਇੱਕ ਸਪੈਸ਼ਲ ਖਾਸ ਸੁਨੇਹਾ ਤੁਹਾਡੇ ਲਈ ਲੈ ਕੇ ਆਏ ਨੇ, ਉਹ ਸੁਣਾਂਗੇ ਤੇ ਨਾਲ ਦੇ ਨਾਲ ਆਪਾਂ ਟੋਪਿਕ ਤੇ ਵੀ ਗੱਲਬਾਤ ਕਰਾਂਗੇ। ਸਟੂਡੈਂਟ ਨੰਬਰ 416-233-7368। ਬਾਈ ਸੁੱਖ ਜੀ,
1: ਬਹੁਤ ਸ਼ੁਕਰੀਆ। ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ, ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣੇ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472200000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਟੋਮਗਨ ਟੋਮਗਨ ਰੋਡ ਸੁਲਤਾਨ ਭਾਜੀ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਸਾਡੇ ਲਾਈਨ ਜੋ ਚੁੱਕੀ ਆ ਕਟਾਰੀਆ ਸਾਹਿਬ ਨਾਲ। ਕਟਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਜੀ।
2: ਤੁਹਾਡੇ
0: ਬੇਟੇ ਦੀ ਗ੍ਰੈਜੂਏਸ਼ਨ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੇ ਲੰਮੇ ਟਾਈਮ ਬਾਅਦ ਗੱਲਬਾਤ ਹੋ ਰਹੀ ਆ, ਕੀ ਹਾਲ ਚਾਲ ਨੇ ਜੀ?
2: ਬਿਲਕੁਲ ਠੀਕ ਹੈ ਜੀ, ਬਾਬਾ ਜੀ ਦੀ ਮਿਹਰ ਆ, ਤੁਸੀਂ ਸੁਣਾਓ ਠੀਕ ਹੋ?
0: ਆਲ ਗੁੱਡ ਕਿਰਪਾ। ਅੱਜ ਨਾ ਕਿਤੇ

0: ਫਿਰ ਉਹਨਾਂ ਨੂੰ ਆਪਦੇ ਵਿਆਹ ਤੇ ਵੀ ਆਉਣਗੇ ਉਹ ਸਾਰੇ?
1: ਦੇਖੋ ਜੀ, ਜੇ ਸਾਨੂੰ ਕਿਸੇ ਨੇ ਰਿਸਪੈਕਟ ਨਾਲ ਬੁਲਾਇਆ ਤਾਂ ਹਮੇਸ਼ਾ ਜਾਣਾ ਚਾਹੀਦਾ। ਗਾਂ ਵਾਲੀਆਂ ਚੀਜ਼ਾਂ ਦਾ ਤਾਂ ਕਿਸੇ ਨੂੰ ਕੁਛ ਨੀ ਪਤਾ, ਜੇ ਆਪਾਂ ਬੁਲਾਵਾਂਗੇ ਤਾਂ ਜਰੂਰ ਆਉਣਗੇ।
0: ਵੈਰੀ ਗੁੱਡ ਜੀ,
1: ਕਹਿੰਦਾ ਜੇ ਦਿਲੋਂ ਬੁਲਾਵਾਂਗੇ ਤੇ ਜਰੂਰ ਆਉਣਗੇ ਜੀ।
0: ਬਹੁਤ ਅੱਛਾ ਜੀ, ਥੈਂਕ ਯੂ। ਸਟੂਡੈਂਟ ਨੰਬਰ 416-233-7368 ਤੇ ਇਸ ਵਾਰੀ ਤਾਂ ਦੀਵਾਲੀ ਮਨਾਉਣ, ਇਸ ਵਾਰੀ ਜਿਹੜਾ ਜਿਹੜੇ ਇੰਡੀਆ ਤੇ ਵਿਆਹ ਜਾ ਰਹੇ ਨੇ ਉਹ ਵੀ ਹਰ ਇੱਕ ਪਰਿਵਾਰ ਹੀ ਜਾ ਰਿਹਾ, ਉਹ ਵੀ ਨੀ ਕੋਈ ਵਾਂਝਾ ਰਹਿ ਰਿਹਾ, ਕਿਉਂਕਿ ਚਾਹੇ ਨਾ ਕਿਸੇ ਨੇ ਟੋਰਾਂਟੋ ਤੋਂ ਦਿੱਲੀ ਜਾਣਾ, ਚਾਹੇ ਕਿਸੇ ਨੇ ਅੰਮ੍ਰਿਤਸਰ ਜਾਣਾ, ਚਾਹੇ ਕਿਸੇ ਨੇ ਲੁਧਿਆਣੇ ਜਾਣਾ, ਉਹ ਸਾਰੀਆਂ ਆਪਸ਼ਨਾਂ ਤੁਸੀਂ ਲਾਏ।
1: ਬਿਲਕੁਲ ਜੀ, ਅੱਜ ਕੱਲ ਤਾਂ ਤੁਸੀਂ ਦੇਖੀ ਚੱਲੋ, ਵਾਹਿਗੁਰੂ ਮਿਹਰ ਕਰੇ, ਆਉਣ ਵਾਲੇ ਸਮੇਂ ਦੇ ਵਿੱਚ ਹਲਵਾਰੇ ਚ ਦੋ ਦੋ ਤਿੰਨ ਤਿੰਨ ਫਲਾਈਟਾਂ ਉੱਤਰਨ ਲਾ ਦੇਣੀਆਂ, ਕਿਉਂਕਿ ਟ੍ਰੈਫਿਕ ਹੀ ਆਪਾਂ ਇੰਨਾ ਕਰ ਦੇਣਾ। ਵਾਹਿਗੁਰੂ ਮਿਹਰ ਕਰੇ ਜਦੋਂ ਫਲਾਈਟਾਂ। ਵੇਖੋ, ਇੱਕ ਨਾ ਦੋ ਆਪਸ਼ਨਾਂ ਮੈਂ ਤੁਹਾਨੂੰ ਕਲੀਅਰ ਕਰ ਦਵਾਂ। ਕਈ ਲੋਕਾਂ ਦੇ ਮਨ ਦੇ ਵਿੱਚ ਇਹ ਹੈਗਾ ਕਿ ਹਲਵਾਰੇ ਨੂੰ ਜਦੋਂ ਜਾਣਾ ਉਦੋਂ ਵੀ ਏਅਰ ਇੰਡੀਆ ਦੀ ਨਵੀਂ ਫਲਾਈਟ ਚ ਜਾਣਾ, ਹਜੇ ਉਹਨਾਂ ਨੇ ਨਵੀਂ ਫਲਾਈਟ ਦਾ ਕਨੈਕਸ਼ਨ ਹਲਵਾਰੇ ਲਈ ਨਹੀਂ ਕੀਤਾ ਹੈਗਾ ਜੀ। ਸੱਚੀ ਗੱਲ ਆ ਵੀ ਐਵੇਂ ਕਈ ਵਾਰ ਦਿਮਾਗ ਚ ਹੁੰਦਾ ਨੀ, ਹੁਣ ਨਵੀਆਂ ਫਲਾਈਟਾਂ ਲੱਗ ਗਈਆਂ, ਉਹ ਨਵੀਂ ਫਲਾਈਟ ਆ ਜਿਹੜੀ ਉਹ ਸਿਰਫ ਦੁਪਹਿਰ ਵਾਲੀ ਫਲਾਈਟ ਲੱਗੀ ਹੋਈ ਹੈ ਜੀ। ਇੱਕ ਵੇਖੋ ਚੀਜ਼ ਹੁੰਦੀ ਹੈ ਵੀ ਇੱਕ ਸਹੀ ਦੱਸ ਕੇ ਦਿੱਤੀ ਜਾਊਗੀ ਨਾ, ਅਗਲੇ ਨੂੰ ਮਾਇੰਡ ਨੀ ਹੁੰਦਾ। ਹੁਣ ਜਦੋਂ ਅਗਲਾ ਦੂਜੀ ਫਲਾਈਟ ਚ ਬਹਿ ਗਿਆ ਜਾਂ ਕੁਛ ਵੀ ਹੋ ਗਿਆ, ਉਹ ਫਿਰ ਅਗਲਾ ਕਹੂਗਾ ਯਾਰ ਮੈਨੂੰ ਤਾਂ ਪਤਾ ਹੀ ਨੀ ਸੀ ਇਹ ਪੁਰਾਣੀ ਫਲਾਈਟ ਚ ਬੈਠਾ ਸੀ। ਸੋ ਕਨੈਕਸ਼ਨ ਦੇ ਹਿਸਾਬ ਨਾਲ ਫਲਾਈਟਾਂ ਜਿਹੜੀ ਹਲਵਾਰੇ ਲਈ ਕਨੈਕਸ਼ਨ ਆ, ਹਜੇ ਉਹ ਨਵੀਂ ਫਲਾਈਟ ਦਾ ਨਹੀਂ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਲੀਅਰ ਹੋ ਜਾਏਗਾ ਤੇ ਕਰ ਵੀ ਦੇਣਗੇ ਮੇਰੇ ਹਿਸਾਬ ਨਾਲ ਨਵੀਆਂ ਹੀ ਫਲਾਈਟਾਂ, ਕਿਉਂਕਿ ਹਜੇ ਕੁਛ 7 ਫਲਾਈਟਾਂ ਆਈਆਂ, 7 ਲਾ ਦਿੱਤੀਆਂ ਉਹਨਾਂ ਨੇ। ਪਰ ਜਿਹੜੀ ਉਹ ਫਲਾਈਟ ਆ ਉਹ ਰਾਤ ਨੂੰ 12:30 ਵਾਲੀ ਫਲਾਈਟ ਦੇ ਉੱਤੇ ਜਿਹੜੀ ਜਾਂਦੀ ਹੈਗੀ ਆ, ਤੇ ਉਹਦੇ ਨਾਲ ਹਜੇ ਕਲੈਰਿਟੀ ਨਹੀਂ ਆਈ ਹੈਗੀ। ਸੋ ਇਹ ਮੇਕ ਸ਼ੋਰ ਕਰ ਲਿਆ ਜੀ, ਮੇਰਾ ਫਰਜ਼ ਆ ਤੁਹਾਨੂੰ ਸਹੀ ਇਨਫੋਰਮੇਸ਼ਨ ਦੇਣਾ ਸਰ, ਵੀ ਕੱਲ ਨੂੰ ਕੋਈ ਆ ਕੇ ਇਹ ਨਾ ਕਵੇ ਨਹੀਂ ਜੀ ਤੁਸੀਂ ਤਾਂ ਰੌਲਾ ਪਾਉਂਦੇ ਹੋ, ਨਵੀਆਂ ਫਲਾਈਟਾਂ ਲਾ ਤੀਆਂ। ਸੋ ਆਲਵੇਜ਼ ਪਲੀਜ਼, ਜਦੋਂ ਤੁਸੀਂ ਕਿਸੇ ਤੋਂ ਵੀ, ਮੇਰੇ ਤੋਂ ਨੀ ਕਿਸੇ ਤੋਂ ਵੀ ਟਿਕਟ ਲੈਂਦੇ ਹੋ, ਮੈਂ ਇਹ ਕਹਿੰਦਾ ਜਰੂਰ ਚੈੱਕ ਕਰ ਲੈ ਜੀ ਆਹ ਫਲਾਈਟ ਬ੍ਰਾਂਡ ਨਿਊ ਜਾ ਰਹੀ ਹੈ ਕਿ ਦੂਜੀ ਪੁਰਾਣੇ ਵਾਲੀ ਜਾ ਰਹੀ ਹੈ ਹਜੇ। ਸੋ ਆਈ ਹੋਪ ਵਾਹਿਗੁਰੂ ਮਿਹਰ ਕਰੇ ਉਹ ਵੀ ਲੱਗ ਜਾਣਗੀਆਂ ਦੁਬਾਰਾ। ਪਰ ਹਲਵਾਰਾਂ ਦਾ ਬਹੁਤ ਬਹੁਤ ਤਕੜਾ ਰਿਸਪੋਂਸ ਆ ਜੀ, ਬੜੇ ਲੋਕ ਬਹੁਤ ਖੁਸ਼ ਆ, ਕਿਉਂਕਿ 3 ਘੰਟੇ 40 ਮਿੰਟ ਦੀ ਫਲਾਈਟ ਦੇ ਕਨੈਕਸ਼ਨ ਦੇ ਨਾਲ ਬੜਾ ਵਧੀਆ ਰੋਲ ਦਿੱਤਾ ਉਹਨਾਂ ਨੇ, ਤੇ ਬਾਅਦ ਚ ਅੰਮ੍ਰਿਤਸਰ ਦੇ ਵੀ ਕਈ ਪੋਰਟ ਖੋਲ੍ਹ ਕੇ ਉਹਨਾਂ ਨੇ ਬਹੁਤ ਵਧੀਆ ਸਿਸਟਮ ਕਰ ਦਿੱਤਾ ਹੈਗਾ। ਸੋ ਆਈ ਹੋਪ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵਧੀਆ ਚੀਜ਼ਾਂ ਮਿਲ ਸਕਦੀਆਂ ਹੈਗੀਆਂ, ਤੇ ਓਨੀ ਤਰੱਕੀ ਹੋਊਗੀ ਸਾਡੇ ਪੰਜਾਬ ਦੀ ਵੀ ਜਿੰਨੀਆਂ ਫਲਾਈਟਾਂ ਜਾਣਗੀਆਂ, ਕਿਉਂਕਿ ਟ੍ਰੈਫਿਕ ਦੇ ਹਿਸਾਬ ਨਾਲ ਕਾਫੀ ਅੱਛੀ ਫਲਾਈਟ ਦਾ ਰਿਸਪੋਂਸ ਚੱਲ ਰਿਹਾ ਜੀ।
0: ਸੋ ਜੇ ਹੁਣ ਕਟਹਿਰੇ ਸਾਹਿਬ ਦੀਵਾਲੀ ਦੇ ਲਈ ਅਪ ਡਾਊਨ ਟਿਕਟਾਂ ਜਾਂ ਨਵੰਬਰ ਦਸੰਬਰ ਦੇ ਵਿੱਚ ਜਾਣਾ ਹੋਵੇ, ਉਹ ਸਾਰੀਆਂ ਟਿਕਟਾਂ ਮਿਲ ਰਹੀਆਂ ਨੇ ਹਜੇ?
1: ਬਿਲਕੁਲ ਜੀ, ਅਗਲੇ ਸਾਲ ਮਾਰਚ ਤੱਕ ਮੇਰੇ ਕੋਲ ਟਿਕਟਾਂ ਪਹੁੰਚ ਚੁੱਕੀਆਂ, ਜਿਹੜੀਆਂ ਕਿ ਪੂਰੇ ਗਰੁੱਪ ਦੇ ਪ੍ਰਾਈਜ਼ ਵੀ ਹੈਗੇ ਆ। ਜਿਵੇਂ ਕਹਿ ਲਓ ਕਿ ਦੀਵਾਲੀ ਦੇ ਵਿੱਚ ਉਦਾਂ ਕਈ ਟਿਕਟਾਂ ਉਸ ਟਾਈਮ $2,000 ਦੀਆਂ ਹੁੰਦੀਆਂ, ਸਾਡੇ ਕੋਲ $1,750 ਤੋਂ ਸ਼ੁਰੂ ਹੋ ਜਾਂਦੀ ਹੈ, $2,000 ਤੱਕ ਹੈਗੀ ਆ। ਉਸ ਤੋਂ ਬਾਅਦ ਵਿੱਚ ਵਿੱਚ ਹੈਰੀ ਸਾਹਿਬ ਰੇਟ ਆਉਂਦੇ ਰਹਿੰਦੇ। ਹੁਣ ਜਿਵੇਂ ਮੇਰੇ ਕੋਲ ਇੱਕ 12 ਅਗਸਤ ਤੇ 15 ਅਗਸਤ ਦੀ ਫਲਾਈਟ ਦੇ ਵਿੱਚ ਦੋ ਸੀਟਾਂ ਹੈਗੀਆਂ, ਉਹ ਵੈਸੇ ਤੇ $1,090 ਰੇਟ ਆ, ਤੇ ਮੈਂ ਤੁਹਾਡੇ ਲਈ $995 ਦੇ ਵਿੱਚ, $995 ਦੇ ਵਿੱਚ ਲੈ ਕੇ ਆਇਆ। ਤੇ ਉਹਦੇ ਵਿੱਚ ਜੀ ਇਹੀ ਆਪਾਂ ਅੰਮ੍ਰਿਤਸਰ ਜਾਈਏ ਤੇ $1,295 ਤੋਂ ਸ਼ੁਰੂ ਹੁੰਦੀ ਆ, ਦਿੱਲੀ ਨਾਰਮਲ ਪ੍ਰਾਈਸ ਲਈਏ ਤੇ $1,050 ਤੋਂ ਸ਼ੁਰੂ ਹੁੰਦੀ ਆ। ਤੇ ਬਾਕੀ ਰਹਿ ਗਿਆ ਰਿਟਰਨ ਦੀ ਗੱਲ, ਜੇ ਦਿੱਲੀ ਦੀ ਦੇਖੀਏ। ਔਰ ਹੈਰੀ ਇੱਕ ਹੋਰ ਬਹੁਤ ਵਧੀਆ ਗੱਲ ਆ, ਮੈਂ ਹੁਣੇ ਪਾਈ ਸੀ ਐਡ, ਸਪਤੰਬਰ ਚ ਜਾ ਕੇ ਅਕਤੂਬਰ ਦੀ ਵਾਪਸੀ ਲੈ ਲਓ, ਬਹੁਤ ਸੋਹਣੀ ਆ, 7-8 ਘੰਟੇ ਦਾ ਸਟੇ ਆ, ਪਰ ਉਹਦੇ ਚ 5-star ਹੋਟਲ ਦਿੱਤਾ ਜਾਂਦਾ। ਪ੍ਰਾਈਸ ਪਤਾ ਕਿੰਨਾ ਆਇਆ ਸੀ? $1,285 ਰਿਟਰਨ ਟਿਕਟ।
0: ਓਕੇ, ਹਾਂ ਹਾਂ, ਮੈਂ ਤਾਂ ਡੇਢ ਵੀਡੀਓ ਦੇਖੀ ਸੀ।
1: ਪਹਿਲਾਂ ਤਾਂ $1,120 ਦੀ ਵੇਚੀ ਆ, ਉਹ 1,285 ਦੀ ਹੋ ਗਈ, ਅੱਜ ਉਹ ਥੋੜਾ ਜਿਹਾ ਵੱਧ ਕੇ $1,490।
0: ਇਹ ਡੇਲੀ ਚੇਂਜ ਹੁੰਦੇ ਰਹਿੰਦੇ ਨੇ, ਤਾਂ ਵੀ ਇਹਦੇ ਉੱਤੇ ਜ਼ਰੂਰ ਪਰਿਵਾਰਾਂ ਨੂੰ ਬੇਨਤੀ ਆ, ਜੇ ਅੱਜ ਐਡ ਤੁਸੀਂ ਦੇਖੀ ਆ ਜਾਂ ਜੇ ਤਾਂ ਤੁਸੀਂ ਹੁਣ ਸੁਣੀ ਆ, ਹੁਣੇ ਕਾਲ ਕਰੋਗੇ ਸੇਮ ਰੇਟ ਮਿਲੂਗਾ। ਅੱਜ ਵਾਲੀ ਐਡ ਸੁਣ ਕੇ ਜੇ ਤੁਸੀਂ ਵੀਕ ਡੇ ਦੇ ਵਿੱਚ ਪੁੱਛੋਗੇ ਉਦੋਂ ਹੋ ਸਕਦਾ ਰੇਟ ਦਾ ਫਰਕ ਹੋ ਜਾਏ। ਸੋ ਟਰਾਈ ਕਰਿਆ ਕਰੋ ਐਜ਼ ਸੂਨ ਐਜ਼ ਪੋਸੀਬਲ, ਹੁਣੇ ਕਾਲ ਕਰ ਲਓ 905-688-1200 905-688-1200 905-688-1200 905-688-1200 905-688-1200 905-688-1200 905-688-1200 905-688-1200 ਕਟਹਿਰੀਆ ਸਾਹਿਬ, ਟ੍ਰਿਪ ਪੈਕੇਜ ਬਾਰੇ ਵੀ ਦੱਸ ਦਿਓ ਜੀ।
1: ਹਾਂਜੀ, ਪਹਿਲਾਂ ਮੈਂ ਇਹ ਕਲੈਰੀਫਾਈ ਕਰਦਾ ਤੁਹਾਨੂੰ, ਇਹ ਬਹੁਤ ਵਧੀਆ ਰੇਟ ਹੈ ਜੀ, ਜੇ ਕਿਸੇ ਨੇ ਹਜੇ ਵੀ ਫਾਇਦਾ ਲੈਣਾ ਹੋਵੇ ਸਾਡੇ ਆਫਿਸ ਚ ਕਰਕੇ ਫੋਨ ਕਰ ਚੈੱਕ ਕਰ ਸਕਦੇ ਹੋ। ਇਹਦੇ ਕਦੇ ਕੋਈ 1250 ਦੀ ਵੀ ਅਵੇਲੇਬਲ ਆ, 1300 ਦੀ ਅਵੇਲੇਬਲ ਆ, 1450 ਚ ਵੀ ਅਵੇਲੇਬਲ ਆ, ਡਿਪੈਂਡ ਤੁਹਾਡੀਆਂ ਸਾਰੀਆਂ ਡੇਟਾਂ ਤੇ ਕਰਦਾ। ਉਸ ਤੋਂ ਬਾਅਦ ਸਾਡੇ ਕੋਲ ਅੰਮ੍ਰਿਤਸਰ ਦੇ ਬਹੁਤ ਸੋਹਣੇ ਗਰੁੱਪ ਹੈਗੇ ਜੀ, ਸਾਢੇ 1300 ਡਾਲਰ ਦੀ 1 ਵੇ ਸ਼ੁਰੂ ਹੋ ਜਾਂਦੀ ਹੈ ਜੀ। ਉਸ ਤੋਂ ਬਾਅਦ ਜੇ ਕਿਸੇ ਨੇ ਉਧਰੋਂ ਇੰਡੀਆ ਤੋਂ ਵੀ ਆਉਣਾ ਹੈਗਾ, 950 ਡਾਲਰ, 850 ਡਾਲਰ, ਡਿਪੈਂਡ

0: ਸਾਰੀਆਂ ਤੁਹਾਡੀਆਂ ਡੇਟਾਂ ਤੇ ਕਰਦਾ, ਸਾਡੇ ਕੋਲ ਬਹੁਤ ਰੀਜਨੇਬਲ ਪ੍ਰਾਈਸ ਅਵੇਲੇਬਲ ਹੈਗੇ ਆ। ਤੇ ਬਾਕੀ ਜਿਵੇਂ ਤੁਸੀਂ ਕਹਿੰਦੇ ਨੇੜੇ ਨੇੜੇ ਕਿਸੇ ਨੇ ਜਾਣਾ ਹੈਗਾ ਜੀ, 1099 ਮੈਕਸੀਕੋ ਦਾ, ਤੇ ਉਸ ਤੋਂ ਬਾਅਦ $1150 ਦਾ ਡੋਮਿਨਿਕਨ ਰਿਪਬਲਿਕ ਦਾ, ਕੋਸਟਰੀਕਾ, ਬਹਾਮ, ਸਾਰੇ ਤਰ੍ਹਾਂ ਦੇ ਸਾਡੇ ਕੋਲ ਗਰੁੱਪ ਪ੍ਰਾਈਸ ਵੀ ਹੈਗੇ ਆ। ਔਰ ਇਹ ਜਿਹੜੇ ਪ੍ਰੈਜੈਂਟ ਚੱਲਦੇ ਪਏ ਆ ਜੀ, ਜੇ ਇਹ ਥੋੜਾ ਜਿਹਾ ਦੂਰ ਚਲੇ ਜਾਈਏ, ਸਤੰਬਰ ਅਕਤੂਬਰ ਚ ਚਲੇ ਜਾਈਏ, ਇਹੀ ਹੈਰੀ ਸਾਹਿਬ $899 ਦਾ ਮੈਕਸੀਕੋ ਦਾ ਟ੍ਰਿਪ ਸ਼ੁਰੂ ਹੋ ਜਾਂਦਾ, ਤੇ 950 ਦਾ ਡੋਮਿਨਿਕਨ ਰਿਪਬਲਿਕ ਦਾ ਸ਼ੁਰੂ ਹੋ ਜਾਂਦਾ।
1: ਵੈਰੀ ਗੁੱਡ ਜੀ। ਐਂਡ ਸਾਰੇ ਪੈਕੇਜ ਲਈ, ਸਸਤੀਆਂ ਟਿਕਟਾਂ ਦੇ ਲਈ, ਸਾਰੀ ਇਨਕੁਆਇਰੀ ਲਈ ਕੁਇਕ ਨੰਬਰ 905-678-1200 905-678-1200 ਕਟਾਈ ਸਰ ਜਾਂਦੇ ਜਾਂਦੇ ਡਾਕੂਮੈਂਟੇਸ਼ਨ ਕਿਹੜੀ ਕਿਹੜੀ ਦੇ ਵਿੱਚ ਤੁਸੀਂ ਹੈਲਪ ਕਰਦੇ ਹੋ?
0: ਬਿਲਕੁਲ ਜੀ, ਡਾਕੂਮੈਂਟੇਸ਼ਨ ਤੁਹਾਨੂੰ ਕਟਾਰੀਆ ਟਰੈਵਲ ਇੱਕ ਵਨ ਸ਼ੋਪ ਬਣਾ ਦਿੱਤੀ ਹੈ ਜੀ, ਜਿਹੜੇ ਭੈਣ ਭਰਾਵਾਂ ਦੇ ਸਾਥ ਦੇ ਨਾਲ। ਹਰੀ ਸਾਹਿਬ ਬਹੁਤ ਥੈਂਕ ਯੂ ਮੇਰੇ ਭੈਣ ਭਰਾਵਾਂ ਦਾ। ਔਰ ਸੱਤੇ ਦੇ ਸੱਤੇ ਦਿਨ ਖੁੱਲਦੇ ਆ ਆਪਾਂ, ਤੁਹਾਨੂੰ ਛੁੱਟੀ ਕਰਨ ਦੀ ਲੋੜ ਨਹੀਂ, ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚੋ। ਜਿੱਦਣ ਤੁਹਾਨੂੰ ਛੁੱਟੀ ਹੈ ਉਦਣ ਆਓ, ਮੰਡੇ ਟੂ ਮੰਡੇ ਲਾ ਲਓ ਜੀ, ਬਸ ਸਵੇਰੇ 9:30 ਤੋਂ 7 ਵਜੇ ਤੱਕ ਮੇਰੇ ਦੋਨੇ ਆਫਿਸ, ਡੈਰੀ ਐਂਡ ਏਅਰਪੋਰਟ ਦਾ ਕਾਰਨਰ ਜਿਹੜਾ 2883 ਡੈਰੀ ਰੋਡ ਈਸਟ, ਦੂਸਰਾ ਬਰਾਂਪਟਨ ਦੇ ਵਿੱਚ ਜਿਹੜਾ 4550 ਅਬਨੇਜ਼ਰ ਰੋਡ, ਗੌਰ ਰੋਡ ਐਂਡ ਅਬਨੇਜ਼ਰ ਦੇ ਉੱਤੇ ICICI ਬੈਂਕ ਵਾਲੇ ਪਲਾਜ਼ੇ ਚ। ਤੇ ਪੇਪਰ ਗੱਲ ਕਰੀਏ ਜੀ, ਆਪਾਂ ਕੋਈ ਵੀ ਇੰਡੀਆ ਦਾ ਵੀਜ਼ਾ ਕਰਾਉਣਾ, ਚਾਹੇ OCI ਲਾਉਣੀ, ਅੱਜ ਕੱਲ OCI ਚੱਲ ਪਈ ਆ, ਉਹ ਵੀ ਅਸੀਂ ਅਪਡੇਟ ਕਰੀ ਦੀ ਆ, ਨਵੀਂ ਵੀ ਬਣਾ ਕੇ ਦੇਈ ਦੀ ਆ, ਜਾਂ ਪਾਸਪੋਰਟ ਨਿਊ ਕਰਾਉਣਾ, PCC ਲੈਣੀ, ਇੰਗਲੈਂਡ ਦਾ ਵੀਜ਼ਾ, UK ਦਾ ਵੀਜ਼ਾ, ਸੋਰੀ USA ਦਾ ਵੀਜ਼ਾ, USA ਦੀ ਜੇ ਡੇਟ ਅਰਲੀ ਲੈਣੀ ਉਹ ਵੀ ਸਾਡੇ ਕੋਲ ਇੰਤਜ਼ਾਮ ਹੈਗਾ। ਉਸ ਤੋਂ ਬਾਅਦ ਆਸਟ੍ਰੇਲੀਆ, ਨਿਊਜ਼ੀਲੈਂਡ, ਆਲਵੇਸ ਕਹਿਣਾ ਜੀ ਪਲੀਜ਼ ਇਹ ਨਾ ਸੋਚਿਆ ਕਰੋ ਕੈਨੇਡੀਅਨ ਪਾਸਪੋਰਟ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਜਾਂ UK ਦਾ, ਤੁਹਾਨੂੰ ETR ਆਥੋਰਾਈਜੇਸ਼ਨ ਫਾਰਮ ਲੈਣਾ ਪੈਂਦਾ, ਉਹ ਵੀ ਧਿਆਨ ਚ ਰੱਖਿਆ ਕਰੋ, ਕਿਉਂਕਿ ਟਿਕਟਾਂ ਅੱਜ ਕੱਲ ਨਾਨ ਰਿਫੰਡੇਬਲ, ਨਾਨ ਚੇਂਜੇਬਲ ਹੁੰਦੀਆਂ, ਸੋ ਇਹ ਚੀਜ਼ਾਂ ਦਾ ਜ਼ਰੂਰੀ ਧਿਆਨ ਰੱਖਣਾ। ਉਸ ਤੋਂ ਬਾਅਦ ਨੇਪਾਲ ਦਾ ਵੀਜ਼ਾ, ਦੁਬਈ ਦਾ ਵੀਜ਼ਾ, ਦੁਬਈ ਦਾ ਲੈਂਡ ਪੈਕੇਜ ਬੜਾ ਹਰੀ ਸਾਹਿਬ ਆਪਾਂ ਮਸ਼ਹੂਰ ਕੀਤਾ ਸੀ, ਤੇ ਆਪਾਂ ਵੇਚਿਆ ਵੀ ਬਹੁਤ ਆ ਜੀ, ਤੇ ਹੁਣ ਉਹ ਦੁਬਾਰਾ ਸ਼ੁਰੂ ਹੋ ਚੁੱਕਾ, ਜਿਹੜਾ ਕਿ $699 ਦੇ ਵਿੱਚ ਤੁਹਾਡਾ, ਇਹ ਵੀ ਅਸੀਂ ਪੂਰਾ ਦੁਬਈ ਦਾ ਇੰਤਜ਼ਾਮ ਕਰਕੇ ਦਿੰਦੇ, ਜਿਹੜਾ ਕਿ ਸਿਰਫ ਲੈਂਡ ਪੈਕੇਜ ਦੀ ਕੀਮਤ ਆ ਜੀ, ਇਹ ਟਿਕਟਾਂ ਦੀ ਨੀ, ਟਿਕਟਾਂ ਤਾਂ ਜਿਹੜੀਆਂ ਜਾਣਾ ਹੀ ਜਾਣਾ, ਤੇ ਲੈਂਡ ਪੈਕੇਜ ਦਾ, ਉੱਥੋਂ ਦਾ ਰਹਿਣ ਸਹਿਣ ਦਾ, ਖਾਣ ਪੀਣ ਦਾ ਜੀ, ਤੇ ਬਾਕੀ ਰਹਿ ਗਿਆ ਜੀ, ਜੇ ਕਿਸੇ ਦਾ PR ਕਾਰਡ ਐਕਸਪਾਇਰ ਹੋ ਗਿਆ, ਚਾਹੇ ਸਿਟੀਜ਼ਨ ਦੇ ਭਰਾਉਣੇ ਆ, ਇੱਕੋ ਹੀ ਸ਼ਰਤ ਥੱਲੇ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਸੱਤੋ ਦਿਨ ਖੁੱਲੇ, ਨੰਬਰ ਇੱਕੋ ਆ, ਨੰਬਰ ਇੱਕ ਹੈ ਜੀ 905-678-1200
1: 9056782000। ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ,
0: ਥੈਂਕ ਯੂ ਸਰ।
1: ਦੋ ਆਪਸ਼ਨ ਨੇ ਗੋਰ ਐਂਡ ਅਬਨੀਜ਼ਰ ਏਅਰਪੋਰਟ ਐਂਡ ਡੈਰੀ, ਤੇ ਸੱਤੇ ਦਿਨ ਓਪਨ, ਨੰਬਰ 905-678-1200।

0: ਕੋਈ ਦਿਸੇ।
1: ਦੋਸਤੋ ਇਹ ਗਾਣੇ ਦੀ ਜਦੋਂ ਨਾ ਤੁਸੀਂ ਵੀਡੀਓ ਦੇਖਦੇ ਹੋ, ਇਹ 2011 ਇਹ ਪੰਜਾਬੀ ਵਿਰਸਾ 2011 ਮੈਲਬੋਰਨ ਦੀ ਰਿਕਾਰਡ ਹੋਈ ਵੀਡੀਓ ਮੈਂ ਪਲੇ ਕਰ ਰਿਹਾ ਅਤੇ ਇਹਦੇ ਵਿੱਚ ਆਡੀਅੰਸ ਦੇ ਕਲਿਪਸ ਜਦੋਂ ਦਿੰਦੇ ਨੇ ਉਹ ਬੜਾ ਦੇਖ ਕੇ, ਜਿਹਨੂੰ ਆਪਦਾ ਕਲਿੱਪ ਇਹ ਗਾਣੇ ਦੇ ਵਿੱਚ ਰਿਕਾਰਡ ਹੋ ਕੇ ਦਿਖੂਗਾ ਉਹਦੇ ਲਈ ਤਾਂ ਵੱਖਰੀ ਯਾਦ ਆ। ਸੋ ਇਹ ਸਾਲ ਦੇ ਵਿੱਚ ਇੱਕ ਵਾਰੀ ਓਪਰਚੁਨਿਟੀ ਆਉਂਦੀ ਹੈ ਅਤੇ ਟੋਰਾਂਟੋ ਦੇ ਹਿੱਸੇ ਵੀ ਇਸ ਵਾਰੀ ਇਹ ਓਪਰਚੁਨਿਟੀ ਆ ਪੰਜਾਬੀ ਵਿਰਸਾ 2026 ਜਿਹੜਾ ਰਿਕਾਰਡ ਹੋ ਗਿਆ। ਗਿੱਲ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਮੈਸੇਜ ਜ਼ਰੂਰ ਪਰਿਵਾਰਾਂ ਨੂੰ ਦਿਓ ਭਾਈ ਆਪਦਾ ਜੱਚ ਕੇ ਤਿਆਰ ਹੋ ਕੇ ਆਇਓ ਕਿਉਂਕਿ ਸ਼ੋਅ ਰਿਕਾਰਡ ਵੀ ਹੋਣਾ, ਬਾਅਦ ਦੇ ਵਿੱਚ ਹੋ ਸਕਦਾ ਉਹ ਰਿਕਾਰਡਡ ਤੁਸੀਂ ਆਪਦੇ ਆਪ ਨੂੰ ਟੀ ਵੀ ਦੇ ਉੱਤੇ ਯੂਟਿਊਬ ਦੇ ਉੱਤੇ ਤੁਹਾਡੇ ਕਲਿਪਸ ਵੀ ਆਉਣ। ਸੋ ਹੁਣ ਇੰਤਜ਼ਾਰ ਦੀ ਘੜੀ ਖਤਮ, ਕੱਲ੍ਹ ਨੂੰ ਸ਼ੋਅ ਆ, ਪਾਰਕਿੰਗ ਕਿੱਥੇ ਲਾਉਣੀ ਆ, ਕੀ ਪਾਰਕਿੰਗ ਦਾ ਕੋਈ ਐਕਸਟਰਾ ਪੇ ਕਰਨਾ ਨਹੀਂ ਕਰਨਾ, ਟਿਕਟਾਂ ਸਾਰੇ ਨੇ ਲੈ ਲਈਆਂ ਜਾਂ ਕੋਈ 10-15 ਟਿਕਟਾਂ ਪਈਆਂ ਨੇ, ਪੂਰੀ ਜਾਣਕਾਰੀ ਗਿੱਲ ਸਾਹਿਬ ਦੇਣਗੇ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ।
2: ਹਾਂਜੀ ਹਰੀ ਵੀਰੇ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ। ਤੁਸੀਂ ਬਾਖੂਬੀ ਪਿਛਲੇ ਕਈ ਹਫ਼ਤਿਆਂ ਤੋਂ ਆਪਣੇ ਇਸ ਸ਼ੋਅ ਦੇ ਬਾਰੇ 'ਚ ਦੱਸਦੇ ਆ ਰਹੇ ਹੋ, ਪਹਿਲਾਂ ਤਾਂ ਤੁਹਾਡਾ, ਸਾਰੇ ਮੀਡੀਆ ਦਾ, ਸਾਰੇ ਸਾਡੇ ਪਰਿਵਾਰਾਂ ਦਾ ਬਹੁਤ ਧੰਨਵਾਦ। ਅਤੇ ਆਪਾਂ ਜਿਵੇਂ ਤੁਸੀਂ 2-3 ਚੀਜ਼ਾਂ ਹਾਈਲਾਈਟ ਕੀਤੀਆਂ, ਆਫਕੋਰਸ ਜਿਹੜਾ ਰਿਕਾਰਡ ਕਰਨ ਦਾ ਮੌਕਾ ਹੁੰਦਾ, ਇਹ ਕਹਿ ਲਓ ਵੀ ਇਸ ਵਾਰੀ ਆਪਾਂ ਲੜ ਕੇ ਲਿਆ ਭਾਜੀ ਹੁਣਾਂ ਤੋਂ। ਪਹਿਲਾਂ ਕਹਿੰਦੇ ਸੀ ਸਾਰਾ ਵੈਨਕੂਵਰ ਰਿਕਾਰਡ ਕਰਨਾ ਜੀ ਇਸ ਵਾਰੀ, ਅਸੀਂ ਕਿਹਾ ਨਹੀਂ ਜੀ ਇੱਦਾਂ ਨਹੀਂ ਹੋਣ ਦੇਣੀ, ਆਪਾਂ ਟੋਰਾਂਟੋ ਅਤੇ ਵੈਨਕੂਵਰ ਮੈਂ ਕਿਹਾ ਜੁਆਇੰਟਲੀ ਕਰ ਲੈਂਦੇ ਜੀ, ਫਿਰ ਇਸ ਕਰਕੇ ਸਾਡੇ ਇੱਥੋਂ ਵੀ ਹੁਣ ਨਵੇਂ ਗੀਤ ਜਿਹੜੇ ਨੇ ਉਹ ਰਿਕਾਰਡ ਕੀਤੇ ਜਾਣੇ ਆ, ਅਤੇ ਜਿਹੜੇ ਕਲਿੱਪ ਜਦੋਂ ਆਪਾਂ ਦੇਖਦੇ ਹਾਂ ਉਹ ਫਿਰ ਸਾਂਝੇ ਤੌਰ ਦੇ ਉੱਤੇ ਕੁਛ ਗੀਤ ਟੋਰਾਂਟੋ ਦੇ, ਕੁਛ ਵੈਨਕੂਵਰ ਦੇ, ਇਸ ਤਰ੍ਹਾਂ ਰਿਲੀਜ਼ ਹੋਣੇ ਆ। ਸੋ ਇਹ ਤਾਂ ਇੱਕ ਨਵੀਂ ਗੱਲ, ਪੱਕੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਵੀ ਨਵੇਂ ਕੱਪੜੇ ਪਾ ਕੇ, ਅਤੇ ਮੈਂ ਨਾ ਤੁਹਾਡੀ ਗੱਲ ਸੁਣਦੇ ਸੁਣਦੇ ਹੈਰੀ ਬਾਈ ਸੋਚਣ ਲੱਗ ਗਏ ਯਾਰ ਵੀ ਮੈਂ ਬਹੁਤਾ ਧਿਆਨ ਹੀ ਨਹੀਂ ਦਿੱਤਾ ਵੀ ਮੈਂ ਕਿਹੜੇ ਕੱਪੜੇ ਪਾਉਣੇ।
1: ਮੈਂ ਤਾਂ ਪੱਗ ਆਪਦੀ ਤਿਆਰ ਕਰ ਲਈ ਜੀ, ਮੈਂ ਤਾਂ ਕਿਹੜੀ ਪੱਗ, ਨਵੀਂ ਨਾ ਉਹ ਕਲਰ ਆ ਨਵਾਂ ਜੀ ਚੱਲਿਆ ਲੈਮਨ ਕਲਰ, ਤੇ ਉਹ ਮੈਂ ਪੱਗ ਆਪਦੀ ਸਿਲੈਕਟ ਕਰ ਚੁੱਕਿਆ।
2: ਦੈਟਸ ਗੁੱਡ, ਪਰ ਮੇਰੇ ਲਈ ਹੁਣ ਇਹ ਚੱਕਰ ਪੈ ਜਾਣਾ, ਮੈਂ ਬਾਕੀ ਕੰਮਾਂ 'ਚ ਬਿਜ਼ੀ ਰਿਹਾ, ਮੈਂ ਦੇਖਦਾ ਮੈਂ ਕੁਛ ਨਾ ਕੁਛ ਹੁਣ ਇਸ ਤੋਂ ਬਾਅਦ ਆਪਾਂ ਟਰਾਈ ਕਰਦੇ ਹਾਂ।
1: ਢੀਂਡਸਾ ਸਾਹਿਬ ਤੁਸੀਂ ਵੀ ਤਿਆਰ?
2: ਪਿਆਰ ਪਿਆਰ
3: ਬਿਲਕੁਲ ਜੀ,
1: ਭੈਣ ਜੀ ਤਿਆਰ ਨੇ?
3: ਹਾਂਜੀ,
1: ਉਹਨਾਂ ਨੇ ਸੂਟ ਨਵਾ ਲਿਆ,
3: ਸੂਟ ਵਾਲਾ ਤਾਂ ਤੁਸੀਂ ਪੁੱਛ ਲਿਓ ਜੀ।
1: ਠੀਕ ਹੈ,
2: ਤੇ ਹੁਣ 9 ਤਰੀਕ ਨੂੰ ਜਿਹੜੇ 2-3 ਮੇਜਰਲੀ ਆਪਾਂ ਪੁਆਇੰਟ ਹਾਈਲਾਈਟ ਕਰਨੇ ਚਾਹੁੰਦੇ ਹਾਂ, ਬਹੁਤਾ ਸਮਾਂ ਨਾ ਲੈਂਦੇ ਹੋਏ, ਇੱਕ ਤਾਂ ਅਸੀਂ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ 6 ਵਜੇ ਡੋਰਸ ਓਪਨ ਹੋਣਗੀਆਂ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਮੇਂ ਸਿਰ ਉੱਥੇ ਪਹੁੰਚੋ, 7 ਵਜੇ ਆਪਾਂ ਸ਼ੋਅ ਨੂੰ ਸ਼ੁਰੂ ਕਰ ਸਕੀਏ, ਉਹ ਤਾਂ ਹੀ ਪੋਸੀਬਲ ਹੋਣਾ ਜੇ ਤੁਸੀਂ ਉੱਥੇ ਅੰਦਰ ਜਾ ਕੇ ਬੈਠੇ ਹੋਵੋਗੇ। ਸੋ ਬਾਹਰ ਕਈ ਵਾਰ ਆਪਾਂ ਦੇਖਿਆ ਕਿ ਲੋਬੀ 'ਚ ਬਹੁਤ ਸੱਜਣ ਖੜੇ ਰਹਿੰਦੇ ਨੇ, ਵੇਟ ਕਰਦੇ ਰਹਿੰਦੇ ਨੇ, ਉਹਦੇ ਨਾਲੋਂ ਬਿਹਤਰ ਹੈ ਕਿ ਅੰਦਰ ਹਾਲ 'ਚ ਜਾ ਕੇ ਆਪੋ ਆਪਣੀਆਂ ਸੀਟਸ ਨਾਲ, ਜਿਵੇਂ ਕਹਿੰਦੇ ਹੁੰਦੇ ਇੱਕ ਵਾਰੀ ਮੁਆਇਨਾ ਕਰ ਲਓ, ਉੱਥੋਂ ਮਾਹੌਲ ਜਾ ਇਹਦੇ ਨਾਲ ਇੱਕ ਮਿਕ ਹੋ ਲਓ, ਅਤੇ ਉਸ ਜ਼ੋਨ 'ਚ ਆਪਣੇ ਆਪ ਨੂੰ ਲੈ ਜਾਓ, ਅਤੇ ਫਿਰ ਜਦੋਂ ਹੀ ਦ ਮੂਮੈਂਟ ਪਹਿਲੀ ਜਿਹੜੀ ਹੈ ਮਾਈਕ ਦੇ ਉੱਤੇ ਜਾਂ ਮਿਊਜ਼ਿਕ ਦੀ ਧੁਨ ਜਾਂ ਕੋਈ ਗੱਲਬਾਤ ਜਾਂ ਸਤਿ ਸ੍ਰੀ ਅਕਾਲ ਜਾਂ ਕੋਈ ਆਵਾਜ਼ ਤੁਹਾਨੂੰ ਸੁਣੇ, ਤਾਂ ਉਹਨੂੰ ਇੱਦਾਂ ਹੋਵੇ ਕਿ ਤੁਸੀਂ ਉੱਥੇ ਬੈਠੇ ਮੌਜੂਦ ਹੋਵੋ। ਸੋ ਜਿਹੜੀ ਮੌਜੂਦਗੀ ਹੈ ਉਹ ਪਹਿਲੇ ਪਲ ਤੋਂ, ਜਿਹੜੀ ਹੈਰੀ ਬਾਈ ਮੈਂ ਬਹੁਤ ਵਾਰੇ ਪ੍ਰੈਕਟਿਸ ਕੀਤੀ ਹੈ ਕਿ ਜਦੋਂ ਤੁਸੀਂ ਇੱਦਾਂ ਟੁੱਟਵੇਂ ਜਿਹਾ ਵਿੱਚ ਜਾ ਕੇ ਕਿਸੇ ਵੀ ਇਵੈਂਟ ਦੇ ਜਾਂ ਸ਼ੋਅ ਦੇ ਜਾਂ ਫਿਲਮ ਦੇ ਵੜਦੇ ਹੋ, ਤਾਂ ਉਹ ਜਿਵੇਂ ਕਹਿੰਦੇ ਲੜੀਵਾਦਤਾ ਜੀ ਬਣਦੀ ਨਹੀਂ ਕਈ ਵਾਰ। ਸੋ ਇਸ ਗੱਲ ਦੇ ਲਈ ਪਹਿਲੀ ਤਾਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਮੇਂ ਸਿਰ ਨੋਟ ਓਨਲੀ ਆਪਣੇ ਸ਼ੋਅ 'ਚ ਨਹੀਂ, ਹਰ ਸ਼ੋਅ 'ਚ ਹੀ ਇਸ ਤਰ੍ਹਾਂ ਹੀ ਪਹੁੰਚਿਆ ਕਰੀਏ, ਨੰਬਰ 1। ਨੰਬਰ 2, ਕਿਉਂਕਿ ਆਪਾਂ ਨੂੰ ਪਤਾ ਕਿ 25 ਤਰੀਕ ਨੂੰ ਇਹ ਸ਼ੋਅ ਓਰੀਜਨਲੀ ਉਲੀਕਿਆ ਗਿਆ ਸੀਗਾ, ਅਤੇ 1-2 ਦਿਨ ਪਹਿਲਾਂ ਹੀ ਉਦੋਂ ਸਟ੍ਰਾਈਕ ਹੋਣ ਕਰਕੇ ਸਿਕਿਉਰਿਟੀ ਦੇ ਪਰਪਸ ਤੋਂ ਉਹਨਾਂ ਵੱਲੋਂ, ਜਿਹੜਾ ਯੂਨੀਅਨ ਵੱਲੋਂ ਰੋਕਾਂ ਲਗਾਈਆਂ ਜਾ ਰਹੀਆਂ ਸੀ, ਤੇ ਗੱਡੀਆਂ ਨੂੰ 5-5, 7-7 ਮਿੰਟ ਰੋਕਿਆ ਜਾ ਰਿਹਾ ਸੀਗਾ। ਸੋ ਉਹ ਚੀਜ਼ ਨੂੰ ਅਵੋਇਡ ਕਰਨ ਲਈ ਅਸੀਂ ਚਾਹੁੰਦੇ ਸੀ ਵੀ ਸਾਰੀ ਕਮਿਊਨਿਟੀ ਹੁਣ ਅਵੇਅਰ ਹੈ, ਇਨਫੋਰਮਡ ਹੈ, ਸਾਰਿਆਂ ਨੂੰ ਪਤਾ ਕਿ ਜੇ ਇਸ ਤਰ੍ਹਾਂ ਦਾ ਤੁਹਾਨੂੰ ਥੋੜਾ ਜਿਹਾ ਵੀ ਉਹਨਾਂ ਲੇਨਸ ਦੇ ਵਿੱਚ ਟ੍ਰੈਫਿਕ ਦਿਖੇ, ਤਾਂ ਤੁਹਾਡੇ ਕੋਲ ਆਲਟਰਨੇਟਿਵਲੀ ਵੁੱਡਬਾਈਨ ਮਾਲ ਜਿਹੜਾ ਬਿਲਕੁਲ ਉਹਦੇ ਸਾਹਮਣੇ ਇਹ ਥੀਏਟਰ ਹੈ ਆਪਣਾ, ਸੋ ਉੱਧਰ ਆਲੇ ਦੁਆਲੇ ਤੁਸੀਂ ਐਕਸਪਲੋਰ ਕਰ ਸਕਦੇ ਹੋ ਆਪਸ਼ਨ, ਜਿੱਥੇ ਸੇਫ ਹੋਵੇ, ਜਿੱਥੇ ਐਲੋਕੇਟਡ ਸਪੋਟਸ ਹੋਣ, ਜਿੱਥੇ ਪਾਰਕਿੰਗ ਲਗਾਉਣ ਦੀ ਮਨਾਹੀ ਹੈ ਪਲੀਜ਼ ਉੱਥੇ ਕਿਤੇ ਵੀ ਪਾਰਕ ਨਾ ਕਰਿਓ, ਕਿਉਂਕਿ ਕੋਈ ਟਿਕਟ ਲੱਗ ਸਕਦੀ ਹੈ, ਗੱਡੀ ਟੋਅ ਹੋ ਸਕਦੀ ਹੁੰਦੀ ਹੈ। ਸੋ ਉਸ ਗੱਲ ਦਾ ਤੁਸੀਂ ਆਪ ਜ਼ਿੰਮੇਵਾਰੀ ਲੈ ਕੇ ਸਾਡਾ ਸਾਰਿਆਂ ਦਾ ਸਾਥ ਦੇਣਾ। ਸੋ ਇੱਕ ਤਾਂ ਇਹ ਜ਼ਰੂਰ ਖਿਆਲ ਰੱਖਿਓ, ਜੇ ਮਾੜਾ ਮੋਟਾ ਵੀ ਤੁਹਾਨੂੰ ਟ੍ਰੈਫਿਕ ਲੱਗਦਾ, ਰਸ਼ ਲੱਗਦਾ, ਤਾਂ ਫਿਰ ਆਪਣੇ ਕੋਲ ਆਲਟਰਨੇਟ ਜਿਹੜੀਆਂ ਪਾਰਕਿੰਗ ਲਈ ਸਪੋਟਸ ਨੇ ਉਹ ਲੱਭ ਕੇ, ਤੇ ਹਾਰਡਲੀ 5-7 ਮਿੰਟ ਦੀ ਵਾਕ ਦੇ ਉੱਤੇ ਹੀ ਹੈ। ਇੰਨਾ ਕਿ ਮੈਂ ਕੱਲ ਵੀ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਰੇਡੀਓ 'ਤੇ, ਉਹ ਕਹਿੰਦੇ ਯਾਰ ਵੀ ਕਈ ਵਾਰ ਜਦੋਂ ਆਪਾਂ ਥੀਏਟਰ ਦੀ ਓਰੀਜਨਲ ਜਿਹੜੀ ਐਕਚੁਅਲ ਪਾਰਕਿੰਗ ਹੈ ਜਿਹੜੀ ਮਲਟੀ ਸਟੋਰੀ, ਉਧਰੋਂ ਵੀ ਜੇ ਤੁਰ ਕੇ ਆਉਣਾ ਹੋਵੇ ਤਾਂ ਸ਼ਾਇਦ ਇਸ ਦੂਸਰੀ ਸਾਈਡ ਨਾਲੋਂ ਉਹ ਦੂਰ ਪੈਂਦਾ। ਸੋ ਇਸ ਕਰਕੇ ਇਹ ਨੇੜੇ ਹੈ, ਬਹੁਤ ਕਨਵੀਨੀਅੰਟ ਹੈ, ਜੇ ਤੁਹਾਨੂੰ ਟ੍ਰੈਫਿਕ ਲੱਗੇ ਤਾਂ ਇਹ ਇੱਕ ਤਰੀਕਾ। ਸੋ ਸਮੇਂ ਸਿਰ ਪਹੁੰਚਿਆ ਜਾਵੇ, ਤੇ ਰਿਕਾਰਡਿੰਗ ਹੋਣੀ ਹੈ ਸਮੇਂ ਸਿਰ ਸ਼ੁਰੂ ਕਰਕੇ, ਅਸੀਂ ਚਾਹਾਂਗੇ ਕਿ ਇਹਨੂੰ ਸ਼ੋਅ ਨੂੰ ਮੁਕੰਮਲ ਕੀਤਾ ਜਾਵੇ। ਤੇ ਜਿਹੜੇ ਪਰਿਵਾਰਾਂ ਨੇ ਟਿਕਟਸ 25 ਤਰੀਕ ਦੀਆਂ ਲਈਆਂ ਹੋਈਆਂ, ਐਜ਼ ਇਟ ਇਜ਼ ਉਹੀ ਟਿਕਟਸ ਵੈਲਿਡ ਨੇ। ਸੋ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਰਡ ਕਾਪੀ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ, ਜੋ ਕਿ ਕਿਉਂਕਿ ਉਹ ਜਿਹੜੀਆਂ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਨੇ ਉਹੀ ਵੈਲਿਡ ਨੇ। ਸੋ ਇਹ ਨਾ ਹੋਵੇ ਵੀ ਤੁਸੀਂ ਕਹੋ ਜੀ ਉਹ ਗੁਆਚ ਗਈਆਂ ਜਾਂ ਲੱਭੀਆਂ ਨੇ, ਫਿਰ ਉਹ ਟਿਕਟ ਨਹੀਂ ਗਿਣੀ ਜਾਣੀ। ਸੋ ਤੇ ਜਿਹੜੀ ਟਿਕਟ ਤੁਸੀਂ ਈਮੇਲ ਦੇ ਵਿੱਚ ਰਿਸੀਵ ਕੀਤੀ ਹੋਈ ਹੈ, ਜਿਹੜੀ ਟਿਕਟ ਮਾਸਟਰ ਦੀ ਐਪ ਤੋਂ ਰਿਸੀਵ ਕੀਤੀ ਹੋਈ ਹੈ, ਉਹ ਤਾਂ ਤੁਹਾਡੇ ਕੋਲ ਹੈ ਹੀ ਹੈ। ਸੋ ਉਹਦੇ ਵਿੱਚ ਇੱਕ ਹੈਰੀ ਬਾਈ ਹੋਰ ਬਹੁਤ ਅਸੀਂ ਅਵੇਅਰਨੈਸ ਦੇ ਤੌਰ ਤੇ, ਕਿਉਂਕਿ ਮੈਨੂੰ ਵੀ ਕਾਫੀ ਸਾਰੀਆਂ ਕਾਲਸ ਆਉਂਦੀਆਂ ਨੇ, ਕਈ ਵਾਰ ਅਸੀਂ ਸਿਰਫ ਜਿਹੜੀ ਈਮੇਲ ਆਈ ਹੁੰਦੀ ਹੈ ਉਹਨੂੰ ਹੀ ਟਿਕਟ ਮੰਨ ਲਈਦਾ। ਸੋ ਤੁਹਾਡੇ ਕੋਲ ਫੋਨ ਦੇ ਵਿੱਚ ਟਿਕਟ ਮਾਸਟਰ ਦੀ ਐਪ ਹੋਣੀ ਜ਼ਰੂਰੀ ਹੈ। ਸੋ ਉਹ ਸਮਾਂ ਪਹਿਲਾਂ ਹੀ ਆਪਣਾ ਬੱਚਿਆਂ ਨੂੰ ਲੈ ਕੇ, ਜੇ ਤੁਹਾਨੂੰ ਕਿਤੇ ਬਹੁਤ ਥੋੜੀ ਗਿਣਤੀ ਚ ਇਸ ਤਰ੍ਹਾਂ ਸੱਜਣ ਹੋਣੇ ਆ ਜਿਨ੍ਹਾਂ ਨੂੰ ਆਈਡੀਆ ਨਹੀਂ ਹੈ, ਨਹੀਂ ਤਾਂ
1: ਸਕਰੀਨਸ਼ਾਟ ਨਾਲ ਵੀ ਉਹ ਸਕੈਨ ਨਹੀਂ ਹੁੰਦੇ।
2: ਸਕਰੀਨਸ਼ਾਟ ਬਿਲਕੁਲ ਵੀ ਨਾ ਲਿਆ ਜਾਵੇ, ਉਹ ਸਕਰੀਨਸ਼ਾਟ ਵੈਲਿਡ ਨਹੀਂ ਮੰਨਿਆ ਜਾਣਾ। ਸੋ ਓਰਿਜਿਨਲ ਟਿਕਟ, ਵਨ ਟਿਕਟ ਇੱਕ ਟਾਈਮ ਤੇ, ਉਹ ਲਾਈਵ ਟਿਕਟ ਹੁੰਦੀ ਹੈ ਜਿਹੜੀ ਤੁਹਾਡੀ ਐਪ ਦੇ ਵਿੱਚ ਹੀ ਤੁਹਾਨੂੰ ਦਿਖਾਉਣੀ ਪੈਂਦੀ। ਬੜਾ ਸੌਖਾ ਕੰਮ ਹੈ, ਐਵੇਂ ਕੰਪਲੀਕੇਸ਼ਨ ਚ ਨਹੀਂ ਪੈਣ ਦੀ ਲੋੜ ਕਿਸੇ ਨੂੰ ਵੀ। ਆਪਣੇ ਬੱਚਿਆਂ ਦੀ ਹੈਲਪ ਲੈ ਲਿਓ, ਦੋ ਤਿੰਨ ਸਟੈਪਸ ਨੇ ਉਹਦੇ, ਆਪਣਾ ਈਮੇਲ ਤੇ ਉਹਦਾ ਪਾਸਵਰਡ ਤੇ ਐਪ ਜਿਹੜੀ ਉਹਦੇ ਵਿੱਚ ਤੁਹਾਡੀ ਉਹ ਟਿਕਟ ਰਿਸੀਵ ਹੋਈ ਹੁੰਦੀ ਹੈ ਉਸੇ ਈਮੇਲ ਦੇ ਵਿੱਚ, ਤੇ ਉਹ ਬਸ ਸੌਖਾ ਹੀ ਕੰਮ ਹੈ ਉਹ ਲੈ ਕੇ ਤੇ ਤੁਸੀਂ ਉੱਥੇ ਸਾਹਮਣੇ। ਕਿਉਂਕਿ ਮੈਂ ਇਹ ਵਾਰ ਵਾਰ ਤਾਂ ਕਹਿ ਰਿਹਾ ਵੀ ਕਈ ਵਾਰ ਉੱਥੇ ਨਾ ਨੈਟਵਰਕ ਦੀ ਕਮੀ ਪ੍ਰੋਬਲਮ ਹੁੰਦੀ ਹੈ, ਜਦੋਂ ਤੁਸੀਂ ਥੀਏਟਰ ਦੇ ਮੋਹਰੇ ਪਹੁੰਚਦੇ ਹੋ ਕਈ ਵਾਰੀ ਸਿਗਨਲ ਨਹੀਂ ਪ੍ਰੋਪਰ ਮਿਲ ਰਿਹਾ ਹੁੰਦਾ। ਟਿਕਟ ਮਾਸਟਰ ਦੀ ਐਪ ਜੇ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਨ ਲੱਗੇ ਹੋ, ਫਿਰ ਐਵੇਂ ਕਿਓਸ ਜਿਹਾ ਹੁੰਦਾ ਬੰਦਾ ਲੱਭਣ ਲੱਭੀ ਜਾਂਦਾ ਵੀ ਕੀ ਕਰੀਏ ਕੀ ਨਾ ਕਰੀਏ। ਸੋ ਆਪਣੇ ਆਪ ਨੂੰ ਪਹਿਲਾਂ ਹੀ ਪ੍ਰਿਪੇਅਰ ਕਰਕੇ ਲੈ ਕੇ ਆਓ, ਔਰ ਮਾਡਰਨ ਟੈਕਨੋਲੋਜੀ ਦੇ ਐਡਵਾਂਸ ਇਸ ਸੈਟਅਪ ਨੂੰ ਅਸੀਂ ਸਾਰੇ ਜਣੇ ਅਪਲਾਈ ਕਰੀਏ। ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਵੱਡੇ ਵੱਡੇ ਕਾਨਸਰਟਸ ਜਾਂ ਖੇਡਾਂ ਦੇ ਵਿੱਚ ਟਿਕਟ ਮਾਸਟਰ ਦੇ ਥਰੂ ਟਿਕਟ ਵਿਕਦੀਆਂ ਨੇ। ਸੋ ਆਪਾਂ ਵੀ ਸਮੇਂ ਦੇ ਹਾਣੀ ਬਣਦੇ ਹੋਏ ਟਿਕਟ ਮਾਸਟਰ ਦਾ ਸਦਉਪਯੋਗ ਕਰਦੇ ਹੋਏ ਆਪਣੇ ਫੋਨ ਨੂੰ ਐਪ ਨੂੰ ਯੂਜ਼ ਕਰੀਏ। ਸੋ ਜੇ ਫਿਰ ਵੀ ਕੋਈ ਹੋਰ ਅਜੇ ਟਿਕਟ ਚਾਹੀਦੀਆਂ ਨੇ ਤਾਂ ticketmaster.ca ਇੱਕੋ ਇੱਕ ਇਹੀ ਵੈਬਸਾਈਟ ਹੈ ਹੁਣ ਜਿੱਥੇ ਤੁਹਾਨੂੰ ਟਿਕਟ ਮਿਲ ਸਕਦੀਆਂ। ਨਾ ਤਾਂ ਹੁਣ ਫਰੈਂਡਸ ਵੀਡੀਓ ਤੋਂ ਕੋਈ ਟਿਕਟਸ ਮਿਲਣੀ ਹੈ, ਨਾ ਹੀ ਸਾਡੇ ਟੀਮ ਮੈਂਬਰ ਸੋਢੀ ਨਗਰਾਂ ਨੂੰ ਕਾਲ ਕਰਕੇ ਕੋਈ ਟਿਕਟ ਮਿਲਣੀ ਹੈ, ਤੇ ਨਾ ਹੀ ਤੁਸੀਂ ਜੇ ਮੈਨੂੰ ਕਾਲ ਕਰੋਗੇ ਟਿਕਟ ਨਹੀਂ ਮਿਲਣੀ। ਬਾਕੀ ਕੋਈ ਹੋਰ ਵੇਰਵੇ ਜੇ ਤੁਸੀਂ ਸਾਡੇ ਨਾਲ ਡਿਸਕਸ ਕਰਨੇ ਹੋਏ ਤਾਂ ਉਹ ਸਾਡੇ ਨਾਲ ਗੱਲ ਕਰ ਸਕਦੇ ਹੋ। ਟਿਕਟਸ ਸਿਰਫ ਔਰ ਸਿਰਫ ticketmaster.ca ticketmaster.ca ਤੇ। ਤੇ ਕੱਲ ਨੂੰ ਆਪਾਂ ਸ਼ਾਮ ਨੂੰ 6 ਵਜੇ ਡੋਰਸ ਖੋਲਣ ਤੋਂ ਲੈ ਕੇ 7 ਵਜੇ ਸ਼ੋਅ ਸ਼ੁਰੂ ਕਰਨ ਤੱਕ ਤੁਹਾਨੂੰ ਐਸ ਸੂਨ ਐਸ ਪੋਸੀਬਲ ਉੱਥੇ ਪਹੁੰਚ ਕੇ ਇਸ ਸ਼ੋਅ ਨੂੰ ਮਾਨਣ ਦੇ ਲਈ ਇੱਕ ਵਾਰੀ ਫਿਰ ਇਨਵਾਈਟ ਕਰ ਰਹੇ ਹਾਂ। ਪੰਜਾਬੀ ਵਿਰਸਾ, ਮਨਮੋਹਨ ਵਾਰਿਸ, ਕਮਲਹੀਰ ਸੰਤਾਰ ਕੱਲ ਨੂੰ ਪਹੁੰਚ ਰਹੇ ਨੇ। ਬਾਰ ਬਾਰ ਅਸੀਂ ਰਿਪੀਟ ਕਰ ਰਹੇ ਹਾਂ ਕਿ 25 ਵਾਲੀਆਂ ਟਿਕਟਾਂ ਇੱਦਾਂ ਹੀ ਯੂਜ਼ ਹੋਣਗੀਆਂ, ਤੇ ਜੇ ਟ੍ਰੈਫਿਕ ਤੁਹਾਨੂੰ ਉੱਥੇ ਰਸ਼ ਵਗੈਰਾ ਲੱਗਦਾ ਤਾਂ ਆਲਟਰਨੇਟ ਪਾਰਕਿੰਗ ਸਪੋਟਸ ਲੱਭ ਕੇ ਸਮੇਂ ਸਿਰ ਉੱਥੇ ਪਹੁੰਚ ਜਾਇਆ ਜਾਵੇ। ਜੀ ਹਰੀ ਵੀਰੇ,
1: ਬਹੁਤ ਸ਼ੁਕਰੀਆ ਜੀ, ਬਹੁਤ ਐਕਸਾਈਟਡ ਹਾਂ, ਤੇ ਕੱਲ ਨੂੰ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਹਾਰੇ ਲਵਾਵਾਂਗੇ, ਤੇ ਫਿਰ ਸ਼ੋਅ ਤੋਂ ਬਾਅਦ ਵੀ ਵਧਾਈਆਂ ਤੁਹਾਨੂੰ ਪਹਿਲਾਂ ਹੀ ਆ, ਤੇ ਸ਼ੋਅ ਤੋਂ ਬਾਅਦ ਵੀ ਤੁਹਾਨੂੰ ਫਿਰ ਆਉਣੇ ਆਰ ਵੀ ਵਧਾਈਆਂ ਦੇਵਾਂਗੇ ਇੱਕ ਹੋਰ ਕਾਮਯਾਬ ਸ਼ੋਅ ਦੀ। ਬਹੁਤ ਸ਼ੁਕਰੀਆ, ਧੰਨਵਾਦ,
2: ਬਹੁਤ ਸ਼ੁਕਰੀਆ ਹਰੀ ਬਾਈ। ਇੱਕ ਹੋਰ ਕੁਇਕਲੀ, ਵੈਸੇ ਤਾਂ ਅਸੀਂ ਕੱਲ ਨੂੰ ਉੱਥੇ ਵੀ ਰਿਕੁਐਸਟ ਕਰਾਂਗੇ, ਕਈ ਵਾਰ ਥੋੜੀ ਬਹੁਤ ਹੀ ਪ੍ਰੋਬਲਮ ਆਉਂਦੀ ਆ, ਜ਼ਿਆਦਾ ਨਹੀਂ। ਅਸੀਂ ਕਈ ਵਾਰੀ ਆਪਣੀਆਂ ਸੀਟਸ ਦੀ ਥਾਂ ਕਿਸੇ ਹੋਰ ਦੀਆਂ ਸੀਟਸ ਤੇ ਬੈਠ ਜਾਂਦੇ ਹਾਂ, ਇਕੱਲੇ ਆਪਣੇ ਸ਼ੋਅ 'ਚ ਨਹੀਂ ਬਾਕੀ ਸ਼ੋਅ ਦੇ ਵਿੱਚ ਵੀ ਇਹ ਦੇਖਣ। ਸੋ ਇਸ ਗੱਲ ਦੀ ਜ਼ਰੂਰ ਅਸੀਂ ਰਿਸਪੈਕਟ ਕਰਿਆ ਕਰੀਏ ਕਿ ਜਿਹੜੀ ਟਿਕਟ ਸਾਨੂੰ ਐਲੋਕੇਟ ਕੀਤੀ ਗਈ ਹੈ, ਜਿਹੜੀ ਟਿਕਟ ਸਾਡੇ ਕੋਲ ਹੈ, ਹਰ ਸ਼ੋਅ ਦੇ ਵਿੱਚ ਉਸ ਸੀਟ ਤੇ ਹੀ ਬੈਠੀਏ, ਇਹ ਆਪਣੀ ਇੱਕ ਪ੍ਰੈਕਟਿਸ ਬਣਾ ਲਈਏ। ਬਹੁਤ ਮਿਹਰਬਾਨੀ ਮੇਰਾ ਵੀਰ,
1: ਬਹੁਤ ਸ਼ੁਕਰੀਆ ਜੀ, ਧੰਨਵਾਦ
2: ਜੀ, ਥੈਂਕ ਯੂ।
1: ਸੋ ਦੋਸਤੋ, ਇਹ ਪੰਜਾਬੀ ਵਿਰਸਾ 2026 August 9 ਕੱਲ੍ਹ ਨੂੰ ਸੰਡੇ ਨੂੰ ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ, ਅਤੇ ਜ਼ਰੂਰ ਤੁਸੀਂ ਇਸ ਦਾ ਆਨੰਦ ਮਾਣ ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਅਤੇ ਸਟੂਡੀਓ ਨੰਬਰ ਹੈ 416-233-7368 416-233-7368 ਅਤੇ ਸਾਡੀ ਲਾਈਨ ਜੁੜ ਚੁੱਕੀ ਆ ਨਾਗਪਾਲ ਜੀ ਨਾਲ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
0: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸੋ ਤੁਸੀਂ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਇੱਕ ਅਵੇਅਰ, ਵੈਸੇ ਤਾਂ ਕਈ ਸਾਲਾਂ ਤੋਂ ਅਵੇਅਰ ਕਰਦੇ ਆ ਰਹੇ ਸੀ, ਗੌਰਮੈਂਟ ਨੇ ਇੱਕ ਬੜੀ ਸੋਹਣੀ ਓਪਰਚੁਨਿਟੀ ਸਾਡੇ ਪਰਿਵਾਰਾਂ ਨੂੰ ਦਿੱਤੀ ਹੋਈ ਆ, ਤੇ ਉਦੋਂ ਉਹਦੇ ਵਿੱਚ ਗ੍ਰਾਂਟ ਐਂਡ ਲੋਨ ਦਿੱਤਾ ਜਾ ਰਿਹਾ ਸੀ, ਐਂਡ ਬਹੁਤ ਹੀ ਲੋਕਾਂ ਦੀ ਤੁਸੀਂ ਹੈਲਪ ਕੀਤੀ ਇਹ ਗ੍ਰਾਂਟ, ਇਹ ਲੋਨ ਲੈਣ ਦੇ ਵਿੱਚ ਹੈਲਪ ਕੀਤੀ। ਤੇ ਇਸ ਤੋਂ ਬਾਅਦ 1 August ਨੂੰ ਜਦੋਂ ਰੂਲ ਚੇਂਜ ਹੋਏ ਆ, ਤੇ ਸਾਨੂੰ ਇਹ ਸੀ ਕਿ ਯਾਰ ਬਹੁਤੇ ਲੋਕਾਂ ਨੂੰ ਕਿ ਮੌਕਾ ਹੱਥੋਂ ਖੁੰਝ ਗਿਆ, ਪਰ ਉਹ ਇੱਕ ਖੁਸ਼ਖਬਰੀ ਹੀ ਬਣ ਗਈ, ਕਿਉਂਕਿ ਜਿਹੜਾ ਉਹ ਲੋਨ ਆ ਉਹ ਤਾਂ 80-80 ਹਜ਼ਾਰ, ਲੱਖ-ਲੱਖ, 2-2 ਲੱਖ ਡਾਲਰ ਦਾ ਮਿਲਣ ਲੱਗ ਗਿਆ, ਤੇ ਉਹ ਵੀ ਆਲਮੋਸਟ ਨਾਮਾਤਰ ਹੀ ਉਹਦਾ ਇੰਟਰਸਟ ਰੇਟ ਆ। ਸੋ ਕੀ ਰੂਲ ਚੇਂਜ ਆਏ ਨੇ, ਕਿੰਨਾ ਲਈ ਇਹ ਰੂਲ ਨੇ, ਐਂਡ ਉਹ ਇੱਕ ਵਾਰੀ ਪੂਰਾ ਤੁਸੀਂ ਆਪਦੀ ਜਵਾਨੀ ਦੱਸ ਦਿਓ ਜੀ।
0: ਬਿਲਕੁਲ ਜੀ, ਸੋ ਮਾਰੀ ਕੰਪਨੀ ਦਾ ਨਾਮ ਹੈ ਯੂਨੀਕ ਗਲੋਬਲ ਐਡਵਾਈਜ਼ਰੀ, ਆਫਿਸ ਮਾਰਾ ਮਿਸਿਸਾਗਾ ਮੈਂ ਹੈ, ਅੰਟਾਰੀ ਡੈਰੀ ਪੇ। ਤੋ ਇਸਮੇ ਯੈਸ, ਖੁਸ਼ਖਬਰੀ ਹੈ, ਲੋਨ ਡਬਲ ਹੋ ਗਿਆ ਹੈ। ਪਹਿਲੇ ਹਮ ਬਾਤ ਕਰਤੇ ਥੇ 30-100,000 ਡਾਲਰ ਕੀ, ਅਬ ਹਮ ਬਾਤ ਕਰਤੇ ਹੈ 50-170,000 ਡਾਲਰ ਕੀ, 0% ਪੇ, ਬਿਨਾ ਕ੍ਰੈਡਿਟ ਚੈੱਕ ਕੇ ਲੋਨ ਆਪਕੋ ਮਿਲਤਾ ਹੈ। ਆਪ ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਟੀਚਰ ਨਹੀਂ ਹੈ ਕਲਾਸ ਮੇ, ਆਪਨੇ ਬਸ ਲੋਗਿਨ ਕਰਨਾ ਹੈ 10 ਘੰਟੇ ਹਫਤੇ ਮੇ, ਦੈਟਸ ਇਟ, ਆਸਾਨ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ। ਔਰ ਅਗਰ ਆਪ ਹਾਊਸ ਵਾਈਫ ਹੈ, ਉਬਰ ਡਰਾਈਵਰ ਹੈ, ਤਾਂ ਆਪ ਫੁੱਲ ਟਾਈਮ ਜੌਬ ਕਰਤੇ, ਆਪ ਐਲੀਜੀਬਲ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ।
1: ਸੋ PR ਸਿਟੀਜ਼ਨ ਹੋਣੇ ਚਾਹੀਦੇ, ਤੇ ਇਨਕਮ ਦੀ ਕੀ ਉਹਦੇ ਵਿੱਚ ਉਹ ਹੈ ਜੀ?
0: ਅਬ ਇਹ ਵੀ ਖੁਸ਼ਖਬਰੀ ਹੈ, ਇਨਕਮ ਪਹਿਲੇ जोर लगा के कहते थे कि आपके एनवे की फैमिली इनकम लेस देन $70,000 हो, अब ऐसा नहीं है। आप चाहे 1.5 लाख साल का कमाते हैं, आपको पता है हमारे पास पहले 10 कॉल आती थी, उसमें से हम सिर्फ 1 या 2 ही हमारे लायक के क्लाइंट थे जिनको सूट करता था, बाकी सब हाई इनकम के थे। बट अब आपकी इनकम 1.5 लाख भी है तब भी आप 1.5 लाख तक का लोन ले सकते हैं 0% पे, बिना क्रेडिट चेक के, बिना किसी पर्सनल गारंटी के।
1: वेरी गुड। सो नागपाल जी, मैं सही समझ रहे हैं, जे इनकम हुण नॉर्मल जिहड़ी उरे इनकम आ उह 70,000 लख की आ एवरेज बंदे दी, ते तुसी कह रहे हो जे साल दी इनकम $1.5 लख भी आ, फैमिली इनकम $1.5 लख तो घट आ जां $1.5 लख तक आ, इंग्लिश आउंदी आ, पी आर ते सिटीजन ने, इह जिहदे विच तां बहुत वड्डी लॉबी आ जो इस दे विच आउंदी आ, ते उह सारिआं नूं लख 1.5 लख 2-2 लख दे लोन मिल रहे ने बिना क्रेडिट चैक तो, बिना कोई गरंटी तो। ओके, इक एग्जाम्पल दिओ जे फैमिली ऑफ 4 आ जी, कोई उहदी एग्जाम्पल दिओ ते उहनां नूं किन्नी फंडिंग बनूगी ते किवें आउंदी आ फंडिंग।
0: हाँ जी, फैमिली ऑफ 4 को हस्बैंड वाइफ दोनों पढ़ते हैं, आसान से कोर्सेस करते, स्किल डेवलप करते हैं, तो 2 साल के कोर्स में उनको बनता है $160,000। अब इसमें से अगर फैमिली ऑफ 5 है तो वो तो बढ़ भी जाता है $170,000-$180,000 तक चला जाता है। अब इसमें बच्चों के अगर उनकी एज कम है 11 साल से तो उनका कॉलेज का जो फीस का पोर्शन है वो गवर्नमेंट ही कवर कर देती है, जेब से कुछ नहीं गया, लोन का लोन आ गया। बच्चे छोटे हैं तो ज्यादा फायदा है, नहीं छोटे तो भी बड़ा फायदा है। बिल्कुल जी, बड़ा अच्छा क्वेश्चन है ये। अब आप मान के चले आपका कोर्स 2 साल का है तो 2 साल तक ये 0% पे है, कोई ब्याज ही नहीं है,
1: ना ही कोई भरने की लोड है, कोई किस्त
0: भी नहीं। बिल्कुल जी, किस्ते भी स्टार्ट नहीं है, किस्ते भी 2.5 साल बाद स्टार्ट है।
1: ओके,
0: और तब ब्याज क्या है 2.5% पूरे साल का, महीने का नहीं कह रहा, 2.5% पूरे साल का, और गारंटी नहीं, सबसे बड़ी बात।
1: मतलब जे लाख किसी ने लेता तो उन्हें मोड़ना कितना होया,
0: आप मान के चले 1 लाख लिया तो 1,10,000 15 साल में मोड़ना है, $10,000
1: मोड़ना एक्स्ट्रा 15 साल।
0: बिल्कुल जी, 15 साल के आराम से ओपन है, आप 3 साल में मोड़ दो चाहे 15 साल में मोड़ो, ऐसा भी नहीं आपकी जॉब ही लगी तो आपको उठा के ले जाएंगे, क्योंकि गिरवी क्या है, ना घर है ना गाड़ी है, तो बस आपका लोन डेफर हो जाता है।
1: जिहड़े पैसे आउंदे ने लोन वाले ये स्टडी दे अराउंड ही खर्च करने होंदे ने,
0: लिविंग एक्सपेंसेस के लिए गवर्नमेंट आपको देती है, कहीं भी कैसे भी आप इसे यूज कर सकते हैं। आपकी गवर्नमेंट ने $900 मिलियन और दे दी यूक्रेन को, गवर्नमेंट जब वहां पैसा लगाती है आप पे लगा रही है, तो चाबी क्यों है, कोई चाबी नहीं, कोई मीठी बातें नहीं है, कॉल करें, असेसमेंट अभी कराएं।
1: सो कॉल दे उत्ते तो इन्होंने दस देना दोस्तों तुसी एलिजिबल हो, एलिजिबल तो होगी, पीआर सिटीजन नंबर 1, एज का कोई फैक्टर नहीं है, बस पीआर सिटीजन होने चाहिए हो, नंबर 2 इनकम 1.5 लख जा इस तो घट, नंबर 3 जिहड़ा हैगा गा, नंबर 3 की सी, इंग्लिश हो गया, इनकम हो गया, पीआर सिटीजन हो गया। सो यही 3 एलिजिबिलिटी क्राइटेरिया ने, लोन के हकदार हो सकते हो। करना की है, गवर्नमेंट चाहती है कि तुम पढ़ो, तो पढ़ाई दे वेल्डिंग वर्गे औखे कोर्सा तो लैके अजिहे सौखे कोर्स भी ने जिहड़े जिन्हां दे कोई टैसट भी नहीं होने, मोबाइल देखते देखते ही अटेंडेंस तुहाडी लग जाणी है, तो सिंपल जी असाइनमेंट ने कोई टैसट भी नहीं होया ने, जिहड़े बड़ा आसानी नाल पास कर सकते हो। एंड नागपाल जी, तुसीं आपदी फीस तो नहीं बढ़ाती?
0: अभी नहीं बढ़ाई जी, फीस हमारी सेम ही है, फीस $199 वन टाइम फीस काम होने के बाद,
1: जो लोन अप्रूव हो जाएगा खातों च $1,00,000 आ जाएगा, तुहानू 199 दे देने हैं,
0: नोच के, तब उन्हें लगता है मजा आ गया। जो अच्छी तरह काम करते हैं हम पे शक होता है, जब आपको रिफाइनेंसिंग में लोग आगे कहते हैं काम हो जाता है फिर कुछ और शुरू करो, मैंने कहा बाकी सब काम नकली कागज लगते हैं, तो करते नहीं है, साफ काम साफ तरीके से 8 साल से कर रहे हैं, असली काम है, कोई कागज नहीं हिलता आपके, इसमें आपके फैमिली कागज लगते हैं, बच्चों के बर्थ सर्टिफिकेट या मैरिज सर्टिफिकेट, ना कि एम्प्लॉयमेंट का डॉक्यूमेंट। कॉल करें अभी, असेसमेंट कराएं फ्री में।
1: लो जी, राइट नाउ कॉल करो, ते ऑफिस का एड्रेस भी दस दो एक बारी।
0: हाँ जी, ऑफिस एड्रेस है जी 218 एक्सपोर्ट बुलेवर्ड हरंटारी डेरी पे, मंडे आप आ सकते हैं, कोई कुंडी कोई चाबी कोई मीठी बातें नहीं है।
1: नंबर बोल दो जी,
0: 4372461-4376-4175। क्रेडिट स्कोर 0 भी है तो भी एलिजिबल है, 4372461-4375।
1: दोस्तों तुहाडे मन दे विच होर कोई सवाल आ पढ़ाई नूं लैके, किहड़े कोर्स करने आ, किवें कोर्स पास होणगे, किन्ना लोन आऊगा, कदों तक लोन आऊगा, कोई भी तुहाडे मन दे विच क्वेश्चन आ ना, ਤਾਂ ਤੁਸੀਂ ਕਾਲ ਕਰਕੇ ਇਹਨਾਂ ਨੂੰ ਜਾਣਕਾਰੀ ਬਾਰੇ ਲੈ ਸਕਦੇ ਹੋ। ਨੰਬਰ 437-264-3175 437-264-3175 4372643175 ਕਾਲ 'ਤੇ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਤੁਸੀਂ ਇੰਨੇ ਫੰਡ ਲਈ ਐਲੀਜੀਬਲ ਹੋ। ਜਦੋਂ ਇਹਨਾਂ ਨੇ ਕਹਿਤਾ ਜਾ ਕੇ ਆਫਿਸ ਮਿਲੋ, ਦੋ ਚਾਰ ਡਾਕੂਮੈਂਟ ਲੱਗਣੇ ਆ ਅਤੇ ਤੁਹਾਡਾ ਲੋਨ ਆ ਜਾਣਾ। ਇਹਨਾਂ ਦੀ ਫੀਸ ਕਿੰਨੀ ਹੈ? 199 437-264-3175 437-264-3175 4372643175 ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।
1: ਆਓ ਤੁਹਾਨੂੰ ਦੋਸਤੋ ਲੈ ਕੇ ਚੱਲੀਏ ਗ੍ਰੈਂਡ ਹੋਮ ਫਰਨੀਚਰ ਤੇ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1,500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000 647-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
5: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, serving Brampton, Mississauga, Toronto, the GTA, and the world at am530.ca.

0: ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਅਤੇ ਸਟੂਡੀਓ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਦਾ ਮੈਪਲ ਕਲੀਨਿਕ ਤੋਂ ਢਿੰਡ ਸਾਹਿਬ ਜੀ ਆਇਆਂ ਇੱਕ ਵਾਰ ਫਿਰ ਤੋਂ
1: ਧੰਨਵਾਦ ਸਰ ਤੁਹਾਡਾ ਵੀ ਤੇ
0: ਸ਼੍ਰੋਤਿਆਂ ਨੂੰ ਪਿਆਰ ਭਰੀ ਦੇ ਵਿੱਚ ਤਾਂ ਤੁਸੀਂ ਘਰ ਦਾ ਖੁੰਜਾ ਖੁੰਜਾ ਦੱਸਤਾ ਡੋਰ ਹੈਂਡਲ ਤੋਂ ਲੈ ਕੇ ਕਿਉਂਕਿ ਤੁਹਾਡਾ ਇੱਕ ਵਰਕ ਆਰਡਰ ਬਣਿਆ ਹੁੰਦਾ ਜਦੋਂ ਪਰਿਵਾਰ ਕੋਈ ਪੈਕੇਜ ਕਿਉਂਕਿ ਇਹ ਨਾ ਕਾਰਪੋਰੇਟ ਕੰਪਨੀਆਂ ਦੀਆਂ ਨਿਸ਼ਾਨੀਆਂ ਨੇ ਇਹ ਡੰਸ ਅਪਰੂਵ ਕੰਪਨੀਆਂ ਜੀ ਯਾਨੀ ਕਿ ਐਲੀਜੀਬਲ ਨੇ ਬੈਂਕਾਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਜਾਂ ਫਿਰ ਕਲੀਨਿਕਸ ਦੇ ਵਿੱਚ ਕਲੀਨਿੰਗ ਕਰਨ ਦੇ ਲਈ ਐਂਡ ਜਿੱਥੇ ਰੇਟ ਇਹਨਾਂ ਦੇ ਵਾਜਬ ਨੇ ਉੱਥੇ ਹੀ ਟਰੱਸਟਡ ਜਿਹੜਾ ਇੰਪਲੋਈ ਹਾਇਰ ਕਰਦੇ ਨੇ ਉਹਦਾ ਪ੍ਰੋਪਰ ਬੈਕਗਰਾਊਂਡ ਚੈੱਕ ਹੁੰਦਾ ਪ੍ਰੋਪਰ ਇੰਸ਼ੋਰਡ ਕੰਪਨੀ ਇੰਸ਼ੋਰਡ ਬੰਦੇ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਆਉਂਦੇ ਨੇ ਸੋ ਤੁਸੀਂ ਇਹਨਾਂ ਤੋਂ ਵਨ ਟਾਈਮ ਡੀਪ ਕਲੀਨਿੰਗ ਕਰਾਉਣੀ ਆ ਰੈਗੂਲਰ ਕਲੀਨਿੰਗ ਲਈ ਹਾਇਰ ਕਰਨਾ ਕੋਈ ਇਵੈਂਟ ਆ ਬਿਫੋਰ ਆਫਟਰ ਕਲੀਨਿੰਗ ਆ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਆ ਚਾਹੇ ਪੋਸਟ ਕੰਸਟਰਕਸ਼ਨ ਕਲੀਨਿੰਗ ਆ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 647-286-0077 647-286-0077 6472860077 ਅਤੇ ਤੁਹਾਡੇ ਕੋਲ ਇਹਦੇ ਵਿੱਚ ਲਿਖਿਆ ਹੋਇਆ ਜੀ ਵਿੰਡੋ ਕਲੀਨਿੰਗ ਇਨਸਾਈਡ ਐਂਡ ਆਊਟਸਾਈਡ ਅਤੇ ਜੇ ਆਊਟਸਾਈਡ ਵਿੰਡੋ ਕਲੀਨਿੰਗ ਕਰਵਾਉਣੀ ਆ ਤੇ ਇਹਦਾ ਪ੍ਰਾਈਸ $15 ਪਰ ਵਿੰਡੋ ਹੀ ਪੈਂਦਾ ਜੀ
1: ਹਾਂਜੀ $15 ਪਰ ਵਿੰਡੋ ਬਾਹਰਲੀ ਸਾਈਡ ਤੋਂ ਹੁੰਦਾ ਹੈ ਜੀ ਜਿਹੜਾ ਉਹ ਆਪਾਂ ਪਾਣੀ ਯੂਜ਼ ਕਰਦੇ
0: ਆ ਕਈ ਵਾਰ ਦੇਖਿਆ ਬਹੁਤ ਲੋਕ ਤਾਂ ਘਰੋਂ ਹੀ ਉਹ ਪ੍ਰੈਸ਼ਰ ਵਾਸ਼ਰ ਦੇ ਨਾਲ ਕਲੀਨ ਕਰ ਲੈਂਦੇ
1: ਨਾ ਜੀ ਪ੍ਰੈਸ਼ਰ ਵਾਸ਼ਰ ਦੇ ਨਾਲ ਨਾ ਵਿੰਡੋਜ਼ ਡੈਮੇਜ ਹੋਣ ਦੀ ਪ੍ਰੋਬਲਮ ਬਹੁਤ ਆਉਂਦੀ ਹੈਗੀ ਆਪਾਂ ਕਰ ਤਾਂ ਲੈਂਦੇ ਹਾਂਗੇ ਬਟ ਉਹ ਨਾ ਤਾਂ ਉਹ ਕਲੀਨਿੰਗ ਹੀ ਪ੍ਰੋਪਰ ਹੁੰਦੀ ਹੈ ਨਾਲੇ ਵਿੰਡੋਜ਼ ਡੈਮੇਜ ਹੋ ਸਕਦੀਆਂ ਨੇ ਉਹਦੇ ਨਾਲ
0: ਤੁਸੀਂ ਸੌਫਟ ਵਾਸ਼ ਕਰਦੇ
1: ਹਾਂਜੀ ਸੌਫਟ ਵਾਸ਼ ਕਰਦੇ ਹਾਂ ਆਪਾਂ ਤੇ ਜਿਹੜਾ ਫਿਲਟਰ ਅਸੀਂ ਯੂਜ਼ ਕਰਦੇ ਹਾਂ ਉਹ 4 ਵਾਰੀ ਪਾਣੀ ਫਿਲਟਰ ਹੁੰਦਾ ਹੈ ਫਿਰ ਉਹ ਪਾਣੀ
0: ਪਾਣੀ ਨੂੰ ਫਿਲਟਰ ਕੀਤਾ ਜਾਂਦਾ ਪਹਿਲਾਂ 4 ਵਾਰੀ
1: ਹਾਂਜੀ ਹਾਂਜੀ
0: ਤੇ ਉਹਦਾ ਉਹ
1: TDS ਆ ਜਿਹੜਾ ਉਹ ਜ਼ੀਰੋ ਕੀਤਾ ਜਾਂਦਾ ਜੀ ਨੋਰਮਲੀ ਆਪਣੇ ਬ੍ਰੈਂਪਟਨ ਮਿਸੀਸਾਗਾ ਚ 172 ਤੋਂ ਲੈ ਕੇ 200 ਤੱਕ ਜਾਂਦਾ ਉਹ ਬਟ ਉਹਨੂੰ ਜ਼ੀਰੋ ਕਰਕੇ ਜਿਹੜਾ ਕਿਉਂਕਿ ਪਾਣੀ ਦੇ ਵਿੱਚ ਇੰਪਿਉਰਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ ਜਦੋਂ ਤੁਸੀਂ ਦੇਖਿਓ ਕਿਸੇ ਗਲਾਸ ਤੇ ਪਾਣੀ ਆਪਾਂ ਡੋਲਦੇ ਹਾਂ ਤਾਂ ਉੱਥੇ ਗੋਲ ਗੋਲ ਧੱਬੇ ਬਣ ਜਾਂਦੇ ਆ
0: ਹਾਂਜੀ ਹਾਂਜੀ
1: ਉਹ ਧੱਬੇ ਪਾਣੀ ਦੇ ਨਿਸ਼ਾਨ ਹੁੰਦੇ ਨੇ ਜੀ ਉਹ ਤਾਂ ਹੀ ਬਣਦੇ ਨੇ ਜਦੋਂ ਪਾਣੀ ਨਹੀਂ
0: ਬਾਅਦ ਚੋਂ ਤੇ ਧੂੜ ਮਿੱਟੀ ਜੰਮ ਜਾਂਦੀ
1: ਹਾਂਜੀ ਹਾਂਜੀ ਹਾਂਜੀ ਤੇ ਜਦੋਂ ਪਾਣੀ ਆਪਣਾ ਫਿਲਟਰ ਕੀਤਾ ਹੁੰਦਾ ਹੈ ਤਾਂ ਉਹ ਗਲਾਸ ਤੇ ਕੋਈ ਸਟੇਨ ਨਹੀਂ ਰਹਿੰਦਾ ਹੈਗਾ ਤੇ ਪਲੱਸ ਜਿਹੜੀ ਸਾਈਨਿੰਗ ਹੈ ਸਾਈਨਿੰਗ ਉਹ ਹੋਰ ਵੀ ਨਿਖਰ ਕੇ ਆਉਂਦੀ ਹੈ ਤੇ ਇਹੀ ਇਹਦਾ ਇੱਕ ਮਤਲਬ ਕਿ ਵੀ ਬਾਖੂਬੀ ਹੈ ਇਹਦੀ ਫਿਲਟਰ ਦੀ ਯੂਜ਼ ਕਰਨ ਦੀ ਅਤੇ ਮੈਂ ਤਾਂ ਇਹੀ ਰਿਕਮੈਂਡ ਕਰੂੰਗਾ ਜੀ ਕਿਉਂਕਿ ਜਿਹੜਾ ਆਪਾਂ ਪ੍ਰੈਸ਼ਰ ਵਾਸ਼ਰ ਦੇ ਨਾਲ ਵਿੰਡੋਜ਼ ਕਲੀਨ ਕਰਦੇ ਹਾਂ ਉਹ ਵਿੰਡੋਜ਼ ਦੇ ਜਿਹੜੇ ਸੀਲਰ
0: ਘਰ ਦੀ ਜਦੋਂ ਵੀ ਇਹਨਾਂ ਨੇ ਅੱਜ ਤੱਕ ਜਿਹੜੀ ਵੀ ਸਟਰੀਟ ਤੇ ਜਿਹੜਾ ਘਰ ਕੀਤਾ ਉਹੀ ਸਟਰੀਟ ਤੋਂ 4-5 ਆਂਢੀ ਗੁਆਂਢੀ ਕਰਾਈ ਲੈਂਦੇ ਨੇ ਕਿਉਂਕਿ ਘਰ ਤੁਹਾਡਾ ਅਲੱਗ ਹੀ ਚਮਕਦਾ ਸਾਫ ਵਿੰਡੋ ਇੱਕ ਵਾਰੀ ਕੀਤੀਆਂ ਹੋਣ ਤਾਂ ਉਹ ਸਾਲ ਸਾਲ ਸਾਫ ਹੀ ਰਹਿੰਦੀਆਂ
1: ਆਹੀ ਸਭ ਤੋਂ ਬੈਸਟ ਜਿਹੜਾ ਟਾਈਮ ਆ ਆਹ ਸਮਰ ਦਾ ਟਾਈਮ ਹੀ ਹੁੰਦਾ ਜੀ ਵਿੰਡੋਜ਼ ਨੂੰ ਐਟਲੀਸਟ ਸਾਲ 'ਚ ਇੱਕ ਵਾਰ ਤਾਂ ਜ਼ਰੂਰ ਕਲੀਨ ਕਰਵਾਓ ਇਕੱਲਾ ਇਹ ਨਹੀਂ ਘਰ ਸੋਹਣਾ ਹੀ ਲੱਗਦਾ ਗਾ ਇਹਦੇ ਨਾਲ ਵਿੰਡੋਜ਼ ਦੀ ਲਾਈਫ ਵੀ ਵਧੀ ਰਹਿੰਦੀ ਆ ਤੁਹਾਡੇ ਪੇਂਟ ਦੇ ਖਰਚੇ ਤੱਕ ਬਚ ਸਕਦੇ ਨੇ ਕਿਉਂਕਿ ਜਦੋਂ ਵਿੰਡੋਜ਼ ਨੂੰ ਆਪਾਂ ਧਿਆਨ ਹੀ ਨਹੀਂ ਦੇਣਾ ਉਹ ਫਿਰ ਪੇਂਟ ਡੈਮੇਜ ਆਉਣਾ ਸ਼ੁਰੂ ਹੋ ਜਾਂਦਾ
0: ਨੰਬਰ ਦੋਸਤੋ ਇੱਕ ਇੱਕ ਹੈ ਵਿੰਡੋ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਜਾਂ ਕਿਸੇ ਹੋਰ ਤਰ੍ਹਾਂ ਦੀ ਕਲੀਨਿੰਗ ਸਰਵਿਸ ਦੇ ਲਈ ਨੰਬਰ 647-286-0077 6472860077 647-286-0077 6472860077 647-286-0077 647-286-0077 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ

0: ਦੋਸਤੋ ਤੁਹਾਡੇ ਲਈ ਇੱਕ ਖਾਸ ਸੁਨੇਹਾ ਲੈ ਕੇ ਆਏ ਨੇ ਐਸ ਜੀ ਅਪਲਾਇੰਸ ਰਿਪੇਅਰ ਤੋਂ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਰਿਪੇਅਰ ਦੇ ਲਈ ਬਾਈ ਹੁਣਾਂ ਨੂੰ ਕਾਲ ਤੁਸੀਂ ਕਰਨੀ ਆ ਤੇ ਸਤਿ ਸ੍ਰੀ ਅਕਾਲ ਬਾਈ ਜੀ ਨੂੰ ਵੈਲਕਮ
1: ਹਾਂਜੀ ਸਤਿ ਸ੍ਰੀ ਅਕਾਲ ਜੀ
0: ਬਾਈ ਜੀ ਅਪਲਾਇੰਸ ਰਿਪੇਅਰ ਘੱਟ ਖਰਚੇ ਤੇ ਵਿਦ ਵਾਰੰਟੀ ਜਦੋਂ ਇਹ ਰਿਪੇਅਰ ਕਰਾਉਣੇ ਹੋਣ ਤਾਂ ਐਸ ਜੀ ਅਪਲਾਇੰਸ ਰਿਪੇਅਰ ਦਾ ਨਾਮ ਸਾਹਮਣੇ ਆਉਂਦਾ ਕਿਉਂਕਿ 10 ਸਾਲ ਦਾ ਤਜਰਬਾ ਐਂਡ ਵਿਦ ਵਾਰੰਟੀ ਰਿਪੇਅਰ ਕੀਤੀ ਜਾਂਦੀ ਹੈ ਘੱਟ ਖਰਚੇ ਚ ਤੇ ਹਰ ਤਰ੍ਹਾਂ ਦੇ ਅਪਲਾਇੰਸ ਬਾਈ ਜੀ ਰਿਪੇਅਰ ਹੋ ਜਾਂਦੇ ਨੇ
1: ਬਿਲਕੁਲ ਜੀ ਸਾਰੀ ਤਰ੍ਹਾਂ ਦੇ ਅਪਲਾਇੰਸਿਸ ਅਸੀਂ ਰਿਪੇਅਰ ਕਰਦੇ ਹਾਂ ਜਿਹਦੇ ਵਿੱਚ ਕਿ ਵਾਸ਼ਰ ਡਰਾਇਰ ਡਿਸ਼ ਵਾਸ਼ਰ ਸਟੋਵ ਓਵਨ ਰੈਫਰੀਜਰੇਟਰ ਸਾਰੇ ਹੀ ਅਪਲਾਇੰਸਿਸ ਚਾਹੇ ਕੋਈ ਤੁਹਾਡਾ ਨਵਾਂ ਅਪਲਾਇੰਸ ਹੈ ਚਾਹੇ ਕੋਈ 10 ਸਾਲ ਪੁਰਾਣਾ ਅਪਲਾਇੰਸ ਹੈ ਸੋ ਅਸੀਂ ਸਾਰੇ ਹੀ ਮੇਕ ਐਂਡ ਮਾਡਲ ਤੇ ਸਾਰੇ ਬ੍ਰਾਂਡ ਦੀ ਅਸੀਂ ਵਿਦ ਵਾਰੰਟੀ ਰਿਪੇਅਰ ਕਰਦੇ ਹਾਂ ਜੀ
0: ਤੇ ਇਹ ਬਾਈ ਜੀ ਕਿਹੜੇ ਕਿਹੜੇ ਏਰੀਏ ਦੇ ਵਿੱਚ ਤੇ ਜਦੋਂ ਜਾਂਦੇ ਹੋ ਪਹਿਲਾਂ ਬਿਮਾਰੀ ਦੇਖਦੇ ਹੋ ਵੀ ਕੀ ਪ੍ਰੋਬਲਮ ਆ ਫਿਰ ਦੂਜੀ ਵਾਰ ਆ ਕੇ ਕਲੀਅਰ ਕਰਦੇ ਹੋ ਜਾਂ ਜਦੋਂ ਅਸੀਂ ਕਾਲ ਕਰੀਏ ਕਿ ਫਿਕਸ ਹੀ ਕਰ ਦਿੰਦੇ ਹੋ
1: ਜੀ ਬਿਲਕੁਲ ਜੀ ਵੈਸੇ ਨੋਰਮਲੀ ਜੀ ਸਾਨੂੰ ਕਿਸੇ ਦੀ ਵੀ ਆਪਣੇ ਕਸਟਮਰ ਦੀ ਕਾਲ ਆਉਂਦੀ ਹੈ ਤੇ ਅਸੀਂ ਜਦੋਂ ਫਸਟ ਟਾਈਮ ਉਹਨਾਂ ਦੇ ਵਿਜ਼ਿਟ ਕਰਨ ਜਾਂਦੇ ਹਾਂ ਸੋ 90% ਆਫ ਟਾਈਮ ਕੀ ਸਾਡੀਆਂ ਕਾਲ ਨਾਲ ਦੀ ਨਾਲ ਹੀ ਅਸੀਂ ਉਹਨੂੰ ਖਤਮ ਕਰ ਦਿੰਦੇ ਹਾਂ ਅਸੀਂ ਉਹਨੂੰ ਨਾਲ ਦੀ ਨਾਲ ਹੀ ਰਿਪੇਅਰ ਕਰ ਦਿੰਦੇ ਹਾਂ ਰਾਈਟ ਸੋ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਮੇਕ ਐਂਡ ਮਾਡਲਸ ਆ ਜਿੰਨੇ ਵੀ ਬ੍ਰਾਂਡਸ ਆ ਅਸੀਂ ਸਾਰਿਆਂ ਦੇ ਜਿਹੜੇ ਮੇਜਰ ਪਾਰਟਸ ਸੀ ਉਹ ਅਸੀਂ ਕੈਰੀ ਕਰਦੇ ਹਾਂ ਤਾਂ ਕਿ ਉਹਦੇ ਨਾਲ ਕੀ ਕਸਟਮਰ ਨੂੰ ਤਕਲੀਫ਼ ਨਹੀਂ ਆਉਂਦੀ ਕਿਉਂਕਿ ਹੁਣ ਫਰਿੱਜ ਦੇ ਬਿਨਾਂ ਕੀ ਕਹਿੰਦੇ ਆ ਆਪਣਾ ਇੱਕ ਦਿਨ ਜਾਂ ਦੋ ਦਿਨ ਕਸਟਮਰ ਨਹੀਂ ਪ੍ਰੋਵਾਈਡ ਕਰ ਸਕਦਾ ਰਾਈਟ ਸੋ ਉਹਦੇ ਵਿੱਚ ਕੀ ਹੈ ਕਿ ਫਿਰ ਅਸੀਂ ਰਾਈਟ ਵੀ ਉਹਨਾਂ ਦੇ ਰਿਪੇਅਰ ਕਰਕੇ ਜੀ ਬਿਲਟਨ ਅਪਲਾਇੰਸਿਸ ਦੇ ਵਿੱਚ ਵੀ ਅਸੀਂ ਸਾਰੇ ਆਪਣਾ ਐਕਸਪਰਟਾਈਜ਼ ਕਰਦੇ ਹਾਂ ਜੀ ਚਾਹੇ ਕੋਈ ਬਿਲਟਨ ਅਪਲਾਇੰਸ ਦੇ ਵਿੱਚ ਆਪਣਾ ਜੇ ਗੱਲ ਕੀਤੀ ਜਾਵੇ ਤੇ ਥਰਮੋਡੋਰ ਤੇ ਕਿਚਨ ਏਡ ਤੇ ਜੈਨੇਅਰ ਵਰਗੇ ਨਾਮ ਬਹੁਤ ਪਾਪੂਲਰ ਨੇ ਜਿਹਨਾਂ ਦੀ ਰਿਪੇਅਰ ਇੱਥੇ ਹਰੇਕ ਕੋਈ ਨਹੀਂ ਕਰ ਸਕਦਾ ਸੋ ਸਾਡੇ ਕਸਟਮਰ ਤੇ ਸਾਡੇ ਆਪਣਾ ਸਾਰੇ ਟੈਕਨੀਸ਼ੀਅਨ ਸਾਡੇ ਸੈਮੀਨਾਰਸ ਵਗੈਰਾ ਇਹਨਾਂ ਦੇ ਟਾਈਮ ਟੂ ਟਾਈਮ ਲਗਾਉਂਦੇ ਰਹਿੰਦੇ ਆ ਜਿਹਦੇ ਕਰਕੇ ਕਿ ਅਸੀਂ ਇਹਨਾਂ ਸਾਰੇ ਅਪਲਾਇੰਸਿਸ ਦੇ ਨਾਲ ਅਪ ਟੂ ਡੇਟ ਰਹਿੰਦੇ ਆ
0: ਬਾਈ ਜੀ ਕਈ ਵਾਰ ਰੈਂਟਲ ਪ੍ਰੋਪਰਟੀ ਹੁੰਦੀ ਹੈ ਲਾਂਡਰੀ ਦੀ ਅਕਸਰ ਕਾਲ ਆ ਜਾਂਦੀ ਹੈ ਟੈਨੈਂਟਸ ਵੱਲੋਂ ਕਿ ਭਾਈ ਇਹ ਵਾਸ਼ਰ ਨਾ ਕੰਬੀ ਜੇ ਜਾਂਦਾ ਬਾਅਦ ਦੇ ਵਿੱਚ ਨਾ ਕਿਹੋ ਜੀ ਡੈਮੇਜ ਹੋ ਗਈ ਇਹਦਾ ਕੋਈ ਹੱਲ ਕਰ ਦਿਓ ਸੋ ਇਹ ਚੀਜ਼ ਫਿਕਸ ਹੋ ਜਾਂਦੀ ਹੈ ਤੇ ਘੱਟ ਖਰਚੇ
1: ਬਿਲਕੁਲ ਜੀ ਬਿਲਕੁਲ ਜੀ ਸਾਰੀਆਂ ਪ੍ਰੋਬਲਮ ਜਿਹਦੇ ਵਿੱਚ ਕਿ ਤੁਹਾਡਾ ਵਾਸ਼ਰ ਡਰੇਨ ਨਹੀਂ ਕਰ ਰਿਹਾ ਤੁਹਾਡਾ ਡਰਾਇਰ ਕੱਪੜੇ ਨੂੰ ਸੁਕਾ ਰਿਹਾ ਜਾਂ ਆਵਾਜ਼ ਕਰੀ ਜਾਂਦਾ ਆ ਜਾਂ ਤੁਹਾਡਾ ਕੁੱਕ ਟੌਪ ਕੀ ਹੈ ਕਿ ਕਈ ਵਾਰ ਇੱਕ ਅੱਧਾ ਬਰਨਰ ਉਹਦਾ ਚੱਲਣੋਂ ਹਟ ਜਾਂਦਾ ਜਾਂ ਫਿਰ ਡਿਮ ਜਿਹਾ ਹੋ ਜਾਂਦਾ ਸੋ ਇਹ ਸਾਰੀਆਂ ਹੀ ਪ੍ਰੋਬਲਮ ਆ ਇਹ ਸਾਰੀਆਂ ਹੀ ਜਿਹੜੀਆਂ ਇਸ਼ੂਜ਼ ਨੇ ਉਹ ਅਸੀਂ ਸਾਰੀ ਘੱਟ ਖਰਚੇ ਦੇ ਵਿੱਚ ਰਿਪੇਅਰ ਕਰਕੇ ਦਿੰਦੇ ਹਾਂ ਜਿਹਦੇ ਵਿੱਚ ਕਿ ਕਸਟਮਰ ਨੂੰ ਨਵਾਂ ਲੈਣ ਦੀ ਪ੍ਰੋਬਲਮ ਨਹੀਂ ਆਉਂਦੀ
0: ਸੋ ਕੁੱਕ ਟੌਪ ਆ ਫਰਿੱਜ ਆ ਡਿਸ਼ ਵਾਸ਼ਰ ਆ ਲਾਉਂਡਰੀ ਆ ਕਿਸੇ ਵੀ ਤਰ੍ਹਾਂ ਦਾ ਅਪਲਾਇੰਸ ਹੈ ਦੋਸਤੋ ਘੱਟ ਖਰਚੇ ਦੇ ਵਿੱਚ ਰਿਪੇਅਰ ਕਰਾਉਣਾ ਤਾਂ ਐਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰ ਲਓ ਜੀ ਨੰਬਰ ਸਾਂਝਾ ਕਰ ਦਿਓ
1: ਜੀ ਸਾਡਾ ਇੱਕ ਨੰਬਰ ਹੈ ਜੀ 6479460042 6479460042
0: ਦੋਸਤੋ ਹੁਣੇ ਕਾਲ ਕਰ ਲਓ ਨੰਬਰ ਸੇਵ ਵੀ ਕਰ ਲਓ ਕਾਲ ਵੀ ਕਰਕੇ ਰੱਖ ਲਓ ਜਦੋਂ ਵੀ ਤੁਹਾਡੇ ਅਪਲਾਇੰਸ ਦੇ ਵਿੱਚ ਕਿਉਂਕਿ ਕਈ ਵਾਰ ਤਾਂ ਛੋਟੀ ਜਿਹੀ ਦਿੱਕਤ ਹੁੰਦੀ ਆ ਤੁਸੀਂ ਜੇ ਉਦੋਂ ਹੀ ਦਿਖਾ ਲਓ ਉਦੋਂ ਹੋ ਸਕਦਾ 100-150 ਦੇ ਵਿੱਚ ਹੀ ਤੁਹਾਡਾ ਠੀਕ ਆ ਜੇ ਪਰ ਜਦੋਂ ਉਹ ਬ੍ਰੇਕਡਾਊਨ ਹੋ ਗਿਆ ਫਿਰ ਹੋ ਸਕਦਾ ਰਿਪੇਅਰ ਵੀ ਮਹਿੰਗੀ ਪੈ ਜੇ ਸੋ ਤੁਸੀਂ ਜਦੋਂ ਵੀ ਛੋਟੀ ਜਿਹੀ ਵੀ ਪ੍ਰੋਬਲਮ ਆ ਤਾਂ ਤੁਸੀਂ ਬਿਨਾਂ ਦੇਰੀ ਕੀਤੇ ਰਿਪੇਅਰ ਨੂੰ ਕਾਲ ਕਰਨੀ ਆ ਬਾਈ ਜੀ ਤੁਹਾਡੇ ਘਰ ਆ ਕੇ ਪਹਿਲੀ ਵਿਜ਼ਿਟ ਤੇ ਜ਼ਿਆਦਾਤਰ ਹੁੰਦਾ ਕਿ ਆ ਕੇ ਫਿਕਸ ਕਰ ਜਾਣਗੇ ਪਾਰਟ ਕੋਈ ਪਊਗਾ ਤਾਂ ਉਹ ਵਿਦਨ ਵਾਰੰਟੀ ਪਾਉਣਗੇ ਨੰਬਰ ਟੂ ਕਾਲ 6479460042 6479460042 6479460042 6479460042 ਤੇ ਗੱਲਬਾਤ ਕੀਤੀ ਜਾ ਸਕਦੀ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ
1: ਓਕੇ ਜੀ ਥੈਂਕ ਯੂ
0: ਵੈਰੀ ਮਚ

0: ਦੋਸਤੋ ਜਿਹੜੇ ਕੱਲ ਸ਼ਾਮ ਨੂੰ ਰੰਗਲੇ ਸਰਦਾਰ ਦਾ ਸ਼ੋਅ ਹੋਇਆ ਸੀ, ਜਿਹੜੇ ਉਹ ਸ਼ੋਅ ਦੇ ਗਵਾਹ ਬਣੇ ਉਹਨਾਂ ਨੂੰ ਵੀ ਬਹੁਤ ਮੁਬਾਰਕਾਂ। ਜਿਹੜੇ ਕਈ ਮਿਸ ਕਰ ਗਏ, ਅੱਜ ਨਾ ਸੁਬਹਾ ਜਦੋਂ ਫੋਨ ਤੁਸੀਂ ਚੱਕਿਆ ਹੋਊਗਾ ਤੁਹਾਨੂੰ ਹਰ ਦੂਜੀ ਹਰ ਚੌਥੀ ਹਰ ਛੇਵੀਂ ਰੀਲ ਰੰਗਲੇ ਸਰਦਾਰ ਦੇ ਸ਼ੋਅ ਦੀ ਮਿਲੂਗੀ, ਕਿਉਂਕਿ ਨਾ ਇੰਨਾ ਕੁ ਸੋਹਣਾ ਗਾਇਆ, ਬੋਲੀਆਂ ਭੰਗੜੇ ਗੀਤ ਫੋਕ ਗਾਇਕੀ ਦੇ ਰੰਗ ਬੰਨੇ, ਤਾਂ ਬਹੁਤ ਲੋਕਾਂ ਨੂੰ ਇਹ ਲੱਗਿਆ ਕਿ ਯਾਰ ਸ਼ਾਇਦ ਅਸੀਂ ਇਹ ਸ਼ੋਅ ਮਿਸ ਕਰ ਗਏ ਹਾਂ, ਰੰਗਲੇ ਸਰਦਾਰਾਂ ਦੀ ਇਹ ਖੂਬਸੂਰਤ ਗਾਇਕੀ ਨੂੰ ਮਿਸ ਕਰ ਬੈਠੇ ਹੋ। ਤਾਂ ਮਨ ਦੇ ਵਿੱਚ ਝੋਰਾ ਰੱਖਣ ਦੀ ਲੋੜ ਨਹੀਂ, ਕਿਉਂਕਿ ਹੁਣ ਇਹ ਸ਼ੋਅ ਤਾਂ ਇੱਕ ਲਿਮਿਟਡ ਸ਼ੋਅ ਸੀਗਾ ਜਿਹਦੇ ਵਿੱਚ ਲਿਮਿਟਡ ਟਿਕਟਾਂ ਸੀ ਅਤੇ ਸ਼ੋਅ ਸੋਲਡ ਆਊਟ ਹੋ ਗਿਆ ਸੀ। ਸੋ ਗੁਰਜੋਤ ਗਿੱਲ ਹੋਣਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਸਕਸੈਸਫੁਲ ਸ਼ੋਅ ਦੀਆਂ ਰੰਗਲੇ ਸਰਦਾਰ ਬਹੁਤ ਵੱਡੀ ਹਾਈਪ ਆ। ਪਰ ਹੁਣ ਤੁਹਾਡੇ ਲਈ ਇੱਕ ਹੋਰ ਮੌਕਾ ਆ ਰਿਹਾ ਜਿਹਦੇ ਵਿੱਚ ਵੱਡਾ ਗਰਾਊਂਡ ਆ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਲਾਈਵ ਗਾਇਕੀ, ਜਿਹਦੇ ਵਿੱਚ ਟਿਕਟਾਂ ਦਾ ਵੀ ਕੋਈ ਲਿਮਿਟਡ ਨਹੀਂ ਹੈਗਾ, ਕਿੰਨੇ ਮਰਜ਼ੀ ਪਰਿਵਾਰ, ਕਿਉਂਕਿ ਫੇਅਰ ਗਰਾਊਂਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਰੰਗਲੇ ਸਰਦਾਰਾਂ ਨੇ ਗਾਉਣਾ ਗਾ ਅਤੇ ਉਹਦੇ ਵਿੱਚ ਬੈਠ ਕੇ ਤੁਸੀਂ ਮੰਜਿਆਂ ਦੇ ਉੱਤੇ ਬੈਠ ਕੇ, ਮੂਹੜਿਆਂ ਦੇ ਉੱਤੇ ਬੈਠ ਕੇ, ਕੁਰਸੀਆਂ ਦੇ ਉੱਤੇ ਬੈਠ ਕੇ ਗੀਤ ਦਾ ਆਨੰਦ ਮਾਣਨਾ। ਖਾਣ ਪੀਣ ਦੇ ਲਈ ਤੁਸੀਂ ਇਹ ਇਮੈਜਿਨ ਕਰੋ, ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਖਾ ਰਹੇ ਹੋ, ਮਾਲ ਪੂੜੇ ਖਾ ਰਹੇ ਹੋ ਮੰਜੇ 'ਤੇ ਬੈਠ ਕੇ, ਅਤੇ ਸਾਹਮਣੇ ਫੋਕ ਗਾਇਕੀ ਰੰਗਲੇ ਸਰਦਾਰ ਲਾਈਵ ਗਾ ਰਹੇ ਨੇ, ਬੜਾ ਖੂਬਸੂਰਤ ਨਜ਼ਾਰਾ ਹੋਣ ਵਾਲਾ। ਬੱਚਿਆਂ ਦੇ ਲਈ ਖੇਡਣ ਲਈ ਰਾਈਡਸ ਹੋਣਗੀਆਂ, ਮੈਜਿਕ ਸ਼ੋਅ ਹੋਵੇਗਾ ਅਤੇ ਡਰੋਨ ਸ਼ੋਅ ਹੋਣ ਜਾ ਰਿਹਾ। ਮਿਸ ਐਂਡ ਮਿਸਿਸ ਰੰਗਲਾ ਜਿਹੜੇ ਪੰਜਾਬ ਦੇ ਕਪਲ ਨੂੰ ਵੀ ਨੋਮੀਨੇਟ ਕੀਤਾ ਜਾਊਗਾ ਅਤੇ ਉਹਦਾ ਵੀ ਵਿਜੇਤਾ ਉੱਥੇ ਕੱਢਿਆ, ਯਾਨੀ ਕਿ ਇੱਕ ਬਹੁਤ ਸੁਨਹਿਰੀ ਸ਼ਾਮ ਹੋਣ ਜਾ ਰਹੀ ਹੈ। ਪਰ ਕਦੋਂ ਹੋਣ ਜਾ ਰਹੀ ਹੈ, ਇਹਦੀਆਂ ਟਿਕਟਾਂ ਕਿੱਥੋਂ ਲਈਏ, ਇਹ ਮੈਨੂੰ ਜੀ ਸਾਨੂੰ ਆਪ ਦੱਸਣਗੇ। ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਇੰਨੀ ਵਧੀਆ ਤੁਸੀਂ ਇਨਫੋਰਮੇਸ਼ਨ ਦਿੱਤੀ ਆ। ਰੰਗਲੇ ਸਰਦਾਰਾਂ ਦਾ ਤਾਂ ਕਿਆ ਹੀ ਕਹਿਣਾ ਹੈ ਨਾ, ਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਬਾਕਮਾਲ ਹੈਗੀ ਆ। ਤੇ ਫਿਰ ਦੁਬਾਰਾ ਇੱਕ ਵਾਰੀ ਮੌਕਾ ਮਿਲ ਰਿਹਾ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿਹਦੀਆਂ ਟਿਕਟਾਂ ਤੁਸੀਂ ਲੈ ਲੈਣੀਆਂ ਜੀ ਇਵੈਂਟ ਬ੍ਰਾਈਟ ਦੇ ਜਾ ਕੇ, ਤੇ ਜਾਂ ਫਿਰ ਤੁਸੀਂ ਕਾਲ ਕਰ ਲੈਣੀ ਹੈ ਮੈਨੂੰ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਕਿਉਂਕਿ ਇੱਕ ਐਡੀ ਵਧੀਆ ਸ਼ਾਮ ਹੋਣ ਵਾਲੀ ਹੈ ਨਾ ਇਹ, ਜਿਹਦਾ ਨਾਮ ਹੀ ਆਪਣਾ ਰੰਗਲਾ ਪੰਜਾਬ ਨਾਈਟ ਆ। ਦੇ ਤੁਹਾਨੂੰ ਮਿਲਣੇ ਆ ਜੀ ਪੰਜਾਬ ਦਾ ਹਰ ਰੰਗ ਦੇਖਣ ਨੂੰ, ਜਿੱਥੇ ਮੰਜੇ ਲੱਗੇ ਹੋਣਗੇ, ਜਿੱਥੇ ਹਰ ਇੱਕ ਤਰੀਕੇ ਦਾ ਖਾਣ ਪੀਣ ਦਾ ਸਟਾਲ ਆ, ਸਾਗ ਮੱਕੀ ਦੀ ਰੋਟੀ, ਖੀਰ ਪੂੜੇ, ਜਲੇਬੀਆਂ, ਕੋਈ ਵੀ ਸਟਾਲ ਇੱਦਾਂ ਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਨਾ ਉੱਥੇ ਖਾਣ ਨੂੰ
0: ਗੰਨੇ ਦਾ ਰਸ ਹੋਊਗਾ,
1: ਬਿਲਕੁਲ ਹੋਏਗਾ,
0: ਜਲੇਬੀਆਂ ਹੋਣਗੀਆਂ,
1: ਹੋਊਗੀਆਂ ਜੀ,
0: ਪਕੌੜੇ,
1: ਪਕੌੜੇ ਹੋਣਗੇ,
0: ਆਈਸਕ੍ਰੀਮ,
1: ਆਈਸਕ੍ਰੀਮ ਹੋਊਗੀ,
0: ਵੈਰੀ ਗੁੱਡ, ਮੈਨੂੰ ਐਸੇ ਮੈਂ ਕਿਹਾ ਫਸਾ ਲਾ ਤੈਨੂੰ ਕਿਸੇ ਨਾ ਕਿਸੇ ਪੁਆਇੰਟ ਤੇ
1: ਜੀ।
0: ਠੀਕ ਹੈ ਜੀ, ਤੇ ਇਹਦੀ ਟਿਕਟ ਕਿੰਨੀ ਆ ਜੇ, ਕਿਉਂਕਿ ਅਸੀਂ ਰੰਗਰੇ ਹੁਣ ਵੀ ਸ਼ੋਅ ਦੇਖਿਆ ਪੰਜਾਬ, ਬਹੁਤ ਲੋਕਾਂ ਨੇ $50-$70 ਦੀ ਟਿਕਟ ਲੈ ਕੇ ਸ਼ੋਅ ਦੇਖਿਆ ਸੀ,
1: ਐਂਡ $50 ਦੀ ਟਿਕਟ ਸੀ ਜੀ ਉਹ।
0: ਅੱਛਾ, ਹਾਂ, ਤੇ ਹੁਣ ਦੁਬਾਰੇ ਇਹਨਾਂ ਨੂੰ ਸੁਣਾਂਗਾ, ਡਰੋਨ ਸ਼ੋਅ ਵੀ ਦੇਖਣਾ, ਅਨਮੋਲ ਮੈਜਿਕ ਦਾ ਮੈਜਿਕ ਸ਼ੋਅ ਦੇਖਣਾ, ਬੱਚਿਆਂ ਲਈ ਰਾਈਡਾਂ ਨੇ, ਬ੍ਰੈਂਪਟਨ ਫੇਅਰ ਗਰਾਊਂਡ। ਇੰਨਾ ਹੁਣ ਟਿਕਟ ਕਿੰਨੀ ਹੈ ਜੀ?
1: ਟਿਕਟ ਸਿਰਫ $30 ਹੈਗੀ ਹੈ ਇਸ ਇਵੈਂਟ ਦੀ, ਸਿਰਫ $30।
0: ਤੇ ਮਤਲਬ ਅਨਮੋਲ ਮੈਜਿਕ ਦੀ ਅਲੱਗ 30 ਤੇ ਡਰੋਨ ਸ਼ੋਅ ਦੀ ਅਲੱਗ 30, ਰੰਗਲੇ ਸਰਦਾਰ ਦੀ ਅਲੱਗ 30, ਇੱਦਾਂ ਦਾ?
1: ਬਿਲਕੁਲ ਨਹੀਂ ਜੀ, ਸਿਰਫ ਇੱਕੋ ਵਾਰੀ ਤੁਸੀਂ $30 ਖਰਚਣੇ ਨੇ ਤੇ ਸਾਰਿਆਂ ਦੀ ਪਰਫਾਰਮੈਂਸ ਨੂੰ ਇੰਜੋਏ ਤੁਸੀਂ ਸਿਰਫ
0: $30। ਸੋ ਅਸੀਂ 16 ਅਗਸਤ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਪਾਰਕਿੰਗ ਦਾ ਕੋਈ ਐਕਸਟਰਾ ਤਾਂ ਨਹੀਂ?
1: ਨਹੀਂ ਜੀ, ਬਿਲਕੁਲ ਫ੍ਰੀ।
0: ਸੋ ਫ੍ਰੀ ਪਾਰਕਿੰਗ ਹੈ, ਇੱਕ ਵਾਰੀ $30 ਦੀ ਟਿਕਟ ਲੈਣੀ ਹੈ, ਐਂਡ ਇਸ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਝੂਟੇ ਮਾਟੇ, ਬੱਚਿਆਂ ਦੀਆਂ ਰਾਈਡਾਂ, ਅਨਮੋਲ ਮੈਜਿਕ ਦਾ ਮੈਜਿਕ ਸ਼ੋਅ, ਰਾਤ ਨੂੰ ਡਰੋਨ ਸ਼ੋਅ, ਤੇ ਉਹ ਜਿਹੜਾ ਕਪਲਸ ਦਾ ਉਹਦੇ ਬਾਰੇ ਵਿੱਚ ਤੁਸੀਂ ਦੱਸਿਓ ਕੀ ਕੁਝ ਹੋਊਗਾ, ਕਪਲਸ ਨੂੰ ਕਿਵੇਂ ਤੁਸੀਂ ਨੋਮੀਨੇਟ ਕਰੋਗੇ, ਕਿਵੇਂ ਉਹ ਚੋਂ ਵਿਨਰ ਕੱਢੋਗੇ, ਐਂਡ ਰੰਗਲੇ ਸਰਦਾਰ ਸਾਰਾ ਕੁਝ $30 ਦੇ ਵਿੱਚ, ਬੜੀ ਖੂਬਸੂਰਤ ਸ਼ਾਮ ਹੋਣ ਵਾਲੀ ਆ। ਤੇ ਇਹ ਕਪਲਸ ਦਾ ਕੀ ਹੈ ਜੀ, ਉਹਦੇ ਵਿੱਚ ਪਾਰਟੀਸਪੇਟ ਕਰਨਾ ਹੋਵੇ ਕੀ ਉਹਦੇ ਲਈ ਸਾਨੂੰ ਚਾਹੀਦਾ?
1: ਆਪਣੇ ਕੋਲ ਕਪਲ ਆਲਰੇਡੀ ਰਜਿਸਟਰ ਕਰ ਚੁੱਕੇ ਨੇ, ਸਿਰਫ ਵਾਰੀ ਹੈਗੀ ਕਿ ਤੁਹਾਡੇ ਐਂਟਰਟੇਨਮੈਂਟ ਦੀ, ਤੁਸੀਂ ਸਾਰਿਆਂ ਨੇ ਆ ਕੇ ਦੇਖਣਾ ਕਿ ਜਿਹੜੇ ਸਾਡੇ ਕਪਲਸ ਨੇ ਉਹ ਕਿਸ ਤਰੀਕੇ ਨਾਲ ਪਰਫਾਰਮ ਕਰਕੇ ਤੁਹਾਨੂੰ ਐਂਟਰਟੇਨਮੈਂਟ ਕਰਨਗੇ।
0: ਤੇ ਉਹਦੇ ਚ ਰਿਜ਼ਲਟ ਫਿਰ ਆਡੀਅנס ਨੇ ਉਹਦੇ ਵਿੱਚ ਉਹਨਾਂ ਨੂੰ ਦੱਸਣਾ ਜੀ ਵੋਟਿੰਗ ਕਰਨੀ ਹੈ।
1: ਬਿਲਕੁਲ ਜੀ, ਸਾਡੇ ਕੋਲ ਪ੍ਰੋਫੈਸ਼ਨਲ ਜੱਜਸ ਆ ਰਹੇ ਨੇ ਇਹਦੇ ਵਿੱਚ ਕਰਨ ਲਈ ਸਿਲੈਕਟ, ਪਲੱਸ ਸਾਡੀ ਆਡੀਅੰਸ ਦੀ ਸਹਿਮਤੀ ਹੋਊਗੀ, ਫੇਅਰ ਡਿਸੀਜ਼ਨ ਕੀਤਾ ਜਾਊਗਾ, ਤੇ ਨਾਲ ਦੀ ਨਾਲ ਸਭ ਤੋਂ ਜਿਹੜੀ ਅਟ੍ਰੈਕਸ਼ਨ ਮੇਨ ਹੈਗੀ ਹੈ ਜੀ ਡਰੋਨ ਸ਼ੋਅ, ਕਿਉਂਕਿ ਜਿਹੜਾ ਅਸੀਂ ਦੇਖਦੇ ਹਾਂ ਕਿ ਆਪਾਂ ਫਾਇਰ ਵਰਕਸ ਦਾ ਇੰਤਜ਼ਾਰ ਕਰਦੇ ਹਾਂ ਕੈਨੇਡਾ ਡੇ ਦਾ, ਜਾ ਕੇ ਕਿ ਅਸੀਂ ਫਾਇਰ ਵਰਕਸ ਦੇਖਣ ਜਾਣੇ ਹਾਂ, ਤੇ ਇੱਕ ਪਹਿਲੀ ਵਾਰੀ ਜੀਟੀਏ ਦੇ ਵਿੱਚ ਤੁਸੀਂ ਦੇਖਣ ਜਾ ਰਹੇ ਹੋ ਡਰੋਨ ਸ਼ੋ, ਜਿਹਦੇ ਵਿੱਚ 200+ ਡਰੋਨ ਓਲੰਪਿਕਸ ਦੇ ਲੈਵਲ ਦੇ ਪ੍ਰੋਫੈਸ਼ਨਲ ਬਹੁਤ ਹੀ ਵਧੀਆ ਦੇਖਣ ਜਾ ਰਹੇ ਹੋ, ਜਿਹੜੇ ਵੱਖਰੇ ਵੱਖਰੇ ਚਿੱਤਰਕਾਰੀਆਂ ਕਰਨਗੇ ਅਸਮਾਨ ਤੇ ਜਾ ਕੇ, ਤੇ ਨਾਲ ਦੀ ਨਾਲ ਉਹਨਾਂ ਦਾ ਮਿਊਜ਼ਿਕ ਚੱਲੇਗਾ। ਮੈਂ ਕਹਿੰਦੀ ਹਾਂ ਕਿ ਤੁਹਾਨੂੰ ਪਹਿਲੀ ਵਾਰੀ ਇਸ ਤਰੀਕੇ ਦਾ ਜੀਟੀਏ ਦੇ ਵਿੱਚ ਸਭ ਤੋਂ ਵੱਡੇ ਲੈਵਲ ਦਾ ਡਰੋਨ ਸ਼ੋ ਦੇਖਣ ਵਾਲਾ ਆ, ਮਿਲਣ ਵਾਲਾ ਆ, ਸਿਰਫ
0: ਪਰ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਸੁਣ ਰਹੇ ਨੇ, ਅੱਜ ਸਾਨੂੰ ਲਾਈਵ ਸੁਣ ਰਹੇ ਨੇ, 6:22 ਦਾ ਸਮਾਂ ਹੋ ਚੁੱਕਿਆ, ਇੱਕ ਕੰਮ ਕਰ ਦੋ ਭੈਣ ਬਣ ਕੇ, 7 ਵਜੇ ਤੱਕ, ਠੀਕ ਹੈ ਜੀ, 40 ਮਿੰਟ ਦਾ ਸਮਾਂ ਮੈਂ ਤੁਹਾਡੇ ਤੋਂ ਮੰਗਿਆ, 7 ਵਜੇ ਤੋਂ ਪਹਿਲਾਂ ਜਿੰਨੀਆਂ ਕਾਲਾਂ ਪਰਿਵਾਰ ਕਰਨਗੇ ਉਹ ਕਾਲ, ਇੱਕ ਕਾਲ ਆਊਗੀ, ਚਾਹੇ ਉਹਨਾਂ ਦੀ ਫੈਮਿਲੀ 'ਚ 4 ਮੈਂਬਰ ਆ, ਚਾਹੇ 2 ਆ, ਚਾਹੇ 10 ਆ, ਚਾਹੇ 1 ਆ, ਉਹਨਾਂ ਨੂੰ ਟਿਕਟ ਨਾ 30 ਨਾ 35 ਨਾ 25 $20 ਦੀ ਟਿਕਟ ਕਰ ਦਿਓ, ਅਸੀਂ ਹੁਣੇ ਕਾਲਾਂ ਕਰਕੇ ਕਰ ਲੈਂਦੇ, ਕਿਉਂਕਿ ਆਹ ਸ਼ੋਅ ਤਾਂ ਡੋਂਟ ਮਿਸ, ਇਹ ਚਾਂਸ ਦੁਬਾਰਾ ਆਉਣੇ ਨਹੀਂ।
1: ਬਿਲਕੁਲ ਜੀ,
0: ਕਰਲੀ ਕਾਲ,
1: ਕਰ ਲਓ ਜੀ,
0: ਚਾਹੇ ਉਹ ਕਾਲ ਕਰਕੇ ਕਹੇ ਜੀ ਸਾਡੇ ਪਰਿਵਾਰ 'ਚ 6 ਆ ਤਾਂ 6 ਨੂੰ ਹੀ ਉਹ ਡਿਸਕਾਊਂਟ ਦੇਣਾ,
1: ਦੇ ਦਾਂਗੇ।
0: ਲੋ ਦੋਸਤੋ, ਇਹ ਮੌਕਾ ਮਿਸ ਨਹੀਂ ਕਰਨਾ, ਹੁਣ ਟਿਕਟ ਦਾ ਪ੍ਰਾਈਸ ਜਿਹਦਾ ਵੈਸੇ ਇਹਨਾਂ ਨੇ ਫੇਅਰ ਪ੍ਰਾਈਸ ਦੱਸਿਆ ਹੋਇਆ, ਰੰਗਲੇ ਸਰਦਾਰ ਦੁਆਰਾ ਦੱਸ ਦਈਏ ਦੋਸਤੋ ਕੀ ਕੁਝ ਹੋਊਗਾ। 16 ਅਗਸਤ ਦੀ ਸ਼ਾਮ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਫ੍ਰੀ ਪਾਰਕਿੰਗ, ਬੱਚਿਆਂ ਦੇ ਲਈ ਰਾਈਡਸ ਨੇ, ਅਨਮੋਲ ਮੈਜਿਕ, ਬੱਚੇ ਬੜਾ ਪਸੰਦ ਕਰਦੇ ਨੇ ਤੇ ਸਾਰੇ ਇਹ ਹਰ ਵਰਗ ਨੂੰ ਐਂਟਰਟੇਨਮੈਂਟ ਕਰੂਗਾ, ਅਨਮੋਲ ਮੈਜਿਕ, ਤੇ ਕਪਲਸ ਉੱਥੇ ਆਉਣਗੇ, ਰੈਂਪ ਵਾਕ ਹੋਊਗੀ, ਉੱਥੇ ਗਾਉਣਗੇ, ਪਰਫਾਰਮ ਕਰਨਗੇ, ਉਹ ਇੱਕ ਸ਼ੋਅ ਚੱਲੂਗਾ, ਰੰਗਲੇ ਸਰਦਾਰਾਂ ਨੇ ਲਾਈਵ ਗਾਉਣਾ ਗਾ, ਰਾਤ ਨੂੰ ਡਰੋਨ ਸ਼ੋਅ ਹੋਣਾ ਗਾ, ਮੰਜੇ ਮੂਹੜਿਆਂ 'ਤੇ ਬੈਠ ਕੇ ਮਾਲ ਪੂੜੇ, ਮੱਕੀ ਦਾ ਰੋਟੀ, ਸਰ੍ਹੋਂ ਦਾ ਸਾਗ, ਇਹ ਬਹੁਤ ਸਾਰਾ ਫੂਡ ਉੱਥੇ ਹੋਊਗਾ, ਤੇ ਜਿਹਦੀ ਟਿਕਟ ਤੁਸੀਂ $20 ਦੀ ਲੈਣੀ ਆ ਤਾਂ 7 ਵਜੇ ਤੋਂ ਪਹਿਲਾਂ ਪਹਿਲਾਂ ਕਾਲ ਕਰ ਲਓ ਮੀਨੂ ਜੀ ਨੂੰ, ਰਾਈਟ ਵੇ ਕਾਲ ਕਰ ਲਓ $20 ਦੀ ਟਿਕਟ ਲਈ। ਇਹ ਲਿਮਿਟਡ ਟਿਕਟਾਂ ਨੇ ਜੋ ਕਿ ਇਹਨਾਂ ਕੋਲ ਪ੍ਰਿੰਟ ਟਿਕਟਾਂ ਪਈਆਂ ਨੇ, ਫਿਜ਼ੀਕਲ ਟਿਕਟਾਂ, ਔਨਲਾਈਨ 30 ਦੀ ਹੀ ਮਿਲੂਗੀ, ਪਰ $20 ਦੀ ਟਿਕਟ ਲਈ 1, 2, 3 ਗੋ, 416-671-1999, 416-671-1999, 416-671-1996। ਜੇ ਨੰਬਰ ਬਿਜ਼ੀ ਆ ਰਿਹਾ, ਕਈ ਵਾਰ ਇੱਕ ਟਾਈਮ 'ਤੇ ਇੱਕ ਕਾਲ ਹੀ ਅਟੈਂਡ ਹੁੰਦੀ ਹੈ, ਤਾਂ ਟੈਕਸਟ ਮੈਸੇਜ ਕਰ ਦਿਓ ਰੇਡੀਓ ਚੜ੍ਹਦੀ ਕਲਾ ਲਿਖ ਕੇ, ਤਾਂ ਕਿ ਤੁਹਾਨੂੰ $20 ਦੀ ਟਿਕਟ ਲਈ ਤੁਸੀਂ ਰਜਿਸਟਰ ਕਰ ਸਕੋ। 416-671-1999, ਰੰਗਲਾ ਪੰਜਾਬ ਨਾਈਟ ਹੋਣ ਜਾ ਰਹੀ ਹੈ ਜੀ 16 ਅਗਸਤ ਨੂੰ, ਬਹੁਤ ਸਾਰੀਆਂ ਲਾਜਵਾਬ ਉੱਥੇ ਐਕਟੀਵਿਟੀਜ਼ ਹੋਣਗੀਆਂ, ਡੋਂਟ ਮਿਸ ਦਿਸ ਚਾਂਸ। 416-671-1999, 416-671-1996, 416-671-1999 ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ ਮੀਨੂ ਜੀ, ਧੰਨਵਾਦ।
1: ਥੈਂਕ ਯੂ ਜੀ।
0: ਥੈਂਕ ਯੂ ਜੀ।

0: ਜੀ ਬਾਈ ਸੁੱਖ ਹੋਣਾ ਦਾ ਸੁਨੇਹਾ ਗ੍ਰੈਂਡ ਫਰਨੀਚਰ 6085 $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1499 $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
1: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਤੇ ਸਟੂਡੀਓ ਦਾ ਨੰਬਰ ਆ 416-233-7368। ਸਾਡੇ ਲਾਈਨ ਜੁੜ ਚੁੱਕੀ ਹੈ ਢਿੱਲੋਂ ਵੀਡੀਓ ਤੇ ਸੈਮੀ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ ਜੀ।
2: ਬਿਲਕੁਲ ਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ ਚੜ੍ਹਦੀ ਕਲਾ ਦੇ ਵਿੱਚ, ਸੋ AM 530 ਤੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਢਿੱਲੋਂ ਸਾਹਿਬ, ਪ੍ਰੋਡਕਟ ਤੁਹਾਡੇ ਕੋਲ ਬਹੁਤ ਨੇ, ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਪ੍ਰੋਡਕਟਾਂ ਬਾਰੇ ਇੱਕ ਵਾਰ ਦੱਸ ਦਿਓ, ਕਿਉਂਕਿ ਇੰਟਰਟੇਨਮੈਂਟ ਫੀਲਡ ਦੇ ਵਿੱਚ ਤੁਹਾਨੂੰ 45 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ, ਤੇ ਦੱਸੋ ਜੀ ਇੱਕ ਵਾਰੀ ਕਿਹੜੇ ਕਿਹੜੇ ਸਮੇਂ ਕਮਿਊਨਿਟੀ ਦੇ ਸੇਵਾ ਦੇ ਵਿੱਚ ਜਿਹੜੇ ਤੁਹਾਡੀਆਂ ਸੇਵਾਵਾਂ ਨੇ।
2: ਸੋ ਬਿਲਕੁਲ ਜੀ, ਆਪਾਂ ਗੁਰਬਾਣੀ ਰੇਡੀਓ ਤੋਂ ਸ਼ੁਰੂ ਕਰ ਲੈਂਦੇ ਹਾਂ। ਗੁਰਬਾਣੀ ਰੇਡੀਓ ਜਿਹੜਾ ਕਿ ਤਕਰੀਬਨ 10 ਸਾਲ ਪਹਿਲਾਂ ਅਸੀਂ ਮਾਰਕੀਟ ਵਿੱਚ ਲੈ ਕੇ ਆਉਂਦਾ ਸੀਗਾ, ਸੋ ਇੱਕ ਨਵਾਂ ਰੇਡੀਓ ਜਿਹੜਾ ਹੈਗਾ ਆ ਉਹ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਟੋਰ ਤੇ ਅਵੇਲੇਬਲ ਹੋਇਆ ਆ। ਉਹਨੂੰ ਕਹਿੰਦੇ ਆ ਪਲੱਗ ਐਂਡ ਪਲੇ ਰੇਡੀਓ, ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਗੀ, ਸਿਰਫ ਤੁਸੀਂ ਆਪਣੇ ਘਰ ਦੇ ਆਊਟਲੈਟ ਦੇ ਵਿੱਚ, ਇਲੈਕਟ੍ਰਿਕ ਆਊਟਲੈਟ ਦੇ ਵਿੱਚ ਉਹਦਾ ਪਲੱਗ ਲਾਉਣਾ ਆ, ਤੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਚੱਲੇਗਾ। ਇੰਡੀਆ ਲੈ ਕੇ ਜਾਣ ਵਾਸਤੇ ਬਹੁਤ ਹੀ ਖੂਬਸੂਰਤ ਗਿਫਟ ਹੈਗਾ ਉਹ, ਉਹਦੀ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ, ਸਿਰਫ ਤੇ ਸਿਰਫ $20 ਦੇ ਵਿੱਚ ਅਸੀਂ ਪਲੱਗ ਐਂਡ ਪਲੇ ਰੇਡੀਓ ਜਿਹੜੇ ਹੈਗੇ ਆ ਉਹ ਵੇਚ ਰਹੇ ਹੈਗੇ ਆ। ਉਹਦੇ ਵਿੱਚ 24/7 ਸੁਖਮੀ ਸਾਹਿਬ, 24/7 ਨਾਮ ਸਿਮਰਨ, 24/7 ਚੌਪੀ ਸਾਹਿਬ, ਜਾਂ ਫਿਰ ਤੁਹਾਡੇ ਮਨਪਸੰਦ ਦਾ ਕੋਈ ਵੀ ਗੁਰਬਾਣੀ ਜਾਂ ਸ਼ਬਦ ਜਿਹੜਾ ਹੈਗਾ ਆ ਉਹਦੇ ਵਿੱਚ ਐਡ ਕੀਤਾ ਜਾ ਸਕਦਾ ਆ, ਜਿਹੜਾ ਕਿ 24/7 ਜਿਹੜਾ ਹੈਗਾ ਆ ਤੁਹਾਡੇ ਘਰੇ ਚੱਲੇਗਾ। ਸੋ ਇਹ ਪਲੱਗ ਐਂਡ ਪਲੇ ਰੇਡੀਓ ਢਿੱਲੋਂ ਵੀਡੀਓ ਤੇ ਹਮੇਸ਼ਾ ਅਵੇਲੇਬਲ ਹੁੰਦਾ ਜੀ। ਬਾਕੀ ਗੁਰਬਾਣੀ ਰੇਡੀਓ ਪਲੱਗ ਐਂਡ ਪਲੇ ਰੇਡੀਓ ਤੋਂ ਇਲਾਵਾ IPTV ਦੀ ਸਰਵਿਸ ਤੁਹਾਨੂੰ ਚਾਹੀਦੀ ਆ, ਭਾਵੇਂ ਤੁਸੀਂ ਕਿਸੇ ਹੋਰ ਦੇ ਨਾਲ ਸਬਸਕ੍ਰਾਈਬ ਕਰ ਰਹੇ ਹੋ, ਤੁਸੀਂ ਸਰਵਿਸ ਤੋਂ ਸੰਤੁਸ਼ਟ ਨਹੀਂ ਹੈਗੇ ਗੇ, ਤਾਂ ਡੈਫੀਨਲੀ ਇੱਕ ਵਾਰ ਢਿੱਲੋਂ ਵੀਡੀਓ ਦੀ ਸਰਵਿਸ ਟਰਾਈ ਕਰੋ। ਅਸੀਂ ਵਾਅਦਾ ਕਰਦੇ ਹਾਂ ਜੀ, ਕੁਆਲਿਟੀ ਵਾਈਜ਼ ਔਰ ਟੈਕਨੀਕਲ ਸਰਵਿਸ ਵਾਈਜ਼ ਅਸੀਂ ਡੈਫੀਨਲੀ ਜਿਹੜੀ ਸਾਡੀ ਸਰਵਿਸ ਆ ਉਹ ਸਭ ਤੋਂ ਬੈਸਟ ਹੈਗੀ ਆ। ਪੂਰੇ ਨੌਰਥ ਅਮੈਰੀਕਾ ਨੂੰ ਅਸੀਂ ਸਰਵ ਕਰਦੇ ਹੈਗੇ ਹਾਂ, ਇੱਕੋ ਹੀ ਲੋਕੇਸ਼ਨ ਤੋਂ ਜਿਹੜੀ ਕਿ ਐਬਨੀਜ਼ਰ ਐਂਡ ਗੋ ਰੋਡ ਤੇ ਹੈਗੀ ਆ। ਬਾਕੀ ਜਿੱਦਾਂ ਅਸੀਂ ਹਰ ਹਫ਼ਤੇ ਦੱਸਦੇ ਹਾਂ ਕਿ ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ ਤੁਹਾਡੀਆਂ ਖੁਦ ਦੀਆਂ ਵਿਆਹ ਸ਼ਾਦੀ ਦੀਆਂ ਵੀਡੀਓਜ਼ ਪਈਆਂ ਹੈਗੀਆਂ ਪੁਰਾਣੀਆਂ, ਜਿਹੜੀਆਂ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਸਮਾਰਟ TV ਤੇ ਨਹੀਂ ਚੱਲਦੀਆਂ ਗੀਆਂ, ਕਿਉਂਕਿ ਨਾ ਹੀ VCR ਹੈਗੇ ਆਪਣੇ ਕੋਲੇ, ਨਾ ਹੀ DVD ਪਲੇਅਰ ਹੈਗੇ ਆ, ਔਰ ਤੁਸੀਂ ਉਹਨਾਂ ਨੂੰ ਆਪਣੇ ਸਮਾਰਟ TV ਤੇ ਦੇਖਣਾ ਚਾਹੁੰਦੇ ਹੋ ਆਪਣੇ ਪਰਿਵਾਰਾਂ ਦੇ ਨਾਲ, ਤਾਂ ਉਹਨਾਂ ਨੂੰ ਢਿੱਲੋਂ ਵੀਡੀਓ ਤੋਂ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਤੁਹਾਡੇ ਸਮਾਰਟ TV ਤੇ ਚੱਲਦਾ ਕਰਾਂਗੇ। ਸੋ ਇਹ ਸਾਰੇ ਦੇ ਸਾਰੇ ਪ੍ਰੋਡਕਟ ਢਿੱਲੋਂ ਵੀਡੀਓ ਤੇ ਅਵੇਲੇਬਲ ਹੈਗੇ ਆ ਜੀ। ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ, ਜਿਹੜੀ ਸਾਡੀ ਟੈਕਨੀਕਲ ਹੈਲਪਲਾਈਨ ਆ ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਅ ਵੀਕ ਅਵੇਲੇਬਲ ਹੁੰਦੀ ਆ। ਕੋਈ ਵੀ ਇਨਫੋਰਮੇਸ਼ਨ ਲਈ ਇੱਕੋ ਇੱਕ ਟੈਲੀ ਵੀਡੀਓ ਦਾ ਨੰਬਰ ਹੈਗਾ 905-204-1313।
1: 905-204-1313 905-204-1313। IPTV ਤਾਂ ਦੋਸਤੋ ਜ਼ਰੂਰ ਤੁਹਾਡੇ ਘਰ ਦੇ ਵਿੱਚ ਹੋਣਾ ਚਾਹੀਦਾ, ਅਤੇ ਇਹਦੇ ਲਈ ਬੋਕਸ ਬਾਏ ਕਰਨਾ ਜਾਂ ਤੁਸੀਂ ਤੁਹਾਡੇ, ਕਿਉਂਕਿ ਈਵੈਂਟ ਬਹੁਤ ਹੁੰਦੇ ਨੇ ਵਿਆਹ ਸ਼ਾਦੀਆਂ ਦੀ, ਜਿਵੇਂ ਆਪਾਂ ਗੱਲਬਾਤ ਕੀਤੀ, ਤੁਹਾਡੇ ਗੈਸਟ ਆ ਰਹੇ ਨੇ, ਰਿਟਰਨ ਗਿਫਟ ਦੇ ਤੌਰ 'ਤੇ ਉਹਨਾਂ ਨੂੰ IPTV ਦਾ ਤੋਹਫਾ ਦਿਓ, ਬਹੁਤ ਪਸੰਦ ਕਰਨਗੇ। 905-204-1313 905-204-1313 ਬਹੁਤ ਸ਼ੁਕਰੀਆ ਸਾਹਿਬ, ਧੰਨਵਾਦ ਜੀ।

ਨਾ ਦੋਸਤੋ, ਦੋ ਸੁਨੇਹੇ ਤੁਹਾਡੇ ਲਈ ਬੜੇ ਖਾਸ ਨੇ। ਇੱਕ ਤਾਂ ਸੀ ਕੇ ਲਿਕੁਇਡੇਸ਼ਨ ਤੋਂ ਸੁਨੇਹਾ ਗਾ, ਇਹਨਾਂ ਦੇ ਕੋਲ ਨਾ ਬੇਬੀ ਬਾਈਸਾਈਕਲ ਅਤੇ ਟ੍ਰਾਈਸਾਈਕਲ ਆਏ ਨੇ। ਸੋ ਇਹ ਸਾਈਕਲਾਂ ਦੀ ਕੀਮਤ ਆਮ ਤੌਰ 'ਤੇ $100 ਦੇ ਵਿੱਚ ਹੁੰਦੀ ਆ। ਬੜੇ ਸੋਹਣੇ ਸੋਹਣੇ ਸਾਈਕਲ ਨੇ ਜਿਹਦੇ ਵਿੱਚ ਮੂਹਰੇ ਟੋਕਰੀ ਵੀ ਆ, ਪਿੱਛੇ ਸਟੋਰੇਜ ਨੂੰ ਵੀ ਜਿਵੇਂ ਬਣਿਆ ਹੋਇਆ, ਬੱਚਿਆਂ ਦੀ ਬੋਤਲ ਬੋਤਲ ਕੈਰੀ ਕਰਨ ਨੂੰ ਵੀ ਉੱਥੇ ਬਣਿਆ ਹੋਇਆ। ਟ੍ਰਾਈਸਾਈਕਲ ਦੇ ਵਿੱਚ ਵੀ ਨੇ, ਬਾਈਸਾਈਕਲ ਦੇ ਵਿੱਚ ਵੀ ਨੇ। ਬਹੁਤ ਸਾਰੇ ਕਲਰ ਨੇ ਜਿਹਦੇ ਵਿੱਚ ਲੜਕਿਆਂ ਲਈ, ਲੜਕਿਆਂ ਲਈ ਹਰ ਤਰ੍ਹਾਂ ਦੇ ਕਲਰ ਜਿੱਦਾਂ ਦਾ ਤੁਹਾਨੂੰ ਚਾਹੀਦਾ ਉੱਦਾਂ ਦਾ ਮਿਲ ਜਾਣਗੇ। ਐਂਡ ਅਲੱਗ ਅਲੱਗ ਨੇ, ਕਈਆਂ ਦੇ ਉੱਤੇ ਫਰੰਟ ਦੇ ਉੱਤੇ ਲਾਈਟਾਂ ਬੜੀਆਂ ਸੋਹਣੀਆਂ ਨੇ, ਬੜੇ ਵਧੀਆ ਬੱਚਿਆਂ ਲਈ ਬੇਬੀ ਹੋਰਨ ਟਾਈਪ ਬਣੇ ਹੋਏ ਨੇ। ਇੱਕ ਸਾਈਕਲ ਆ ਉਹਦੇ ਵਿੱਚ ਨਾ ਸ਼ੈਂਪੂ ਜਿਹਾ ਪੈਂਦਾ ਗਾ, ਜਿਹੜੀ ਉਹ ਬਬਲ ਵਾਲੀ ਆਪਣੀ ਮਸ਼ੀਨ ਜੀ ਹੁੰਦੀ ਉਹ ਲੱਗੀ ਹੁੰਦੀ ਆ, ਜੋ ਤੁਸੀਂ ਬੱਚੇ ਉਹਨੂੰ ਪ੍ਰੈਸ ਕਰਦੇ ਨੇ, ਬੱਚਾ ਸਾਈਕਲ ਚਲਾਉਂਦਾ ਜਾ ਰਿਹਾ ਅਤੇ ਮੂਹਰੇ ਉਹ ਬਬਲ ਬਣਾਉਂਦੇ ਹੋਏ ਯਾਨੀ ਕਿ ਜਾ ਰਿਹਾ। ਉਹ ਬੜਾ ਦੇਖਣ ਨੂੰ ਸੋਹਣਾ ਲੱਗਦਾ, ਇਹਦੀ ਮੈਂ ਵੀਡੀਓ ਵੀ ਪਾਈ ਆ। ਇਹ ਸਾਈਕਲਾਂ ਦੀ ਕੀਮਤ ਸਿਰਫ ਅਤੇ ਸਿਰਫ 39.99 cents ਯਾਨੀ ਕਿ $40 ਤੁਸੀਂ ਕਹਿ ਲਓ, $40 ਦੇ ਵਿੱਚ ਕੋਈ ਮਰਜ਼ੀ ਬਾਈਸਾਈਕਲ, ਕੋਈ ਮਰਜ਼ੀ ਟ੍ਰਾਈਸਾਈਕਲ, ਤਕਰੀਬਨ ਇਹਦੇ ਵਿੱਚ 20 to 25 ਤਰ੍ਹਾਂ ਦੇ ਵਰਾਇਟੀ ਆ, ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਮਰਜ਼ੀ ਆਪਣਾ ਪਸੰਦ ਕਰ ਸਕਦੇ ਹੋ। $40 ਦੇ ਵਿੱਚ ਬੱਚਿਆਂ ਦਾ ਬੜਾ ਸੋਹਣਾ ਸਾਈਕਲ ਆਇਆ ਗਾ। ਐਂਡ ਜੇ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਲਈ ਦੀ ਰੈਫਰੈਂਸ ਦੇ ਕੇ ਕਾਲ ਕਰੋਗੇ ਜਾਂ ਇਹਨਾਂ ਨੂੰ ਮੈਸੇਜ ਕਰੋਗੇ, $20 to $25 ਆਈ ਡੋਂਟ ਨੋ ਇੰਨਾ ਕੀ ਦੱਸਦੇ ਸੀ, ਉਹਦੀ ਵਰਤਦਾ ਨਾ ਇੱਕ ਟਿਫਨ ਆ, ਉਹ ਬਹੁਤ ਸਾਰੇ ਟਰੱਕ ਡਰਾਈਵਰਾਂ ਲਈ ਵੀ ਲੋੜ ਆ, ਲੰਚ ਬੋਕਸ ਕਹਿ ਸਕਦੇ ਹਾਂ। ਵੱਡਾ ਗਾ ਹੋਊਗਾ ਇਹ, ਤਕਰੀਬਨ 20x22 ਲੈਂਥ ਵਾਈਜ਼, ਅਤੇ ਇਹਦੇ ਵਿੱਚ 8-9 ਟਿਫਨ ਸਟੈਕ ਕੀਤੇ ਹੋਏ ਨੇ। ਐਂਡ ਸੋ ਇਹ ਟਿਫਨ ਬੋਕਸ ਬਿਲਕੁਲ ਫ੍ਰੀ ਮਿਲੂਗਾ, ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ

416-564-7699 416-564-7699 416-564-7699 416-564-7699 416-564-7699 ਤੇ ਕਾਲ ਕਰ ਸਕਦੇ।

ਤੇ ਅਗਲਾ ਜੀ ਖਾਸ ਸੁਨੇਹਾ ਆਪਾਂ ਨਾ ਤੁਹਾਨੂੰ ਯਾਦ ਹੋਊਗਾ ਕੁਝ ਕੁ ਮਹੀਨੇ ਪਹਿਲਾਂ ਅਲਫਾ ਫਿਜ਼ੀਓਥੈਰੇਪੀ ਐਂਡ ਰਿਹੈਬ ਜੋ ਕਿ ਬ੍ਰੈਂਪਟਨ ਦੇ ਵਿੱਚ ਸੈਂਡਲਵੁੱਡ ਏਅਰਪੋਰਟ ਐਂਡ ਸੈਂਡਲਵੁੱਡ ਅਤੇ ਇਹਨਾਂ ਦੀ ਲੋਕੇਸ਼ਨ ਆ ਉੱਥੇ ਫ੍ਰੀ ਕੈਂਪ ਲਗਾਇਆ ਗਿਆ ਸੀ ਜਿਹਦੇ ਵਿੱਚ ਬਹੁਤ ਪਰਿਵਾਰਾਂ ਨੇ ਆਪਣਾ ਫਿਜ਼ੀਓਥੈਰੇਪੀ ਜਾਂ ਫਿਰ ਕੈਰੋ ਦਾ ਟ੍ਰੀਟਮੈਂਟ ਬਿਲਕੁਲ ਫ੍ਰੀ ਦੇ ਵਿੱਚ ਇਲਾਜ ਕਰਵਾਇਆ ਐਂਡ ਹੁਣ ਸਾਨੂੰ ਦੱਸ ਦਿਓ ਇਹਨਾਂ ਦੀ ਨਾ ਇੱਕ ਬ੍ਰਾਂਚ ਆ ਅਸਪੈਕਸ ਰਿਹੈਬ ਕਰਕੇ ਜੋ ਕਿ ਡੰਡਾਸ ਐਂਡ ਵਿਨਸਨ ਚਰਚਲ ਰੋਡ ਦੇ ਉੱਤੇ ਇਹਨਾਂ ਦੀ ਲੋਕੇਸ਼ਨ ਆ ਫਿਜ਼ੀਓਥੈਰੇਪੀ ਐਂਡ ਕੈਰੋ ਦੀ ਉੱਥੇ ਇੱਕ ਫ੍ਰੀ ਕੈਂਪ ਲੈ ਕੇ ਆ ਰਹੇ ਨੇ ਸੋ ਜੇ ਤੁਹਾਨੂੰ ਸਰਵਾਈਕਲ ਪੇਨ ਆ ਨੈੱਕ ਪੇਨ ਆ ਬੈਕ ਪੇਨ ਆ ਲੋਅਰ ਬੈਕ ਪੇਨ ਆ ਬਾਡੀ ਨੂੰ ਕਿਸੇ ਵੀ ਤਰ੍ਹਾਂ ਦਾ ਫਿਜ਼ੀਓਥੈਰੇਪੀ ਦਾ ਟ੍ਰੀਟਮੈਂਟ ਚਾਹੀਦਾ ਕੈਰੋ ਦਾ ਟ੍ਰੀਟਮੈਂਟ ਚਾਹੀਦਾ ਉਹ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਊਗਾ ਵੈਸੇ ਕਿਉਂਕਿ ਇਹਨਾਂ ਨਾਲ ਗੱਲਬਾਤ ਜਦੋਂ ਮੇਰੀ ਹੋਈ ਸੀ ਮੈਂ ਕਿਹਾ ਜੀ ਜਦੋਂ ਬੰਦੇ ਨੂੰ ਪੇਨ ਆ ਸਰਵਾਈਕਲ ਪੇਨ ਆ ਕੋਈ ਬੈਕ ਪੇਨ ਆ ਉਹਨੂੰ ਤਾਂ ਇਲਾਜ ਕਰਵਾਉਣਾ ਹੀ ਆ ਉਹਨੇ ਉਹਨਾਂ ਨੂੰ ਤਾਂ ਪੇ ਹੀ ਕਰਨਾ ਪੈਂਦਾ ਮੈਂ ਤਾਂ ਕਦੇ ਫ੍ਰੀ ਕੈਂਪ ਇੰਡੀਆ 'ਚ ਸੁਣੇ ਸੀ ਉਰੇ ਤਾਂ ਬੰਦੇ ਨੂੰ ਫਿਰ ਪੇ ਕਰਨਾ ਹੀ ਪੈਂਦਾ ਕਿਉਂਕਿ ਤਾਂ ਜ਼ਰੂਰਤ ਹੀ ਆ ਇਹਦੇ ਵਿੱਚ ਫ੍ਰੀ ਕੈਂਪ ਦੀ ਕੀ ਲੋੜ ਆ ਇਹਨਾਂ ਨੇ ਦੱਸਿਆ ਕਹਿੰਦੇ ਸਾਨੂੰ ਤਾਂ ਜੀ ਕਈ ਸਾਲ ਤੋਂ ਅਸੀਂ ਇਹ ਜਿਹੜਾ ਫਿਜ਼ੀਓਥੈਰੇਪੀ ਦੇ ਬਿਜ਼ਨਸ ਦੇ ਵਿੱਚ ਆ ਐਂਡ ਅਸੀਂ ਸਮੇਂ ਸਮੇਂ 'ਤੇ ਕੋਸ਼ਿਸ਼ ਕਰਦੇ ਹੁੰਦੇ ਕਿ ਕਮਿਊਨਿਟੀ ਨੂੰ ਪੇਬੈਕ ਕੀਤਾ ਜਾਵੇ ਜੇ ਤਾਂ ਇਹ ਕਹਿੰਦੇ ਬਹੁਤੇ ਬੰਦਿਆਂ ਕੋਲ ਤਾਂ ਇੰਸ਼ੋਰੈਂਸ ਹੁੰਦੀ ਆ ਕੋਈ ਐਕਸੀਡੈਂਟ ਹੋ ਗਿਆ ਕਈ ਵਾਰ ਸ਼ੌਕ ਦੇ ਨਾਲ ਕੋਈ ਬੋਡੀ 'ਚ ਪੇਨ ਹੋਣ ਲੱਗ ਗਿਆ ਉਹ ਤੁਹਾਡੀ ਆਟੋ ਇੰਸ਼ੋਰੈਂਸ ਕਵਰ ਕਰਦੀ ਆ ਤੁਹਾਡੇ ਕੰਮ ਦੇ ਉੱਤੇ ਇੰਸ਼ੋਰੈਂਸ ਹੁੰਦੀ ਆ ਤੁਹਾਡੀ ਪਰਸਨਲ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਆ ਜਦੋਂ ਵੀ ਕਦੇ ਫਿਜ਼ੀਓ ਜਾਂ ਕੈਰੋ ਦੀ ਲੋੜ ਪਵੇ ਉਹ ਇੰਸ਼ੋਰੈਂਸ ਆ ਤਾਂ ਇਹ ਕਹਿੰਦੇ ਸਾਡੇ ਕੋਲ ਹੈਗੇ ਹੀ ਨੇ ਅਸੀਂ ਤਾਂ ਉਹ ਆਪ ਹੀ ਉਹਨਾਂ ਨਾਲ ਡੀਲ ਕਰ ਲੈਂਦੇ ਇੰਸ਼ੋਰੈਂਸ ਦੇ ਵਿੱਚ ਤਾਂ ਕਵਰ ਕਰਦੇ ਹਾਂ ਇਹਨਾਂ ਕੋਲ ਮੰਨੇ ਪ੍ਰਮੰਨੇ ਡਾਕਟਰ ਨੇ ਮੇਰੇ ਮਾਤਾ ਜੀ ਦੀ ਮੈਂ ਕਈ ਵਾਰ ਗੱਲ ਦੱਸੀ ਆ ਉਹਨਾਂ ਦਾ ਸਰਵਾਈਕਲ ਪੇਨ ਸੀਗਾ ਚਾਰ ਤੋਂ ਪੰਜ ਸੈਸ਼ਨਾਂ ਦੇ ਵਿੱਚ ਉਹਨਾਂ ਨੂੰ ਇੰਨੀ ਵੱਡੀ ਰਾਹਤ ਹੋ ਗਈ ਉਹ ਕਹਿੰਦੇ ਮੈਂ 15 ਸਾਲਾਂ ਦੇ ਉੱਤੋਂ ਇਹ ਪੇਨ ਨਾਲ ਦੁਖੀ ਸੀ ਅਤੇ ਇਹਨਾਂ ਨੇ 5 ਸੈਸ਼ਨਾਂ ਦੇ ਵਿੱਚ ਉਹਨਾਂ ਨੂੰ ਠੀਕ ਕੀਤਾ ਸੀਗਾ ਸੋ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਅਤੇ ਇਹ ਕਹਿੰਦੇ ਵੀ ਕਈ ਵਾਰ ਤਾਂ ਕੁਝ ਇੱਦਾਂ ਦੀ ਚੁੱਕ ਪਏਗੀ ਜਾਂ ਕਈ ਵਾਰ ਕੁਝ ਇੱਦਾਂ ਦੇ ਪੇਨ ਹੁੰਦੇ ਜਿਹੜੇ 1 ਸੈਸ਼ਨ ਦੇ ਵਿੱਚ ਹੀ ਠੀਕ ਹੋ ਜਾਂਦੇ ਨੇ ਕਈ ਵਾਰ ਮਲਟੀਪਲ ਲੈਣੇ ਪੈਂਦੇ ਨੇ ਸੋ ਇਸ ਵਾਰੀ ਦੋਸਤੋ ਫਿਜ਼ੀਓ ਐਂਡ ਕੈਰੋ ਦਾ ਫ੍ਰੀ ਕੈਂਪ ਲੈ ਕੇ ਆ ਰਹੇ ਨੇ ਅਲਫਾ ਫਿਜ਼ੀਓਥੈਰੇਪੀ ਵਾਲੇ ਡੰਡਾਸ ਐਂਡ ਮਿੰਸਰ ਚਰਚ ਵਾਲੀ ਲੋਕੇਸ਼ਨ 'ਤੇ ਇਹ ਲੋਕੇਸ਼ਨ ਤਾਂ ਸਿਲੈਕਟ ਕੀਤੀ ਆ ਕਿਉਂਕਿ ਜਿਹੜੇ ਮਿਸੀਸਾਗਾ ਦੇ ਵਿੱਚ ਰਹਿੰਦੇ ਨੇ ਓਕਵਿਲ ਦੇ ਵਿੱਚ ਰਹਿੰਦੇ ਨੇ ਬਰਲਿੰਗਟਨ ਦੇ ਰਹਿੰਦੇ ਨੇ ਮਿਲਟਨ 'ਚ ਰਹਿੰਦੇ ਨੇ ਤਾਂ ਕਿ ਉਹਨਾਂ ਨੂੰ ਬ੍ਰੈਂਪਟਨ ਵਾਲੇ ਤਾਂ ਹੈ ਹੀ ਨੇ ਅਤੇ ਉਹਨਾਂ ਨੂੰ ਇਹ ਲੋਕੇਸ਼ਨ ਸੈਂਟਰ ਦੇ ਵਿੱਚ ਪੈ ਜਾਂਦੀ ਆ ਮਿਲਟਨ ਓਕਵਿਲ ਮਿਸੀਸਾਗਾ ਸੋ ਇਹ ਕੈਂਪ ਇੱਕ ਦੇ ਇਦੋਂ ਬਾਅਦ 'ਚ ਦੂਜੀ ਰਿਕੁਐਸਟ ਇਹਨਾਂ ਨੇ ਕੀਤੀ ਇੱਕ ਦਿਨ ਦੇ ਕੈਂਪ ਦੇ ਵਿੱਚ 50 ਤੋਂ 70 ਬੰਦਿਆਂ ਦਾ ਹੀ ਟ੍ਰੀਟਮੈਂਟ ਫ੍ਰੀ ਕੀਤਾ ਜਾ ਸਕਦਾ ਪਰ ਇਹ ਕਹਿੰਦੇ ਇਸ ਵਾਰੀ ਅਸੀਂ ਇਹ ਕੈਂਪ ਆ 1 ਹਫ਼ਤੇ ਲਈ ਰੱਖਾਂਗੇ ਸੋ ਤੁਹਾਨੂੰ ਸਰਵਾਈਕਲ ਪੇਨ ਨੈੱਕ ਪੇਨ ਬੈਕ ਪੇਨ ਤੁਹਾਨੂੰ ਫਿਜ਼ੀਓਥੈਰੇਪੀ ਚਾਹੀਦੀ ਆ ਤੁਹਾਨੂੰ ਮੈਂ ਨੰਬਰ ਸ਼ੇਅਰ ਕਰਨ ਲੱਗਿਆ ਕਾਲ ਕਰਕੇ ਰਜਿਸਟਰ ਕਰ ਲਓ ਕਿਉਂਕਿ ਇਹਦੇ ਵਿੱਚ ਰਜਿਸਟਰ ਕਰਨਾ ਬੜਾ ਜ਼ਰੂਰੀ ਆ ਕਿਉਂਕਿ ਲਿਮਿਟਡ ਸੀਟਾਂ ਹੁੰਦੀਆਂ ਨੇ ਕਿਉਂਕਿ ਜੇ ਉੱਥੇ 5 ਡਾਕਟਰ ਜਾਂ 5 ਫਿਜ਼ੀਓਥੈਰੇਪਿਸਟ ਇਲਾਜ ਕਰ ਰਹੇ ਨੇ ਇੱਕ ਪੇਸ਼ੈਂਟ ਨੂੰ 1 ਘੰਟੇ ਦਾ ਸੈਸ਼ਨ ਹੁੰਦਾ 45 ਮਿੰਟ ਤੋਂ 1 ਘੰਟੇ ਦਾ ਉਹਦੀ ਅਸੈਸਮੈਂਟ ਕੀਤੀ ਜਾਂਦੀ ਆ ਪ੍ਰੋਬਲਮ ਫਿਗਰ ਆਊਟ ਕੀਤੀ ਜਾਂਦੀ ਹੈ ਅਤੇ ਉਹਨਾਂ ਦਾ ਸੇਮ ਮੁਫ਼ਤ ਇਲਾਜ ਕੀਤਾ ਜਾਊਗਾ ਸੋ ਤਾਂ ਕਰਕੇ ਦਿਨ ਦੇ ਵਿੱਚ ਇੱਕ ਲਿਮਿਟਡ 1 ਫਿਜ਼ੀਓਥੈਰੇਪਿਸਟ 7-8 ਬੰਦਿਆਂ ਨੂੰ ਹੀ ਦੇਖ ਸਕਦਾ ਐਂਡ ਉਸੇ ਤਰ੍ਹਾਂ ਦੀ ਲਿਮਿਟ ਕਰਕੇ ਨਾ ਰਜਿਸਟਰ ਜ਼ਰੂਰ ਕਰ ਲਓ 1 ਹਫ਼ਤੇ ਦਾ ਇਹ ਫ੍ਰੀ ਕੈਂਪ ਆ ਡੇਟਸ ਇਹਦੀਆਂ ਨੇ 16 ਅਗਸਤ ਸੰਡੇ ਵਾਲੇ ਦਿਨ ਤੋਂ ਲੈ ਕੇ 21 ਅਗਸਤ ਤੱਕ

0: ਅਖੀਰ ਕਿਹੜਾ ਤਾਂ ਬਾਕੀ ਬਹੁਤ ਸਵਾਲ ਲੱਗਦਾ ਸਰ। ਦੋਸਤੋ ਢੀਂਡਸਰ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਦਾ ਮੈਪਲ ਕਲੀਨਿੰਗ ਤੋਂ, ਦਾ ਮੈਪਲ ਕਲੀਨਿੰਗ ਬਾਈ ਜੀ ਇੱਕ ਵਾਰੀ ਸਾਨੂੰ ਇਹ ਦੱਸ ਦਿਓ ਕਲੀਨਿੰਗ ਦੇ ਵਿੱਚ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਤੁਸੀਂ ਕੀ ਸਰਵਿਸ ਕੀ ਨੇ ਤੁਹਾਡੀਆਂ ਜੀ?
1: ਸਾਡੀਆਂ ਸਰਵਿਸਿਜ਼ ਹੈਗੀਆਂ ਨੇ ਜੀ ਕਮਰਸ਼ੀਅਲ ਆਫਿਸ ਕਲੀਨਿੰਗ, ਰੈਜੀਡੈਂਸ਼ਲ ਕਲੀਨਿੰਗ, ਮੂਵ ਇਨ ਮੂਵ ਆਊਟ ਕਲੀਨਿੰਗ, ਜਾਂ ਕੋਈ ਪਾਰਟੀ ਜਾਂ ਫੰਕਸ਼ਨ ਪਹਿਲਾਂ ਜਾਂ ਉਹ ਤੋਂ ਬਾਅਦ ਵਾਲੀ ਕਲੀਨਿੰਗ,
0: ਬਿਫੋਰ ਆਫਟਰ ਹੋ ਗਈ ਹੁੰਦੀ।
1: ਹਾਂਜੀ, ਜੰਕਰ ਮੂਵ ਕਰਾਉਣਾ ਜਾਂ ਸਾਈਡ ਵਾਕ ਆ ਤੁਸੀਂ ਵਾਸ਼ ਕਰਾਉਣੀ ਆ, ਘਰ ਨੂੰ ਸੋਫਟ ਵਾਸ਼ ਜਾਂ ਪਾਵਰ ਵਾਸ਼ ਕਰਾਉਣਾ, ਵਿੰਡੋਜ਼ ਸੋਫਟ ਵਾਸ਼ ਕਰਾਉਣੀ ਆ, ਮਤਲਬ ਇੱਕੋ ਛੱਤ ਹੇਠਾਂ ਸਾਰੇ ਸਲਿਊਸ਼ਨ ਨੇ ਜੀ। ਕੋਈ ਵੀ ਸਰਵਿਸ ਚਾਹੀਦੀ ਆ ਤਾਂ ਆਪਾਂ ਹਾਜ਼ਰ ਹਾਂ ਤੁਹਾਡੇ ਲਈ।
0: ਸੋ ਡੀਪ ਕਲੀਨਿੰਗ ਦੇ ਵਿੱਚ ਤਾਂ ਤੁਸੀਂ ਐਕਸਪਰਟ ਹੋ, ਉਹਦੇ ਵਿੱਚ ਤਾਂ ਤੁਹਾਡਾ ਕੋਈ ਮੁਕਾਬਲਾ ਹੀ ਨਹੀਂ।
1: ਪੋਸਟ ਕੰਸਟਰਕਸ਼ਨ ਚ ਵੀ ਜੀ,
0: ਪੋਸਟ ਕੰਸਟਰਕਸ਼ਨ ਦੇ ਵਿੱਚ
1: ਚੈਲੰਜ ਹੀ ਹੈ ਜੀ, ਕੋਈ ਸਾਡੇ ਵਰਗੀ ਸਰਵਿਸ ਜੇ ਕੋਈ ਦਿੰਦਾ ਵੀ ਹੋਵੇ
0: ਪੂਰਾ ਰੀ ਦੇ ਨਾਲ ਕੀ ਕੰਮ ਕੀਤਾ ਜਾਂਦਾ, ਕੰਮ ਅੱਧ ਵਿੱਚ ਕਰ ਨਹੀਂ ਛੱਡਦੇ ਤੇ ਇਸ ਵਿੱਚ
1: ਕਲੀਨਿੰਗ ਨਹੀਂ ਡਿਟੇਲਿੰਗ ਕਰਦੇ ਆ ਅਸੀਂ।
0: ਹਾਂ,
1: ਕਲੀਨਿੰਗ ਤੇ ਡਿਟੇਲਿੰਗ ਚ ਫਰਕ ਇਹੀ ਹੁੰਦਾ ਵੀ ਡਿਟੇਲਿੰਗ ਚ ਫਿਰ ਡਿਟੇਲ ਚ ਜਾ ਕੇ ਕੱਲੀ ਕੱਲੀ ਚੀਜ਼,
0: ਬੇਸਿਕ ਕਲੀਨਿੰਗ ਤਾਂ ਚਲੋ ਬੇਸਿਕ ਵਾਲਾ ਕੰਮ ਹੀ ਹੋਊਗਾ, ਜਿਹੜੀ ਡੀਲਕਸ ਕਲੀਨਿੰਗ ਆ ਉਹਦੇ ਵਿੱਚ ਕੰਮ ਫਿਰ ਉਦਾਂ ਦੀ ਸਰਵਿਸ ਮਿਲੂ, ਘਰ ਨੂੰ ਜਮਾ ਰੀਸੈਟ ਵੱਜ ਜਾਊਗਾ।
1: ਬਿਲਕੁਲ ਜੀ।
0: ਤੇ ਬਾਈ ਜੀ ਕਈ ਵਾਰ ਆਪਾਂ ਦੇਖਦੇ ਹਾਂ ਘਰ ਦੇ ਵਿੱਚ ਜਿਹੜਾ ਤੂੰ ਦੱਸਿਆ ਸੀ ਬੱਗ ਪੈਣੇ, ਕਿਤੇ ਸੈੱਲ ਚੜ ਜਾਣੀ ਜਾਂ ਹੋਰ ਕੋਈ ਏਦਾਂ ਦੇ ਕੋਰਨਰ
1: ਮੋਲਡ ਲੱਗ ਜਾਂਦੀ
0: ਹੈ, ਹਾਂ ਉਹਦੀ ਉਹਦੀ ਜੜ ਕੀ ਹੈ ਜੀ?
1: ਉਹਦੀ ਜੜ ਕਲੀਨਿੰਗ ਨਾ ਕਰਾਉਣਾ ਹੀ ਹੈ ਜੀ। ਕਈ ਵਾਰ ਹੁਣ ਜਿਹੜੇ ਆਪਾਂ ਮਤਲਬ ਕਿ ਵੀ ਚਲੋ ਕਈ ਘਰਾਂ 'ਚ ਤਾਂ ਪ੍ਰੋਬਲਮ ਬੈਲਟ ਨਹੀਂ ਮਤਲਬ ਬਣਨ ਵੇਲੇ ਆ ਜਾਂਦੀ ਹੈ, ਬਟ ਮੋਸਟਲੀ ਆਪਾਂ ਜ਼ਿੰਮੇਵਾਰ ਹੁੰਦੇ ਹਾਂ ਜਦੋਂ ਆਪਾਂ ਕਲੀਨ ਨਹੀਂ ਕਰਦੇ। ਜਿੱਦਾਂ ਹੁਣ ਕਈ ਹੈਵੀ ਸੋਫੇ ਮੈਟਰੈਸ ਵਗੈਰਾ ਹੈ ਉਹ ਆਪਾਂ ਮੂਵ ਕਰਕੇ ਨਹੀਂ ਕਲੀਨ ਕਰਦੇ, ਉਹ ਏਰੀਆ ਆਪਣਾ ਬੇਸਬੋਰਡ ਡੈਮੇਜ ਹੋਣੇ ਸਟਾਰਟ ਹੋ ਜਾਂਦੇ ਨੇ ਜੀ। ਜਾਂ ਵਾਸ਼ਰੂਮ ਦੇ ਵਿੱਚ ਹੀ ਕਹਿ ਲਓ ਵੀ ਇੱਕ ਵਾਰੀ ਮੋਲਡ ਲੱਗ ਗਈ, ਜੇ ਉਹ ਮੋਲਡ ਦਾ ਟ੍ਰੀਟਮੈਂਟ ਮੌਕੇ 'ਤੇ ਨਾ ਕੀਤਾ ਜਾਵੇ ਮੁੜ ਕੇ ਇੰਨੀ ਵੱਧ ਜਾਂਦੀ ਹੈ ਵੀ ਆਪਾਂ ਨੂੰ ਵਾਸ਼ਰੂਮ ਦੀਆਂ ਟਾਈਲਾਂ ਜਿਹੜੀਆਂ ਉਹ ਡੈਮੇਜ ਹੋ ਜਾਂਦੀਆਂ, ਬੇਸਬੋਰਡ ਡੈਮੇਜ ਹੋ ਜਾਂਦੇ ਆ, ਅਤੇ ਉਹ ਫਿਰ ਟੋਟਲੀ ਰੀਸੈੱਟ ਕਰਨਾ ਪੈ ਜਾਂਦਾ, ਮਤਲਬ ਕਿ ਵੀ ਰੀਕੰਸਟਰਕਟ ਕਰਨਾ ਪੈਂਦਾ। ਬੈਟਰ ਹੈ ਕਿ ਟਾਈਮ ਰਹਿੰਦੇ
0: ਇੱਥੇ ਆ ਕੇ ਆਹ ਜਿਹੜੀ ਡਸਟ ਪ੍ਰੋਬਲਮ ਆ,
1: ਹਾਂਜੀ
0: ਕਿੰਨਿਆਂ ਨੂੰ ਡਸਟ ਤੋਂ ਐਲਰਜੀ ਆ, ਬੱਚਿਆਂ ਨੂੰ ਛੋਟੇ ਜਿਹੇ ਬੱਚਿਆਂ ਨੂੰ ਹੋਣ ਲੱਗ ਜਾਂਦੀ ਡਸਟ ਐਲਰਜੀ।
1: ਸਰ ਡਸਟ ਦੀ ਪ੍ਰੋਬਲਮ ਦੇ ਨਾਲ ਹੀ ਸਕਿਨ ਦੀਆਂ ਪ੍ਰੋਬਲਮਸ ਸਟਾਰਟ ਹੁੰਦੀਆਂ ਨੇ, ਆਪਾਂ ਇਹਨੂੰ ਅਣਦੇਖਾ ਕਰ ਦਿੰਦੇ ਹਾਂਗੇ। ਆਪਣੇ ਨੋਰਮਲੀ ਫਰਿੱਜ ਦੇ ਟੋਪ 'ਤੇ ਜਾਂ ਕੈਬਨਿਟ ਕਿਚਨ ਦੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਟੋਪ 'ਤੇ ਮਤਲਬ ਕਿ ਵੀ ਬਹੁਤ ਬੁਰਾ ਹਾਲ ਹੁੰਦਾ ਜੀ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਆਪਾਂ ਉੱਥੇ ਪਹੁੰਚ ਹੀ ਨਹੀਂ ਸਕਦੇ ਆਪਣੀਆਂ ਬੀਬੀਆਂ ਭੈਣਾਂ,
0: ਹੁਣ ਬੱਚਾ ਛੋਟਾ ਗਾ ਤਾਂ ਸੁਬਹਾ ਸ਼ਾਮ ਵੈਕਿਊਮ ਕਰਕੇ ਵੀ ਥੱਕ ਕੇ ਆਉਂਦੇ ਹਾਂ, ਪਰ ਉਹ ਜਵਾਕ ਰੋਡ ਦਾ ਪਤਾ ਨਹੀਂ ਕਿਹੜੇ ਖੂੰਜੇ ਚੋਂ ਕੱਢ ਕੇ, ਕਦੇ ਕੋਈ ਨਟ ਜੱਕ ਤੋਂ ਕੱਢ ਲਓ, ਕਦੇ ਕੋਈ ਵਾਲ ਡਿੱਗਿਆ ਪਿਆ ਹਨਾ ਉਹ ਕੱਢ ਲਓ, ਕਦੇ ਕੋਈ ਪਤਾ ਹੀ ਨਹੀਂ ਕਿੱਥੋਂ ਉਹਨੇ ਲਵਾ ਸੀ ਕਹਿੰਦੇ ਅਸੀਂ ਇੰਨੀ ਸਫਾਈ ਕਰਦੇ ਪਤਾ ਨਹੀਂ ਇਹੋ ਜਿਹੀ ਚੀਜ਼ ਕਿੱਥੇ ਲੱਭ ਲੈਂਦੇ ਆ।
1: ਹੁੰਦਾ ਏਦਾਂ ਜੀ, ਬਾਕੀ ਜੇ ਆਪਣੇ ਕਿਚਨ ਦੇ ਡੀਗਰੀਸਿੰਗ ਪ੍ਰੋਪਰ ਹੋਣੀ ਐਟਲੀਸਟ ਸਾਲ 'ਚ ਇੱਕ ਵਾਰ ਤਾਂ ਕਰਾਉਣੀ ਚਾਹੀਦੀ ਹੈ ਜੀ। ਉਹਦੇ ਨਾਲ ਘਰ ਦਾ ਮਤਲਬ ਇਹ ਨਹੀਂ ਕਿ ਵੀ ਮਾਹੌਲ ਅੰਦਰਲਾ ਸਾਫ਼ ਸੁਥਰਾ ਹੁੰਦਾ, ਨਾਲ ਜਿਹੜੀਆਂ ਤੁਹਾਡੀਆਂ ਕਿਚਨ ਕੈਬਨਿਟਸ ਨੇ ਉਹਨਾਂ ਦੀ ਲਾਈਫ ਵੀ ਵੱਧ ਜਾਂਦੀ ਹੈਗੀ
0: ਜੀ।
1: ਹਾਂਜੀ, ਤਾਂ ਕਰਕੇ ਵੀ
0: ਨਹੀਂ ਅਸੀਂ ਕਨਵਿੰਸਡ ਆ ਕੈਨੇਡਾ ਸਾਫ਼ ਸੁਥਰਾ ਮੁਲਕ ਆ, ਘਰ ਦੇ ਵਿੱਚ ਸਾਫ਼ ਸਫਾਈ ਹੋਣੀ। ਅੱਜ ਕੱਲ੍ਹ ਤਾਂ ਵੈਸੇ ਦੇਖਦੇ ਹਾਂ ਜੀ ਕਈ ਵਾਰ ਨਾ ਹਰ ਇੱਕ ਸਟਰੀਟ 'ਤੇ ਕੋਈ ਇੱਦਾਂ ਦਾ ਘਰ ਆ ਜਿਹਨੇ ਘਾਈ ਨਹੀਂ ਕੱਟਿਆ ਹੁੰਦਾ, ਜਿਹਨੇ ਗਾਰਬੇਜ ਦਾ ਢੇਰ ਹੀ ਲੱਗਿਆ ਹੁੰਦਾ, ਜਿਹੜੇ ਆਪਦੇ ਬੈਕਯਾਰਡ ਨੂੰ ਸਾਫ਼ ਨਹੀਂ ਰੱਖਦੇ। ਕਈ ਨਾ ਕਈ ਇੱਦਾਂ ਦੇ ਘਰ ਦੇਖ ਕੇ ਸਾਨੂੰ ਐਂ ਲੱਗਦਾ ਯਾਰ ਪੂਰਾ ਨੇਬਰਹੁੱਡ ਹੀ ਨਾ ਡਿਸਟਰਬ ਹੋਵੇ। ਕਈ ਘਰ ਬਾਹਰੋਂ ਦੇਖਣ ਨੂੰ ਸੋਹਣੇ ਨੇ, ਉਹਨਾਂ ਦੀ ਅੰਦਰੋਂ ਕਲੀਨਿੰਗ ਦਾ ਤੁਹਾਨੂੰ ਪਤਾ ਕੀ ਰੈਂਟਲ ਪ੍ਰੋਪਰਟੀਆਂ ਖਰਾਬ ਨੇ, ਕਈ ਵਾਰ ਪਤਾ ਹੀ ਨਹੀਂ ਹੁੰਦਾ, ਪਰ ਉਹਦੇ ਨਾਲ ਪ੍ਰੋਪਰਟੀ ਦੀ ਵੈਲਿਊ ਘੱਟ ਜਾਂਦੀ,
1: ਵੈਲਿਊ ਘੱਟ ਜਾਂਦੀ ਹੈ ਸਰ। ਇਹ ਤਾਂ ਚਲੋ ਐ, ਕਈ ਵਾਰ ਆਪਾਂ ਕੰਮ 'ਚ ਬਿਜ਼ੀ ਹੋ ਇੰਨੇ ਹੁੰਦੇ ਹਾਂ, ਟਾਈਮ ਨਹੀਂ ਨਿਕਲਦਾ, ਤਾਂ ਹੀ ਤਾਂ ਅਸੀਂ ਬੈਠੇ ਹਾਂ, ਸਾਨੂੰ ਯਾਦ ਕਰੋ ਅਤੇ ਤੁਹਾਡਾ ਇਹ ਸਿਰਦਰਦੀ ਜਮੀ ਮੁਕਾ ਦਾਂਗੇ ਆਪਾਂ ਕਲੀਨਿੰਗ ਵਾਲੀ।
0: ਅਤੇ ਜੇ ਕੋਈ ਕਪਲ ਆ ਜੀ ਜਿਹਨਾਂ ਦਾ ਇੱਕ ਜਣਾ ਮੋਰਨਿੰਗ ਕੰਮ ਕਰਦਾ ਦੂਜਾ ਨਾਈਟ ਨੂੰ ਕਰਦਾ ਅਤੇ ਉਹ ਬੱਚਾ ਸਾਂਭ ਰਹੇ ਨੇ, ਕੋਈ ਬਜ਼ੁਰਗ ਕਪਲ ਨੇ ਜਿਹਨਾਂ ਤੋਂ ਪ੍ਰੋਪਰ ਕਲੀਨਿੰਗ, ਸੋ ਰੈਗੂਲਰ ਕਲੀਨਿੰਗ ਵੀ ਤੁਸੀਂ?
1: ਹਾਂਜੀ, ਰੈਗੂਲਰ ਵੀ ਦਿੰਦੇ ਹਾਂ ਜੀ, ਅਤੇ ਰੈਗੂਲਰ ਦੇ ਨਾਲ ਤੁਸੀਂ ਵੀਕਲੀ, ਬਾਏ ਵੀਕਲੀ, ਮੰਥਲੀ, ਜਿੱਦਾਂ ਦਾ ਤੁਹਾਨੂੰ ਸੂਟ ਕਰਦਾ ਉੱਦਾਂ ਆਪਾਂ ਕਰ ਸਕਦੇ।
0: ਨੰਬਰ ਸਾਂਝਾ ਕਰੋ।
1: ਨੰਬਰ ਹੈ ਜੀ 647-287-0077, 647-287-0077, 647-286-0077।
0: ਸੋ ਦੋਸਤੋ ਰੈਗੂਲਰ ਕਲੀਨਿੰਗ ਲਈ ਇਹਨਾਂ ਨੂੰ ਹਾਇਰ ਕਰਨਾ, ਡੀਪ ਕਲੀਨਿੰਗ ਇਹਨਾਂ ਤੋਂ ਕਰਵਾਉਣੀ ਆ, ਕੋਈ ਈਵੈਂਟ ਆ ਬਿਫੋਰ ਆਫਟਰ ਕਲੀਨਿੰਗ ਕਰਵਾਉਣੀ ਆ, ਪੋਸਟ ਕੰਸਟਰਕਸ਼ਨ ਕਲੀਨਿੰਗ ਕਰਾਉਣੀ ਆ, ਘਰ ਦੀਆਂ ਵਿੰਡੋ ਅੰਦਰੋਂ ਅਤੇ ਬਾਹਰੋਂ ਬਾਹਰਲੀ ਸਾਈਡ ਤੋਂ ਵਿੰਡੋਆਂ ਕਲੀਨ ਕਰਾਉਣੀਆਂ ਨੇ, ਜਿਹਦਾ ਸਿਰਫ $15 ਪਰ ਵਿੰਡੋ ਇਹਨਾਂ ਨੇ ਦੱਸਿਆ ਸੀ ਕਿ ਖਰਚਾ ਆਉਂਦਾ ਗਾ ਜੇ ਆਊਟਸਾਈਡ ਵਿੰਡੋ ਕਰਾਉਣੀਆਂ ਨੇ, ਜੇ ਪੂਰੇ ਘਰ ਦੀਆਂ ਵਿੰਡੋ ਕਲੀਨ ਕਰਾਉਣੇ ਹੋ, ਬੜੇ ਵਾਜਿਬ ਰੇਟ ਨੇ। ਨੰਬਰ ਟੂ ਕਾਲ 647-286-0077 647-286-0077 ਅਤੇ ਬਾਈ ਜੀ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਜੇ ਕੋਈ ਕਾਲ ਕਰਦਾ ਕੋਈ ਮਾਨ ਤਾਨ ਕਰ ਦੂੰਗੇ
1: ਸਰ ਵੈਸੇ ਤਾਂ ਆਪਾਂ ਆਲਵੇਜ਼ ਹੀ ਤੁਹਾਡੇ ਨਾਲ ਚੱਲਦੇ ਹਾਂ ਤਾਂ ਅੱਜ ਵੀ ਜੇ ਤੁਸੀਂ
0: ਕਿਉਂਕਿ ਮੈਂ ਅੱਜ ਨੇ ਇਹਨਾਂ ਦੇ ਸਾਰੇ ਵਰਕ ਆਰਡਰ ਦੇਖੇ ਇਹਨਾਂ ਦੀਆਂ ਫਾਈਲਾਂ ਦੇਖੀਆਂ ਅਤੇ ਇਹਨਾਂ ਨੇ ਬ੍ਰੇਕ ਡਾਊਨ ਕਰਕੇ ਕਿਹੜੀ ਚੀਜ਼ 'ਤੇ ਕਿੰਨੇ ਬੰਦੇ ਲੱਗਣਗੇ ਕਿੰਨੀ ਲੇਬਰ ਲੱਗੂ ਕੀ ਕੰਮ ਹੋਣਾ ਬੜਾ ਤੁਹਾਡਾ
1: ਕੋਸਟ ਟੂ ਕੋਸਟ ਚੱਲਦਾ ਬਟ ਜੋ ਤੁਸੀਂ ਅੱਜ ਕਹੋਗੇ
0: ਮੈਂ ਪਤਾ ਗੱਲ ਕੀ ਹੈ ਜੀ ਕਈ ਵਾਰ ਸਾਨੂੰ ਹੌਸਲਾ ਜੀ ਹੋ ਜਾਂਦਾ ਕਿ ਯਾਰ ਸਾਨੂੰ ਡਿਸਕਾਊਂਟ ਮਿਲਿਆ 10% ਡਿਸਕਾਊਂਟ ਕਿਉਂਕਿ ਜਿਹਦੀ 500 ਦੀ ਜੋਬ ਆ $50 ਘੱਟ ਗਏ ਤਾਂ ਸਾਡਾ ਪੀਜ਼ਾ ਪੂਜ਼ਾ ਆ ਜੂਗਾ ਉਦਾਂ ਨਾ
1: ਬਿਲਕੁਲ
0: 10% ਦਾ ਡਿਸਕਾਊਂਟ ਤੁਸੀਂ
1: ਸਾਡੇ ਪਰ
0: ਜਿਹੜੇ ਵੀ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦੇਣਗੇ ਜੀ ਇਹਨਾਂ ਤੋਂ ਕੋਟ ਲਓ ਇਸ ਤੋਂ ਬਾਅਦ 10% ਜੇ 500 ਦਿੱਤਾ ਇਹਨਾਂ ਨੇ $50 ਘਟਾ ਕੇ ਦੇ ਦਿਓ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ 'ਤੇ ਸੋ ਕਾਲ ਕਰ ਲਓ ਕਲੀਨਿੰਗ ਦੇ ਲਈ 647-286-0077 647-286-0077 647-286-0077 647-286-0077

0: ਵਿਸ਼ਨੂੰ ਜੀ ਨਾਗਪਾਲ ਜੀ ਨੂੰ ਮੈਂ ਇੱਕ ਵਾਰ ਫਿਰ ਰਿਕੁਐਸਟ ਕੀਤੀ ਹੈ ਸਾਡੇ ਨਾਲ ਆਉਣ ਏਅਰ ਆਉਣ ਲਈ, ਕਿਉਂਕਿ ਇਹਨਾਂ ਨੇ ਜੋ ਖੁਸ਼ਖਬਰੀ ਦਿੱਤੀ ਆ ਕਿ ਭਾਈ ਹੁਣ ਸਰਕਾਰ ਨੇ ਲੋਨ ਡਬਲ ਕਰਤਾ, ਡਬਲ ਲੋਨ ਯਾਨੀ ਕਿ ਹੁਣ ਲੋਨ ਡੇਢ ਡੇਢ ਲੱਖ ਡਾਲਰ ਤੱਕ, ਇੱਕ ਲੱਖ ਸੱਤਰ ਹਜ਼ਾਰ ਡਾਲਰ ਤੱਕ ਵੀ ਮਿਲ ਸਕਦਾ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਅਗੇਨ। ਸੋ ਇੱਕ ਜਿਹੜਾ ਸਵਾਲ ਸੀ ਸਾਡੇ ਸਰੋਤਿਆਂ ਦਾ, ਕਹਿੰਦੇ ਭਾਅ ਜੀ ਤੋਂ ਪੁੱਛੋ ਕਿ ਇੰਟਰਸਟ ਫਰੀ ਪਹਿਲੇ ਡੇਢ ਦੋ ਢਾਈ ਸਾਲ ਇਹਦਾ 0% ਆ। ਦੋ ਤਿੰਨ ਕੁਐਸਚਨ ਨੇ ਮੇਨ। ਇੱਕ ਤਾਂ ਉਹ ਕਹਿੰਦੇ ਅਸੀਂ ਇਹ ਲੋਨ ਦੇ ਵਿੱਚ ਇੰਟਰਸਟਡ ਹਾਂ, ਕਿਉਂਕਿ ਲੋਨ ਤਾਂ ਸਾਨੂੰ ਲੋਨ ਲੱਗਦਾ ਹੀ ਨਹੀਂ, ਘਿਓ ਹੀ ਲੱਗਦਾ। ਐਂਡ ਜੇ ਰੀਫਾਈਨੈਂਸਿੰਗ ਦੇ ਨਾਲ ਇਹਨੂੰ ਕੰਪੇਅਰ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਕੰਪੇਅਰ ਕਰੋਗੇ ਜੀ?
1: ਹਾਂਜੀ, ਲੋਕ ਹਮਾਰੇ ਪਾਸ ਆਤੇ ਹੈ, ਕਹਿੰਦੇ ਸਰ ਹਮ ਰੀਫਾਈਨੈਂਸਿੰਗ ਕਰਾ ਰਹੇ ਥੇ ਲੇਕਿਨ ਆਪਕਾ ਸ਼ੋ ਸੁਨਾ ਤੋ ਹਮ ਆਪਕੇ ਪਾਸ ਆਏ ਹੈਂ, ਰਾਈਟ ਟੂ ਰਾਈਟ ਅਵੇ ਐਨਰੋਲ ਲਗਾ ਥੇ ਕਿਉਂ? ਪਹਿਲਾ ਪੁਆਇੰਟ ਵੀ ਹੈ ਕਿ ਘਰੋਂ ਮੇਂ ਇਕਵਿਟੀ ਹੈ ਨਹੀਂ ਔਰ ਲੋਕ ਸਟਕ ਹੈ ਆਜਕਲ ਫਾਈਨੈਂਸ਼ੀਅਲ ਪ੍ਰੈਸ਼ਰ ਮੇਂ, ਕਿਸੀ ਪੇ 22% ਕ੍ਰੈਡਿਟ ਕਾਰਡ ਕਾ ਲੋਨ ਚੜਾ ਹੁਆ ਹੈ ਇਧਰ ਉਧਰ ਸੇ, ਰਾਈਟ? ਔਰ ਬੈਂਕ ਦੇ ਆਪਕੋ ਕਿਆ ਦੇਗਾ, 10,000-20,000 ਦੇਗਾ, ਵੋ ਵੀ 10% ਜਾਂ 12% ਵਿਆਜ ਦਰ ਪੇ। ਰੀਫਾਈਨੈਂਸਿੰਗ ਨਕਲੀ ਕਾਗਜ਼ ਲਗਾ ਕੇ ਆਪ ਕਰਾਏਂਗੇ ਬੈਂਕ, ਪਹਿਲੇ ਹੋਏਗਾ ਨਹੀਂ, ਅਗਰ ਹੁਆ ਤਾਂ ਨਕਲੀ ਕਾਗਜ਼ ਲਗਾਏਂਗੇ, ਉਸਕੇ ਅਲੱਗ ਸੇ ਮੋਟੀ ਕਮਿਸ਼ਨ ਲਗਤੀ ਹੈ ਔਰ ਨਕਲੀ ਕੰਮ ਤਾਂ ਨਕਲੀ ਹੀ ਹੋਤਾ, ਅੱਜਕਲ ਨਕਲੀ ਕੰਮ ਹੋ ਨਹੀਂ ਰਹਾ ਹੈ, ਪਕੜ ਲੈਤੇ ਹੈ ਬੈਂਕ ਵਾਲੇ, ਤੋ ਇਸ ਲਈ ਇਹ ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਹਮ ਕਰ ਰਹੇ ਹੈਂ। 50,000 ਸੇ 1,70,000 ਕੀ ਆਪ ਲੋਨ ਲੇ ਜੋ ਕਿ 0% ਪੇ ਹੈ, ਕ੍ਰੈਡਿਟ ਸਕੋਰ ਆਪਕਾ 650 ਸੇ ਨੀਚੇ ਹੈ, ਚਾਹੇ ਜ਼ੀਰੋ ਵੀ ਹੈ, ਆਪ ਕੱਲ ਕੈਨੇਡਾ ਮੇਂ ਲੈਂਡ ਕਰੇ ਹੈ, PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਲੋਨ ਲੇ, ਸਕਿੱਲ ਡਿਵੈਲਪ ਕਰੇ ਸਾਥ ਮੇਂ, ਅਗਰ ਆਪਕੇ ਬੱਚੇ ਛੋਟੇ ਹੈ ਤੋ ਲਾਈਕ ਆਪਕੇ ਜੋ ਕੋਰਸ ਕੀ ਫੀਸ ਹੈ ਵੋ ਪੂਰੀ ਕਵਰ ਹੋ ਜਾਤੀ ਹੈ, ਬੱਚੇ ਅਗਰ 11 ਸਾਲ ਸੇ ਨੀਚੇ ਹੈ ਤੋ ਆਪ ਅਸੈਸਮੈਂਟ ਕਰਾਏ ਫ੍ਰੀ ਮੇਂ, ਕਾਲ ਕਰੇ, ਆਫਿਸ ਆਏ ਐਂਡ ਆਪਣੀ ਕੈਲਕੂਲੇਸ਼ਨ ਅਭੀ ਕਰੇ, ਕਾਲ ਕਰੇ।
0: ਸੋ ਦੋਸਤੋ ਇੱਕ ਵਾਰ ਮੈਂ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਕਿ ਜੇ ਤੁਸੀਂ PR ਤੇ ਸਿਟੀਜ਼ਨ ਹੋ, ਤੁਹਾਡੀ ਸਲਾਨਾ ਇਨਕਮ, ਇਹ ਕਿਹੜੇ ਨੋਟਸ ਆਫ ਅਸੈਸਮੈਂਟ ਦੀ ਗੱਲਬਾਤ ਕਰ ਰਹੇ ਹਾਂ ਜੀ ਆਪਾਂ?
1: ਹਾਂਜੀ, ਅਬ ਜਬ ਲੋਨ ਡਬਲ ਹੁਆ ਹੈ ਤਬ ਸੇ NOA ਦੇਖਾ ਜਾ ਰਹਾ ਹੈ 2025
0: ਦਾ। ਜੇ ਤੁਹਾਡੇ 2025 ਦੇ NOA ਤੇ ਫੈਮਿਲੀ ਇਨਕਮ 1.5 ਲੱਖ ਜਾਂ ਇਸ ਤੋਂ ਘੱਟ ਆ, PR ਤੇ ਸਿਟੀਜ਼ਨ ਨੂੰ ਇੰਗਲਿਸ਼ ਆਉਂਦੀ ਆ, ਤਾਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਕਿੱਲ ਡਿਵੈਲਪ ਕਰੋ ਅਤੇ ਅਸੀਂ ਤੁਹਾਨੂੰ ਲੱਖਾਂ ਡਾਲਰਾਂ ਦੇ ਵਿੱਚ ਲੋਨ ਦੇਵਾਂਗੇ ਐਂਡ ਸਕਿੱਲ ਤੁਸੀਂ ਆਪਣੇ ਅਕੋਰਡਿੰਗ ਕੋਈ PSW ਬਿਲਡਿੰਗ ਵਰਗੇ ਕੋਰਸ ਕਰ ਸਕਦੇ ਹੋ ਜਾਂ ਫਿਰ ਬਿਜ਼ਨਸ ਅਕਾਊਂਟਿੰਗ ਵਰਗੇ ਕੋਰਸ ਕਰ ਸਕਦੇ ਹੋ ਜਾਂ ਫਿਰ ਕੁਝ ਕੁ ਇੰਨੇ ਸੌਖੇ ਕੋਰਸ ਨੇ ਜਿਹੜੇ ਸਾਡੇ ਹਾਊਸ ਵਾਈਫ ਭੈਣਾਂ ਨੇ ਜਾਂ ਕੋਈ ਬੰਦੇ ਨੇ ਜਿਹੜੇ ਜੋਬ ਕਰਦੇ ਕਰਦੇ ਨਾਲ ਨਾਲ ਵੀ ਪੜ੍ਹ ਸਕਦੇ ਨੇ, ਉਹ ਮੰਡੇ ਟੂ ਫਰਾਈਡੇ ਹਫ਼ਤੇ ਦੇ ਵਿੱਚ 3 ਘੰਟੇ ਕਲਾਸ ਆ ਜਿਹੜੀ ਮੋਬਾਈਲ ਜਾਂ ਲੈਪਟੋਪ ਜਾਂ ਪੈਡ ਤੋਂ ਤੁਸੀਂ ਦੇਖ ਕੇ ਲਾ ਸਕਦੇ ਹੋ, ਜਿਹਦੇ ਵਿੱਚ ਕੋਈ ਪੇਪਰ ਵੀ ਨਹੀਂ ਹੋਣਾ ਬਾਅਦ ਵਿੱਚ, ਸਿਰਫ ਅਟੈਂਡੈਂਸ ਅਤੇ ਇੱਕ ਆਸਾਨ ਜਿਹਾ ਅਸਾਈਨਮੈਂਟਸ ਜਿਹੜਾ ਹਰ ਕੋਈ ਪਾਸ ਕਰ ਲੈਂਦਾ ਗਾ ਐਂਡ ਅਜਿਹੇ ਕੋਰਸ ਵੀ ਅਵੇਲੇਬਲ ਨੇ ਐਂਡ ਉਹ ਕੋਰਸਾਂ ਦੇ ਵਿੱਚ ਤੁਸੀਂ ਦਾਖਲਾ ਲੈਣਾ ਅਤੇ ਸਰਕਾਰ ਨੇ ਤੁਹਾਨੂੰ ਲੱਖਾਂ ਡਾਲਰਾਂ ਦੇ ਵਿੱਚ ਲੋਨ ਦੇਣਾ ਗਾ। ਅੱਛਾ, ਇਹ ਲੋਨ ਦੇ ਬਾਰੇ ਇੱਕ ਵਾਰੀ ਸਮਝਾ ਦਿਓ ਜੀ, ਇਹ ਲੋਨ ਕਿੰਨਾ ਗਾ, ਕਦੋਂ ਇੰਟਰਸਟ ਆ, ਕਦੋਂ ਇਹਨੂੰ ਮੋੜਨਾ ਗਾ ਜੀ?
1: ਹਾਂਜੀ, ਅਗਰ 2 ਸਾਲ ਕਾ ਕੋਰਸ ਹੈ, ਫੁਲੀ ਆਨਲਾਈਨ, ਆਸਾਨ, ਜਿਸ ਮੇਂ ਅਸਾਈਨਮੈਂਟਸ ਨਹੀਂ ਹੈ, ਕੁਛ ਐਸੇ ਕੋਰਸ ਵੀ ਹੈ ਜਿਸ ਮੇਂ ਟੀਚਰ ਹੈ ਹੀ ਨਹੀਂ, ਲੌਗਇਨ ਆਪਣੇ ਆਪਣੀ ਮਰਜ਼ੀ ਸੇ ਕਰਨਾ ਜਬ ਆਪਕਾ ਇੱਛਾ ਹੋ, ਮਤਲਬ ਆਸਾਨ ਹੈ। ਬਾਕੀ ਸਾਫ਼ ਕਾਮ ਹੈ, ਕੋਈ ਇਸ ਮੇਂ ਪੇਪਰ ਐਡਿਟ ਨਹੀਂ ਹੋਤਾ ਆਪਕਾ, ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ ਯਹਾਂ ਪੇ ਫੰਡਿੰਗ। ਓਕੇ, 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਆਪਣੇ ਪੇਮੈਂਟ ਸਟਾਰਟ ਕਰਨੀ ਹੈ, ਇਨੀਸ਼ੀਅਲ 2 ਸਾਲ ਤੱਕ 0% ਵਿਆਜ ਹੈ, ਇੰਸਟਾਲਮੈਂਟ ਵੀ 2.5 ਸਾਲ ਬਾਅਦ ਸਟਾਰਟ ਆ, 15 ਸਾਲ ਮੇਂ ਉਸ ਲੋਨ ਕੋ ਪੇ ਕਰਤੇ ਹੈ, 2.5 ਸਾਲ ਬਾਅਦ ਵੀ ਵਿਆਜ ਦਰ ਸਿਰਫ 2.5% ਹੈ, ਮਹੀਨੇ ਕਾ ਨਹੀਂ ਪੂਰੇ ਸਾਲ ਕਾ, ਜੋ ਕਿ ਨਾ ਕੇ ਬਰਾਬਰ ਹੈ। 50,000 ਸੇ 1,70,000 ਕਾ ਲੋਨ ਹਾਸਿਲ ਕਰੇ ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਗਾਰੰਟੀ ਕੇ। ਮੈਂ ਗਾਰੰਟੀ ਕਿਉਂ ਕਹਿਤਾ ਹੂੰ, ਮੈਂ ਬੈਂਕ ਗਿਆ ਲਾਈਨ ਆਫ ਕ੍ਰੈਡਿਟ ਬਣਾਉਣੇ ਆਪਣੇ ਬਿਜ਼ਨਸ ਪੇ, ਉਹਨਾਂ ਨੇ $70,000 ਕੀ ਲਾਈਨ ਬਣਾਉਣੇ ਕੇ ਲੀਏ ਪਰਸਨਲ ਗਾਰੰਟੀ ਸਾਈਨ ਕਰਾ ਲਈ, ਘਰ ਖਿੱਚ ਲੇਂਗੇ ਆਪਕਾ ਹਮ, ਅਗਰ ਆਪਣੇ ਪੈਸੇ ਨਹੀਂ ਮੋੜੇ, ਬਤਾਓ। ਅਬ ਯਹਾਂ ਪੇ ਬਿਨਾਂ ਗਾਰੰਟੀ ਕੇ ਮੈਨੇ ਕਹਾ ਚਲੋ ਵਾਈਫ ਕੋ ਐਨਰੋਲ ਕਰਤੇ ਹੈ, ਖੁਦ ਵੀ ਕਰ ਲੇਤੇ ਹੈ, ਇਟਸ ਅ ਵੈਰੀ ਗੁੱਡ ਥਿੰਗ। ਕੋਈ ਕੈਨੀ
0: ਪੌਨ ਨਾਲੇ ਫਲੀਆਂ ਨੇ, ਨਾਲੇ ਕੋਈ ਨਾ ਕੋਈ ਡਾਕੂਮੈਂਟ ਸਟੱਡੀ ਹੱਥ ਦੇ ਵਿੱਚ ਆਉਂਦੀ ਆ ਤੇ ਨਾਲੇ ਪੈਸੇ ਆ ਰਹੇ ਨੇ, ਤੇ ਇਹ ਪੈਸੇ ਕਿਤੇ ਵੀ ਯੂਜ਼ ਕਰ ਸਕਦੇ?
1: ਬਿਲਕੁਲ ਜੀ, ਕਹੀਂ ਵੀ ਯੂਜ਼ ਕਰ ਸਕਤੇ ਹੈ, 2018 ਸੇ ਹਮ ਬਿਜ਼ਨਸ ਮੇਂ ਕਹੀਂ ਵੀ ਯੂਜ਼ ਕਰ ਸਕਤੇ, ਗਾਰੰਟੀ ਕੋਈ ਇਸ ਮੇਂ ਚਲਾਕੀ ਹੈ।
0: ਜੇ ਤੁਸੀਂ ਸਾਨੂੰ 1.5 ਲੱਖ ਦਾ ਲੋਨ ਦਿਵਾਉਣੇ ਹੋ ਤੇ ਤੁਹਾਡੀ ਫੀਸ ਕਿੰਨੀ ਹੋਊਗੀ ਜੀ?
1: ਹਾਂਜੀ, ਔਨ ਏਅਰ ਫੀਸ ਬਤਾਤੇ ਹੈ, ਇਹ ਨਹੀਂ ਕਿ ਆਪ ਆਫਿਸ ਆਏ ਹਮ ਜਾਦੂ ਕੀ ਛੜੀ ਘੁਮਾਏਂਗੇ, ਐਸਾ ਕੁਛ ਨਹੀਂ ਹੈ। ਸਾਫ਼ ਕੰਮ ਹੈ, ਸਾਫ਼ ਕੰਮ ਕੀ ਫੀਸ ਸਾਫ਼ ਹੋਤੀ ਹੈ, ਇਹ ਨਹੀਂ ਆਪਕੋ ਨਿਚੋੜ ਲੇਗਾ ਕੋਈ ਬੰਦਾ ਪਰਸੈਂਟੇਜ ਕਮਿਸ਼ਨ ਸੈਟਿੰਗ ਮੇਂ ਲਗਾ ਕੇ ਉਤਨੇ ਪੈਸੇ ਮਿਲਤੇ ਨਹੀਂ, ਯਹਾਂ ਸੇ ਮਿਲੇਂਗੇ। 199 ਫੀਸ ਹੈ ਕਾਮ ਹੋਣੇ ਕੇ ਬਾਅਦ, ਸ਼ੁਰੂ ਮੇਂ ਕੁਛ ਵੀ ਨਹੀਂ ਹੈ,
0: ਸਿਰਫ $199,
1: ਦੈਟਸ ਇਟ। ਅਗਰ
0: ਉਹ ਵੀ ਉਦੋਂ ਜਦੋਂ ਲੋਨ ਅਪਰੂਵ ਹੋ ਗਿਆ ਖਾਤੇ 'ਚ ਪੈਸੇ ਆ ਗਏ।
1: ਬਿਲਕੁਲ ਜੀ, ਕਲਾਇੰਟ ਖਾਤੇ ਪੈਸੇ ਆਤੇ ਹੈ,
0: ਨੰਬਰ ਸਾਂਝਾ ਕਰ
1: ਦਿਓ, ਸਮਾਂ ਫੀਸ ਦੇਤੇ ਹੈ,
0: ਵੈਰੀ ਗੁੱਡ, ਨੰਬਰ ਸਾਂਝਾ ਕਰ ਦਿਓ,
1: 437-264-3175 ਹੁਣੇ ਕਾਲ ਕਰੋ, 437-264-3175 437-264-3175 प्रॉपर ऑफिस है हर एंटारी डेयरी पे, कॉल करें, ऑफिस आए, 8 साल से आपकी सेवा कर रहे हैं।
0: दोस्तों तुहाडे मन दे च होर कोई भी क्वेश्चन आ पढ़ाई नू लैके लोन नू लैके जां किन्ने टाइम च पैसे आ जाणगे, इन्हां दी फीस तां दस दित्ती कि सिर्फ 199 आ, तां तुसीं बिना देरी कीते नंबर डायल करो ते जे तुहाडी इनकम 2025 दे विच 1.5 लख जां इस तों घट आ ਤਾਂ ਜ਼ਿਆਦਾਤਰ ਲੋਕ ਇਸੇ ਲੋਬੀ ਦੇ ਵਿੱਚ ਕੰਮ ਕਰਦੇ ਨੇ ਐਂਡ ਤਾਂ ਤੁਸੀਂ ਇਹ ਲੋਨ ਦੇ ਹੱਕਦਾਰ ਹੋ, ਭਾਈ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਸਕਦੇ ਨੇ। ਪੂਰੀ ਡਿਟੇਲ ਦੇ ਲਈ 437-264-3175 437-264-3175 437-264-3175 437-264-3175 437-264-3175 437-264-3175 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
2: ਹੀ ਗੀਤ ਰਕਾਨੇ ਮਹਿਫਿਲ ਸੱਦ ਲੈਨੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ।
0: ਲੋ ਜੀ ਬਾਈ, ਸੁੱਖ ਹੋਣਾ ਦਾ ਸੁਨੇਹਾ ਜ਼ਰੂਰ ਸੁਣੀਏ। ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ,
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। $599 ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472620000 647-262-0000 ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਬਾਕੀ ਦੀਆਂ ਗੱਲਾਂ ਬਾਤਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ। ਕੱਲ੍ਹ ਨੂੰ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਉਣੀ ਆ। ਐਂਡ ਇਸ ਪ੍ਰੋਗਰਾਮ ਦਾ ਜਿਹੜਾ ਇਹ ਹਿੱਸਾ ਫੈਸ਼ਨ ਆਈ ਕਿਊ ਵੱਲੋਂ ਸਪੋਂਸਰ ਕੀਤਾ ਗਿਆ ਜੀ। ਸੋ ਤੁਸੀਂ ਵਿਆਹ ਸ਼ਾਦੀ ਲਈ ਲਹਿੰਗੇ, ਲਾਚੇ, ਗਰਾਰੇ, ਸ਼ਰਾਰੇ, ਸ਼ੇਰਵਾਨੀ, ਆਪਣੇ ਡਰੈਸ ਚਾਹੀਦੇ ਨੇ ਤਾਂ ਉਹਦੇ ਲਈ ਵਿਜਿਟ ਕਰਨਾ ਗਾ ਫੈਸ਼ਨ ਆਈ ਕਿਊ। ਇਸ ਦੇ ਨਾਲ ਨਾਲ ਤੁਸੀਂ ਜਿਹੜਾ ਵਿਜਿਟ ਕਰ ਸਕਦੇ ਜੀ ਬ੍ਰੈਂਪਟਨ ਟੀ ਵੀ ਐਂਡ ਅਪਲੈਂਸਨ ਨੂੰ। ਸੁਲਤਾਨ ਜੀ ਅੱਜ ਕਿਸੇ ਰਜੇਮੇ ਦੇ ਵਿੱਚ ਹੋਣ ਕਰਕੇ ਔਨ ਏਅਰ ਨਹੀਂ ਹੋ ਸਕੇ, ਪਰ ਜੇ ਤੁਹਾਨੂੰ ਟੈਲੀਵਿਜ਼ਨ ਚਾਹੀਦੇ ਨੇ, ਹਾਊਸ ਅਪਲੈਂਸ ਚਾਹੀਦੇ ਨੇ, ਅਪਲੈਂਸ ਦੇ ਉੱਤੇ ਡੀਲਾਂ ਲਈ ਬ੍ਰੈਂਪਟਨ ਟੀ ਵੀ ਐਂਡ ਅਪਲੈਂਸ ਨੂੰ ਵਿਜਿਟ ਕਰੋ। ਅਤੇ ਇਹ ਕਹਿੰਦੇ ਨੇ ਤੁਸੀਂ ਅੱਜ ਆਪਣਾ ਅਪਲੈਂਸ ਲੈ ਲਓ, ਡਿਲੀਵਰੀ ਸਕੈਜਲ ਕਰ ਲਓ, ਡਿਲੀਵਰੀ ਚਾਹੇ 2 ਮਹੀਨੇ ਨੂੰ 3 ਮਹੀਨੇ, ਜਿੱਦਣ ਡਿਲੀਵਰ ਹੋ ਗਿਆ, ਫਰੀ ਡਿਲੀਵਰੀ ਆ, ਜਿੱਦਣ ਡਿਲੀਵਰ ਹੋ ਗਏ ਇਸ ਤੋਂ ਬਾਅਦ ਕਿਸ਼ਤਾਂ ਨੇ। ਜੇ 6,000 ਦਾ ਸਮਾਨ ਲਿੱਤਾ, ਜਿੱਦਣ ਸਮਾਨ ਡਿਲੀਵਰ ਹੋਇਆ ਇਦੂ ਬਾਅਦ ਵਿੱਚ 6 ਕਿਸ਼ਤਾਂ ਬਣ ਗਿਆ $1,000-$1,000 ਦੇ। ਕੋਈ ਉਹਦੇ 'ਤੇ ਇੰਟਰਸਟ ਰੇਟ ਨਹੀਂ ਲੱਗੂਗਾ 6 ਮਹੀਨਿਆਂ ਤੱਕ, ਅਤੇ ਅਪਲੈਂਸ 'ਤੇ ਵੀ ਡੀਲ ਦਿੱਤੀ ਜਾਊਗੀ। ਸੋ 905-450-2828। ਸੋ ਚਾਹੇ ਤੁਹਾਨੂੰ ਅਲਫਾ ਫਿਜ਼ੀਓ ਦਾ ਜਿਹੜੇ ਕਿ ਫਰੀ ਕੈਂਪ ਲੈ ਕੇ ਆ ਰਹੇ ਨੇ ਉਹਦੇ ਰਿਗਾਰਡਿੰਗ ਗੱਲਬਾਤ ਚਾਹੀਦੀ ਹੈ ਜੀ, ਬ੍ਰੈਂਡ ਨਿਊ ਗੱਡੀ ਬਾਏ ਕਰਨੀ ਆ ਜਾਂ ਗੱਡੀ ਰਿਪੇਅਰ ਕਰਨੀ ਆ, ਸੋ ਇਹ ਸਾਰੀਆਂ ਡੀਲਾਂ ਲਈ ਸੀਕੇ ਲਿਕੁਡੇਸ਼ਨ, ਕਟਾਰੀਆ ਟਰੈਵਲਸ, ਢਿੱਲੋਂ ਸਾਹਿਬ ਫਰਨੀਚਰ, ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਆ 647-921-2032। ਜਾਂ ਤੁਸੀਂ ਆਪਣੇ ਪ੍ਰੋਗਰਾਮ ਦੀ ਐਡ ਸਾਡੇ ਅਦਾਰੇ ਨਾਲ ਕਰਨਾ ਚਾਹੁੰਦੇ ਹੋ, ਰੇਡੀਓ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਐਡ ਕੀਤੀ ਜਾਊਗੀ, ਤਾਂ ਵੀ ਮੈਨੂੰ ਕਾਲ ਕਰ ਸਕਦੇ। ਮੇਰਾ ਨੰਬਰ ਆ 647-921-2032, 647-921-2032, 647-921-2032, 2032 ਦੇ ਜਤ ਫਿਰ ਮੈਂ ਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
4: The opinions expressed in the following program are those of the host and their guests and do not reflect the views and opinions of the management and staff of CHLO AM 530 This is AM 530 CHLO AM serving Brampton, Mississauga, Toronto, the GTA and the world at AM530.ca

Adab, namaskar, pyar satkar de naal, sat shri akal and a very good evening. Aagyo ji wapas weekend tusi enjoy kar rahe ho shanivar di sham di mehfil de vich ek var phir to tune in kar chuke ho tuhanu apna program radio andaaz tuhadi apni host param de naal. ਮੇਰੇ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ ਸਾਰੇ ਪਰਿਵਾਰਾਂ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਢੇਰ ਸਾਰਾ ਸਤਿਕਾਰ ਵੈਲਕਮ ਜੀ ਆਇਆਂ ਨੂੰ ਖੁਸ਼ਾਮਦੀਦ ਐਂਡ ਸਵਾਗਤਮ

ਸੁਣਾਓ ਜੀ ਕੀ ਹਾਲ ਚਾਲ ਨੇ। 7:03 ਹੋ ਗਏ ਆ। ਤੁਹਾਡਾ ਸਾਡਾ ਸਾਥ 7:45 ਤੱਕ ਹੁੰਦਾ ਹਰ ਸ਼ਨੀਵਾਰ 7 ਤੋਂ ਲੈ ਕੇ 7:45 ਤੱਕ। ਚਲੋ ਇਹ AM 530 ਦੇ ਰੇਡੀਓ ਅੰਦਾਜ਼ ਦੇ ਨਾਲ ਤੁਸੀਂ ਜੁੜਦੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਹੋ। ਸਾਥ ਦੇਣ ਦੇ ਲਈ ਸਟੂਡੀਓਜ਼ ਦੇ ਨੰਬਰ 416-233-7368 4163378

0: ਵੈਲਕਮ ਬੈਕ ਜੀ, 7:09 ਹੋ ਗਿਆ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਨਿੱਘਾ ਸਵਾਗਤ ਵੀਡੀਓ ਅੰਦਾਜ਼ ਦੇ ਵਿੱਚ। ਚਲੋ AM 530 ਦੇ ਤੁਹਾਡਾ ਸਾਡਾ ਸਾਥ ਬੜਾ ਸੋਹਣਾ ਚੱਲ ਰਿਹਾ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋਵੋਗੇ ਜਿੱਥੇ ਜਿੱਥੇ ਵੀ ਤੁਸੀਂ ਪ੍ਰੋਗਰਾਮ ਨੂੰ ਟਿਊਨ ਕੀਤਾ ਹੋਇਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡੇ ਟਾਈਮ ਦੇ ਲਈ। 416-233-7868 ਸਟੂਡੀਓਜ਼ ਦੇ ਨੰਬਰ ਹੈ ਜੀ, ਗੱਲਬਾਤ ਕਰਨੀ ਚਾਹੁੰਦੇ ਹੋ ਮੋਸਟ ਵੈਲਕਮ। 416-233-7368 416-233-7368 ਮੈਂ ਕੋਸ਼ਿਸ਼ ਕਰਦੀ ਰਹੀ ਹਾਂ ਕਿ ਹੌਲੀ ਹੌਲੀ ਪ੍ਰੋਗਰਾਮ 'ਚ ਤੁਹਾਨੂੰ ਨੰਬਰ ਅਨਾਊਂਸ ਕਰਦੀ ਰਹਾਂ ਤਾਂ ਕਿ ਫਿਰ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕੋ ਅਤੇ ਸਾਂਝ ਪਾ ਸਕੋ। 416-233-7368 ਸਟੂਡੀਓ ਦੇ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਮੌਸਮ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਅਤੇ ਨਾਲ ਦੀ ਨਾਲ ਕੁਛ ਖਬਰਾਂ ਦੀ ਗੱਲ ਵੀ ਜ਼ਰੂਰ ਕਰਾਂਗੇ ਅਤੇ ਜੀ ਤੁਹਾਡੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਸੋ ਕੁਛ ਚੀਜ਼ਾਂ ਰੀਕਾਲ ਹੋਈਆਂ, ਜੇ ਅਗਰ ਤੁਸੀਂ ਕਿਸੇ ਵੀ ਸਟੋਰ ਤੋਂ ਵਾਲਮਾਰਟ, ਫੂਡਲੈਂਡ, ਮੈਟਰੋ, ਫਰੈਸ਼ਕੋ ਜਿੱਥੋਂ ਵੀ ਇਹ ਸਮਾਨ ਲੈ ਕੇ ਆਏ ਸੀ, 3-4 ਚੀਜ਼ਾਂ ਹੈਗੀਆਂ, ਬਾਕੀ ਤੁਸੀਂ ਇਹਦੇ ਬਾਰੇ ਪ੍ਰੋਪਰ ਸਰਚ ਕਰ ਲੈਣਾ। ਇੱਕ ਤਾਂ ਜੀ ਸਪਰਿੰਗ ਵਾਟਰ ਰੀਕਾਲ ਹੋਇਆ, ਕੰਪਲੀਮੈਂਟਸ ਦਾ ਚਿਕਨ ਬਰਗਰਸ ਹੈਗੇ ਆ ਉਹ ਰੀਕਾਲ ਹੋਏ, ਅਤੇ ਹਰਸ਼ੀ ਦੇ ਉਹ ਚੋਕਲੇਟ ਹੁੰਦੇ ਆ, ਹਰਸ਼ੀਸ ਖਿਸਿਸ, ਸੋ ਉਹ ਇਹ 3-4 ਚੀਜ਼ਾਂ ਜਿਹੜੀਆਂ ਹੈਗੀਆਂ ਰੀਕਾਲ ਹੋਈਆਂ। ਮੇਕ ਸ਼ੋਰ ਅਗਰ ਤੁਹਾਡੇ ਫਰਿੱਜ ਦੇ ਵਿੱਚ ਜਾਂ ਤੁਹਾਡੀ ਪੈਨਟਰੀ ਦੇ ਵਿੱਚ ਇਹ ਚੀਜ਼ਾਂ ਪਈਆਂ ਤਾਂ ਪਲੀਜ਼ ਇਹਨੂੰ ਨਾ ਖਾਇਓ, ਅਤੇ ਬਾਕੀ ਜੀ ਇਹਦੇ ਬਾਰੇ ਜ਼ਰੂਰ ਥੋੜ੍ਹੀ ਜਿਹੀ ਜਾਂਚ ਪੜਤਾਲ ਕਰ ਲਓ ਤਾਂ ਕਿ ਬਾਕੀ ਦੇ ਕੰਮ ਪਹਿਲਾਂ, ਸਿਹਤ ਜ਼ਰੂਰੀ ਆ। ਜੇ ਸਿਹਤ ਠੀਕ ਹੈ ਅਤੇ ਫਿਰ ਸਭ ਕੁਛ ਠੀਕ ਹੈ ਜੀ। ਸੋ ਇੱਕ ਤਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਅਤੇ ਲਾਸਟ ਵੀਕ ਆਪਾਂ ਗੱਲ ਕੀਤੀ ਸੀ ਕਿ ਮੌਸਮ ਦੀ, ਵੈਸੇ ਹੁਣੇ ਗੱਲ ਕਰਕੇ ਹਟੇ ਆ, ਬਲਦੇਵ ਜੀ ਦੀ ਕਾਲ ਆ ਰਹੀ ਹੈ, ਪਹਿਲਾਂ ਵੀ ਕਾਲ ਆਈ ਸੀ, ਉਹਨਾਂ ਨਾਲ ਗੱਲ ਕਰ ਲਈਏ ਫਿਰ ਗੱਲਾਂ ਕਰਾਂਗੇ। ਉਹ ਲਾਈਨ ਡਿਸਕਨੈਕਟ ਹੋ ਗਈ ਤੁਹਾਡੀ। ਮੀਂਹ ਦੀ ਗੱਲ ਅਸੀਂ ਕੀਤੀ ਸੀ ਆਪਾਂ ਕਿ ਮੀਂਹ ਕੱਲ੍ਹ ਪਰਸ, ਕੱਲ੍ਹ ਵੀ ਕਾਫੀ ਮੀਂਹ ਸੀਗਾ, ਥੰਡਰ ਸਟੋਰਮ ਦੀ ਵਾਰਨਿੰਗ ਵੈਸੇ ਹੈਗੀ ਆ, ਅਤੇ ਕੁਛ ਏਰੀਆਸ ਜਿਹੜੇ ਹੈਗੇ ਆ ਹੁਣ ਜੀ, ਇੱਕ ਤਾਂ ਸਾਊਥ ਆਫ ਲੰਡਨ ਦਾ ਇੱਕ ਥੋੜ੍ਹਾ ਜਿਹਾ ਏਰੀਆ ਹੈਗਾ, ਉੱਥੇ ਵੀ ਡਿਕਲੇਅਰ ਕੀਤਾ ਗਿਆ ਐਮਰਜੈਂਸੀ, ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ, ਕਿਉਂਕਿ ਫਲੱਡ ਦਾ ਜਿਹੜਾ ਹੈਗਾ ਜੀ ਮਾਹੌਲ, ਸਿਚੁਏਸ਼ਨ ਬਣ ਗਈ ਸੀਗੀ ਫਲੱਡਿੰਗ ਦੀ, ਅਤੇ ਪਾਣੀ ਜ਼ਿਆਦਾ ਹੋ ਗਿਆ। ਨਾਇਆਗਰਾ ਫਾਲਸ ਦੇ ਵਿੱਚ ਵੀ ਲਾਸਟ ਵੀਕ ਬਹੁਤ ਜ਼ਿਆਦਾ ਮੀਂਹ ਪਿਆ, ਅਤੇ ਅਗਰ ਕਿਸੇ ਦੀ ਬੇਸਮੈਂਟ 'ਚ ਪਾਣੀ ਆਇਆ ਹੋਵੇ ਤਾਂ ਫਿਰ ਜ਼ਰੂਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੱਦਾਂ ਜਦੋਂ ਕੁਛ ਵਾਪਰਦਾ, ਅਤੇ ਬਹੁਤ ਜ਼ਿਆਦਾ ਮੀਂਹ ਪਿਆ ਅਤੇ ਉਹਦੇ ਕਰਕੇ ਕੁਛ ਘਰਾਂ ਦੇ ਵਿੱਚ ਪਾਣੀ ਵੀ ਆਇਆ। ਸੇਂਟ ਕੈਥਰੀਨ ਦੇ ਵਿੱਚ ਫਲੱਡਿੰਗ ਦੀ ਸਿਚੁਏਸ਼ਨ ਜਿਹੜੀ ਬਣ ਗਈ ਸੀ ਲਾਸਟ ਵੀਕ ਉਹਦੇ ਕਰਕੇ, ਅਤੇ ਇੱਕ ਹੈਗਾ ਜੀ ਲਿੰਕਨ ਟਾਊਨ ਹੈਗਾ, ਜਦੋਂ ਤੁਸੀਂ ਗ੍ਰਿਮਸ ਵੀ ਲਿੰਕਨ ਇਹਨਾਂ ਟਾਊਨਸ ਦੇ ਵਿੱਚ ਗਏ ਹੋਵੋ, ਛੋਟੇ ਛੋਟੇ ਸ਼ਹਿਰ ਕਹਿ ਲਓ, ਅਤੇ ਬੜੇ ਖੂਬਸੂਰਤ ਆ, ਅਤੇ ਇੱਥੇ ਵੀ ਸਿਚੁਏਸ਼ਨ ਜਿਹੜੀ ਹੈ ਜੀ ਫਲੱਡਿੰਗ ਦੀ, ਮੀਂਹ ਕਾਫੀ ਪੈ ਗਿਆ, ਅਤੇ ਹੁਣ ਜਿਹੜੇ ਮੇਅਰ ਹੈਗੇ ਆ ਸੇਂਟ ਕੈਥਰੀਨ ਦੇ, ਉਹ ਕਹਿੰਦੇ ਬਈ ਸਾਨੂੰ ਗਵਰਨਮੈਂਟ ਤੋਂ ਹੈਲਪ ਚਾਹੀਦੀ ਆ, ਪ੍ਰੋਵਿੰਸ ਦੀ ਗਵਰਨਮੈਂਟ ਤੋਂ ਉਹ ਹੈਲਪ ਮੰਗ ਰਹੇ ਨੇ, ਕਿਉਂਕਿ ਉਹ ਕਹਿੰਦੇ ਕਿ ਇਹਨੂੰ ਜਿਹੜਾ ਰਿਪੇਅਰ ਕਰਨਾ ਜਾਂ ਸਾਰੀਆਂ ਚੀਜ਼ਾਂ ਠੀਕ ਕਰਨੀਆਂ ਫਲੱਡਿੰਗ ਤੋਂ ਬਾਅਦ, ਉਹ ਕਾਫੀ ਜ਼ਿਆਦਾ ਮਹਿੰਗੀਆਂ ਹੋਣਗੀਆਂ, ਅਤੇ ਸਾਡੀ ਇਸ 'ਚ ਮਦਦ ਕੀਤੀ ਜਾਵੇ। ਸੋ ਅਗਰ ਤੁਹਾਡੀ ਕੋਈ ਪ੍ਰੋਪਰਟੀ ਇੱਦਾਂ ਇਨ ਏਰੀਆਜ਼ 'ਚ ਹੈਗੀ ਆ, ਤਾਂ ਜ਼ਰੂਰ ਉਹਨੂੰ ਚੈੱਕਆਊਟ ਤੁਸੀਂ ਕਰ ਲਿਓ ਜੀ। ਬਲਦੇਵ ਜੀ ਦੀ ਕਾਲ ਹੈ। ਬਲਦੇਵ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ।
1: ਤੁਹਾਡੀ ਆਵਾਜ਼ ਸੁਣ ਕੇ ਨਾ ਰੂਹ ਬਾਗ ਬਾਗ ਹੋ ਜਾਂਦੀ ਹੈ ਨਾ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ।
1: ਮੇਰੀ ਗੱਲ ਸੁਣੋ, ਤੁਸੀਂ ਘਰ ਵੇਚ ਵੀ ਘਰ ਵੇਚਦੇ ਹੋ?
0: ਵੇਚ ਲੈਣੀ ਜੀ, ਵੇਚਦੀ ਆ। ਹਾਂਜੀ,
1: ਪਹਿਲੀ ਵਾਰੀ ਆ, ਪਿਛਲੇ ਵੀਕ ਦਾ ਇੰਨਾ ਰੌਲਾ ਪਿਆ ਨਾ, ਜਿਹਨੇ ਪ੍ਰੋਪਰਟੀਆਂ ਵੇਚਣੀਆਂ ਸੀ ਰੀਅਲ ਏਸਟੇਟ ਵਾਲਿਆਂ ਦੀ, ਜਿਹਨਾਂ ਨੇ ਵੱਡੇ ਵੱਡੇ ਪੰਗੇ ਲਏ ਸੀ, ਉਹਨਾਂ ਦਾ ਪੰਡ ਤਾਂ 9 ਲੱਖ ਤੇ ਇੱਕ ਸੋਨੇ ਦੀ ਬਿਜਲੀ ਲੈ ਕੇ ਭੱਜ ਗਿਆ ਈਡੀਆਰ।
0: ਅੱਛਾ।
1: ਉਹ ਤਾਂ ਪੂਜਾ ਕਰਾਉਂਦੇ ਸੀ, ਉਹ ਕਹਿੰਦਾ ਪੂਜਾ ਕਰੂੰਗਾ, ਇੱਕ ਮਹੀਨੇ ਬਾਅਦ ਦੱਸੂਗਾ, ਤੇ ਉਹ $9 ਲੱਖ ਤੇ ਸੋਨੇ ਦੀ ਬਿੱਲੀ। ਆਹ ਦੇਖ ਲਓ, ਪੜ੍ਹੇ ਲਿਖੇ ਲੋਕ ਇੱਥੇ, ਮੈਂ ਹੈਰਾਨ ਆ ਕਿਵੇਂ ਫਸਦੇ ਰੀਅਲ ਸਟੇਟ ਵਾਲੇ ਤੇ ਪ੍ਰੋਪਰਟੀ ਵਾਲੇ। ਸਾਡੀ ਪ੍ਰੋਪਰਟੀ ਨੀ ਮਿਲਦੀ, ਪੰਡ ਤੋਂ ਹਮਰ ਕਰਾਏ, ਫਲਾਣੇ ਕਰਾਏ, ਪੜ੍ਹਦੇ ਕੋਈ ਪੜ੍ਹਦੇ ਨੀ, ਹਮਰ ਮੈਥੋਂ ਕਰਾ ਲਓ ਹਮਰ, ਮੈਨੂੰ ਦੇ ਦੋ ਬਿੱਲੀਆਂ ਦੇ ਸੋਨੇ ਦੇ ਨਾਲ $9 ਲੱਖ। ਉਹ ਇੰਡੀਆ ਨੂੰ ਭੱਜ ਗਿਆ।
0: ਅੱਛਾ।
1: ਮੈਂ ਕਿਹਾ ਜੇ ਤੁਹਾਡੀ ਨੇ ਹੁੰਦਾ ਕਿ ਤੁਸੀਂ ਸੋਨੇ ਦੀ ਬਿੱਲੀ ਚਾੜਦੇ ਹੋ। ਬਾਕੀ ਭਾਈ ਆਰ ਨੇ ਤਾਂ ਕੋਈ ਗਾਣਾ ਸੁਣਾਈ ਮੈਨੂੰ, ਧੰਨਵਾਦ ਭਾਈ।
0: ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਓਕੇ ਜੀ, ਓਕੇ। ਸੋ ਆਪਾਂ ਗੱਲ ਕਰ ਰਹੇ ਸੀ, ਇੱਕ ਤਾਂ ਫਲੱਡਿੰਗ ਦੀ ਗੱਲ ਹੋ ਗਈ ਆ ਕਿ ਤੁਹਾਡੀ ਕੋਈ ਪ੍ਰੋਪਰਟੀ ਇਹਨਾਂ ਏਰੀਆਜ਼ ਦੇ ਵਿੱਚ ਹੈਗੀ ਆ ਤਾਂ ਜ਼ਰੂਰ ਇੱਕ ਚੱਕਰ ਲਗਾ ਲਿਓ, ਅਤੇ ਜੇ ਕੋਈ ਫਲੱਡਿੰਗ ਦੀ ਸਿਚੁਏਸ਼ਨ ਹੁੰਦੀ ਆ ਮੇਕ ਸ਼ੋਰ, ਲਾਸਟ ਵੀਕ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਜੇ ਕੋਈ ਟੈਨੈਂਟ ਤੁਹਾਡੀ ਪ੍ਰੋਪਰਟੀ ਦੇ ਵਿੱਚ ਕੁਛ ਖਰਾਬ ਕਰ ਜਾਂਦਾ ਜਾਂ ਤੁਹਾਡੀ ਪ੍ਰੋਪਰਟੀ ਨੂੰ ਡੈਮੇਜ ਕਰ ਦਿੰਦਾ, ਅਤੇ ਮੇਕ ਸ਼ੋਰ ਕਿ ਤੁਹਾਡੀ ਇੰਸ਼ੋਰੈਂਸ ਉਸ ਚੀਜ਼ ਨੂੰ ਕਵਰ ਕਰਦੀ ਹੈ ਕਿ ਨਹੀਂ ਕਰਦੀ, ਤੁਸੀਂ ਕਿੱਦਾਂ ਦੀ ਕਵਰੇਜ ਲਈ ਹੋਈ ਆ। ਹੁਣ ਫਲੱਡਿੰਗ ਦੀ ਗੱਲ ਹੋਈ ਹੈ, ਮੇਕ ਸ਼ੋਰ ਕਿ ਤੁਹਾਡੀ ਪ੍ਰੋਪਰਟੀ ਇਹਨਾਂ ਏਰੀਆਸ ਦੇ ਵਿੱਚ, ਸਪੈਸ਼ਲੀ ਅਗਰ ਤੁਸੀਂ ਬ੍ਰੈਂਪਟਨ GT 'ਚ ਰਹਿੰਦੇ ਹੋ ਤਾਂ ਰੋਜ਼ ਤਾਂ ਚਲੋ ਆਪਾਂ ਨਹੀਂ ਜਾਂਦੇ, ਅਨਲੈਸ ਰੈਂਟਲ ਆ ਪ੍ਰੋਪਰਟੀ, ਫਿਰ ਤਾਂ ਚਲੋ ਸਿਚੁਏਸ਼ਨ ਆਪਾਂ ਨੂੰ ਪਤਾ ਲੱਗਦੀ ਰਹਿੰਦੀ ਆ ਵੀ ਜੀ ਬੇਸਮੈਂਟ 'ਚ ਪਾਣੀ ਆ ਗਿਆ ਜਾਂ ਕੁਛ ਇੱਦਾਂ ਦਾ ਹੋ ਗਿਆ। ਪਰ ਇਨ ਕੇਸ ਤੁਹਾਡੀ ਵੇਕੈਂਡ ਆ ਪ੍ਰੋਪਰਟੀ, ਤਾਂ ਫਿਰ ਜ਼ਰੂਰ ਆਪ ਚੱਕਰ ਲਗਾ ਲਿਓ ਅਤੇ ਪਤਾ ਕਰ ਲਿਓ ਜੀ ਪ੍ਰੋਪਰਟੀ ਤੁਹਾਡੀ ਠੀਕ ਠਾਕ ਹੋਵੇ, ਕਿਉਂਕਿ ਹਜ਼ਾਰਾਂ ਲੱਖਾਂ ਡਾਲਰ ਲੱਗੇ ਹੁੰਦੇ ਆ ਅਤੇ ਫਿਰ ਕਿਤੇ ਪਾਣੀ ਪੂਣੀ ਆ ਜਾਵੇ ਅਤੇ ਲੱਕੜ ਦੇ ਘਰ ਹੁੰਦੇ ਆ ਅਤੇ ਫਿਰ ਬੜੀ ਖਰਾਬੀ ਹੋ ਜਾਂਦੀ ਆ। ਸੋ ਇੱਕ ਤਾਂ ਚੀਜ਼ ਇਹ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੀ, ਅਤੇ ਲਾਸਟ ਵੀਕ ਆਪਾਂ ਕਿਹਦੀ ਗੱਲ ਕੀਤੀ ਸੀਗੀ, ਲਾਸਟ ਵੀਕ ਆਪਾਂ ਗੱਲ ਕੀਤੀ ਸੀਗੀ ਕਾਲਜ ਦੀ, ਕੰਸਟੋਕਾ ਕਾਲਜ ਦੀ ਗੱਲ ਕੀਤੀ ਸੀ ਆਪਾਂ, ਡੈਫੀਸਿਟ ਦੀ ਗੱਲ ਕੀਤੀ ਸੀ, ਅਤੇ ਹੁਣ ਮੋਹਾ ਕਾਲਜ, ਕੌਣ ਕੌਣ ਪੜ੍ਹਿਆ ਹੋਇਆ ਸੀ ਮੋਹਾ ਕਾਲਜ ਦੇ ਵਿੱਚ, ਮੇਰੀਆਂ ਵੀ ਕਲਾਸਿਸ ਹੁੰਦੀਆਂ ਸੀ ਮੋਹਾ ਕਾਲਜ ਹੈਮਿਲਟਨ ਦੇ ਵਿੱਚ, ਅਤੇ ਮੋਹਾ ਕਾਲਜ ਹੁਣ ਕਹਿ ਰਿਹਾ ਕਿ $1.4 million ਦਾ ਡੈਫੀਸਿਟ ਹੈਗਾ, ਯਾਨੀ ਕਿ ਜਿਹੜੇ ਟਿਊਸ਼ਨਸ ਹੈਗੇ ਆ ਫੀਸ ਉਹ ਕਲੈਕਟ ਘੱਟ ਹੋਈਆਂ ਅਤੇ ਖਰਚੇ ਵੱਧ ਗਏ, ਹੁਣ $1.4 million ਡੈਫੀਸਿਟ ਦੇ ਵਿੱਚ ਕਾਲਜ ਨੇ ਦੱਸਿਆ ਹੈਗਾ ਕਿ ਅਸੀਂ ਹੈਗੇ ਹਾਂ। ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਉਹਨਾਂ ਨੇ ਰਿਲੀਜ਼ ਕੀਤੇ ਸੀਗੇ ਉਹਦੇ ਵਿੱਚ ਰੈਵੀਨਿਊ ਉਹਨਾਂ ਦਾ ਕਾਫੀ ਡਰੋਪ ਹੋ ਗਿਆ, ਕਿਉਂਕਿ ਇਸ ਸਾਲ ਆਉਣ ਵਾਲੇ ਸਾਲ ਵੀ ਕਾਫੀ ਸਟੂਡੈਂਟਸ ਘੱਟ ਆਉਣੇ ਆ ਅਤੇ ਜਿਹੜਾ ਲੰਘਿਆ ਸਾਲ ਹੈਗਾ ਉਸ 'ਚ ਵੀ ਕਾਫੀ ਸਟੂਡੈਂਟ ਘੱਟ ਆਏ ਆ, ਅਤੇ ਜੀ ਇਸ ਕਰਕੇ ਹੁਣ $1.4 million ਦਾ ਡੈਫੀਸਿਟ ਆ, ਅਤੇ ਉਹ ਕਹਿੰਦੇ ਵੀ ਅਸੀਂ ਆਸ ਕਰਦੇ ਹਾਂ ਸਰਕਾਰ ਜਿਹੜੀ ਹੈ ਕੈਪ ਲਗਾਈ ਆ ਇਹਦੇ ਵਿੱਚ ਵੀ ਕੁਛ ਨਾ ਕੁਛ ਹੋਵੇ ਤਾਂ ਕਿ ਜਿਹੜੇ ਇੰਸਟੀਟਿਊਟ ਹੈਗੇ ਆ, ਯੂਨੀਵਰਸਿਟੀਜ਼ ਹੈਗੀਆਂ, ਕਾਲਜਸ ਹੈਗੇ ਆ, ਉਹ ਆਪਣੇ ਆਪ ਨੂੰ ਕੈਰੀ ਕਰ ਸਕਣ, ਪੇਰੋਲਸ ਨੂੰ ਕੈਰੀ ਕਰ ਸਕਣ, ਕਿਉਂਕਿ ਬਹੁਤ ਸਾਰੇ ਜਿਹੜੀਆਂ ਜੋਬਸ ਆ ਉਹ ਕੱਟ ਕਰਨੀਆਂ ਪੈਂਦੀਆਂ ਫਿਰ ਜਦੋਂ ਘਾਟੇ ਨੂੰ ਮੈਨੇਜ ਕਰਨਾ ਹੁੰਦਾ, ਅਤੇ ਨਾਲ ਹੀ ਨਾਲ ਉਹ ਕਹਿੰਦੇ ਵੀ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਸਾਲ ਆ ਇਹਦੇ ਵਿੱਚ ਕੁਛ ਨਾ ਕੁਛ ਸਟੂਡੈਂਟ ਆਉਣਗੇ ਅਤੇ ਸਾਡਾ ਜੀ ਪੂਰਾ ਪੱਲਾ ਹੋ ਜੂਗਾ। ਸੋ ਐਨੀ ਹਾਓ ਸਟੂਡੈਂਟ ਜਿੱਥੇ ਵਿਚਾਰੇ ਆਪਾਂ ਲਾਸਟ ਵੀ ਗੱਲ ਕੀਤੀ ਸੀ ਜਿੱਥੇ ਪ੍ਰੋਟੈਸਟ ਕਰ ਰਹੇ ਨੇ, ਉਹ ਕਹਿ ਰਹੇ ਨੇ ਵੀ ਸਾਡੀਆਂ ਬਹੁਤ ਸਾਰੀਆਂ ਫੀਸਾਂ ਭਰੀਆਂ ਅਤੇ ਹੁਣ ਸਾਨੂੰ ਵਰਕ ਪਰਮਿਟ ਨਹੀਂ ਦਿੱਤਾ ਜਾ ਰਿਹਾ, ਹਾਲਾਂਕਿ ਜਦੋਂ ਵਰਕ ਪਰਮਿਟ ਸਾਨੂੰ ਮਿਲਦਾ ਵੀ ਆ ਜਾਂ ਅਸੀਂ ਸਟੱਡੀ ਪਰਮਿਟ ਅਪਲਾਈ ਕਰਦੇ ਹਾਂ ਉੱਥੇ ਕਿਤੇ ਲਿਖਿਆ ਨਹੀਂ ਹੁੰਦਾ ਕਿ ਸਾਨੂੰ ਆਹ ਚੀਜ਼ ਅੱਗੇ ਗਰੰਟੀ ਆ ਮਿਲ ਜੂਗੀ, ਪਰ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਖਰਾਬੀ ਹੈਗੀ ਆ। ਸੋ ਸਿਸਟਮ ਕਿਤੇ ਨਾ ਕਿਤੇ ਠੀਕ ਹੋਣਾ ਚਾਹੀਦਾ, ਅਤੇ ਫਿਰ ਚਾਹੇ ਜੇ ਸਿਸਟਮ ਠੀਕ ਹੋਊਗਾ ਤਾਂ ਨਾ ਤਾਂ ਸਰਕਾਰ ਨੂੰ ਕੋਈ ਪ੍ਰੋਬਲਮ ਆਊਗੀ, ਨਾ ਮੈਨੂੰ ਲੱਗਦਾ ਸਿਟੀਜ਼ਨਸ ਨੂੰ ਪ੍ਰੋਬਲਮ ਆਊਗੀ, ਅਤੇ ਨਾ ਜਿਹੜੇ ਸਟੂਡੈਂਟ ਜਿਨ੍ਹਾਂ ਦਾ ਦੱਸਣਾ ਕਿ 30-32 ਲੱਖ ਰੁਪਇਆ ਉਹਨਾਂ ਨੇ ਖਰਚਤਾ ਅਤੇ ਹੁਣ ਅੱਗੇ ਕੁਛ ਨਹੀਂ ਬਣਦਾ, ਨਾ ਉਹਨਾਂ ਨੂੰ ਪ੍ਰੋਬਲਮ ਆਵੇ। ਨੈਕਸਟ ਕਾਲ ਆ ਜੀ 9090 ਨੰਬਰ ਜੀ, ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ। ਮੈਂ ਠੀਕ ਹੂੰ ਜੀ, ਆਪ ਕੈਸੇ ਹੈ?
2: ਮੈਂ ਬਿਲਕੁਲ ਠੀਕ ਹੂੰ, ਜ਼ਬਰਦਸਤ ਪ੍ਰੋਗਰਾਮ ਰਹਿਤਾ ਆਪਕਾ, ਹਮੇਸ਼ਾ ਸੁਣਤਾ ਹੂੰ ਲੇਕਿਨ ਕਭੀ ਮਿਸ ਹੋ ਜਾਤਾ, ਡਿਊਟੀ ਪੇ ਡਿਪੈਂਡ ਕਰਤਾ। ਐਨੀਵੇ ਟਾਈਮਿੰਗ ਕਾ ਥਾ, ਵੋ ਕੋਈ ਸਾਹਿਬ ਆਏ ਥੇ, ਕੁਛ ਦਿੱਲੀ ਕਾ ਜ਼ਿਕਰ ਕਰ ਰਹੇ ਥੇ, ਸਮਝ ਨਹੀਂ ਪਾਇਆ ਕਿਉਂਕਿ ਬਹੁਤ ਸ਼ੁੱਧ ਪੰਜਾਬੀ ਬੋਲਤੇ ਵੋ।
0: ਜੀ
2: ਕਿਆ ਬੋਲ ਰਹੇ ਥੇ ਦਿੱਲੀ ਕੇ ਬਾਰੇ, ਦਿੱਲੀ ਛੋੜ ਕੇ?
0: ਜੀ ਵੋ ਬੋਲ ਰਹੇ ਥੇ, ਕਿਸੀ ਨੇ ਹਵਨ ਕਰਵਾਇਆ ਔਰ ਜਿਸਨੇ ਹਵਨ ਕੀਆ ਵੋ ਉਨਕੇ ਪੈਸੇ ਲੈ ਕੇ ਔਰ ਕੁਛ ਨਾ ਕੁਛ ਐਸੇ ਉਸਕਾ ਡੈਮੇਜ ਕਰ ਗਿਆ, ਕੁਛ ਲੈ ਕੇ ਭਾਗੇ।
2: ਜੀ ਅੱਛਾ, ਤੋ ਬਿੱਲੀ ਸੇ ਤੋ ਤਾਲੁਕ ਨਹੀਂ ਹੈ ਨਾ ਉਸਕਾ, ਕੈਟ ਸੇ?
0: ਜੀ ਇਹ ਵੋ ਹੀ ਬਤਾ ਸਕਤੇ
2: ਹੈ। ਅੱਛਾ, ਬਟ ਜੀ ਤੋ ਮੈਂ ਇਸ ਲਈ ਕਾਲ ਕਰਾ ਸੁਣ ਕੇ ਕਿ ਇਹ ਜੋ ਪਰਸੋਂ ਜੋ ਆਪਣੇ ਫਾਇਰ ਯਹਾਂ ਪੇ ਹੁਆ ਨਾ ਆਪਣਾ ਓਨਟਾਰੀਓ ਮੇ ਔਰ ਕਿਊਬਿਕ ਮੇ ਔਰ ਕੈਲਗਰੀ ਮੇ, ਤੋ 7000 ਜੋ ਜਾਨਵਰ ਹੈ ਕੁੱਤੇ ਬਿੱਲੀਓ ਕੀ ਬਾਤ ਕਰੋ ਖਾਲੀ, ਤੋ ਬ੍ਰੀਚਸ ਕੀ ਕਿ ਇਹ ਜੋ ਹੈ ਫੋਸਟਰ ਹੋਮਸ ਮੇ ਆ ਗਏ। ਅਬ ਆਪ ਬੋਲੀਏ 7000 ਬਿੱਲੀਓ ਕੋ ਕੁੱਤੋਂ ਕੋ ਪਾਲਨਾ, ਕਿਤਨਾ ਖਾਨਾ ਲਗਤਾ ਹੋਗਾ ਸੋਚੀਏ ਬੀਬੀ ਆਪ।
0: ਨਹੀਂ
2: ਤੋ ਕਹਿਣੇ ਕਾ ਮਕਸਦ ਯਹਾਂ ਇਨਸਾਨੋ ਕੋ ਜੋਬ ਨਹੀਂ ਹੈ, ਇਨਸਾਨ ਕੇ ਲੀਏ ਪ੍ਰੋਪਰਲੀ ਚੀਜ਼ਾਂ ਨਹੀਂ ਹੈ, ਜੈਸਾ ਆਪ ਬੋਲੇ ਸਿਸਟਮ ਮੇ ਕਹੀਂ ਨਾ ਕਹੀਂ ਖਰਾਬੀ ਹੈ, ਤੋ ਸਿਸਟਮ ਕੋ ਇਸਲਾਹ ਕਰਨਾ ਚਾਹੀਏ। ਔਰ ਇੱਕ ਚੀਜ਼ ਆਪਕੇ ਪ੍ਰੋਗਰਾਮ ਕੇ ਜ਼ਰੀਏ ਕਹਿਣਾ ਚਾਹਤਾ ਹੂੰ, ਜਬ ਵੀ ਬ੍ਰਿੰਟਨ ਆਓ ਯਾ 401 ਈਸਟ ਵੈਸਟ ਜਾਓ, ਟ੍ਰੈਫਿਕ ਹਮੇਸ਼ਾ ਜੈਮ ਰਹਿਤੀ। ਮੇਰੇ ਆਜ ਤੱਕ ਇਹ ਬਾਤ ਸਮਝ ਮੇ ਨਹੀਂ ਆਈ ਕਿ ਇਹ ਜੋ ਹਾਈਵੇ ਹੈ ਤੋ ਇਸਕੋ ਸਲੋਵੇ ਕਿਉਂ ਬਣਾਤੇ, ਜੋ ਗਵਰਨਮੈਂਟ ਸਪੀਡ ਹੈ ਵੋ ਹੈ 100 km/h, 90 ਪੇ ਜਾਈਏ, 80 ਪੇ ਜਾਈਏ, ਆਪ ਤੋ 30 ਪੇ ਜਾ ਰਹੇ, ਯੇ ਮੇਰੇ ਸਮਝ ਮੇ ਨਹੀਂ ਆਤਾ। ਫਿਰ ਬੋਲਤੇ ਟ੍ਰੈਫਿਕ ਜੈਮ ਕਿਉਂ क्यों हो गई भाई, तुसी चला रहे नहीं गड्डी बराबर, तो रूल्स को फॉलो करना चाहिए। और एक बीमारी ये है, ड्राइवरों को मैं नोटिस करा हमेशा, उसमें पढ़े लिखे और सारे लोग आते, वो ये कि जहां कंस्ट्रक्शन हुआ वहां ब्रेक आप स्लैम करके उसको एक नजर देखते 30 सेकंड एक मिनट की ही हो रहा है, तो आप क्या कर सकते हैं उस सिलसिले में, आप मदद कर सकते हैं कंस्ट्रक्शन की, या आप फायर ब्रिगेड है, आप पैरामेड्स है, EMI है, कौन है आप? आप खामखा के वक्त बर्बाद कर रहे हैं, आपका काम है गवर्नमेंट को लिखना चाहिए, जहां लिखते हैं डिटर हेड या सर्विस और वर्क इन द प्रोसेस ऑफ कंस्ट्रक्शन, वहां लिखना चाहिए ड्राइवर शुड गो क्विकली फ्रॉम दिस एरिया, आप तेजी से जाइए वहां से, ना कि रुक के आप देखते क्या तमाशा हो रहा हो, एग्जीबिशन है, सर्कस है, नुमाइश है, कोई मेला है, ये बात समझ में नहीं आती मेरे। सारों को बीमारी है, देखा अभी भी आते हुए देखा, बेरी जा रहा हूँ, एकदम एक पागल पने का रश है, एक मोटरसाइकिल गड्डी गिरी भी है, कोई बंदा नहीं है, कोई नहीं है, लेकिन सब उसको रुक के देख रहे, अरे भाई कोई पी के भाग गया होगा, कोई झाड़ियों में चले गया होगा, लेकिन आप एक तमाशा बना रहे, उससे क्या हुआ, पूरा जैम होके आखिरी में डॉन वैली तक जैम है, तो ये क्या चीज है बोल रहा हूँ मैं। इंसान सोचना चाहिए कि इतने अच्छे कंट्री में है, इतना अच्छा आपको सारे चीजें मिल रहे हैं, तो आप उसको सही यूटिलाइज कर रहे हैं, आप उनकी फैसिलिटीज को वगैरह, या मिस यूज कर रहे हैं आप, ये है बात मेरी। थैंक यू सो मच,
0: बहुत शुक्रिया जी, थैंक यू सो मच, बिल्कुल सही गल है, ये चीज आपा भी करते हैं, कई बार होंगी छोटी चीज असं देख लग पैने, किसी ने पुलिस वाले ने रोक लिया, असं वो वाली देखते रहने भी इनू रोक लिया, तो हूँ आप ध्यान ना चलाइए ना कि साड़ी ना वारी आ जाए। सो कई बार असी ट्रैफिक स्लो कर दें सिर्फ ये देखने लिए भी उत्थे की हो रहा। सो ये गल इन्हों की बहुत दुरुस्त हैगी कि सानू अपनी रफ्तार चलते रहना चाहिए, जिदा असी जिंदगी गल करते हैं कि अपनी रफ्तार चलते रहना चाहिए, जिंदगी दे नाल कदम ना कदम ला के चलना चाहिए, क्योंकि नहीं तो फिर पिछे रह जाने। तो बलदेव जी गल करके गए सी भी जिहड़े लोग फस गए, मैं कल किसी की एक प्रॉपर्टी देख रही सी जिहड़े एडवरटाइज कर रहे सीगे 50% लॉस दे। सो किचनर वाटरलू दे विच जाके जे तुसी कोई कॉन्डो प्रोजेक्ट लैने हो 6.5-7.5 लाख का, तो फिर जी पता ही हैगा, क्योंकि ऑब्वियसली चलो GTA की तो हाइप आप बनाई हुई है, अगर ब्रैम्पटन या मिसिसागा या टोरंटो का एरिया जो तुसी गल करते हैं किसी एक हाइप बना दें, पर जे ईवन कि GTA तो बाहर जाके जे तुसी इन्नी महंगी प्रॉपर्टी लैने हो, तो पता नहीं की सोच के लैने हो, जिदी 800-700 हज़ार डॉलर जी फीस हैगी है, तो वो उपर थानू मॉर्गेज पे करनी पैनी आ, उपर बाकी सारिया चीज़ा जो भी खर्चे है प्रॉपर्टी के, तो फिर तुसी वो चीज़ जरूर सोचो कि मैं ही इनू अफोर्ड कर पाऊँ कि नहीं कर पाऊँ। वेच की तो गल बाद है, क्योंकि विकनी तो प्रॉपर्टी मार्केट के अकॉर्डिंग आ, जरूरी नहीं असं ये सोच के लै ले कि सानू $1,00,000 ये चो बनूगा, तो $1,00,000 बनना ही चाहिए, कोई वो गरंटी नहीं हैगी, कोई कोई किसी के सिर पर तलवार नहीं धरी हुई कि साढ़े तो $1,00,000 कोई प्रॉपर्टी महंगी लगेगा। कहने का मतलब जो कोई चीज़ खरीद दो, मैं ऑलवेज ही आप मैनशन करते होंगे, अपन पता ही हैगा, मैनशन मेरे कहते नहीं है, पर एक रिमाइंडर ही होंगे सारे अपना कि जो कोई चीज़ लें थोड़ी जी जांच पड़ताल जरूर करया करो, बहुत सारिया अपरचुनिटीज़ है। रियल स्टेट की भी अज के वक्त जो मैं गल करा जी, बहुत सारिया अपरचुनिटीज़ है, नहीं है जरूरी कि जी आप जो मार्केट डिगन की गल करते हैं, मार्केट जब गिरावट की गल करते हैं, प्रॉपर्टियाँ सस्तियाँ होने की गल करते हैं, जिन्हें की तुम प्रॉपर्टी ली सी उन्नी अप्रेजल नहीं आती, इन्होंने चीज़ों की गल करते हैं, हाले भी बहुत स्कोप हैगा प्रॉपर्टीज़ के। पर हाँ गल यह भी कि असी एक डब्बे तो बाहर निकलना चाहते हैं, कि असी एक अपने कंफर्ट जोन नू छड़ के कुछ ऐसा करना चाहते हैं जिहड़ा साडी जिंदगी नू भी सौखा रखे, तो किते ना किते तुसी कह लो जी मैं इनवैसटमेंट प्रॉपर्टी लई आ या मैं प्रॉपर्टी का मालिक आ, जे तुसी ए भी एक चा रखते हो कोई ये माड़ी गल नहीं है, जे तुसी ख्वाहिश रखते हो, तुसी सुपना रखते हो कि थोड़ा अपना घर हो, कोई माड़ी गल नहीं है, बहुत चंगी गल आ, क्योंकि वो मेहनत करोगे, ग्रो करोगे, फिर तुसी उहदे लई चंगीआं एफर्ट्स करोगे, चंगा कमाओगे, कुछ ना कुछ वधिया खट्टो कमाओगे, फिर ही घर लाओगे ना। पर गल यह है कि असी सिर्फ एक डब्बे दे विच बैठे हाँ, तो असी कंफर्ट जोन तो बाहर नहीं निकलना चाहते, कि असी सिर्फ चाहते हैं कि असी ब्रैम्पटन मिसिस आ गए या बस इत्थे इत्थे रहना, तो फिर सानू घर भी इदां दा मिल जाए, साढ़े पैसे भी ज़्यादा ना लगन, साड़ी मॉर्गेज भी ज़्यादा ना हो, सारिया चीज़ा नहीं मिलदिया होंदिया। जो भी कि स्पैशली जो हूँ मैं रियल स्टेट न रिलेटड हाँ, तो रियल स्टेट की गल करिए तो बहुत सारिया अपरचुनिटीज़ है जी। मैं इस वीक प्रॉपर्टियाँ 2 रेंट करके आई हाँ, जो असी रेंटल की गल करते हैं ना कि रेंट नहीं होंदिया प्रॉपर्टियाँ, हूँ अक्सर ही असं सुनते हैं कि ब्रैम्पटन के मिसिसागा के, जिदा आप मोहा कॉलेज की गल की आ, ਜਦੋਂ ਸਟੂਡੈਂਟਸ ਘੱਟ ਗਿਆ ਤੇ ਆਬਵੀਅਸਲੀ ਰੈਂਟਲ ਮਾਰਕੀਟ ਤੇ ਵੀ ਬਹੁਤ ਇਹਦਾ ਫਰਕ ਪਿਆ। ਪਰ ਆਹੀ ਵੀਕ ਮੈਂ ਦੋ ਪ੍ਰੋਪਰਟੀਆਂ ਰੈਂਟ ਕੀਤੀਆਂ ਐਂਡ ਆਬਵੀਅਸਲੀ ਜੀ ਟੀ ਏ ਦੇ ਵਿੱਚ ਨਹੀਂ ਹੈਗੀਆਂ ਜੀ, ਪਰ ਅਜੇ ਵੀ ਮੇਰੇ ਕੋਲ ਚਾਰ ਜਿਹੜੇ ਟੈਨੈਂਟਸ ਹੈਗੇ ਆ ਉਹ ਲਾਈਨ ਦੇ ਵਿੱਚ ਆ ਕਿ ਸਾਨੂੰ ਇਹ ਪ੍ਰੋਪਰਟੀ ਦੇ ਦਿਉ। ਸੋ ਗੱਲ ਇਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸ ਰਹੀ ਹਾਂ, ਇਹ ਵੀ ਨਹੀਂ ਆ ਕਿ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਫਸ ਜਾਓਗੇ। ਤੁਹਾਡੀ ਪ੍ਰੋਪਰਟੀ ਵੀ ਰੈਂਟ ਹੋ ਜਾਏਗੀ, ਤੁਹਾਨੂੰ ਚੰਗਾ ਮਾਰਜਨ ਵੀ ਮਿਲ ਜੂਗਾ, ਤੁਹਾਨੂੰ ਮੰਥਲੀ ਕੈਸ਼ ਫਲੋ ਵੀ ਹੋ ਸਕਦਾ। ਪਰ ਅਗੇਨ ਤੁਸੀਂ ਜਾ ਕਿੱਥੇ ਰਹੇ ਹੋ, ਤੁਸੀਂ ਖਰੀਦ ਕੀ ਰਹੇ ਹੋ ਅਤੇ ਕਿੰਨੇ ਦਾ ਖਰੀਦ ਰਹੇ ਹੋ। ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਜੀ। ਜ਼ਰੂਰ ਥੋੜ੍ਹਾ ਜਿਹਾ ਇਹਦੇ ਬਾਰੇ ਘੂਕ ਪੜਤਾਲ ਕਰਿਆ ਕਰੋ, ਐਂਡ ਸਪੈਸ਼ਲੀ ਜਦੋਂ ਕੋਈ ਟਾਊਨ ਹਾਊਸ ਅਤੇ ਕੌਂਡੋ ਤੁਸੀਂ ਲੈਂਦੇ ਹੋ ਉਦੋਂ ਤਾਂ ਜ਼ਰੂਰ ਪਰ ਸਕੁਆਇਰ ਫੁਟੇਜ ਉਹਦੀ ਚੈੱਕ ਕਰ ਲਿਆ ਕਰੋ ਕਿ ਕਿੰਨੇ ਕੁ ਪੈਸੇ ਤੁਸੀਂ ਇੱਕ ਸਕੁਆਇਰ ਫੁਟੇਜ ਦੇ ਪੇ ਕਰ ਰਹੇ ਹੋ। ਰੇਡੀਓ ਅੰਦਾਜ਼ ਸੁਣ ਰਹੇ ਹੋ ਜੀ, ਮੈਂ ਤੁਹਾਡੀ ਹੋਸਟ ਪਰਮ, ਸਾਥ ਦੇ ਰਹੇ ਹੋ ਨਾ ਮੇਰਾ 416-233-7068 'ਤੇ ਕਾਲ ਕਰ ਸਕਦੇ ਹੋ ਜੀ। ਸੋ ਐਡ ਕਰਨੀ ਹੋ ਜੀ ਤਾਂ ਰੇਡੀਓ ਅੰਦਾਜ਼ ਨੂੰ ਤੁਸੀਂ ਚੂਜ਼ ਕਰ ਸਕਦੇ ਹੋ। ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤੁਸੀਂ ਰੇਡੀਓ ਦੇ ਵਿੱਚ ਜ਼ਰੂਰ ਪਾਰਟੀਸਪੇਟ ਕਰ ਸਕਦੇ ਹੋ, ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰ ਸਕਦੇ ਹੋ। ਰੀਲਾਂ ਤਾਂ ਵੈਸੇ ਨਹੀਂ ਆਉਂਦੀਆਂ, ਪਰ ਤੁਸੀਂ ਐਡ ਕਰ ਸਕਦੇ ਹੋ। ਐਡ ਦੇ ਲਈ ਕੋਸ਼ਿਸ਼ ਹੁੰਦੀ ਆ ਕਿ ਤੁਹਾਡਾ ਬਿਜ਼ਨਸ ਸਾਰਿਆਂ ਤੱਕ ਪਹੁੰਚਦਾ ਕੀਤਾ ਜਾਵੇ। 647-234-6000 ਮੇਰਾ ਫੋਨ ਨੰਬਰ ਆ, 647-234-6000।

ਸੋ ਅੱਜ ਕੱਲ੍ਹ ਸਾਰਿਆਂ ਨੂੰ ਫਿਕਰ ਰਹਿੰਦਾ ਵੀ ਜੇ ਸੋਸ਼ਲ ਮੀਡੀਆ 'ਤੇ ਅਸੀਂ ਵੀ ਮਸ਼ਹੂਰ ਹੋ ਜਾਈਏ। ਸੋ ਅੱਜ ਕੱਲ੍ਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦਾ ਕਰੇਜ਼ ਹੈ ਅਤੇ ਹਰ ਇੱਕ ਸਪੈਸ਼ਲੀ ਜਿੰਨਾ ਚਲੋ ਬਿਜ਼ਨਸ ਆ ਉਹਨਾਂ ਨੂੰ ਚਾਹੀਦਾ ਵੀ ਹੈ ਅਤੇ ਉਹ ਕਰਦੇ ਵੀ ਕਿਉਂਕਿ ਉਹਨਾਂ ਦਾ ਬਿਜ਼ਨਸ ਆ, ਬਿਜ਼ਨਸ ਪਰਸਪੈਕਟਿਵ ਤੋਂ ਉਹ ਇਹ ਚੀਜ਼ ਫੋਲੋ ਕਰਦੇ ਆ ਅਤੇ ਬਹੁਤ ਸਾਰੇ ਫੋਲੋਅਰਸ ਹੋਣ, ਬਹੁਤ ਸਾਰੇ ਵਿਊਜ਼ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਜਾਂ ਰੀਲਸ ਉਹ ਪਾਉਂਦੇ ਨੇ ਉਹ ਹੋਣ। ਸੋ ਅੱਜ ਕੱਲ੍ਹ ਇਹ ਵੀ ਬੜੀ ਇੱਕ ਹੈਗੀ ਹੈ ਜੀ ਗੱਲਬਾਤ ਕਿ ਸੋਸ਼ਲ ਮੀਡੀਆ 'ਤੇ ਸਾਡੀਆਂ ਧੁੰਮਾਂ ਪੈ ਜਾਣ। ਸੋ ਐਨੀ ਹਾਓ 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, ਤੁਸੀਂ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਆਪਣਾ ਫੈਸ਼ਨ ਦਾ ਸੁਨੇਹਾ ਦੱਸਦਾ, ਜਦੋਂ ਅਸੀਂ ਸਾਉਣ ਦੀ ਗੱਲ ਕੀਤੀ ਸੀ, ਸਾਉਣ ਮਹੀਨੇ ਦੀ ਗੱਲ ਕੀਤੀ ਸੀ ਅਤੇ ਤੁਸੀਂ ਕਿਤੇ ਜਾਣਾ ਹੈ ਕੋਈ ਮੇਲੇ, ਕਿਤੇ ਤੀਆਂ 'ਤੇ ਤੁਸੀਂ ਜਾਣਾ ਹੈਗਾ, ਤੀਆਂ ਦਾ ਤਿਉਹਾਰ ਹੁੰਦਾ ਸਾਉਣ ਦਾ ਸਪੈਸ਼ਲੀ, ਅਤੇ ਜੇ ਤੁਸੀਂ ਸੂਟ ਖਰੀਦਣਾ ਹੈਗਾ, ਲਹਿੰਗੇ ਕਰਾਰੇ ਸ਼ਰਾਰੇ ਤੁਹਾਨੂੰ ਚਾਹੀਦੇ ਆ, ਸੂਟਾਂ ਦੇ ਨਾਲ ਮੈਚ ਕਰਦੀਆਂ ਵੰਗਾਂ ਚਾਹੀਦੀਆਂ ਅਤੇ ਨਾਲ ਦੀ ਨਾਲ ਜੁਐਲਰੀ ਸੂਟਾਂ ਦੇ ਨਾਲ ਮੈਚ ਕਰਦੀ ਚਾਹੀਦੀ ਆ, ਪਰਾਂਦੀਆਂ ਚਾਹੀਦੀਆਂ। ਫਿਰ ਗੱਲ ਕਰ ਲਈਏ ਵਿਆਹ ਸ਼ਾਦੀਆਂ ਦੀ, ਸੀਜ਼ਨ ਹੁਣ ਵਿਆਹ ਸ਼ਾਦੀਆਂ ਦਾ ਚੱਲ ਰਿਹਾ ਅਤੇ ਤੁਸੀਂ ਜੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਕਰ ਰਹੇ ਹੋ, ਸੂਟ ਚਾਹੀਦੇ ਆ ਜਿਹੜੇ ਤੁਸੀਂ ਸਾਰਿਆਂ ਨੂੰ ਦੇਣ ਲੈਣ ਲਈ ਚਾਹੀਦੇ ਆ, ਉਹ ਸੂਟ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਫਿਰ ਅਸੀਂ ਗੱਲ ਕਰ ਲਈਏ ਸਾੜੀਆਂ ਦੀ, ਹੈਵੀ ਬ੍ਰਾਈਡਲ ਡਰੈਸਿਸ ਦੀ, ਅਤੇ ਜੀ ਚੂੜੇ ਕਲੀਰੇ, ਇਹ ਸਾਰਾ ਕੁਝ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲਣਾ। 647-641-4595 ਇਹਨਾਂ ਦੀ ਲੋਕੇਸ਼ਨ ਹੈ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ, 2575 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 21 ਬਰੈਂਪਟਨ ਦੇ ਵਿੱਚ। 647-641-4595 ਅਤੇ ਨਾਲ ਪੱਗਾਂ ਦਾ ਕੱਪੜਾ ਵੀ ਤੁਹਾਨੂੰ ਇੱਥੋਂ ਮਿਲਣਾ, ਸ਼ਾਲ, ਲੋਈਆਂ, ਕਿਡਜ਼ ਵੇਅਰ, ਇਹ ਵੀ ਤੁਹਾਨੂੰ ਇੱਥੋਂ ਸਾਰਾ ਕੁਝ ਮਿਲ ਜਾਣਾ। ਸੋ ਸੋਹਣੇ ਸੂਟ ਖਰੀਦਣੇ ਹੋਣ, ਗੱਲ ਮੁੱਕਦੀ ਇਹ ਆ, ਅਤੇ ਜਾਂ ਫਿਰ ਸੋਹਣਾ ਸੂਟ ਘਰ ਪਿਆ ਅਤੇ ਤੁਹਾਨੂੰ ਕਹਿ ਰਿਹਾ ਵੀ ਮੈਨੂੰ ਸਵਾਓ ਅਤੇ ਹੰਢਾ ਲਓ, ਅਤੇ ਸਟਿਚਿੰਗ ਤੁਸੀਂ ਕਰਾਉਣੀ ਆ ਜੀ, ਸੂਟ ਸਵਾਉਣਾ ਹੈਗਾ ਅਤੇ ਤਾਂ ਵੀ ਆਪਣਾ ਫੈਸ਼ਨ 'ਤੇ ਪਹੁੰਚ ਜਾਣਾ, ਇਹਨਾਂ ਕੋਲ ਟੇਲਰ ਦੀਆਂ ਸਰਵਿਸਿਜ਼ ਵੀ ਇਹ ਪ੍ਰੋਵਾਈਡ ਕਰਦੇ ਨੇ। 647-641-4595 ਗੂਗਲ ਕਰ ਲੈਣਾ, ਅਪਰਾ ਫੈਸ਼ਨ, 647-641-4595। ਇਸੇ ਹੀ ਪਲਾਜ਼ੇ ਦੇ ਵਿੱਚ, ਏਸੀ ਬਲੋਕ ਦੇ ਵਿੱਚ ਸਟੀਵਨਸ ਫਰਨੀਚਰ ਵਾਲੇ ਲੋਕੇਟਡ ਨੇ, ਜਿੱਥੋਂ ਤੁਸੀਂ ਫਰਨੀਚਰ ਲੈ ਕੇ ਆਉਣਾ ਹੈ ਘਰ ਦੇ ਲਈ, ਸੋਫਾ ਸੈੱਟ ਹੋ ਗਿਆ, ਬੈਡਰੂਮ ਸੈੱਟ ਹੋ ਗਿਆ, ਡਾਇਨਿੰਗ ਸੈੱਟ ਹੋ ਗਿਆ, ਜਾਂ ਫਿਰ ਤੁਸੀਂ ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਫਰਨੀਚਰ ਚਾਹੀਦਾ, ਬੈੱਡ ਹੋ ਗਏ, ਮੈਟਰਸਸ ਹੋ ਗਏ, ਅਤੇ ਉਸ ਲਈ ਵੀ ਤੁਸੀਂ ਸਟੀਵਨਸ ਫਰਨੀਚਰ 'ਤੇ ਪਹੁੰਚ ਸਕਦੇ ਹੋ ਜੀ। 905-790-0560 9057900560 'ਤੇ ਕਾਲ ਕਰ ਸਕਦੇ ਹੋ। 905-790-0560 9057900560 ਸਟੀਵਨਸ ਫਰਨੀਚਰ ltd.com ਇਹਨਾਂ ਦੀ ਵੈਬਸਾਈਟ ਹੈ, ਵੈਬਸਾਈਟ 'ਤੇ ਜਾ ਕੇ ਜ਼ਿਆਦਾ ਐਕਸਪਲੋਰ ਕਰ ਸਕਦੇ ਹੋ ਸਾਰੀਆਂ ਪ੍ਰਾਈਸਿਸ ਅਤੇ ਹੋਰ ਬਹੁਤ ਸਾਰੀਆਂ ਡੀਲਸ ਜਿਹੜੀਆਂ ਤੁਹਾਨੂੰ ਤੁਸੀਂ ਚੂਜ਼ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਡੈਕੋਰੇਟਿਵ ਪੀਸਿਸ, ਐਕਸੈਸਰੀਜ਼ ਤੁਹਾਨੂੰ ਚਾਹੀਦੀਆਂ ਹੋਣ, ਏਰੀਆ ਰਗਸ, ਸਟੀਵਨਸ ਫਰਨੀਚਰ 'ਤੇ ਪਹੁੰਚ ਸਕਦੇ ਹੋ ਜੀ। 905-790-0560 9057900560 'ਤੇ ਤੁਸੀਂ ਕਾਲ ਕਰ ਸਕਦੇ ਹੋ ਸਟੀਵਨਸ ਫਰਨੀਚਰ 'ਤੇ। ਅਤੇ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਤਾਂ ਸਟੂਡੀਓਜ਼ ਨੰਬਰ 416-233-7368 416-233-7368 416-233-7368 ਅਸੀਂ ਗੱਲ ਕਰ ਰਹੇ ਸੀ ਆਪਾਂ ਕਿ ਸੇਂਟ ਕੈਥਰੀਨ ਜਾਂ ਲਿੰਕਨ ਦਾ ਏਰੀਆ ਹੈਗਾ, ਜਾਂ ਫਿਰ ਜੀ ਤੁਸੀਂ ਜੀ ਟੀ ਓ ਤੋਂ ਬਾਹਰ ਆਵਾਜ਼ ਮੇਰੀ ਸੁਣ ਰਹੇ ਹੋ, ਇਹ ਸੁਨੇਹਾ ਸੁਣ ਰਹੇ ਹੋ, ਤੁਸੀਂ ਨਾਇਗਰਾ ਫਾਲਸ ਦੇ ਵਿੱਚ ਹੈਗੇ ਹੋ, ਤੁਸੀਂ ਵੈਲਲੈਂਡ ਦੇ ਵਿੱਚ ਹੋ, ਥੋਰਲ ਦੇ ਵਿੱਚ ਤੁਹਾਡੀ ਕੋਈ ਪ੍ਰਾਪਰਟੀ ਹੈਗੀ ਆ, ਅਤੇ ਤੁਸੀਂ ਉਸ ਪ੍ਰਾਪਰਟੀ ਦੀ ਕੋਈ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਕਰਾਉਣਾ, ਫਿਰ ਚਾਹੇ ਉਹ ਰੈਂਟਲ ਪਰਪਸ ਦੇ ਲਈ ਤੁਸੀਂ ਪ੍ਰਾਪਰਟੀ ਲਈ ਸੀ, ਯਾਨੀ ਕਿ ਫਲਿੱਪ ਕਰਨ ਦੇ ਲਈ ਸੀ, ਇਨਵੈਸਟਮੈਂਟ ਪਰਪਸ ਦੇ ਲਈ, ਤੁਸੀਂ ਪ੍ਰਾਪਰਟੀ ਦੀ ਟੋਟਲੀ ਲੇਆਊਟ ਚੇਂਜ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੀ ਪ੍ਰਾਪਰਟੀ ਦੇ ਵਿੱਚ ਲੀਗਲ ਬੇਸਮੈਂਟ ਬਣਾਉਣਾ ਚਾਹੁੰਦੇ ਹੋ, ਪਰਮਿਟ ਤੋਂ ਲੈ ਕੇ ਐਂਡ ਦੀ ਇੰਸਪੈਕਸ਼ਨ, ਤੁਹਾਨੂੰ ਪਰਮਿਟ ਕਲੋਜ਼ ਕਰਕੇ ਸਰਟੀਫਿਕੇਟ ਤੱਕ, ਇਹ ਸਾਰੀ ਹੈਲਪ ਕਰਨਗੇ ਪੀ ਬਿਲਡ ਕੰਸਟਰਕਸ਼ਨ ਵਾਲੇ। ਸੋ ਤੁਸੀਂ ਇੰਟੀਰੀਅਰ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ, ਸਪੈਸ਼ਲੀ ਤੁਸੀਂ ਹੈਮਿਲਟਨ ਤੋਂ ਅੱਗੇ ਜਿਹੜੇ ਵੀ ਏਰੀਆਸ ਦੇ ਵਿੱਚ, ਜਿਹੜੇ ਆਪਾਂ ਏਰੀਆਸ ਮੈਨਸ਼ਨ ਕੀਤੇ ਆ, ਤੁਸੀਂ ਇਹਨਾਂ ਏਰੀਆਸ ਦੇ ਵਿੱਚ ਹੈ ਕਿ ਉਹ ਨਾਇਗਰਾ ਫਾਲਸ, ਨਾਇਗਰਾ ਔਨ ਦਾ ਲੇਕ, ਤੁਸੀਂ ਇਹਨਾਂ ਏਰੀਆਸ ਦੇ ਵਿੱਚ ਤੁਹਾਡੀ ਪ੍ਰਾਪਰਟੀ ਹੈਗੀ ਹੈ ਜੀ। 647-233-6000 ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਆ। ਬੀ ਬਿਲਡ ਕੰਸਟਰਕਸ਼ਨ ਨੂੰ ਬੜਾ ਸੋਹਣਾ ਚੰਗਾ ਮੌਕਾ, ਅਗਰ ਵਿੰਡੋਜ਼ ਚੇਂਜ ਕਰਨੀ ਆ, ਹੀਟਿੰਗ ਬਹੁਤ ਜ਼ਿਆਦਾ ਵੇਸਟ ਹੋ ਜਾਂਦੀ ਹੈ ਅਤੇ ਬਿੱਲ ਬਹੁਤ ਜ਼ਿਆਦਾ ਆਉਂਦਾ,
ਅਤੇ ਉਹਦਾ ਤੁਸੀਂ ਹੱਲ ਕਰ ਸਕਦੇ ਹੋ ਕਿ ਹੁਣ ਵਿੰਡੋਜ਼ ਚੇਂਜ ਕਰਾ ਸਕਦੇ ਹੋ। ਡਰਾਈਵੇ ਬਣਾਉਣਾ ਹੈਗਾ ਜਾਂ ਸਟੈਂਪ ਕੌਂਕਰੀਟ ਦਾ ਡਰਾਈਵੇ ਬਣਾਉਣਾ ਹੈਗਾ, ਕੋਈ ਆਸੇ ਪਾਸੇ ਘਰ ਦੇ ਕੌਂਕਰੀਟ ਪੋਰ ਕਰਾਉਣੀ ਆ ਤਾਂ ਕਿ ਬੇਸਮੈਂਟ 'ਚ ਪਾਣੀ ਨਾ ਜਾਵੇ, ਅਤੇ ਇੱਦਾਂ ਦੇ ਸਾਰੇ ਕੰਮ ਬੀਬਲਡ ਕੰਸਟਰਕਸ਼ਨ ਵਾਲੇ ਕਰਕੇ ਦੇ ਸਕਦੇ ਨੇ 647-233-6000। ਇੰਸ਼ੋਰੈਂਸ ਦੇ ਕੋਲ ਤੁਹਾਡੀ ਪ੍ਰੋਪਰਟੀ ਯਾਨੀ ਕਿ ਤੁਸੀਂ ਇੰਸ਼ੋਰੈਂਸ ਕਲੇਮ ਲੈਣਾ ਚਾਹੁੰਦੇ ਹੋ, ਅਤੇ ਉਹੋ ਜਿਹੀਆਂ ਵੀ ਬਹੁਤ ਸਾਰੇ ਇਹਨਾਂ ਨੇ ਜੋਬਸ ਜਿਹੜੀਆਂ ਹੈਗੀਆਂ ਕੀਤੀਆਂ ਹੋਈਆਂ। ਸੋ ਤੁਸੀਂ ਇੰਸ਼ੋਰੈਂਸ ਨਾਲ ਡੀਲ ਕਰ ਰਹੇ ਹੋ ਅਤੇ ਉਹਦੇ ਵੀ ਤੁਹਾਡੇ ਇਹ ਜਿਹੜੀ ਵੀ ਤੁਸੀਂ ਜੋਬ ਕਰਾਉਣੀ ਉਸ ਦੇ ਵਿੱਚ ਹੈਲਪ ਕਰ ਸਕਦੇ ਨੇ। 647-233-6000 647-233-6000 ਬੀ ਬਿਲਡ ਕੰਸਟਰਕਸ਼ਨ ਦਾ ਫੋਨ ਨੰਬਰ ਹੈ ਜੀ।

ਸੋ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਸੀਗਾ, ਕਸਟਮੇਡ ਸਵਾਲ ਹੈ ਯਾਨੀ ਕਿ ਆਪ ਤਿਆਰ ਕੀਤਾ ਹੋਇਆ ਸਵਾਲ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਵੀ ਕਦੋਂ ਤੁਸੀਂ ਕਿਸੇ ਚੀਜ਼ ਦੇ ਓਨਰ ਨਹੀਂ ਹੈਗੇ, ਪਰ ਜਾਂ ਕਹਿ ਲਈਏ ਜੀ ਤੁਹਾਡੇ ਕੋਲ ਓਨਰਸ਼ਿਪ ਨਹੀਂ ਹੈਗੀ ਕਿਸੇ ਚੀਜ਼ ਦੀ, ਪਰ ਫਿਰ ਵੀ ਤੁਸੀਂ ਉਸ ਚੀਜ਼ ਦੇ ਓਨਰ ਹੈਗੇ ਹੋ। ਸੋ ਜੇ ਤੁਹਾਨੂੰ ਮੇਰਾ ਸਵਾਲ ਸਮਝ ਆਵੇ ਅਤੇ ਜੇ ਇਹਦਾ ਆਂਸਰ ਸਮਝ ਆਵੇ ਤਾਂ ਜ਼ਰੂਰ ਦੱਸਿਓ ਜੀ, ਕਦੋਂ ਤੁਸੀਂ ਕਿਸੇ ਚੀਜ਼ ਦੀ ਓਨਰਸ਼ਿਪ ਤੁਹਾਡੇ ਕੋਲ ਨਹੀਂ ਹੈਗੀ ਪਰ ਫਿਰ ਵੀ ਤੁਸੀਂ ਉਹਦੇ ਓਨਰ ਹੈਗੇ ਹੋ। 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡੇ ਸਾਥ ਦੇ ਰਹੀ ਹਾਂ।

ਕਾਲ ਤੇ ਚੱਲਾਂਗੇ ਜੀ। ਦੱਸ ਦਈਏ ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਦਾ ਸੁਨੇਹਾ। ਅਗਰ ਤੁਸੀਂ ਫਰਿੱਜ ਖਰਾਬ ਹੋ ਗਿਆ, ਲਾਸਟ ਵੀਕ ਇੱਕ ਪ੍ਰਾਪਰਟੀ 'ਤੇ ਫਰਿੱਜ ਖਰਾਬ ਹੋ ਗਿਆ, ਮੈਂ ਪ੍ਰਾਪਰਟੀ ਮੈਨੇਜਮੈਂਟ ਦਾ ਕੰਮ ਕਰਦੀ ਹਾਂ ਨਾਲ ਨਾਲ, ਕੁਛ ਪ੍ਰਾਪਰਟੀਜ਼ ਹੈਗੀਆਂ ਰੈਂਟਲ ਮੈਨੇਜ ਕਰਨਾ, ਅਤੇ ਜੀ ਹਾਲ ਦੁਹਾਈ ਬਚ ਗਈ ਕਿ ਸਾਡੀ ਗਰੋਸਰੀ ਖਰਾਬ ਹੋ ਜਾਣੀ ਹੈ ਜੀ, ਫਰਿੱਜ ਚਾਹੀਦਾ ਫਰਿੱਜ ਚਾਹੀਦਾ। ਸੋ ਜੀ ਅਗਰ ਇਨ ਕੇਸ ਤੁਹਾਡਾ ਘਰ ਦਾ ਫਰਿੱਜ ਖਰਾਬ ਹੋ ਗਿਆ, ਤਾਂ ਬਹੁਤ ਸੋਹਣਾ ਮੌਕਾ ਤੁਹਾਡੇ ਲਈ ਹੈਗਾ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਤੁਸੀਂ ਪਹੁੰਚਣਾ ਜੀ, ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਤੁਹਾਨੂੰ ਮਿਲ ਸਕਦਾ 36 ਇੰਚ ਵਾਈਡ ਫਰਿੱਜ, ਇਹ ਨੋਰਮਲੀ $2500 ਦਾ ਹੁੰਦਾ, ਪਰ ਤੁਹਾਨੂੰ $1799 'ਚ ਮਿਲਣਾ, ਇਹ $700 ਡਿਸਕਾਊਂਟ ਦੇ ਨਾਲ ਤੁਹਾਨੂੰ ਫਰਿੱਜ ਮਿਲਣਾ 36 ਇੰਚ ਵਾਈਡ। ਅਤੇ ਮੇਰੇ ਕੋਲ ਤਾਂ ਹੈਗੀ ਇਹਦੀ ਫੋਟੋ, ਬਹੁਤ ਸੋਹਣਾ ਫਰਿੱਜ ਆ, ਘਰ ਦੇ ਵਿੱਚ ਪਿਆ ਵੀ ਸੋਹਣਾ ਲੱਗੂਗਾ। ਅਤੇ ਜੀ ਨਾਲ ਦੀ ਨਾਲ ਤੁਹਾਨੂੰ $700 ਔਫ ਵੀ ਮਿਲ ਜਾਣਾ, $700 ਦੀ ਬੱਚਤ ਹੋ ਜਾਣੀ ਆ। 2500 ਦਾ ਫਰਿੱਜ ਆ ਇਹ, 1799 'ਚ ਮਿਲਣਾ। ਆਈਸ

0: ਐਸਪੈਸ਼ਲੀ ਹਸਬੈਂਡ ਐਂਡ ਵਾਈਫ ਦਾ
1: ਕਿਉਂਕਿ
0: ਓਨਰਸ਼ਿਪ ਨਹੀਂ ਹੁੰਦੀ ਬਟ ਮੈਨੂੰ ਲੱਗਦਾ ਕਿ ਇੱਕ ਤਰੀਕੇ ਨਾਲ ਆਪਾਂ ਓਨ ਕਰਦੇ ਹਾਂ
1: ਸਾਹਮਣੇ
0: ਵਾਲਾ ਕੋਈ ਵੀ ਪਰਸਨ ਹੈ ਹਸਬੈਂਡ ਹੈ ਵਾਈਫ ਹੈ ਇੱਕ ਦੂਸਰੇ ਨੂੰ ਪੁੱਛਦੇ ਆ ਹਨਾ ਆਪਾਂ ਨੂੰ ਇੱਕ ਤਰੀਕੇ ਨਾਲ ਇੱਕ ਮਾਣ ਹੁੰਦਾ ਹੈ ਕਿ ਸਾਹਮਣੇ ਵਾਲਾ ਬੰਦਾ ਸਾਡੀ ਗੱਲ ਸੁਣੂਗਾ
1: ਜੀ
0: ਰਾਈਟ ਤੇ ਉਹ ਇੱਕ ਮੈਨੂੰ ਲੱਗਦਾ ਇੱਕ ਓਨਰਸ਼ਿਪ ਹੀ ਆ ਜਿਹੜੀ ਆਪਾਂ ਓਨ ਕਰਦੇ ਹਾਂ ਜਿਹੜੀ ਆਪਾਂ ਨੂੰ ਪਤਾ ਆ ਕਿ ਹਾਂ ਇਹ ਚੀਜ਼ ਦੇ ਉੱਤੇ ਹੈ ਜਿਹੜੀ ਆਪਾਂ ਨੂੰ ਪਤਾ ਆ ਕਿ ਹਾਂ ਇਹ ਚੀਜ਼ ਦੇ ਉੱਤੇ ਇੱਕ ਤਰ੍ਹਾਂ ਦੀ ਸਟੈਂਪ ਤਾਂ ਨਹੀਂ ਲੱਗੀ ਹੋਈ ਬਟ ਫਿਰ ਵੀ ਸਾਹਮਣੇ ਵਾਲਾ ਬੰਦਾ ਸਾਡੇ ਹਿਸਾਬ ਨਾਲ ਕੰਮ ਕਰੂਗਾ ਲਾਈਕ ਕੋਈ ਵੀ ਚੀਜ਼ ਆ ਉਹਨੂੰ ਆਪਾਂ ਓਨ ਕਰਦੇ ਹਾਂ
1: ਠੀਕ ਹੈ ਜੀ
0: ਮੇਰੇ ਲਈ ਤਾਂ ਇੱਕ ਰਿਲੇਸ਼ਨਸ਼ਿਪ ਆ ਜਿਹੜਾ ਕਿ ਵਿਦਆਊਟ ਓਨਰਸ਼ਿਪ ਵੀ ਤੁਹਾਡੇ ਕੋਲ ਓਨਰਸ਼ਿਪ ਹੁੰਦੀ ਹੈ
1: ਵੈਰੀ ਨਾਈਸ ਥਾਟ ਬਹੁਤ ਸ਼ੁਕਰੀਆ ਜੀ ਕੀ ਨਾਮ ਹੈ ਤੁਹਾਡਾ
0: ਜਸਪ੍ਰੀਤ ਹੈ ਮੇਰਾ ਨਾਮ ਵੈਸੇ
1: ਜਸਪ੍ਰੀਤ ਜੀ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗੀ ਸੋਚ ਹੈ ਇਹਨਾਂ ਦੀ ਕਿਉਂਕਿ ਜੇ ਸਾਡੀ ਸੋਚ ਹੋਊਗੀ ਤਾਂ ਫਿਰ ਹੀ ਅਸੀਂ ਕਿਤੇ ਉੱਦਾਂ ਦਾ ਸੋਚ ਸਕਦੇ ਹਾਂ ਅਤੇ ਉੱਦਾਂ ਦੇ ਹੀ ਅਸੀਂ ਗੱਲ ਕਰ ਸਕਦੇ ਹਾਂ ਸੋ ਬਹੁਤ ਨਾਈਸ ਥਾਟ ਕਦੋਂ ਜਦੋਂ ਤੁਹਾਡੇ ਕੋਲ ਓਨਰਸ਼ਿਪ ਵੀ ਨਹੀਂ ਹੈਗੀ ਕਿਸੇ ਚੀਜ਼ ਦੀ ਪਰ ਤੁਸੀਂ ਓਨਰ ਵੀ ਹੈਗੇ ਹੋ 416-233-7378 ਦੇ ਨੰਬਰ 'ਤੇ ਤੁਸੀਂ ਦੱਸ ਸਕਦੇ ਹੋ ਜੀ ਇਹ ਕਦੋਂ ਹਾਲਾਤ ਬਣ ਜਾਂਦੇ ਆ ਜੀ ਕਾਲ ਨੈਕਸਟ ਕਾਲ ਜੀ 9090 ਜੀ ਵੈਲਕਮ ਬੈਕ
2: ਜੀ ਸਤਿ ਸ਼੍ਰੀ ਅਕਾਲ ਮੇਰਾ ਜਦ ਤੱਕ ਖਿਆਲ ਹੈ ਯੇ ਕੈਨੇਡਾ ਮੇਂ ਜਿਤਨੇ ਮਕਾਨਾਤ ਹੈ ਉਨਕੀ ਤਰਫ ਹੈ ਯੇ ਖਿਆਲ
1: ਠੀਕ ਹੈ ਜੀ ਬਹੁਤ ਸ਼ੁਕਰੀਆ
2: ਆਪ ਓਨ ਤੋ ਕਰ ਸਕਤੇ ਹੈ ਲੇਕਿਨ ਯੇ ਆਪਕਾ ਨਹੀਂ ਹੈ ਅਨਟਿਲਸ ਯੂ ਪੇਡ ਇਟ ਮਗਰ ਆਪ ਉਸਮੇਂ ਰਹਤੇ ਹੈ ਬੜੇ ਸ਼ਾਨ ਸੇ ਲੋਕ ਬੋਲਤੇ ਯਾਰ ਯੇ ਮੇਰਾ ਘਰ ਹੈ
1: ਜੀ
2: ਅਗਰ ਦਿਲ ਪੇ ਹੱਥ ਰੱਖ ਕੇ ਬੋਲੀਏ ਵਾਕਈ ਆਪਕਾ ਘਰ ਹੈ ਨਹੀਂ ਯਾਰ ਬੈਂਕ ਕਾ ਹੈ
1: ਨਹੀਂ ਟੀਡੀ ਬੈਂਕ ਕਾ ਹੈ
2: ਹਾਂ ਟੀਡੀ ਕਾ ਹੈ ਜਿਸਕਾ ਵੀ ਲਿਆ ਹੈ ਇਵਨ ਪ੍ਰਾਈਵੇਟ ਰੈਂਡਰ ਹੈ ਵੋ ਆਪਕਾ ਤੋ ਨਹੀਂ ਹੈ ਨਾ ਬੋਲੇ ਮਤਲਬ ਇਨਸਾਨ ਦੇਖੀਏ ਕੈਸਾ ਇੱਕ ਜੀ ਮੇਂ ਗੁਜ਼ਰ ਰਹਾ ਉਹ ਮੁਝੇ ਯਾਦ ਆਤਾ ਉਹ ਪੰਜਾਬੀ ਕਾ ਪੁਰਾਣਾ ਗਾਣਾ ਹੈ ਨਾ ਕਿ ਉਹ ਮਿੱਟੀ ਦੇ ਘਰ ਹੁੰਦਾ ਸੀ ਕੁੰਡੇ ਦੀ ਚਟਨੀ ਦੀ ਸੀ ਟੱਪਰ ਬੈਠ ਕੇ ਖਾਤੇ ਸੀ ਉਹ ਸਹੀ ਥਾ ਉਹ ਕਿਉਂਕਿ ਇੱਕ ਚੀਜ਼ ਆਪ ਆਪਣੀ ਹੈ ਵੋ ਯਾ ਕੋਈ ਚੀਜ਼ ਆਪਕੀ ਆਪਣੀ ਨਹੀਂ ਹੈ ਬੋਲਤਾ ਹੂੰ ਫਿਰ ਵੀ ਦਾਅਵੇ ਲੋਕ ਕਰਤੇ ਦਾਅਵੇ ਕਰਨਾ ਛੋੜੀਏ ਯੇ ਬਤਾਈਏ ਹਕੀਕਤ ਸੇ ਸਾਹਮਣਾ ਕਬ ਕਰੇਂਗੇ
1: ਜੀ
2: ਯੇ ਹੈ ਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
1: ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸੋ ਕਦੋਂ ਜਦੋਂ ਆਈ ਮੀਨ ਕਦੋਂ ਇਹ ਹੁੰਦਾ ਹੈ ਕਿ ਤੁਹਾਡੇ ਕੋਲ ਓਨਰਸ਼ਿਪ ਵੀ ਨਹੀਂ ਹੈ ਤੁਸੀਂ ਉਸ ਚੀਜ਼ ਦੇ ਓਨਰ ਵੀ ਨਹੀਂ ਹੋ ਤੇ ਪਰ ਫਿਰ ਵੀ ਤੁਸੀਂ ਇਨਡਾਇਰੈਕਟਲੀ ਓਨਰ ਹੈਗੇ ਹੋ ਉਸ ਚੀਜ਼ ਦੇ ਕਿਸੇ ਵੀ ਚੀਜ਼ ਦੇ 416-233-7378 416-233-7368 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹੋ ਬਹੁਤ ਸ਼ੁਕਰੀਆ ਦੱਸੀਏ ਤੁਹਾਨੂੰ ਦੇਸੀ ਫਾਈਟ ਮੈਨੀਆ ਦੀ ਗੱਲ ਕਿ ਅਗਰ ਤੁਸੀਂ ਕੁਛ ਖਾਣਾ ਚਾਹੁੰਦੇ ਹੋ ਤੇ ਖਾਓ ਜੀ ਜ਼ਰੂਰ ਖਾਓ ਤੁਹਾਡੇ ਲਈ ਚੰਗਾ ਮੌਕਾ ਇਹ ਆ ਕਿ ਹੁਣ ਦੇਸੀ ਫਾਈਟ ਮੈਨੀਆ ਨੂੰ ਇੱਕ ਸਾਲ ਹੋ ਜਾਣਾ ਬਹੁਤ ਸਾਰੀਆਂ ਵਧਾਈਆਂ ਸਾਡੇ ਵੱਲੋਂ ਦੇਸੀ ਫਰਾਈਡ ਮੈਨੀਆ ਅਤੇ ਪੂਰੀ ਟੀਮ ਨੂੰ ਮੈਨੇਜਮੈਂਟ ਨੂੰ ਅਤੇ ਸਾਡੇ ਬੜੇ ਪਿਆਰੇ ਦੀਦੀ ਆ ਉਹਨਾਂ ਨੂੰ ਸੋ ਜੀ ਇੱਕ ਸਾਲ ਕੰਪਲੀਟ ਹੋ ਜਾਣਾ ਔਗਸਤ 9th ਅੱਜ ਕਿੰਨਾ ਹਾਂਜੀ ਕੱਲ੍ਹ ਇੱਕ ਸਾਲ ਪੂਰਾ ਹੋ ਜਾਣਾ 15% off ਸਾਰੇ ਮੈਨਿਊ 'ਤੇ ਕੁਛ ਵੀ ਚੂਜ਼ ਕਰ ਲਓ ਕੁਛ ਵੀ ਪਿੱਕ ਕਰ ਲਓ 15% off ਤੁਹਾਨੂੰ ਮਿਲਣਾ ਜੀ ਦੇਸੀ ਫਰਾਈਡ ਮੈਨੀਆ 'ਤੇ ਸੋ ਤੁਸੀਂ ਕੁਛ ਵੈੱਜ ਅਤੇ ਨੋਨ ਵੈੱਜ ਦੋਨੋਂ ਆਪਸ਼ਨਸ ਹੈਗੇ ਆ ਇੱਥੇ ਤੁਸੀਂ ਚਿਕਨ ਦੀਆਂ ਕੋਈ ਆਈਟਮਸ ਟਰਾਈ ਕਰਨੀਆਂ ਬੜੀ ਲੰਬੀ ਸਾਰੀ ਲਿਸਟ ਹੈ ਅਤੇ ਅਲੱਗ ਅਲੱਗ ਤਰ੍ਹਾਂ ਦੇ ਚਿਕਨਸ ਬਣਾਉਂਦੇ ਆ ਅਲੱਗ ਅਲੱਗ ਤਰ੍ਹਾਂ ਦਾ ਬਣਾਉਣ ਦਾ ਤਰੀਕਾ ਅਲੱਗ ਅਲੱਗ ਹੁੰਦਾ ਚਿਕਨਸ ਨੂੰ ਸੋ ਤੁਸੀਂ ਵਿੰਗਸ ਖਾਣੇ ਆ ਜਾਂ ਫਿਸ਼ ਟਰਾਈ ਕਰਨੀ ਆ ਲਾਹੌਰੀ ਫਿਸ਼ ਖਾਣੀ ਆ ਤੁਸੀਂ ਜੀ ਹੋਰ ਬਹੁਤ ਸਾਰੀਆਂ ਨੋਨ ਵੈੱਜ ਚਿਕਨ ਦੀਆਂ ਆਈਟਮਸ ਹੈਗੀਆਂ ਅਤੇ ਨਾਲ ਦੀ ਨਾਲ ਜੇ ਵੈਜੀਟੇਰੀਅਨ ਗੱਲ ਕਰ ਲਈਏ ਆਪਾਂ ਤੁਸੀਂ ਕੁਛ ਕੋਈ ਬਰਗਰ ਨੂਡਲ ਬਰਗਰ ਟਰਾਈ ਕਰਨਾ ਤੁਸੀਂ ਸਪਰਿੰਗ ਰੋਲ ਟਰਾਈ ਕਰਨੇ ਆ ਰੈਪਸ ਇਹਨਾਂ ਕੋਲ ਬੜੇ ਤਰ੍ਹਾਂ ਦੇ ਹੈਗੇ ਆ ਅਤੇ ਨਾਲ ਦੀ ਨਾਲ ਮੋਮੋਜ਼ ਟਰਾਈ ਕਰਨੇ ਆ ਅਤੇ ਜੀ ਨਾਲ ਫਿਰ ਅਸੀਂ ਗੱਲ ਕਰ ਲਈਏ ਔਥੈਂਟਿਕ ਇੰਡੀਅਨ ਖਾਣਿਆਂ ਦੀ ਜਿਹਦੇ ਵਿੱਚ ਕੋਈ ਸ਼ਾਹੀ ਪਨੀਰ ਹੋ ਗਿਆ ਦਾਲ ਮੱਖਣੀ ਹੋ ਗਈ ਕਿਸੇ ਤਰ੍ਹਾਂ ਦੀ ਤੁਸੀਂ ਮਿਕਸ ਵੈੱਜ ਜਾਂ ਕੋਈ ਸਬਜ਼ੀ ਤੁਸੀਂ ਮਨ ਕਰ ਰਿਹਾ ਨਾਲ ਰੁਮਾਲੀ ਰੋਟੀ ਹੋ ਗਈ ਜਾਂ ਨਾਨ ਹੋ ਗਏ ਸੋ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਪਹੁੰਚਣਾ ਜੀ ਦੇਸੀ ਫਰਾਈਡ ਮੈਨੀਆ 'ਤੇ ਅਤੇ ਬੜਾ ਸੋਹਣਾ ਮੌਕਾ ਹੈ ਕਿ ਔਗਸਤ 9th ਕੱਲ੍ਹ ਨੂੰ ਇੱਕ ਸਾਲ ਪੂਰਾ ਹੋਣਾ ਇੱਕ ਐਨਵਰਸਰੀ ਇੱਕ ਬੜਾ ਜਦੋਂ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਦੇ ਹੋ ਅਤੇ ਕਿਸੇ ਚੀਜ਼ 'ਚ ਸਟੈਪ ਇਨ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਤੁਸੀਂ ਡੀਲ ਕਰਦੇ ਹੋ ਬਹੁਤ ਸਾਰੇ ਐਕਸਪੀਰੀਅੰਸਿਸ ਤੁਸੀਂ ਸਿੱਖਦੇ ਹੋ ਅਤੇ ਇਹ ਜਿਹੜਾ ਇੱਕ ਸਾਲ ਹੈ ਇਹ ਇੱਕ ਮਾਈਲ ਸਟੋਨ ਬਣ ਜਾਂਦਾ ਸਾਡੇ ਲਈ ਸੋ ਤੁਸੀਂ ਜਦੋਂ ਪਹੁੰਚੋਗੇ ਦੇਸੀ ਫਰਾਈਡ ਮੈਨੀਆ 'ਤੇ ਤੁਹਾਨੂੰ 15% off ਮਿਲੇਗਾ ਸਾਰੇ ਮੈਨਿਊ 'ਤੇ ਪਹੁੰਚਣਾ ਜੀ 6171 ਮੇਫੀਲਡ ਰੋਡ ਅਤੇ ਈਜ਼ੀ ਕਰਕੇ ਦੱਸ ਦਿੰਦੇ ਹਾਂ ਮੇਫੀਲਡ ਐਂਡ ਏਅਰਪੋਰਟ ਦਾ ਜਿਹੜਾ ਇੰਟਰਸੈਕਸ਼ਨ ਆ ਉੱਥੇ

ਪਲਾਜ਼ਾ ਹੈਗਾ ਉਹਦੇ ਵਿੱਚ ਇਹ ਲੋਕੇਟਡ ਨੇ ਯੂਨਿਟ ਨੰਬਰ 96 ਦੇ ਵਿੱਚ ਦੇਸੀ ਫਾਈਟ ਮੈਨੀਆ 6171 ਮੇਫੀਲਡ ਰੋਡ ਯੂਨਿਟ ਨੰਬਰ 96 ਜ਼ਰੂਰ ਪਹੁੰਚਿਓ ਅਤੇ ਕੁਛ ਵੀ ਆਰਡਰ ਕਰੋਗੇ ਤਾਂ ਜ਼ਰੂਰ ਰੇਡੀਓ ਦਾ ਰੈਫਰੈਂਸ ਦੱਸਿਓ ਜੀ 15% ਔਫ ਤੁਹਾਨੂੰ ਮਿਲੇਗਾ ਕੇਟਰਿੰਗ ਕਰਾਉਣੀ ਆ ਅਤੇ ਫਿਰ ਵੀ ਬਹੁਤ ਤੁਹਾਨੂੰ ਵਧੀਆ ਪ੍ਰਾਈਸਿਸ ਦੇ ਵਿੱਚ ਵਧੀਆ ਸੋਹਣੀ ਕੇਟਰਿੰਗ ਤੁਹਾਡੇ ਮਹਿਮਾਨਾਂ ਦੇ ਲਈ ਕਰਕੇ ਦੇਣਗੇ ਦੇਸੀ ਫਾਈਟ ਮੈਨੀਆ 6171 ਮੇਫੀਲਡ ਰੋਡ ਯੂਨਿਟ ਨੰਬਰ 96 647-534-3475 6475334-3475 647-534-3475 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਦੇਸੀ ਫਰਾਈਡ ਮੈਨੀਆ 'ਤੇ ਪਹੁੰਚੋ ਅਤੇ 15% ਔਫ ਤੁਸੀਂ ਇਸ ਵੀਕਐਂਡ 'ਤੇ ਜ਼ਰੂਰ ਇੰਜੋਏ ਕਰਨਾ।

ਤਾਂ ਅਸੀਂ ਨਾਲ ਹੀ ਨਾਲ ਤੁਹਾਨੂੰ ਘਰ ਨੂੰ ਪੇਂਟ ਕਰਾਉਣਾ ਹੈ, ਘਰ ਨੂੰ ਖੂਬਸੂਰਤ ਬਣਾਉਣਾ ਹੈ। ਕੋਈ ਵਿਆਹ ਸ਼ਾਦੀ ਆ ਰਿਹਾ ਜਿੰਨਾ ਅਸੀਂ ਆਪਣੇ ਆਪ ਨੂੰ ਸਵਾਰਨ ਅਤੇ ਆਪਣੀ ਟੌਹਰ ਅਤੇ ਸ਼ੁਕੀਨੀ 'ਤੇ ਅਸੀਂ ਟਾਈਮ ਲਾਉਂਦੇ ਹਾਂ ਕਿ ਸਾਡਾ ਆਹ ਸੂਟ ਹੋਣਾ ਚਾਹੀਦਾ, ਅਸੀਂ ਆਹ ਪਾਉਣਾ ਜਾਂ ਇੱਦਾਂ ਅਸੀਂ ਕਰਨਾ, ਅਤੇ ਓਨਾ ਹੀ ਮੈਨੂੰ ਲੱਗਦਾ ਕਿ ਤਵੱਜੋ ਸਾਨੂੰ ਆਪਣੇ ਘਰ ਨੂੰ ਦੇਣੀ ਚਾਹੀਦੀ ਆ ਅਤੇ ਦੇਣੀ ਪੈਂਦੀ ਵੀ ਆ, ਕਿਉਂਕਿ ਘਰ ਦੇ ਵਿੱਚ ਅਗਰ ਤੁਸੀਂ ਫੰਕਸ਼ਨਸ ਜਿਹੜੇ ਤੁਸੀਂ ਕਰ ਰਹੇ ਹੋ, ਗੈਟ ਟੂਗੈਦਰ ਕਰ ਰਹੇ ਹੋ, ਤੁਹਾਡੇ ਮਹਿਮਾਨ ਆ ਰਹੇ ਨੇ, ਅਤੇ ਫਿਰ ਤੁਹਾਡਾ ਘਰ ਸੋਹਣਾ ਲੱਗਣਾ ਚਾਹੀਦਾ। ਅਤੇ ਇੱਕ ਫਰੈਸ਼ ਪੇਂਟ ਜਦੋਂ ਤੁਸੀਂ ਘਰ ਨੂੰ ਕਰਵਾ ਦਿੰਦੇ ਹੋ ਅਤੇ ਘਰ ਦੀ ਲੁੱਕ ਬਦਲ ਜਾਂਦੀ ਹੈ। ਫਰੈਸ਼ ਪੇਂਟ ਕਰਾਉਣਾ, ਯਾਨੀ ਕਿ ਘਰ ਨੂੰ ਹੋਰ ਚੇਂਜ ਕਰਨਾ ਅਤੇ ਹੋਰ ਖੂਬਸੂਰਤ ਬਣਾਉਣਾ। ਤੁਸੀਂ ਜੀ ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰਨੀ ਆ, ਇਹ ਪੂਰੇ ਕਿਚਨਰ ਵਾਟਰਲੂ ਦਾ ਏਰੀਆ ਕਵਰ ਕਰਦੇ ਨੇ, ਅਤੇ ਨਾਲ ਦੀ ਨਾਲ ਜੀ ਟੀ ਏ ਦੇ ਏਰੀਆ ਦੇ ਵਿੱਚ ਤੁਸੀਂ ਪੇਂਟਿੰਗ ਦਾ ਕੋਈ ਕੰਮ ਕਰਾਉਣਾ, ਘਰ ਨੂੰ ਇੰਟੀਰੀਅਰ ਪੇਂਟ ਕਰਾਉਣਾ ਹੈਗਾ, ਅੰਦਰੋਂ ਪੇਂਟ ਕਰਾਉਣਾ, ਐਕਸਟੀਰੀਅਰ ਪੇਂਟ ਕਰਾਉਣਾ, ਕਿਚਨ ਪੇਂਟ ਕਰਾਉਣੀ ਆ, ਜਾਂ ਪੋਪਕੋਰਨ ਸੀਲਿੰਗ ਰਿਮੂਵ ਕਰਾਉਣਾ ਚਾਹੁੰਦੇ ਹੋ, ਰਫਤਾਰ ਪੇਂਟਿੰਗ 647-996-5630 'ਤੇ ਕਾਲ ਕਰ ਸਕਦੇ ਹੋ, 647-996-5630, 647-996-5630 'ਤੇ ਕਾਲ ਕੀਤੀ ਜਾ ਸਕਦੀ ਆ ਰਫਤਾਰ ਪੇਂਟਿੰਗ ਦੀ ਟੀਮ ਨੂੰ, 647-996-5630 ਰਫਤਾਰ ਪੇਂਟਿੰਗ।

0: ਕਰ ਲਈਏ ਜੀ ਲਾਰਿਆਂ ਦੀ, ਤੇ ਜੇ ਤੁਸੀਂ ਕਿਸ ਤੋਂ ਪੈਸੇ ਉਧਾਰੇ ਲੈਣੇ ਆ ਤੇ ਅੱਜ ਕੱਲ ਤਾਂ ਲਾਰਾ ਹੀ ਮਿਲਣਾ, ਕਿਉਂਕਿ ਕੋਈ ਪਤਾ ਨਹੀਂ ਬੰਦੇ ਦਾ ਆਪਦਾ ਘਰੇ ਮਸਾ ਸਰਦਾ ਹੋਵੇ। ਹੁਣ ਆਪਾਂ ਕਿਸੇ ਨੂੰ ਖੋਲ ਕੇ ਤੇ ਨਹੀਂ ਦੱਸ ਸਕਦੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਤੇ ਪਰ ਦੱਸ ਵੀ ਦਓ ਤੇ ਕਿਹੜਾ ਕਿਸੇ ਨੇ ਯਕੀਨ ਕਰਨਾ ਹੁੰਦਾ, ਫਿਰ ਅਗਲਾ ਕਹਿੰਦਾ ਵੀ ਜਾਣ ਕੇ ਪੈਸੇ ਨਹੀਂ ਦੇਣਾ ਚਾਹੁੰਦੇ। ਸੋ ਕਿਸੇ ਤੋਂ ਪੈਸੇ ਮੰਗਣ ਦੀ ਬਜਾਏ ਤੁਸੀਂ, ਅਗਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਆ, ਮੋਰਗੇਜ ਤੁਸੀਂ ਕਰਾਉਣੀ ਆ, ਤਾਂ GNE ਮੋਰਗੇਜਸ ਤੋਂ ਮੈਂ ਇੱਕ ਭਟਨਾਗਰ ਜੀ ਨੂੰ ਕਾਲ ਕਰ ਲਿਓ 647-702-2023 647-702-2023 'ਤੇ ਕਾਲ ਕਰ ਲਿਓ ਅਤੇ ਜੀ ਤੁਹਾਡਾ ਮਸਲਾ ਹੱਲ ਹੋ ਸਕਦਾ। ਅਤੇ ਇੱਕ ਹੋਰ ਬਹੁਤ ਜ਼ਰੂਰੀ ਸੁਨੇਹਾ ਜਿਹੜਾ ਸਾਡੇ ਸਾਰਿਆਂ ਦੇ ਲਈ ਹੁੰਦਾ ਕਿ ਅਗਰ ਜਿੱਦਾਂ ਦੀ ਸਿਚੁਏਸ਼ਨ ਚੱਲਦੀ ਪਈ ਆ, ਅਸੀਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਸਮਾਂ ਥੋੜ੍ਹਾ ਜਿਹਾ ਔਖਾ ਚੱਲਦਾ, ਵੈਸੇ ਤਾਂ ਔਖੇ ਸੌਖੇ ਸਮੇਂ ਤਾਂ ਮੈਨੂੰ ਲੱਗਦਾ ਕਿ ਸਾਡੇ ਸਾਰੀ ਜ਼ਿੰਦਗੀ ਨਹੀਂ ਮੁੱਕਣੀ, ਸਾਰੀ ਜ਼ਿੰਦਗੀ ਹੀ ਇੱਦਾਂ ਚੱਲਦੇ ਰਹਿਣੇ ਆ। ਪਰ ਗੱਲ ਉਦੋਂ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਕਰਜ਼ੇ ਦੇ ਵਿੱਚ ਫਸ ਜਾਵੋ, ਕੋਈ ਐਸਾ ਕਰਜ਼ਾ। ਅੱਜ ਮੈਂ ਕਿਸੇ ਅੱਜ ਇੱਕ ਨਿਊਜ਼ ਦੇਖ ਰਹੀ ਸੀ, ਡਾਊਨ ਟਾਊਨ ਟੋਰੋਂਟੋ ਦਾ ਇੱਕ ਰੈਸਟੋਰੈਂਟ ਓਨਰ ਹੈ ਜੀ, ਉਹਨੇ CRA ਨੂੰ ਸੂ ਕੀਤਾ। ਸੋ CRA ਨੂੰ ਕੋਰਟ ਦੇ ਵਿੱਚ ਲੈ ਕੇ ਗਿਆ, ਉਹਦਾ ਦੱਸਣਾ ਸੀ ਕਿ ਪਹਿਲਾਂ ਜਿੱਥੇ ਉਹਦੀ ਲੋਕੇਸ਼ਨ ਹੈਗੀ ਆ ਰੈਸਟੋਰੈਂਟ ਦੀ, ਉੱਥੇ ਪਹਿਲਾਂ ਕੰਸਟਰਕਸ਼ਨ ਚੱਲ ਰਹੀ ਸੀਗੀ, ਅਤੇ ਪਹਿਲਾਂ ਤਾਂ ਸਾਲਾਂ ਬੱਧੀ ਕੰਸਟਰਕਸ਼ਨ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਕਿੰਨਾ ਟਾਈਮ ਚੱਲਦੀਆਂ। ਉਦੋਂ ਬਹੁਤ ਸਾਰਾ ਮੈਨੂੰ ਲੋਸ ਹੋਇਆ, ਫਿਰ ਜੀ ਕੋਵਿਡ ਆ ਗਿਆ, ਕੋਵਿਡ ਕਰਕੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਕਰਕੇ ਮੇਰੇ ਬਿਜ਼ਨਸ ਨੂੰ ਬਹੁਤ ਲੋਸ ਹੋਇਆ। ਅਤੇ ਫਿਰ ਉਹਦਾ ਕਹਿਣਾ ਸੀ ਕਿ ਜਦੋਂ ਮੈਂ ਇਹ ਲੋਸ ਦਾ ਅੱਧਾ ਕੋਈ ਹਿੱਸਾ ਹੀ ਮੈਂ CRA ਦੇ ਕੋਲ ਕਲੇਮ ਕੀਤਾ, ਮੈਂ ਦੱਸਿਆ CRA ਨੂੰ ਕਿ ਮੈਨੂੰ ਇੰਨਾ ਘਾਟਾ ਪਿਆ, ਤਾਂ CRA ਨੇ ਵਾਪਸ ਮੈਨੂੰ ਮੋੜ ਕੇ ਕਿਹਾ ਕਿ ਪ੍ਰੂਵ ਕਰੋ, ਸਾਨੂੰ ਪ੍ਰੂਫ ਚਾਹੀਦਾ ਇਹਦਾ ਕਿ ਤੈਨੂੰ ਘਾਟਾ ਪਿਆ। ਹਾਂ ਉਹ ਕਹਿੰਦੇ ਵੀ ਸਾਨੂੰ ਵੀ ਸਾਡਾ ਲੋਅ ਹੈਗਾ ਕਿ ਅਸੀਂ ਪੁੱਛਣਾ, ਅਸੀਂ ਡਾਕੂਮੈਂਟਸ ਮੰਗਣੇ ਆ ਤੁਹਾਡੇ ਤੋਂ ਕਿ ਸਾਨੂੰ ਪ੍ਰੂਵ ਕਰੋ। ਪਰ ਐਨੀ ਹਾਓ ਜਿਹੜਾ ਓਨਰ ਹੈ ਉਹ ਹੁਣ CRA ਨੂੰ ਕੋਰਟ ਦੇ ਵਿੱਚ ਲੈ ਕੇ ਗਿਆ। ਜੇ ਤੁਹਾਡੇ 'ਤੇ CRA ਦਾ ਪੈਸਾ ਖੜ੍ਹਾ ਅਤੇ ਤੁਸੀਂ ਡਰ ਡਰ ਕੇ ਦਿਨ ਕੱਟਦੇ ਹੋ, ਅਤੇ ਫਿਰ ਜੀ ਔਖਾ ਜ਼ਿੰਦਗੀ ਤਾਂ ਜਿਉਣ ਵਾਸਤੇ ਸਾਨੂੰ ਮਿਲੀ ਆ। ਪਰ ਹਾਂ ਕਈ ਵਾਰੀ ਸਿਚੁਏਸ਼ਨਸ ਬਣ ਜਾਂਦੇ, ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਤਾਂ ਉਹਦਾ ਹੱਲ ਵੀ ਹੁੰਦਾ। ਸੋ ਜੇ ਤੁਸੀਂ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਕਿਸੇ ਤਰ੍ਹਾਂ ਦਾ CRA ਦਾ ਕਰਜ਼ਾ, ਕਿਸੇ ਬੈਂਕ ਦਾ ਕਰਜ਼ਾ, ਕ੍ਰੈਡਿਟ ਕਾਰਡ ਦਾ ਕਰਜ਼ਾ ਜਿਹੜਾ ਤੁਸੀਂ ਸਿਰਫ ਵਿਆਜ਼ ਭਰ ਰਹੇ ਹੋ, ਤਾਂ ਉਹ ਤੁਹਾਡਾ ਇੱਕ ਤਰ੍ਹਾਂ ਗਾਰਬੇਜ ਆ ਰਿਹਾ, ਕਿਉਂਕਿ ਜਦੋਂ ਮੂਲ ਵਾਪਸ ਕਰੋਗੇ ਬੈਂਕ ਨੇ ਖਹਿੜਾ ਸਾਡਾ ਉਦੋਂ ਛੱਡਣਾ। ਸੋ ਜੇ ਤੁਸੀਂ ਇਹਨਾਂ ਚੱਕਰਾਂ ਦੇ ਵਿੱਚੋਂ ਕਿਤੇ ਕਰਜ਼ੇ ਦੇ ਮਾਰ ਦੇ ਹੇਠਾਂ ਆ ਗਏ ਹੋ, ਤੁਹਾਨੂੰ ਲੱਗਦਾ ਵੀ ਹੁਣ ਜ਼ਿੰਦਗੀ 'ਚ ਕੁਛ ਨਹੀਂ ਹੋ ਸਕਦਾ, ਤਾਂ ਆ ਨੰਬਰ ਨੋਟ ਕਰ ਲਿਓ ਜੀ, ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਬੜੇ ਹੀ ਕਾਬਲ ਨੇ, ਮਾਹਰ ਨੇ, ਇਮਾਨਦਾਰੀ ਨਾਲ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੇ ਮਸਲੇ ਦਾ ਕੀ ਹੱਲ ਹੋ ਸਕਦਾ। ਸੋ ਕਰਜ਼ਿਆਂ ਤੋਂ ਬਾਹਰ ਨਿਕਲਣਾ ਅਤੇ ਇੱਕ ਕਾਲ ਇਹਨਾਂ ਨੂੰ ਕਰ ਲਿਓ, ਬਾਕੀ ਸਾਰਾ ਕੁਛ ਇਹਨਾਂ ਨੇ ਐਕਸਪਲੇਨ ਕਰਨਾ, ਮੋਟਾ ਮੋਟਾ ਦੱਸਣਾ ਸੀ ਉਹ ਮੈਂ ਤੁਹਾਨੂੰ ਦੱਸਤਾ। 416-444-4444 ਫੋਨ ਨੰਬਰ 'ਤੇ ਕਾਲ ਕਰ ਲਿਓ ਜੀ। ਕਰਜ਼ਿਆਂ ਤੋਂ ਰਾਹਤ ਚਾਹੀਦੀ ਆ, ਆਪਣੀ ਜ਼ਿੰਦਗੀ ਨੂੰ ਬਚਾਉਣਾ, ਆਪਣੇ ਘਰ ਨੂੰ ਬਚਾਉਣਾ, ਅਤੇ ਫਿਰ 416-400-4444 416-444-4444 ਫੋਨ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ। ਕਰਜ਼ਿਆਂ ਤੋਂ ਬਾਹਰ ਨਿਕਲਣਾ, ਕਾਲ ਕਰ ਲਿਓ ਜੀ ਹਰਿੰਦਰ ਘੁੰਮਣ ਜੀ ਨੂੰ। $1,799 'ਚ ਫਰਿੱਜ ਜਿਹੜਾ ਤੁਹਾਨੂੰ ਮਿਲ ਜਾਵੇ, ਜਿਹਦੀ ਕਿ ਰੈਗੂਲਰ ਪ੍ਰਾਈਸ ਸੀ $2,500, ਬਰੈਂਪਟਨ TVN ਅਪਲਾਈਸਿਸ ਤੋਂ ਮਿਲਣਾ, ਜ਼ਰੂਰ ਪਹੁੰਚਿਓ। 6 ਮਹੀਨਿਆਂ ਬਾਅਦ ਪੇ ਕਰ ਸਕਦੇ ਹੋ, 6 ਮਹੀਨੇ ਦੀ ਪੇਮੈਂਟ ਬਣ ਸਕਦੀ ਆ, ਕੋਈ ਵਿਆਜ਼ ਨਹੀਂ ਪੇ ਕਰਨਾ। ਅਪਲਾਈਸਿਸ TVs ਲੈਣੇ ਆ ਤਾਂ ਬਰੈਂਪਟਨ TVN ਅਪਲਾਈਸਿਸ 905-450-2828 9054-502828 ਇੱਕ ਵਾਰ ਫਿਰ ਤੋਂ ਦੱਸ ਦਈਏ, 15% ਔਫ ਤੁਹਾਨੂੰ ਮਿਲ ਜਾਣਾ ਦੇਸੀ ਫਰਾਈਡ ਮੈਨੀਆ 'ਤੇ। ਇਸ ਵੀਕਐਂਡ 'ਤੇ ਕੁਛ ਵੀ ਖਾਇਓ, ਮੈਨਿਊ ਦੇ ਵਿੱਚੋਂ ਕੁਛ ਵੀ ਚੀਜ਼ ਚੂਜ਼ ਕਰਿਓ, ਤੁਹਾਨੂੰ 15% ਔਫ ਮਿਲਣਾ, ਕਿਉਂਕਿ ਐਨਵਰਸਰੀ ਆ ਗਈ ਆ ਜੀ, 1 ਸਾਲ ਕੰਪਲੀਟ ਹੋ ਗਿਆ ਦੇਸੀ ਫਰਾਈਡ ਮੈਨੀਆ। ਏਅਰਪੋਰਟ ਐਂਡ ਮੇਫੀਲਡ 'ਤੇ, 6171 Mayfield Road, ਯੂਨਿਟ ਨੰਬਰ 96। ਖਾਓ ਪੀਓ, ਮੌਜਾਂ ਲੁੱਟੋ, ਆਪਣੀ ਜ਼ਿੰਦਗੀ 'ਚ ਖੁਸ਼ ਰਹੋ, ਅਤੇ ਜੀ ਦੇਸੀ ਫਰਾਈਡ ਮੈਨੀਆ 'ਤੇ ਜਾਓ। ਸੋ ਤੁਸੀਂ ਆਪਣੇ ਗੱਲਬਾਤ ਜਾਂ ਸੁਝਾਅ ਪ੍ਰੋਗਰਾਮ ਦੇ ਬਾਰੇ ਕੁਛ ਦੱਸਣਾ ਹੋਵੇ ਮੇਰੇ ਤੱਕ ਪਹੁੰਚਦਾ ਕਰਨਾ ਜੀ, ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਮੇਰੀ ਹੈਲਪ ਕਰਨੀ ਆ, ਤਾਂ 647-234-6000 ਮੇਰਾ ਫੋਨ ਨੰਬਰ ਹੈ, 6472-34-6000 ਨੰਬਰ 'ਤੇ ਗੱਲਬਾਤ ਕਰ ਲਿਓ ਜੀ। ਅਤੇ ਘਰ ਨੂੰ ਪੇਂਟ ਕਰਾਉਣਾ ਅਤੇ ਰਫਤਾਰ ਪੇਂਟਿੰਗ, 647-996-5630 'ਤੇ ਕਾਲ ਕਰ ਸਕਦੇ ਹੋ। ਸ਼ੋਅ ਦੇ ਵਿੱਚ ਐਡਵਰਟਾਈਜ਼ ਕਰਨਾ ਹੋਵੇ ਆਪਣੇ ਬਿਜ਼ਨਸ ਨੂੰ, ਇਹ ਨੰਬਰ ਹੈ ਜੀ 647-234-6000, 6472-34-6000। ਬਹੁਤ ਸ਼ੁਕਰੀਆ। ਕਦੋਂ ਓਨਰਸ਼ਿਪ ਨਹੀਂ ਹੈ ਤੁਹਾਡੇ ਕੋਲ, ਮੈਂ ਕੱਲ੍ਹ ਕਿਸੇ ਨਾਲ ਗੱਲ ਕਰ ਲਈ ਸੀ, ਮੋਰਗੇਜ ਦੇ ਰਿਗਾਰਡਿੰਗ ਸੀ ਵੈਸੇ, ਤੇ ਐਕਸਪਲੇਨ ਆਪਾਂ ਨੈਕਸਟ ਵੀਕ ਕਰਾਂਗੇ। ਜੇ ਵੈਸੇ ਕਹਿੰਦੇ ਤੁਸੀਂ ਵਾਈਫ ਹੋ ਤਾਂ ਤੁਹਾਨੂੰ ਕਿਸੇ ਚੀਜ਼ ਦੀ ਓਨਰਸ਼ਿਪ ਦੀ ਲੋੜ ਨਹੀਂ ਹੁੰਦੀ, ਘਰ ਦੀ ਵੀ ਓਨਰਸ਼ਿਪ ਨਹੀਂ ਹੈਗੀ, ਪਰ ਫਿਰ ਵੀ ਘਰ ਦੇ ਮਾਲਕ ਕੌਣ ਹੈ ਤੁਸੀਂ ਹੈ ਕਿ ਉਹ। ਖੁਸ਼ ਰਹੋ ਜੀ, ਪਰ ਵੱਲੋਂ ਸਤਿ ਸ਼੍ਰੀ ਅਕਾਲ, ਸ਼ਬਾ ਖੈਰ, ਆਪਣਾ ਖਿਆਲ ਰੱਖਿਓ, ਸ਼ੁਭ ਰਾਤਰੀ।
1: ਧੜਕਤੇ ਦਿਲੋਂ ਔਰ ਸੁਨਤੇ ਕਾਨੋ ਕੋ ਦਾਨਿਸ਼ ਬੁਖਾਰੀ ਕਾ ਮੁਹੱਬਤ ਭਰਾ ਸਲਾਮ। ਆਜ ਫਿਰ ਆਪਕੇ ਦਿਲੋਂ ਪਰ ਦਸਤਕ ਦੇਣੇ ਕੀ ਇਜਾਜ਼ਤ ਚਾਹਤਾ ਹੂੰ, ਤਾਕਿ ਆਪਕੋ ਆਹ ਕੇ ਸਾਥ ਵਾਹ ਵੀ ਕਹਿਣੇ ਕੇ ਲੀਏ ਆਪਣੀ ਪੇਸ਼ਕਾਰੀ ਕੇ ਜ਼ਰੀਏ ਆਪਕੋ ਮੁਤਾਸਿਰ ਕਰ ਸਕੂੰ। ਤੋ ਚਲਤੇ ਹੈ ਸ਼ੇਰ ਓ ਸ਼ਾਇਰੀ ਕੀ ਅਜੀਬ ਦੁਨੀਆ ਮੇਂ, ਅਜੀਬ ਮੁਖਤਲਿਫ ਰੰਗੋ ਮੇਂ, ਜਿਸੇ ਆਪਕੀ ਮੁਹੱਬਤ ਨੇ ਨਾਮ ਦਿਆ ਹੈ ਕਹਿਕਸ਼ਾਂ ਕਾ। ਰਾਜ਼ ਜੋ ਕੁਛ ਵੀ ਹੈ ਇਸ਼ਾਰੋ ਮੇਂ ਬਤਾ ਵੀ ਦੇਣਾ, ਰਾਜ਼ ਜੋ ਕੁਛ ਵੀ ਹੈ ਇਸ਼ਾਰੋ ਮੇਂ ਬਤਾ ਵੀ ਦੇਣਾ, ਹਾਥ ਜਬ ਉਸੇ ਮਿਲਾਨਾ ਤੋ ਥੋੜ੍ਹਾ ਦਬਾ ਵੀ ਦੇਣਾ। ਵੈਸੇ ਇਸ ਖਤਮੇ ਕੋਈ ਬਾਤ ਨਹੀਂ ਹੈ, ਵੈਸੇ ਇਸ ਖਤਮੇ ਕੋਈ ਬਾਤ ਨਹੀਂ ਹੈ, ਫਿਰ ਵੀ ਇਹਤਿਆਤਨ ਇਸੇ ਪੜ੍ਹ ਲਓ, ਬਾਅਦ ਮੇਂ ਇਸੇ ਜਲਾ ਵੀ ਦੇਣਾ। ਵੈਸੇ ਤੋ ਨਸ਼ਾ ਬੁਰੀ ਚੀਜ਼ ਹੈ, ਪਰ ਦਾਨਿਸ਼ ਸੇ ਸ਼ੇਅਰ ਸੁਣਨਾ ਹੈ ਤੋ ਥੋੜ੍ਹੀ ਪਿਲਾ ਵੀ ਦੇਣਾ। ਬਾਤ ਪੀਨੇ ਕੀ ਚਲੀ ਹੈ ਤੋ ਕਹਤੇ ਹੈ ਕਿ ਸ਼ਾਇਰ ਦੀਵਾਨੇ ਔਰ ਰਿੰਦੋ ਕੀ ਸੋਚ ਅਜੀਬ ਸੀ ਹੋਤੀ ਹੈ, ਯਾ ਯੂੰ ਕਹੀਏ ਕਿ ਇੱਕ ਜੈਸੀ ਹੋਤੀ ਹੈ। ਹਾਂ, ਰਿੰਦ ਜਬ ਪੀਤਾ ਹੈ ਤੋ ਫਿਰ ਖੁਦ ਕੇ ਕਰੀਬ ਹੋਤਾ ਹੈ। ਤੋ ਆਈਏ ਸੁਣਤੇ ਹੈ ਕੁਛ ਐਸੀ ਹੀ ਗਜ਼ਲ, ਗੁਲੂਕਾਰ ਹੈ ਜਗਜੀ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.